ਇਹ ਆਕਾਸ਼ਵਾਣੀ ਜਲੰਧਰ ਦਾ FM ਰੇਨਬੋ ਚੈਨਲ ਹੈ। ਲਓ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। ਸਾਡਾ ਮੋਰਨਿੰਗ ਇੰਟਰਟੇਨਮੈਂਟ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਤੁਸੀਂ ਸੁਣੋਗੇ ਠੀਕ 7:02 ਤੇ।

8:30 ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ। ਅੱਠ 40 ਤੇ ਹੋਏਗਾ ਪ੍ਰੋਗਰਾਮ ਅੱਡੀ ਟੱਪਾ, ਬੈਕ ਟੂ ਬੈਕ ਪੰਜਾਬੀ ਬੀਟ ਸੌਂਗ ਤੁਹਾਡੀ ਮੋਰਨਿੰਗ ਨੂੰ ਹੋਰ ਵੀ ਐਨਰਜੈਟਿਕ ਬਣਾਉਣਗੇ।

9:02 ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਵਿੱਚ ਗੱਲਾਂ ਹੋਣਗੀਆਂ ਸੱਭਿਆਚਾਰ ਬਾਰੇ, ਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ ਤੇ ਆਪਣੀ ਆਡੀਓ ਜਾਂ ਮੈਸੇਜਸ ਰਾਹੀਂ। ਦਿਲਾਂ ਨੂੰ ਸਕੂਨ ਦੇਣ ਵਾਲੇ ਹਿੰਦੀ ਫਿਲਮੀ ਗੀਤ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਗੀਤ ਬਹਾਰ ਵਿੱਚ, ਠੀਕ 10:02 ਤੇ। ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਹੋਏਗਾ ਠੀਕ 11:02 ਤੇ। ਦੁਪਹਿਰ ਨੂੰ ਠੀਕ 12:02 ਤੇ ਤੁਸੀਂ ਸੁਣੋਗੇ ਡੇਲੀ ਲਾਈਫ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ 'ਚ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ ਠੀਕ 1:00। ਸ਼ਾਇਰਾਨਾ ਅੰਦਾਜ਼ ਵਿੱਚ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਅੱਜ ਸ਼ਾਇਰ ਹੈ ਠੀਕ 2:00। ਦੋ ਵੱਜ ਕੇ 30 ਮਿੰਟ ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਉਮੰਗ ਸਾਡੇ ਦਿੱਲੀ ਕੇਂਦਰ ਤੋਂ। ਠੀਕ 3:00 ਤੁਸੀਂ ਸੁਣੋਗੇ FM ਰੇਨਬੋ ਤੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 4:00 ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤਾਂ ਦਾ ਫੇਵਰੇਟ ਤੇ ਖਾਸ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਣਗੇ ਯੁਵਾ ਦੋਸਤ, ਠੀਕ 5:00 ਤੋਂ ਲੈ ਕੇ 6:00 ਤੱਕ। ਜ਼ਿੰਦਗੀ ਵਿੱਚ ਉਮੀਦ ਦੀ ਕਿਰਨ ਲੈ ਕੇ ਆਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਠੀਕ ਸ਼ਾਮ 6:00। ਬਾਲੀਵੁੱਡ ਤੇ ਬਾਲੀਵੁੱਡ ਫਿਲਮਾਂ ਬਾਰੇ ਗੱਲਾਂ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ, ਠੀਕ 7:02 ਤੇ। ਸੱਤ ਵੱਜ ਕੇ 30 ਮਿੰਟ ਤੇ ਤੁਸੀਂ ਕੁਝ ਹਾਈਲਾਈਟ ਸੁਣੋਗੇ ਫੀਫਾ ਵਰਲਡ ਕੱਪ ਬਾਰੇ। ਅੱਠ ਵੱਜ ਕੇ 2 ਮਿੰਟ ਤੇ ਪ੍ਰੋਗਰਾਮ ਰਹੇਗਾ ਇਨਫੋ ਟਾਈਮਸ।

ਆਪਣੀ ਹਿੰਦੀ ਅਤੇ ਪੰਜਾਬੀ ਗੀਤਾਂ ਦੀਆਂ ਲੇਕਿਨ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ ਅਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ ਠੀਕ 9:02 'ਤੇ। ਗਜ਼ਲਾਂ ਦੀ ਮਹਿਫਿਲ ਲੱਗੇਗੀ ਪ੍ਰੋਗਰਾਮ ਸ਼ਾਮੇ ਗਜ਼ਲ ਵਿੱਚ ਠੀਕ ਰਾਤ 10 ਤੋਂ ਲੈ ਕੇ 10:03 ਤੱਕ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ, ਤੁਸੀਂ ਸੁਣੋਗੇ ਰਾਤ 10 ਤੋਂ ਲੈ ਕੇ 11 ਤੱਕ। FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ 'ਤੇ, ਅਤੇ ਇਹ ਸਨ ਸਾਡੇ ਅੱਜ ਰਾਤ 11 ਤੱਕ ਦੇ ਪ੍ਰਸਾਰਿਤ ਹੋਣ ਵਾਲੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਨ ਸਮਾਂ।

ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

0: ਜੇ ਸਵੇਰ ਦੀ ਸ਼ੁਰੂਆਤ ਰੱਬ ਦੇ ਨਾਲ ਕੀਤੀ ਜਾਂਦੀ ਹੈ ਤੇ ਦਿਨ ਆਪਣੇ ਆਪ ਹੋਰ ਚੰਗੇ ਹੋਣੇ ਸ਼ੁਰੂ ਹੋ ਜਾਂਦੇ ਨੇ।
1: ਜੈਕਾਰਾ ਸ਼ੇਰਾਵਾਲੀ ਦਾ ਬੋਲ ਸੱਚ ਦਰਬਾਰ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਹੁਣ ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬਲਾ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਗਾ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ।

ਸ਼ਿਕਸ਼ਣ ਦੇ ਕੇਂਦਰ ਵਿੱਚ ਰੱਖਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਸਰਕਾਰ ਅਲ ਨੀਨੋ ਕਾਰਨ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਹੈ। ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਆਉਂਦੀ ਸ਼੍ਰੀ ਅਮਰਨਾਥ ਜੀ ਯਾਤਰਾ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਜੰਮੂ ਦੇ ਅਮਰਨਾਥ ਬੇਸ ਕੈਂਪ ਵਿਖੇ ਇੱਕ ਵਿਆਪਕ ਮੌਕ ਡਰਿੱਲ ਕੀਤੀ। ਇਸ ਸਾਲ 22 ਜੂਨ 2026 ਤੱਕ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਜੰਮੂ ਕਸ਼ਮੀਰ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਵਿੱਚ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਮਾਲੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਕਮ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MT ਯੂਨੀਵਰਸਿਟੀ ਵਿਖੇ NRI ਮਿਲਣੀ 2026 ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ ਵਿੱਚ ਉਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਗੁਰਦਾਸਪੁਰ ਦੇ ਸਠਿਆਈ ਹੈੱਡ ਵਰਕਰਸ ਨੇੜੇ ਅਪਰ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਾ ਕਰਨ ਦਾ ਕੰਮ ਅੱਜ ਵੀ ਜਾਰੀ। ਵਿਭਾਗ ਵੱਲੋਂ ਕੰਮ ਛੇਤੀ ਪੂਰਾ ਹੋਣ ਦੀ ਉਮੀਦ ਹੈ।

ਸਵੇਰ ਦੀ ਰੋਸ਼ਨੀ ਨਾਲ ਆਇਆ ਨਵਾਂ ਸਵੇਰਾ, ਖੁਸ਼ੀਆਂ ਭਰਿਆ ਹੋਵੇ ਅੱਜ ਹਰ ਕਿਸੇ ਦਾ ਸਵੇਰਾ। ਜੀ ਗੁੱਡ ਮਾਰਨਿੰਗ, ਜੀ ਗੁੱਡ ਮਾਰਨਿੰਗ, ਤੁਸੀਂ ਸਾਰੇ ਨੀਅਰ ਜੁਆਇਨ ਕੀਤਾ 102.7 FM ਮੈਗਾਹਰਟਸ ਨਾਲ ਨਾਲ 103.6 ਮੈਗਾਹਰਟਸ ਵੀ ਤੇ ਪ੍ਰੋਗਰਾਮ ਹੁਣ ਸ਼ੁਰੂ ਹੋ ਗਿਆ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜ਼ੀ ਦੋਸਤ ਰਾਹੀਲ ਦੇ ਨਾਲ। ਸਵੇਰ ਦੀ ਸ਼ੁਰੂਆਤ ਨਾ ਇੱਕ ਐਨਰਜੀ ਦੇ ਨਾਲ ਅਤੇ ਇੱਕ ਪੋਜ਼ਿਟਿਵ ਸਮਾਈਲ ਦੇ ਨਾਲ ਹੋ ਜਾਏ ਨਾ ਤਾਂ ਦਿਨ ਹੋਰ ਵੀ ਵਧੀਆ ਬਣ ਜਾਂਦਾ, ਕਿਉਂਕਿ ਜੇ ਅਸੀਂ ਥੋੜ੍ਹੀ ਜਿਹੀ ਰੋਂਦੂ ਰੋਂਦੂ ਜਾਂ ਫਿਰ ਥੋੜ੍ਹੀ ਟੈਨਸ਼ਨਾਂ ਦੇ ਨਾਲ ਉੱਠੀਏ ਨਾ ਤਾਂ ਫਿਰ ਹਰ ਦਿਨ ਕੀ ਕਹਿ ਰਹੀ ਹਾਂ, ਜਿਹੜਾ ਅੱਜ ਦਾ ਪੂਰਾ ਦਿਨ ਹੈ ਫਿਰ ਟੈਨਸ਼ਨਾਂ ਦੇ ਵਿੱਚ ਹੀ ਜਾਂਦਾ। ਇਸ ਕਰਕੇ ਰਾਤ ਨੂੰ ਵੀ ਟੈਨਸ਼ਨ ਫਰੀ ਹੋ ਕੇ ਸੋਣਾ ਚਾਹੀਦਾ ਅਤੇ ਸਵੇਰ ਨੂੰ ਵੀ ਟੈਨਸ਼ਨ

ਫਰੀ ਹੋ ਕੇ ਉੱਠਣਾ ਚਾਹੀਦਾ। ਇਸ ਕਰਕੇ ਲਾਈਫ ਦੇ ਵਿੱਚ ਡਿਸਿਪਲਿਨ ਦੀ ਲੋੜ ਬਹੁਤ ਜ਼ਿਆਦਾ ਹੋ ਜਾਂਦੀ ਸਾਡੇ ਲਈ ਵੀ। ਹੁਣ ਕਹੋਗੇ ਡਿਸਿਪਲਿਨ ਤਾਂ ਹਰ ਕਿਸੇ ਦੀ ਲਾਈਫ ਦੇ ਵਿੱਚ ਪ੍ਰੋਪਰ ਹੁੰਦਾ ਹੀ ਹੈ। ਹਾਂਜੀ ਹੁੰਦਾ ਹੈ, ਕਿਉਂਕਿ ਅਸੀਂ ਰਾਤ ਨੂੰ ਹੀ ਸਵੇਰ ਦੇ ਕੰਮ ਕਰਕੇ ਸੋਂਦੇ ਹਾਂ ਨਾ। ਪਰ ਕਈ ਸਾਡੇ ਦੋਸਤ ਇਹੋ ਜਿਹੇ ਹੁੰਦੇ ਕਹਿੰਦੇ ਨਹੀਂ ਨਹੀਂ ਕੋਈ ਨਹੀਂ, ਚਲੋ ਛੱਡੋ ਯਾਰ, ਸਵੇਰ ਤਾਂ ਹੈਗੀ ਹੈ, ਕੋਈ ਨਹੀਂ ਉਹਦੇ ਵੀ ਛੁੱਟੀਆਂ ਚੱਲ ਰਹੀਆਂ, ਆਪਾਂ ਸਵੇਰੇ ਉੱਠ ਕੇ ਹੀ ਕੰਮ ਕਰ ਲਾਂਗੇ। ਕੋਈ ਨਹੀਂ, ਜੇ 6 ਵਜੇ ਜਾਣਾ ਹੈ ਤਾਂ ਥੋੜ੍ਹਾ 10 ਮਿੰਟ ਜਲਦੀ ਉੱਠ ਲਾਂਗੇ, ਜੇ 5 ਵਜੇ ਉੱਠਦੇ ਹਾਂ ਤਾਂ ਥੋੜ੍ਹਾ ਜਲਦੀ ਉੱਠ ਲਾਂਗੇ। ਲੇਕਿਨ ਰਾਤ ਨੂੰ ਕੰਮ ਕਰਕੇ ਰੈਡੀ ਰੂਡੀ ਹੋ ਕੇ ਨਹੀਂ ਸੋ ਸਕਦੀ ਮੈਂ, ਇਹ ਪੂਰਾ ਹੀ ਸਵੇਰੇ ਹੀ ਕਰਨਾ ਹੈ ਕੰਮ ਜੋ ਕਰਨਾ ਹੈ। ਹੁੰਦਾ ਹੈ ਨਾ ਕਈਆਂ ਦੇ ਲਈ, ਕਿਉਂਕਿ ਕਈ ਸਾਡੇ ਦੋਸਤ ਜਿਹੜੇ ਨੇ ਜਾਂ ਫਿਰ ਪੀਜੀ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਹੋਸਟਲ ਦੇ ਵਿੱਚ ਰਹਿੰਦੇ, ਉਹਨਾਂ ਦਾ ਇਹੀ ਹੁੰਦਾ ਸ਼ਡਿਊਲ ਨਾ, ਰਾਤ ਨੂੰ ਬਹੁਤ ਜ਼ਿਆਦਾ ਥੱਕ ਜਾਂਦੇ ਹਾਂ ਸਟੱਡੀ ਕਰਕੇ, ਫਿਰ ਕਹਿੰਦੇ ਸਵੇਰੇ ਜਲਦੀ ਉੱਠ ਕੇ ਹੀ ਆਪਣਾ ਜਿਹੜਾ ਹੈ ਨਾ ਕੰਮ ਉਦੋਂ ਹੀ ਕਰ ਲਵਾਂਗੇ ਆਪਾਂ।

ਫਿਰ ਜਦੋਂ ਰਾਤ ਦੇ ਕੰਮ ਨੂੰ ਸਵੇਰ 'ਤੇ ਛੱਡਦੇ ਆ ਨਾ, ਫਿਰ ਸਵੇਰੇ ਜਦੋਂ ਟਾਈਮ ਉਨਾ ਨਹੀਂ ਰਹਿੰਦਾ, ਫਿਰ ਤਾਂ ਹੁੰਦਾ ਹੈ ਨਾ ਜਦੋਂ ਦਿਮਾਗ ਸਟਕਲੀ ਹੋ ਜਾਂਦਾ, ਹਾਂ ਹਾਂ ਟੈਨਸ਼ਨ ਜੀ ਹੋ ਜਾਂਦੀ ਹੈ, ਫਿਰ ਇਹ ਵੀ ਨਹੀਂ ਲੱਭਦਾ, ਉਹ ਵੀ ਨਹੀਂ ਲੱਗਦਾ, ਭਾਵੇਂ ਸਾਰੀ ਚੀਜ਼ਾਂ ਜਿਹੜੀਆਂ ਅੱਖਾਂ ਦੇ ਸਾਹਮਣੇ ਰੱਖੀ ਹੁੰਦੀ ਹੈ, ਬਿਲਕੁਲ ਕਾਰ ਜਿਹੀ ਸਾਹਮਣੇ ਰੱਖੀ ਹੋਣਗੀ ਜਾਂ ਫਿਰ ਤੁਹਾਡੀ ਸਪੈਕਸ ਜਿਹੜੀਆਂ ਉਹ ਸਾਹਮਣੇ ਰੱਖੀਆਂ ਹੋਣਗੀਆਂ, ਤੁਹਾਡਾ ਪਰਸ ਸਾਹਮਣੇ ਰੱਖੋਗੇ ਤਾਂ ਵੀ ਚੀਜ਼ਾਂ ਲੱਭਦੀਆਂ ਨਹੀਂ ਆ, ਆਪਾਂ ਹੌਚ ਪੌਚ ਵਾਲਾ ਜਿਹੜਾ ਕੰਮ ਹੈ ਨਾ ਉਹ ਹੋਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਜਿਹੜਾ ਰਾਤ ਦਾ ਕੰਮ ਹੈ ਨਾ, ਯਾਨੀ ਕਿ ਸਵੇਰ ਨੂੰ ਥੋੜ੍ਹਾ ਬਹੁਤਾ ਜਿਹੜਾ ਰੈਡੀ ਹੋਣ ਵਾਲਾ ਕੰਮ ਹੈ, ਕੱਪੜੇ ਪ੍ਰੈਸ ਕਰਨੇ, ਇਹ ਚੀਜ਼ਾਂ ਸਾਂਭ ਕੇ ਰੱਖਣੀ, ਉਹ ਰਾਤ ਨੂੰ ਹੀ ਜੇ ਕਰ ਲਿਆ ਜਾਏ ਤਾਂ ਬਿਹਤਰ ਰਹਿੰਦਾ ਸਾਡੇ ਲਈ, ਸਵੇਰ ਦੀ ਮੋਰਨਿੰਗ ਹੋਰ ਚੰਗੀ ਹੋ ਜਾਂਦੀ, ਕਿਉਂਕਿ ਟੈਨਸ਼ਨ ਫਰੀ ਉੱਠਦੇ ਹਾਂ ਨਾ, ਸਵੇਰੇ ਉੱਠ ਕੇ ਬਸ ਜਾਣਾ ਹੀ ਤਾਂ ਹੈ।

ਨੂੰ ਤੇ ਜੀ ਆਇਆਂ ਨੂੰ ਵੀ ਸਾਡੇ ਪ੍ਰੋਗਰਾਮ ਦੇ ਵਿੱਚ। ਹਰ ਇੱਕ ਜਣਾ ਜਿਹੜਾ ਸਾਡੇ ਪ੍ਰੋਗਰਾਮ ਸੁਣ ਰਿਹਾ ਉਹਨਾਂ ਨੂੰ ਸਾਰਿਆਂ ਦੀ ਗੁੱਡ ਮੋਰਨਿੰਗ ਚੰਗੀ ਹੋਣੀ ਚਾਹੀਦੀ ਹੈ। ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਕਿਉਂਕਿ ਹਰ ਇੱਕ ਦਿਨ ਨਾ ਹਰ ਇੱਕ ਕਿਸੇ ਦੇ ਲਈ ਨਾ ਉਸਦੀ ਕਿਤਾਬ ਦਾ ਇੱਕ ਚੈਪਟਰ ਵਾਂਗ ਹੀ ਹੈ। ਤੁਸੀਂ ਹਰ ਇੱਕ ਰੋਜ਼ ਇੱਕ ਨਵੀਂ ਚੀਜ਼ ਲਿਖਦੇ ਹਾਂ ਆਪਾਂ ਸਾਡੇ ਲਈ ਨਾ, ਅਤੇ ਲਾਈਫ ਦੇ ਵਿੱਚ ਇਹੋ ਜਿਹਾ ਹੀ ਹੁੰਦਾ ਹੈ ਕਿ ਆਪਾਂ ਕਈ ਵਾਰ ਸਾਡੇ ਆਲੇ ਦੁਆਲੇ ਨਾ ਇੰਨੀਆਂ ਚੀਜ਼ਾਂ ਚੱਲ ਰਹੀਆਂ ਤਾਂ ਆਪਾਂ ਉੰਨੀ ਇੰਪੋਰਟੈਂਸ ਉਹਨਾਂ ਨੂੰ ਨਹੀਂ ਦੇ ਪਾਉਂਦੇ, ਹੈ ਨਾ। ਕਈ ਵਾਰ ਚੀਜ਼ ਆਪਾਂ ਨੋਟਿਸ ਵੀ ਨਹੀਂ ਕਰਦੇ ਕਿ ਇਹ ਚੀਜ਼ ਕਿਉਂ ਹੈ, ਕਿਆ ਹੈ, ਕਿਸ ਲਈ ਹੈ, ਨਹੀਂ ਕਰਦੇ ਨਾ ਆਪਾਂ ਨੋਟਿਸ ਕਈ ਚੀਜ਼ਾਂ ਨੂੰ। ਜਦੋਂ ਛੋਟੀ ਜਿਹੀ ਐਗਜ਼ੈਂਪਲ ਹੀ ਲੈ ਲੈਂਦੇ ਹਾਂ, ਅਖਬਾਰ ਪੜ੍ਹਦੇ ਹਾਂ, ਕਈ ਪੜ੍ਹਦੇ ਹਾਂ, ਕਈ ਨਹੀਂ ਵੀ ਪੜ੍ਹਦੇ। ਹਾਂ ਹਾਂ ਆਪਾਂ, ਕਿਉਂਕਿ ਅੱਜ ਕੱਲ੍ਹ ਤਾਂ ਸਾਡੇ ਕੋਲ ਫੋਨ ਆ ਹੀ ਗਏ ਹੈ, ਅਤੇ ਜੋ ਚੀਜ਼ ਨਿਊਜ਼ ਚਾਹੀਦੀ ਹੈ ਇੱਕ ਕਲਿੱਕ ਦੇ ਨਾਲ ਸਾਨੂੰ ਮਿਲ ਹੀ ਜਾਂਦੀ ਹੈ। ਫਿਰ ਵੀ ਕਈਆਂ ਨੂੰ ਨਿਊਜ਼ ਪੇਪਰ ਪੜ੍ਹਨ ਦਾ ਸ਼ੌਂਕ ਹੁੰਦਾ। ਹੁਣ ਕੋਈ ਵੀ ਨਿਊਜ਼ ਪੇਪਰ ਲੈ ਲਓ ਤੁਸੀਂ, ਲਾਸਟ ਦੇ ਵਿੱਚ ਤੁਸੀਂ ਚਾਰ ਡੋਟ ਜ਼ਰੂਰ ਵੇਖੇ ਹੋਣਗੇ, ਕਲਰਫੁੱਲ ਵੇਖੇ ਕਿ ਨਹੀਂ? ਆਪਾਂ ਕਦੀ ਨੋਟਿਸ ਹੀ ਨਹੀਂ ਕੀਤਾ।

ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਜ਼ ਤੇ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਆਪਣੇ ਆਰਜੇ ਦੋਸਤ ਰਾਹਿਲ ਦੇ ਨਾਲ ਫਿਰ ਇੱਕ ਵਾਰ ਫਿਰ ਕਰ ਦਿੰਦੇ ਹਾਂ। ਗੁੱਡ ਮਾਰਨਿੰਗ ਵੀ ਸਾਰਿਆਂ

ਇਹਨਾਂ ਜਿਹੜੇ ਛੋਟੇ ਚਾਰ ਡੋਟਸ ਹੁੰਦੇ ਨੇ ਇਹਨਾਂ ਨੂੰ CMYK ਮਾਂ ਕਿਹਾ ਜਾਂਦਾ ਹੈ। ਇਸ ਨੂੰ ਇਗਨੋਰ ਸਾਡੇ ਲਈ ਤਾਂ ਕੀਤਾ ਜਾ ਸਕਦਾ, ਆਪਾਂ ਕਰ ਸਕਦੇ ਹਾਂ, ਪਰ ਲੇਕਿਨ ਜਿਹੜਾ ਪ੍ਰਿੰਟਰ ਹੈ ਨਾ ਉਹਦੇ ਲਈ ਇਗਨੋਰ ਕਰਨਾ ਇੰਪੋਸੀਬਲ ਹੈ, ਕਿਉਂਕਿ ਇਹੀ ਦੱਸਦਾ ਹੈ ਕਿ ਇੰਕ ਕਿਹੜੇ ਕਲਰ ਦੀ ਜਿਹੜੀ ਹੈ। ਇਹੀ ਚਾਰ ਕਲਰ ਕਰਕੇ ਨਾ ਜਿਹੜੀ ਹੈ ਸਾਡੀ ਪੂਰੀ ਅਖਬਾਰ ਦੇ ਕਲਰਸ ਬਣਦੇ ਨੇ, ਠੀਕ ਹੈ। ਅਤੇ ਇਹਨਾਂ ਹੀ ਚਾਰ ਕਲਰ ਦੇ ਵਿੱਚ ਜੇ ਕੋਈ ਇੱਕ ਕਲਰ ਫੇਡ ਹੋ ਜਾਏ ਤਾਂ ਪ੍ਰਿੰਟਰ ਨੂੰ ਆਪਣੇ ਆਪ ਪਤਾ ਲੱਗ ਸਕਦਾ ਹੁਣ ਕਿਹੜੀ ਜਿਹੜੀ ਹੈ ਇੰਕ ਪਾਉਣ ਵਾਲੀ ਹੋ ਗਈ ਹੈ। ਅਤੇ ਤਾਂ ਹੀ ਤਾਂ ਸਾਨੂੰ ਪਤਾ ਲੱਗਦਾ ਕਿ ਕਿਹੜੀ ਇੰਕ ਖਤਮ ਹੋ ਗਈ। ਹੋਰ ਕਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਪੈੱਨ ਸਾਰੇ ਯੂਜ਼ ਕਰਦੇ ਹਾਂ। ਹੁਣ ਸਟਾਰਟਿੰਗ ਦੇ ਵਿੱਚ ਜਦੋਂ ਪੈੱਨ ਬਣਨੀ ਸ਼ੁਰੂ ਹੋਈ ਸੀ ਨਾ, ਆਪਾਂ ਸਾਰਿਆਂ ਨੇ ਵੇਖਿਆ ਹੋਏਗਾ ਪੈੱਨ ਦੇ ਜਿਹੜਾ ਢੱਕਣ ਹੁੰਦਾ ਉਹਦੇ ਉੱਪਰ ਇੱਕ ਛੇਦ ਹੁੰਦਾ। ਹੁਣ ਤੁਸੀਂ ਕਹੋ ਉਹ ਕਿਹਦੇ ਲਈ ਹੈ, ਪੈੱਨ ਨੂੰ ਵੀ ਤਾਂ ਸਾਹ ਲੈਣਾ ਹੋਏਗਾ, ਤਾਂ ਹੀ ਤਾਂ ਹੈ।

ਪਰ ਜਿਹੜਾ ਪੈਨ ਕੈਪ ਹੈ ਨਾ ਉਹ ਸਾਹ ਲੈਣ ਦੇ ਲਈ ਹੈ, ਇਹ ਤਾਂ ਬਿਲਕੁਲ ਤੁਸੀਂ ਸਹੀ ਸੋਚਿਆ। ਪਰ ਸਟਾਰਟਿੰਗ ਦੇ ਵਿੱਚ ਕਿਉਂਕਿ ਉਨੀ ਆਦਤ ਸਾਨੂੰ ਪੈਂਦੀ ਨਹੀਂ ਸੀਗੀ, ਹੈ ਨਾ, ਅਤੇ ਜਿਹੜੇ ਛੋਟੇ ਬੱਚੇ ਹੁੰਦੇ ਸੀ ਉਹਨਾਂ ਦੇ ਲਈ ਹੈ, ਕਿਉਂਕਿ ਕਈ ਵਾਰ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਮੂੰਹ ਦੇ ਵਿੱਚ ਪਾਉਣ ਦੀ ਆਦਤ ਹੁੰਦੀ ਹੈ, ਇਸ ਕਰਕੇ ਪੈਨ ਦਾ ਕੈਪ ਜਿਹੜਾ ਨਾ ਢੱਕਣ ਹੈ ਉਸਦੇ ਵਿੱਚ ਛੇਦ ਕੀਤਾ ਜਾਂਦਾ। ਜੇ ਕਿਸੇ ਨੇ ਗਲਤੀ ਨਾਲ ਨਿਗਲ ਲਿਆ ਤਾਂ ਉਸਦੇ ਵਿੱਚ ਸਾਹ ਜਿਹੜਾ ਨਾ, ਯਾਨੀ ਕਿ ਆਕਸੀਜਨ ਜਿਹੜੀ ਹੈ ਆਰ ਪਾਰ ਹੋ ਸਕੇ। ਇਸ ਲਈ ਵੀ ਸੀ, ਇਸ ਉਮੀਦ ਦੇ ਨਾਲ, ਇਸ ਸੋਚ ਦੇ ਨਾਲ ਸਟਾਰਟ ਕੀਤਾ ਸੀ, ਹੁਣ ਪੈਨ ਨੇ ਤਾਂ ਸਾਹ ਲੈਣਾ ਹੀ ਹੈ, ਬਾਕੀ ਕਿਸੇ ਨੇ ਜੇ ਗਲਤੀ ਨਾਲ ਨਿਗਲ ਲਿਆ ਤਾਂ ਉਸ ਲਈ ਸੀਗਾ। ਹੁਣ ਤੀਜੀ ਚੀਜ਼ ਹੈ ਜਿਹੜੀ ਆਪਾਂ ਜੀਨਸ ਪਾਉਂਦੇ ਹਾਂ ਉਹਦੇ ਵਿੱਚ ਇੱਕ ਛੋਟੀ ਜਿਹੀ ਪੋਕਿਟ ਹੁੰਦੀ ਹੈ, ਕਿਉਂ ਕਿ ਬਿਲਕੁਲ ਆਪਾਂ ਤਾਂ ਇਹੀ ਕਹਿੰਦੇ ਹਾਂ ਨਾ, ਛੋਟੇ ਛੋਟੇ ਕੋਇਨਸ ਜਾਂ ਫਿਰ ਕੋਈ ਵੀ ਛੋਟੀ ਚੀਜ਼ ਹੈ ਜਿਹੜੀ ਉਸ ਛੋਟੀ ਪੋਕਿਟ ਦੇ ਵਿੱਚ ਆਪਾਂ ਪਾ ਲੈਂਦੇ, ਜਿਹੜੀ ਫਰੰਟੇ ਹੁੰਦੀ ਹੈ, ਹੈ ਨਾ। ਲੇਕਿਨ ਸਟਾਰਟਿੰਗ ਦੇ ਵਿੱਚ ਉਹ ਪੋਕਿਟ ਕਿਉਂ ਬਣਾਈ ਗਈ ਸੀ? ਵਾਚਿਸ ਰੱਖਣ ਦੇ ਲਈ, ਜਿਹੜੀਆਂ ਸਾਈਡ ਦੇ ਵਿੱਚ ਪਹਿਲਾਂ ਵਾਚਿਸ ਹੁੰਦੀਆਂ ਜਿਹੜੀ ਪੋਕਿਟ ਦੇ ਵਿੱਚ ਰੱਖਦੇ ਸੀਗੇ, ਹਾਂਜੀ, ਜਿਹੜੀ ਕੋਟ 'ਤੇ ਵੀ ਲਟਕਾਈ ਜਾਂਦੀ ਸੀ, ਉਹਨਾਂ ਵਾਚਿਸ ਕਰਕੇ ਛੋਟੀ ਜਿਹੀ ਜਿਹੜੀ ਪੋਕਿਟ ਬਣਾਈ ਗਈ ਸੀ। ਇਸ ਕਰਕੇ ਅੱਜ ਅਸੀਂ ਕਈ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਧਿਆਨ ਨਹੀਂ ਦਿੰਦੇ ਹਾਂ, ਆਪਾਂ ਉਹਨਾਂ ਨੂੰ ਵੇਖ ਕੇ ਕਹਿੰਦੇ ਹਾਂ ਚਲੋ ਅੱਛਾ ਇਹ ਇੱਦਾਂ ਹੀ ਬਣੀ ਹੋਣੀ, ਜਿੱਦਾਂ ਆਪਾਂ ਯੂਜ਼ ਕਰਦੇ ਹਾਂ ਉਸੇ ਲਈ ਹੋਏਗੀ, ਸ਼ਾਇਦ ਇੱਕ ਨਵੀਂ ਸਟੋਰੀ ਮਿਲ ਸਕਦੀ ਹੈ, ਇੱਕ ਨਵੀਂ ਜਾਣਕਾਰੀ ਮਿਲ ਸਕਦੀ ਹੈ। ਲਾਈਫ ਦੇ ਵਿੱਚ ਵੀ ਇੱਦਾਂ ਹੁੰਦੇ ਆ, ਸਾਡੇ ਆਲੇ ਦੁਆਲੇ ਜਿੰਨੀਆਂ ਚੀਜ਼ਾਂ ਹੁੰਦੀਆਂ ਜੇ ਉਹਨਾਂ ਨੂੰ ਆਪਾਂ ਨੋਟਿਸ ਕਰਨਾ ਸਿੱਖ ਲਈਏ ਨਾ, ਤਾਂ ਫਿਰ ਸਾਨੂੰ ਲੱਗਦਾ ਕਿ ਹਾਂ ਇਹ ਚੀਜ਼ ਇਸ ਤਰ੍ਹਾਂ ਹੋ ਸਕਦੀ, ਇਹ ਚੀਜ਼ ਇਸ ਤਰ੍ਹਾਂ ਹੋ ਸਕਦੀ, ਇਹ ਚੀਜ਼ ਹੈ। ਜਿੱਦਾਂ ਦਵਾਈਆਂ ਦਾ ਜਿਹੜਾ ਕੈਪ ਹੁੰਦਾ ਉਸਦੇ ਵਿੱਚ ਇੱਕ ਤਿੱਖਾ ਜਿਹਾ ਛੇਦ ਹੁੰਦਾ, ਸਭ ਤੋਂ ਉੱਪਰ ਜਿਹੜੀ ਟਿਊਬਸ ਹੁੰਦੀਆਂ ਉਹਨਾਂ ਦੇ ਵਿੱਚ ਹੈ, ਉਹ ਕਿਉਂ ਹੁੰਦਾ ਕਦੀ ਕਿਸੇ ਨੇ ਸੋਚਿਆ? ਹਾਂਜੀ, ਜੇ ਉਸਨੂੰ ਪੁੱਠਾ ਕਰਕੇ ਆਪਾਂ ਜੇ ਢੱਕਣ ਜ਼ੋਰ ਦੀ ਦੱਬ ਦਈਏ ਨਾ, ਤਾਂ ਜਿਹੜੀ ਟਿਊਬ ਹੁੰਦੀ ਉੱਪਰ ਦੇ ਇੱਕ ਸਿਲਵਰ ਕਵਰ ਹੁੰਦਾ ਆਪਣੇ ਆਪ ਓਪਨ ਹੋ ਜਾਂਦਾ, ਫਿਰ ਸਾਨੂੰ ਓਪਨ ਕਰਨ ਦੀ ਉਸਨੂੰ ਇੱਦਾਂ ਲੋੜ ਨਹੀਂ ਪਏਗੀ। ਲਾਈਫ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਨੋਟਿਸ ਕਰਨਾ ਚਾਹੀਦਾ ਹੈ, ਇਸ ਤੋਂ ਤਾਂ ਮੈਨੂੰ ਇਹ ਸਮਝ ਆਉਂਦਾ। ਔਰ ਲਾਈਫ ਨੂੰ ਇੰਜੋਏ ਵੀ ਕਰਨਾ ਚਾਹੀਦਾ।

ਜਲੰਧਰ ਦੇ ਵਿੱਚ ਕੀ ਚੱਲ ਰਿਹਾ? ਲਓ ਜੀ, ਫਿਰ ਅੱਜ ਦੀ ਤਾਂ ਵੱਡੀ ਖਬਰ ਦੇ ਵਿੱਚ ਇਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਕੇਂਦਰੀ ਰੇਲ ਰਾਜ ਮੰਤਰੀ ਅੱਜ ਰੱਖਣਗੇ ਗੁਰੂ ਨਾਨਕਪੁਰਾ ਦੇ ਗੜਾ ਫਾਟਕ ਦੇ ਰੇਲਵੇ ਓਵਰ ਬ੍ਰਿਜ ਦਾ ਨੀਂਹ ਪੱਥਰ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਸਹੀ ਸੁਣਿਆ ਹੈ। ਬਿਲਕੁਲ ਜੀ, ਕਈ ਸਾਲਾਂ ਤੋਂ ਲੋਕਾਂ ਦੀ ਗੁਰੂ ਨਾਨਕਪੁਰਾ ਫਾਟਕ ਦੇ ਗੜਾ ਬੱਸ ਸਟੈਂਡ ਫਾਟਕ ਤੇ ROB ਬਣਨ ਦੀ ਮੰਗ ਹੁਣ ਹੋਣ ਜਾ ਰਹੀ ਹੈ ਪੂਰੀ। ਬਿਲਕੁਲ ਜੀ, ਅੱਜ ਹੋਣ ਜਾ ਰਹੇ ਸ਼ਾਮ 4 ਵਜੇ ਇਸ ਦਾ ਨੀਂਹ ਪੱਥਰ ਦਾ ਉਦਘਾਟਨ। ਲਓ ਜੀ, ਫਿਰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਤੂ 24 ਜੂਨ ਸ਼ਾਮ 4 ਵਜੇ, ਯਾਨੀ ਕਿ ਅੱਜ ਦਾ ਦਿਨ ਹੀ, ਗੁਰੂ ਨਾਨਕ ਫਾਟਕ ਜਿਹੜਾ ਹੈ, ਗੁਰੂ ਨਾਨਕਪੁਰਾ ਫਾਟਕ ਦੇ B67 ਤੇ ਓਵਰਬ੍ਰਿਜ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣਗੇ। ਜਦਕਿ ਸ਼ਾਮ 5 ਵਜੇ ਉਹ ਗੜਾ ਬੱਸ ਸਟੈਂਡ ਦੇ ਜਿਹੜਾ ਫਾਟਕ ਹੈ S4, ਉਸਦਾ ਓਵਰਬ੍ਰਿਜ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਹੀ ਇਸਦੀ ਦਿੱਕਤ ਆਉਂਦੀ ਹੈ, ਅਤੇ ਹੁਣ ਉਹ ਜਿਹੜੀ ਦਿੱਕਤ ਹੈ ਹੁਣ ਪੂਰੀ ਹੋਣ ਜਾ ਰਹੀ ਹੈ, ਹੁਣ ਸਹੀ ਹੋਣ ਵਾਲਾ ਸਾਡਾ ਕੰਮ। ਫਿਰ ਤਾਂ ਇਹ ਖੁਸ਼ਖਬਰੀ ਹੈ ਜਲੰਧਰ ਵਾਲਿਆਂ ਦੇ ਲਈ। ਕਿਉਂਕਿ ਇਸ ਫਾਟਕ ਤੋਂ ਹੀ, ਬੱਸ ਸਟੈਂਡ ਫਾਟਕ ਤੋਂ ਹੀ ਰੋਜ਼ਾਨਾ ਲੱਖਾਂ ਲੋਕ ਲੰਘਦੇ ਨੇ, ਅਤੇ ਪ੍ਰਸ਼ਾਸਨ ਨੂੰ ਦੋਵੇਂ ਫਾਟਕ ਅਤੇ ਰੂਟ ਬਦਲਣ ਲਈ ਵੀ ਹੁਣ ਪ੍ਰਬੰਧ ਕਰਨ ਪੈਣਗੇ, ਅਤੇ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ। ਅਤੇ ਇਹਨਾਂ ਫਾਟਕਾਂ ਤੋਂ ਜਾਣ ਦੇ ਵਿੱਚ ਰੋਜ਼ਾਨਾ ਗੜੀਆਂ ਜਿਹੜੀ ਗਿਣਤੀ ਹੁਣ ਕੰਮ ਹੋਏਗੀ, ਕਿਉਂਕਿ ਜਦੋਂ ਕੰਸਟਰਕਸ਼ਨ ਸਟਾਰਟ ਹੋਈ ਫਿਰ ਤਾਂ ਥੋੜ੍ਹਾ ਜਿਹਾ ਦਿੱਕਤ ਤਾਂ ਚਲੋ ਆਏਗੀ, ਲੇਕਿਨ ਬਾਅਦ ਦੇ ਵਿੱਚ ਸਭ ਸਹੀ ਹੋਣ ਵਾਲਾ ਹੈ। ਦੇਖੋ, ਜਿੱਥੇ ਸਾਰੀਆਂ ਚੀਜ਼ਾਂ ਗੁੱਡ ਨਿਊਜ਼ ਦੇ ਵਿੱਚ ਜਾਂਦੀਆਂ ਨਾ, ਉੱਥੇ ਕਈ ਚੀਜ਼ਾਂ ਸਾਨੂੰ ਇਹੋ ਜਿਹੀ ਵੀ ਦੇਖਣ ਨੂੰ ਮਿਲਦੀਆਂ। ਹੁਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਈ ਲੋਕ ਕਰਦੇ ਵੀ ਹੈ, ਫਿਰ ਵੀ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ। ਕਿਉਂ? ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਆਪਾਂ ਇਗਨੋਰ ਕਰਦੇ ਹਾਂ। ਜਿੱਦਾਂ ਕਿ ਮੈਂ ਕਿਹਾ ਹੈ, ਕੱਲ੍ਹ ਦੀ ਹੀ ਗੱਲ ਹੈ ਕਿ ਇੱਕ ਜਿਹੜੀ ਕਾਰ ਸੀ ਉਸਦੇ ਵਿੱਚ ਅੱਗ ਲੱਗ ਗਈ ਸੀ। ਹੁਣ ਉਹ ਵੀ ਦੱਸਦੀ ਹਾਂ ਕਿਉਂ ਲੱਗੀ ਅਤੇ ਕਿਵੇਂ ਲੱਗੀ।

ਇਹ ਜਿਹੜੀ ਘਟਨਾ ਦੀ ਗੱਲ ਕਰਨ ਜਾ ਰਹੀ ਹਾਂ ਇਹ ਹੈ ਫੁੱਲੜੀਵਾਲ ਦੀ, ਜਿਹਦੇ ਵਿੱਚ ਕੱਲ੍ਹ 23 ਜੂਨ ਦੀ ਹੀ ਗੱਲ ਹੈ, ਜਿਸ ਦੇ ਵਿੱਚ ਇੱਕ ਕਾਰ ਜਿਹੜੀ ਸੀ ਉਹ ਆ ਰਹੀ ਸੀ, ਉਸ ਦੇ ਵਿੱਚ ਜਿਹੜੀ ਖੜੀ ਖੜੀ ਨੂੰ ਅੱਗ ਲੱਗ ਗਈ। ਸਵੇਰੇ 6:30 ਵਜੇ ਦਾ ਹੀ ਇਹ ਸੀਨ ਸੀਗਾ, ਜਿਸ ਦੇ ਵਿੱਚ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫੁੱਲੜੀਵਾਲ ਦੇ ਗੇਟ ਨਜ਼ਦੀਕ ਇੱਕ ਜਿਹੜੀ ਗੱਡੀ ਸੀ ਉਸਨੂੰ ਅੱਗ ਲੱਗੀ, ਅਤੇ ਜਦੋਂ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਲੋਕਾਂ ਨੂੰ ਪਤਾ ਲੱਗਿਆ ਅਤੇ ਬਾਅਦ ਦੇ ਵਿੱਚ CCTV ਕੈਮਰਾ ਦੇ ਵਿੱਚ ਵੇਖਿਆ ਕਿ ਅਸਲ ਜਿਹੜੀ ਵਜ੍ਹਾ ਸੀ ਅੱਗ ਲੱਗਣ ਦੀ ਉਹ ਕੀ ਸੀ, ਅਤੇ ਉਹ ਇਹ ਦੇਖਿਆ ਗਿਆ ਸੀ ਪਿੱਛੋਂ ਹੀ ਜਿਹੜੀ ਗੱਡੀ ਸੀ ਉਸਦੇ ਇੰਜਨ ਨੂੰ ਅੱਗ ਲੱਗਦੀ ਹੋਈ ਆ ਰਹੀ ਸੀ, ਲੇਕਿਨ ਜਿਹੜਾ ਗੱਡੀ ਚਾਲਕ ਸੀ ਉਸਨੇ ਇਸ ਚੀਜ਼ ਦਾ ਧਿਆਨ ਨਹੀਂ ਦਿੱਤਾ ਅਤੇ ਬਾਕੀ ਜਨਤਾ ਨੇ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ, ਲੇਕਿਨ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਹੀ ਅੱਗ ਲੱਗਣ ਦੇ ਕਾਰਨ ਜਿਹੜਾ ਗੱਡੀ ਚਾਲਕ ਸੀ ਉਸਦੀ ਵੀ ਮੌਕੇ 'ਤੇ ਹੀ ਜਿਹੜੀ ਮੌਤ ਹੋ ਗਈ ਹੈ। ਅਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕੋਈ ਵੀ ਗੱਡੀ ਹੈ ਜਾਂ ਫਿਰ, ਕਿਉਂਕਿ ਅੱਜ ਕੱਲ੍ਹ ਹੀਟ ਵੇਵਸ ਦੇ ਕਾਰਨ ਵੀ ਅਤੇ ਗਰਮੀ ਬਹੁਤ ਜ਼ਿਆਦਾ, ਵੈਸੇ ਤਾਂ ਮੌਸਮ ਦੇ ਵਿੱਚ ਕਾਫ਼ੀ ਚੇਂਜਸ ਸਾਨੂੰ ਵੇਖਣ ਨੂੰ ਮਿਲ ਰਹੇ ਹਾਂ, ਪਰ ਫਿਰ ਵੀ ਆਪਣੀ ਜਿਹੜੀ ਇਹ ਗੱਡੀ ਹੈ, ਉਹਨਾਂ ਦੇ ਇੰਜਨਸ ਹੋ ਗਏ, ਤੁਹਾਡੀ ਸਕੂਟੀ ਹੋ ਗਈ, ਤੁਹਾਡੀ ਬਾਈਕ ਹੋ ਗਈ, ਉਹਨਾਂ ਦੇ ਇੰਜਨ ਟਾਈਮ ਟੂ ਟਾਈਮ ਚੈੱਕ ਕਰਾਉਣੇ ਚਾਹੀਦੇ ਆ, ਕਿਉਂਕਿ ਕਈ ਵਾਰ ਜਿਹੜਾ ਹੈ ਨਾ ਇੰਜਨ ਦੇ ਵਿੱਚ ਕੋਈ ਫਸ ਜਾਏ ਜਾਂ ਫਿਰ ਬਹੁਤ ਜ਼ਿਆਦਾ ਓਵਰ ਹੀਟ ਹੋ ਜਾਏ, ਉਸਦੇ ਕਾਰਨ ਵੀ ਇੰਜਨ ਨੂੰ ਅੱਗ ਲੱਗ ਸਕਦੀ ਹੈ। ਅਤੇ ਹੋਰ ਕਿਹੜੀਆਂ ਚੀਜ਼ਾਂ ਇਹੋ ਜਿਹੀ ਗੱਡੀ ਦੇ ਵਿੱਚ, ਕੋਈ ਇਹੋ ਜਿਹੀ ਪਿੱਛੇ ਚੀਜ਼ ਰੱਖੀ ਹੋਈ ਸੀਗੀ ਡਿੱਕੀ ਦੇ ਵਿੱਚ ਜਿਸ ਨੂੰ ਅੱਗ ਲੱਗ ਗਈ ਹੀਟ ਕਾਰਨ, ਕਿਉਂਕਿ ਹੀਟ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਦੁਪਹਿਰ ਦੇ ਟਾਈਮ ਦੇ ਵਿੱਚ। ਕਈ ਵਾਰ ਸਾਡੇ ਜਿਹੜੀ ਬੋਟਲਸ ਹੁੰਦੀ ਹੈ ਜਾਂ ਫਿਰ ਸਾਹਮਣੇ ਜਿਹੜੇ ਡੈਸ਼ਬੋਰਡ 'ਤੇ ਰੱਖੀ ਹੁੰਦੀ ਹੈ ਬੋਟਲਸ ਹੋ ਗਈ, ਮਿਰਰ ਹੋ ਗਏ ਜਿਹੜੇ ਰਿਫਲੈਕਸ਼ਨ ਪਾਉਂਦੇ ਆ, ਅਤੇ ਜਾਂ ਫਿਰ ਕੋਈ ਸਾਈਡ ਦੇ ਵਿੱਚ ਇਹੋ ਜਿਹੀ ਚੀਜ਼ ਹੋ ਗਈ ਜਿਨ੍ਹਾਂ ਨੂੰ ਰੱਖੇ ਰੱਖੇ ਵੀ ਸਾਹਮਣੇ ਸੂਰਜ ਦੀ ਜਿਹੜੀ ਰੋਸ਼ਨੀ ਪੈ ਰਹੀ ਹੈ ਉਸ ਕਾਰਨ ਹੀਟ ਜਿਹੜੀ ਲੱਗ ਜਾਂਦੀ ਹੈ ਅਤੇ ਗੱਡੀ ਦੇ ਵਿੱਚ ਅੱਗ ਲੱਗਣ ਦਾ ਜਿਹੜਾ ਇੱਕ ਕਾਰਨ ਬਣ ਸਕਦਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਟਾਈਮ ਟੂ ਟਾਈਮ ਧਿਆਨ ਸਾਨੂੰ ਦੇਣਾ ਚਾਹੀਦਾ ਹੈ ਅਤੇ ਚੀਜ਼ਾਂ ਨੂੰ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਇਹ ਘਟਨਾ ਹੋਈ ਹੈ ਹੋਰ ਕਿਸੇ ਦੇ ਨਾਲ ਨਾ ਹੋਵੇ। ਅਸੀਂ ਤਾਂ ਇਹੀ ਚਾਹੁੰਦੇ ਹਾਂ, ਅਤੇ ਇਸ ਕਰਕੇ ਆਪਣੀ ਜਿਹੜੀ ਹੈ ਨਾ ਸਾਵਧਾਨੀ ਸਾਡੇ ਆਪਣੇ ਹੱਥਾਂ ਦੇ ਵਿੱਚ ਹੀ ਹੁੰਦੀ ਹੈ।

ਰੋਜ਼ ਇਹ ਛੋਟੀਆਂ ਛੋਟੀਆਂ ਚੀਜ਼ਾਂ ਦੱਸਦੇ ਆ, ਫਿਰ ਕਈ ਵਾਰ ਇਹਨਾਂ ਨੂੰ ਆਪਾਂ ਸੁਣਦੇ ਹਾਂ ਲੇਕਿਨ ਇਗਨੋਰ ਕਰ ਦਿੰਦੇ ਹਾਂ। ਲੇਕਿਨ ਸਾਡੇ ਅਸੀਂ ਸਾਨੂੰ ਆਪਣੇ ਆਲੇ ਦੁਆਲੇ ਵੀ ਇਹਨਾਂ ਚੀਜ਼ਾਂ ਨੂੰ ਦੱਸਣਾ ਚਾਹੀਦਾ, ਬੱਚਿਆਂ ਨੂੰ ਵੀ ਦੱਸਣਾ ਚਾਹੀਦਾ। ਕਈ ਵਾਰ ਹੁੰਦਾ ਨਾ ਉਹਦੇ ਖਿਡੌਣੇ ਇਹੋ ਜਿਹੇ ਹੁੰਦੇ ਆ, ਉਹ ਗੱਡੀ ਦੇ ਵਿੱਚ ਛੱਡ ਜਾਂਦੇ ਆ, ਲੇਕਿਨ ਉਹਨਾਂ ਨੂੰ ਦੱਸਿਆ ਕਿ ਚੀਜ਼ਾਂ ਜਿਹੜੀਆਂ ਜਿੱਥੋਂ ਚੱਕੀਆਂ ਜਾਣ ਉੱਥੇ ਹੀ ਰੱਖੀਆਂ ਜਾਣ। ਫਿਰ ਕੀ ਕਹਿੰਦੇ ਹੋ, ਸਹੀ ਹੈ ਕਿ ਨਹੀਂ?

ਹਾਂਜੀ ਹਾਂਜੀ ਗੁੱਡ ਮਾਰਨਿੰਗ ਜਲੰਧਰ। ਫਿਰ ਹੁਣ ਗੱਲ ਕਰਦੇ ਹਾਂ ਅੱਜ ਦੀ ਤਾਰੀਖ ਦੇ ਵਿੱਚ ਕਿੰਨੀਆਂ ਚੀਜ਼ਾਂ ਖਾਸ ਨੇ, ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਕਈ ਇਹੋ ਲੋਕ ਸਾਡੇ ਇੰਡੀਆ ਦੇ ਵਿੱਚ ਆਏ, ਕਈ ਇਹੋ ਲੋਕ ਜਨਮੇ ਜਿਨ੍ਹਾਂ ਨੇ ਇਤਿਹਾਸ ਰਚ ਦਿੱਤਾ। ਹਰ ਇੱਕ ਇਨਸਾਨ ਜਿਹੜਾ ਇਸ ਦੁਨੀਆਂ ਦੇ ਵਿੱਚ ਆਉਂਦਾ ਕੁਛ ਕਰ ਜਾਂਦਾ ਹੈ, ਹੈ ਨਾ। ਹਰ ਕਿਸੇ ਦੇ ਵਿੱਚ ਇੱਕ ਚਾਹ ਹੁੰਦੀ ਹੈ ਨਾ ਕੁਛ ਕਰਕੇ ਦਿਖਾਉਣ ਦੀ, ਅਤੇ ਕਈ ਉਸ ਚੀਜ਼ ਨੂੰ ਅਚੀਵ ਕਰ ਲੈਂਦੇ ਨੇ। ਅੱਜ ਦੇ ਦਿਨ ਕਈ ਸਾਨੂੰ ਛੱਡ ਕੇ ਵੀ ਗਏ ਨੇ, ਉਹਨਾਂ ਚੀਜ਼ਾਂ ਬਾਰੇ ਵੀ ਹੁਣ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਇਸ ਨੂੰ ਸੁਣੋ ਤਾਂ ਫਿਰ ਕੌਣ ਨੇ ਇਸ ਦੇ ਬਾਰੇ ਚਰਚਾ ਕਰਨੀ।

ਇਹ ਮਧੁਰ ਆਵਾਜ਼ ਹੁਣੇ ਤੁਸੀਂ ਸੁਣ ਰਹੇ ਸੀ, ਇਹ ਸੀ ਪੰਡਿਤ ਓਂਕਾਰ ਠਾਕੁਰ ਜੀ ਦੀ। ਦੋਸਤੋ, ਹਰ ਵੱਡਾ ਕਲਾਕਾਰ ਇੱਕ ਕਹਾਣੀ ਦੀ ਉਸਦੀ ਨਿਸ਼ਾਨੀ, ਉਸਦੀ ਸਫਲਤਾ ਨਹੀਂ ਹੁੰਦੀ, ਉਸਦੀ ਕਹਾਣੀ ਹੁੰਦੀ ਹੈ ਇੱਕ ਸੰਘਰਸ਼ ਦੀ, ਇੱਕ ਹੌਸਲੇ ਦੀ, ਇੱਕ ਮਿਸਾਲ ਦੀ, ਇੱਕ ਵਿਸ਼ਵਾਸ ਦੀ। ਇਸੇ ਤਰ੍ਹਾਂ ਹੀ ਪੰਡਿਤ ਓਂਕਾਰ ਠਾਕੁਰ ਦਾ ਜਨਮ 24 ਜੂਨ 1897 ਨੂੰ ਗੁਜਰਾਤ ਦੇ ਇੱਕ ਪਿੰਡ ਦੇ ਵਿੱਚ ਹੋਇਆ। ਪਰ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਬਿਲਕੁਲ ਆਸਾਨ ਨਹੀਂ ਸੀ, ਕਿਉਂਕਿ ਹਰ ਇੱਕ ਇਨਸਾਨ ਨਾ ਜ਼ਿੰਦਗੀ ਦੇ ਵਿੱਚ ਹਰ ਸਾਰੀਆਂ ਚੀਜ਼ਾਂ ਲੈ ਕੇ ਨਹੀਂ ਪੈਦਾ ਹੁੰਦਾ। ਉਸਦੀ ਜ਼ਿੰਦਗੀ ਦੇ ਵਿੱਚ ਕਈ ਸੰਘਰਸ਼ ਵੀ ਆਉਂਦੇ ਨੇ ਜਿਨ੍ਹਾਂ ਨੂੰ ਪਾਰ ਕਰਕੇ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਾ ਲੈਂਦਾ ਹੈ। ਉਹਨਾਂ ਦੇ ਪਿਤਾ ਦੀ ਧਾਰਮਿਕ ਵੱਲ ਜ਼ਿਆਦਾ ਧਿਆਨ ਸੀ, ਅਤੇ ਗੱਲ ਕਰੀਏ ਉਹਨਾਂ ਦੇ ਹਾਲਾਤਾਂ ਦੀ, ਤਾਂ ਬਹੁਤ ਕਮਜ਼ੋਰ ਸੀ ਜਦ ਪਿਤਾ ਦੀ ਮੌਤ ਹੋ ਗਈ, ਤਾਂ ਛੋਟੀ ਉਮਰ ਵਿੱਚ ਹੀ ਓਂਕਾਰ ਜੀ ਨੂੰ ਕੰਮ ਕਰਨਾ ਪੈ ਗਿਆ। ਸੋਚੋ, ਜਿਸ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਖੇਡਣ ਕੂਦਣ ਦੀ ਉਮਰ ਸੀ, ਉਸ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਪਿਆ। ਕਦੇ ਮਿਲ ਦੇ ਵਿੱਚ ਕੰਮ ਕਰਨਾ ਪੈਂਦਾ ਸੀ, ਕਦੇ ਰਸੋਈ ਦੇ ਵਿੱਚ ਮਦਦ ਕਰਨੀ ਪੈਂਦੀ ਸੀ, ਅਤੇ ਕਈ ਥੀਏਟਰ ਦੇ ਵਿੱਚ ਜਾ ਕੇ ਛੋਟੇ ਰੋਲ ਨਿਭਾ ਕੇ ਆਪਣੀ ਰੋਜ਼ੀ ਰੋਟੀ ਦਾ ਗੁਜ਼ਾਰਾ ਕਰਨਾ ਪੈਂਦਾ ਸੀ। ਪਰ ਰੱਬ ਨੇ ਉਹਨਾਂ ਨੇ ਲਈ ਕੁਝ ਹੋਰ ਹੀ ਲਿਖਿਆ ਸੀ, ਕਿਉਂਕਿ ਕਹਾਣੀ ਜਿਹੜੀ ਹੈ ਨਾ, ਸਾਡੀ ਕਿਸਮਤ ਦਾ ਪੰਨਾ ਜਦੋਂ ਪਲਟਦਾ ਹੈ ਤਾਂ ਫਿਰ ਹਰ ਚੀਜ਼, ਹਰ ਸ਼ੈ ਬਦਲ ਜਾਂਦੀ ਹੈ। ਹਰ ਹੁਨਰ ਦਾ ਇੱਕ ਜੌਹਰੀ ਹੁੰਦਾ ਹੈ, ਜਦੋਂ ਕੋਈ ਸਾਡੇ ਹੁਨਰ ਨੂੰ ਪਛਾਣ ਲਵੇ ਤਾਂ ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ। ਇਸ ਮੋੜ ਦੇ ਵਿੱਚ ਉਹਨਾਂ ਨੂੰ ਮਿਲੇ ਉਹਨਾਂ ਦੇ ਗੁਰੂ, ਓਂਕਾਰ ਜੀ ਨੂੰ ਮਿਲ ਗਏ ਉਹਨਾਂ ਦੇ ਗੁਰੂ ਪੰਡਿਤ ਵਿਸ਼ਨੂੰ ਦਿਗੰਬਰ ਪੁਸ਼ਕਰ ਜੀ। ਇੱਕ ਦਿਨ ਇੱਕ ਸੇਠ ਯਾਨੀ ਕਿ ਸ਼ਾਹਪੁਰ ਜੀ ਦੁਗਾ ਜੀ ਨੇ ਉਹਨਾਂ ਦੀ ਆਵਾਜ਼ ਸੁਣੀ ਅਤੇ ਉਹਨਾਂ ਨੂੰ ਗੰਧਰਵ ਮਹਾਂਵਿਦਿਆਲੇ ਬੋਂਬੇ ਭੇਜ ਦਿੱਤਾ ਕਿ ਤੁਸੀਂ ਜਾ ਕੇ ਉੱਥੇ ਪੜ੍ਹੋ। ਉਹਨਾਂ ਨੇ ਸ਼ੁਰੂ ਹੋਈ ਉਹਨਾਂ ਦੀ ਅਸਲੀ ਜਿਹੜੀ ਤਾਲੀਮ, ਗੁਰੂ ਸਿੱਖਿਆ। ਪਰੰਪਰਾ ਦੇ ਵਿੱਚ ਸੰਗੀਤ ਉਹਨਾਂ ਦੀ ਨਸਾਂ ਦੇ ਵਿੱਚ ਪੈਣ ਲੱਗ ਗਿਆ, ਜੀਵਨ ਜੀਣਾ ਵੀ ਸਿੱਖਿਆ। ਓਂਕਾਰ ਜੀ ਨੇ ਸਿਰਫ ਗਾਣਾ ਨਹੀਂ ਸਿੱਖਿਆ, ਉਹਨਾਂ ਨੇ ਸੰਗੀਤ ਨੂੰ ਜੀਣਾ ਸਿੱਖਿਆ, ਅਤੇ ਸਾਨੂੰ ਵੀ ਇਹੀ ਸਿਖਾਇਆ ਕਿ ਸੰਗੀਤ ਜਿਹੜਾ ਹੈ ਨਾ, ਇਸ ਦੇ ਵਿੱਚ ਆਪਣੀ ਇੱਕ ਹੀਲਿੰਗ ਪਾਵਰ ਹੁੰਦੀ ਹੈ। ਗਵਾਲੀਅਰ ਘਰਾਣੇ ਦੇ ਸੀਗੇ। ਹੁਣ ਜੇ ਉਹਨਾਂ ਦੀ ਗੱਲ ਕਰੀਏ ਸੰਗੀਤ ਦੀ, ਤਾਂ ਪੰਡਿਤ ਓਂਕਾਰ ਠਾਕੁਰ ਜੀ ਗਵਾਲੀਅਰ ਘਰਾਣੇ ਦੇ ਮਸ਼ਹੂਰ ਗਾਇਕ ਬਣ ਗਏ। ਪਰ ਦੋਸਤੋ, ਉਹ ਸਿਰਫ ਇੱਕ ਪਰੰਪਰਾ ਨੂੰ ਫੋਲੋ ਨਹੀਂ ਕਰਦੇ ਸੀ, ਉਹਨਾਂ ਨੇ ਆਪਣੀ ਅਲੱਗ ਪਹਿਚਾਣ ਬਣਾਈ। ਉਹਨਾਂ ਦਾ ਸੰਗੀਤ ਸਿਰਫ ਸੁਰਾਂ ਤੱਕ ਨਹੀਂ ਸੀਮਿਤ ਸੀ, ਉਹਨਾਂ ਦੀ ਆਵਾਜ਼ ਦੇ ਵਿੱਚ ਭਾਵਨਾ ਸੀ, ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਮੁਸਕਾਨ ਸੀ, ਉਹਨਾਂ ਦੀ ਮੂਵਮੈਂਟ ਜਿਹੜਾ ਸੀਗਾ ਇੱਕ ਅਭਿਨੇ ਬਣਿਆ। ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤਾਂ ਲੱਗਦਾ ਸੀ ਕਿ ਜਿਵੇਂ ਕੋਈ ਕਹਾਣੀ ਸਾਡੇ ਸਾਹਮਣੇ, ਸਾਡੇ ਅੱਖਾਂ ਦੇ ਦਰਮਿਆਨ ਚੱਲ ਰਹੀ ਹੋਵੇ, ਅਤੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਜ਼ਿੰਦਗੀ ਦਾ ਹਿੱਸਾ ਹੈ ਉਸਨੂੰ ਜੀਣਾ ਸਿੱਖ ਲਿਆ। ਲੋਕਾਂ ਨੂੰ ਸਿਖਾਇਆ ਕਿ ਜ਼ਿੰਦਗੀ ਦੇ ਵਿੱਚ ਚਾਹੇ ਕਿੰਨੇ ਸੰਘਰਸ਼ ਆ ਸਕਦੇ ਨੇ, ਲੇਕਿਨ ਸਾਡੇ ਲਈ ਉਸ ਜ਼ਿੰਦਗੀ ਦੇ ਵਿੱਚ ਹਰ ਦਮ ਅੱਗੇ ਵਧਦੇ ਰਹਿਣਾ ਹੀ ਜ਼ਿੰਦਗੀ ਦਾ ਇੱਕ ਅਸਲ ਹਿੱਸਾ ਹੈ।

ਉਹਨਾਂ ਦੀ ਆਵਾਜ਼ 3 ਤਾਲ ਤੱਕ ਜਾਂਦੀ ਸੀ, ਯਾਨੀ ਕਿ ਮਤਲਬ ਇੱਕ ਨੀਚੇ ਆਸਮਾਨ ਤੋਂ ਲੈ ਕੇ ਉੱਪਰ ਦੁਨੀਆ ਦੀ ਯਾਤਰਾ ਕਰਵਾ ਦਿੰਦੀ ਸੀ। ਦੋਸਤੋ, ਜੇ ਕਦੇ ਸੋਚਿਆ ਹੈ ਕਿ ਸੰਗੀਤ ਸਿਰਫ ਐਂਟਰਟੇਨਮੈਂਟ ਹੀ ਸਾਨੂੰ ਲੱਗਦਾ ਹੈ ਕਿ ਜਦੋਂ ਆਪਾਂ ਉਦਾਸ ਹਾਂ ਜਾਂ ਫਿਰ ਕੁਛ ਚੀਜ਼ ਹੈ, ਤਾਂ ਫਿਰ ਉਸ ਵੇਲੇ ਸਾਨੂੰ ਲੱਗਦਾ ਕਿ ਹਾਂ, ਸੰਗੀਤ ਇੱਕ ਜਿਹੜੀ ਪਾਵਰ ਹੈ ਉਹ ਸਾਨੂੰ ਹੀਲ ਕਰ ਸਕਦੀ ਹੈ। ਇਹੀ ਪੰਡਿਤ ਜੀ ਨੇ ਸਿਖਾਇਆ। ਉਹਨੂੰ ਲੱਗਦਾ ਸੀਗਾ ਕਿ ਸੰਗੀਤ ਜਿਹੜਾ ਉਸਦੇ ਵਿੱਚ ਇੱਕ ਹੀਲਿੰਗ ਪਾਵਰ ਤਾਂ ਹੈ ਹੀ ਹੈ, ਲੋਕਾਂ ਨੂੰ ਜੋੜਦੀ ਹੈ ਇੱਕ ਦੂਜੇ ਦੇ ਨਾਲ, ਇੱਕ ਦੇਸ਼ ਨੂੰ ਦੂਜੇ ਦੇਸ਼ ਦੇ ਨਾਲ, ਇੱਕ ਸਟੇਟ ਨੂੰ ਦੂਜੇ ਸਟੇਟ ਦੇ ਨਾਲ, ਇੱਕ ਡਿਸਟ੍ਰਿਕਟ ਨੂੰ ਦੂਜੇ ਡਿਸਟ੍ਰਿਕਟ ਦੇ ਨਾਲ। ਉਹਨਾਂ ਨੇ ਵਿਗਿਆਨਿਕ ਜੇਸੀ ਬੋਸ ਦੇ ਨਾਲ ਮਿਲ ਕੇ ਇੱਕ ਥਿਊਰੀ ਐਕਸਪਲੋਰ ਕੀਤੀ ਕਿ ਰਾਗਾਂ ਦੇ ਵਿੱਚ ਅਲੱਗ ਅਲੱਗ ਭਾਵਨਾ ਹੁੰਦੀ ਹੈ। ਰਾਗ ਜਠੋਤੀ, ਜਿਸਦੇ ਵਿੱਚ ਪਿਆਰ ਅਤੇ ਸ਼ਿੰਗਾਰ ਹੈ। ਰਾਗ ਹਿੰਦੋਲ, ਜਿਸਦੇ ਵਿੱਚ ਵੀਰਤਾ ਦਾ ਇੱਕ ਝਲਕ ਹੈ। ਰਾਗ ਬਾਗੇਸ਼ਵਰੀ, ਜਿਸਦੇ ਵਿੱਚ ਦੁੱਖ ਕਰੁਣਾ, ਮਤਲਬ ਹਰ ਰਾਗ ਇੱਕ ਇਮੋਸ਼ਨ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦਾ ਹੈ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਮਹਾਤਮਾ ਗਾਂਧੀ ਜੀ ਨੇ ਵੀ ਇਹਨਾਂ ਦੇ ਬਾਰੇ ਕਿਹਾ ਸੀਗਾ। ਉਹਨਾਂ ਨੇ ਕਿਹਾ ਕਿ ਪੰਡਿਤ ਓਮਕਾਰ ਠਾਕੁਰ ਇੱਕ ਗਾਣੇ ਦੇ ਨਾਲ ਹਰ ਇੱਕ ਇਨਸਾਨ ਨੂੰ ਉਹ ਸਮਝਾ ਸਕਦੇ ਨੇ, ਜਿਹੜੇ ਮੇਰੀ ਸੰਦੇਸ਼, ਜਿਹੜੀ ਮੇਰੀ ਸਪੀਚ ਹੈ, ਉਸ ਨਾਲ ਲੋਕ ਨਹੀਂ ਸਮਝ ਪਾ ਰਹੇ ਨੇ। ਇਹ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ। ਉਹਨਾਂ ਦੀ ਆਵਾਜ਼ ਦੇ ਵਿੱਚ ਸੱਚਮੁੱਚ ਕੋਈ ਜਾਦੂ ਸੀਗਾ। 1947 ਦਾ ਉਹ ਸਮਾਂ, ਹੁਣ ਅਸੀਂ ਉਸ ਸਮੇਂ ਦੇ ਵਿੱਚ ਹਾਂ ਜਦੋਂ 15 ਅਗਸਤ 1947 ਦੀ ਰਾਤ ਭਾਰਤ ਆਜ਼ਾਦ ਹੋ ਰਿਹਾ ਸੀ। ਪਾਰਲੀਆਮੈਂਟ ਵਿੱਚ ਮਾਹੌਲ ਇਮੋਸ਼ਨ ਸੀਗਾ, ਇਮੋਸ਼ਨਲ। ਅਤੇ ਉਸ ਸਮੇਂ ਪੰਡਿਤ ਓਮਕਾਰ ਠਾਕੁਰ ਨੇ ਵੰਦੇ ਮਾਤਰਮ ਗਾਇਆ। ਦੋਸਤੋ, ਇਹ ਸਿਰਫ ਇੱਕ ਗੀਤ ਨਹੀਂ ਸੀ ਉਸ ਵੇਲੇ, ਉਹ ਇੱਕ ਜਜ਼ਬਾ ਸੀ, ਇੱਕ ਦੇਸ਼ ਦੀ ਰੂਹ ਸੀ। ਅਸੀਂ ਬੇਸ਼ੱਕ ਇੱਕ ਦੂਜੇ ਤੋਂ ਦੂਰ ਹੋ ਰਹੇ ਸੀ, ਲੇਕਿਨ ਦਿਲਾਂ ਦੇ ਵਿੱਚ ਇਹੀ ਅਹਿਸਾਸ ਸੀਗਾ ਕਿ ਹਮੇਸ਼ਾ ਇੱਕ ਦੂਜੇ ਨਾਲ ਹਰਦਮ ਪਾਸ ਰਹਾਂਗੇ। ਪੰਡਿਤ ਜੀ ਸਿਰਫ ਇੱਕ ਗਾਇਕ ਹੀ ਨਹੀਂ ਸੀ, ਉਹ ਇੱਕ ਮਹਾਨ ਟੀਚਰ ਵੀ ਸੀ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਡੀਐਨ ਵਜੋਂ ਆਪਣੀ ਜਿਹੜੀ ਮਿਊਜ਼ਿਕ ਫੈਕਲਟੀ ਦੇ ਵਿੱਚ ਆਪਣੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ। ਉਹਨਾਂ ਨੇ ਮਹਾਨ ਸਟੂਡੈਂਟਸ ਤਿਆਰ ਕੀਤੇ। ਉਹਨਾਂ ਨੇ ਸੰਗੀਤਾਂਜਲੀ ਨਾਮ ਦੀ 6 ਵੋਲਿਊਮ ਦੀ ਇੱਕ ਕਿਤਾਬ ਲਿਖੀ, ਜੋ ਅੱਜ ਵੀ ਸੰਗੀਤ ਦੇ ਵਿਦਿਆਰਥੀਆਂ ਦੇ ਲਈ ਇੱਕ ਖਜ਼ਾਨੇ ਦੀ ਕਿਤਾਬ ਹੈ। ਜੇ ਪੰਡਿਤ ਜੀ ਦੇ ਖਜ਼ਾਨਿਆਂ ਦੇ ਵਿੱਚੋਂ ਖਜ਼ਾਨੇ ਦੀ ਗੱਲ ਕਰੀਏ, ਤਾਂ ਜੋਗੀ ਮਤ ਜਾ, ਪਗ ਘੁੰਗਰੂ ਬਾਂਧ ਮੀਰਾ ਨਾਚੀ, ਮਾਈ ਨਹੀਂ ਮਾਖਨ ਖਾਇਓ, ਤੋੜੀ ਬਾਗੇਸ਼ਵਰੀ ਤਿਲਨ, ਹੋਰ ਵੀ ਬਹੁਤ ਸਾਰੇ ਜਿਹੜੇ ਗੀਤ ਹੈ, ਬਹੁਤ ਸਾਰੇ ਰਾਗ ਉਹਨਾਂ ਨੇ ਗਾਏ ਅਤੇ ਸਾਡੇ ਲਈ ਅਨਮੋਲ ਖਜ਼ਾਨੇ ਛੱਡ ਕੇ ਚਲੇ ਗਏ। ਉਹਨਾਂ ਦੇ ਇਹਨਾਂ ਹੀ ਕੰਮਾਂ ਦੇ ਲਈ ਉਹਨਾਂ ਨੂੰ ਕਈ ਅਕਾਦਮਿਕ ਅਵਾਰਡ ਵੀ ਮਿਲੇ। ਅਤੇ ਸਾਡੇ ਲਈ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆ ਦੇ ਵਿੱਚ ਚੀਜ਼ਾਂ ਸਾਨੂੰ ਆਪਣੇ ਤੋਂ ਅਲੱਗ ਜ਼ਰੂਰ ਮਿਲ ਸਕਦੀਆਂ ਨੇ, ਲੇਕਿਨ ਉਹਨਾਂ ਨੂੰ ਸਿੱਖਣ ਦੀ ਲੋੜ ਸਾਨੂੰ ਹੀ ਹੈ। ਉਹਨਾਂ ਦੀ ਇੱਕ ਆਵਾਜ਼ ਨੇ ਉਹ ਜਾਦੂ ਬਿਖੇਰ ਦਿੱਤਾ ਜੋ ਕਈ ਲੋਕ ਨਹੀਂ ਕਰ ਪਾਏ।

ਜੀ ਦੋਸਤੋ, ਫਿਰ ਸੁਣ ਰਹੇ ਹੋ ਆਪਣੇ ਅੱਜ ਦੋਸਤ ਰਾਹੀਲ ਨੂੰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ, ਅਤੇ ਕਈ ਸਾਡੇ ਦੋਸਤ ਸਾਨੂੰ ਸੁਣ ਰਹੇ ਨੇ ਨਿਊਜ਼ ਔਨ AIR ਐਪ ਰਾਹੀਂ, ਅਤੇ ਕਈ ਰੇਡੀਓ ਰਾਹੀਂ ਵੀ ਸੁਣ ਰਹੇ ਨੇ। ਵੈਸੇ ਅੱਜ ਕੱਲ੍ਹ ਦੇ ਅੱਧੀ ਤੋਂ ਵੱਧ ਛੁੱਟੀਆਂ ਲੋਕ ਮਨਾ ਰਹੇ ਨੇ ਆਪਣੇ ਫੀਫਾ ਵਰਲਡ ਕੱਪ ਦੇਖ ਕੇ। ਕਿਉਂ, ਸਹੀ ਕਹਿ ਰਹੀ ਹਾਂ ਨਾ? ਬਿਲਕੁਲ ਜੀ, ਅਸੀਂ ਗੱਲ ਕਰੀਏ ਤੇ ਜਿੱਥੇ ਕੱਲ੍ਹ ਰਾਤ ਮੈਦਾਨਾਂ ਦੇ ਵਿੱਚ ਗੋਲੀਆਂ ਦੀ ਵਰਖਾ

ਰਹੀ ਸੀ, ਯਾਨੀ ਕਿ ਓਹੋ ਗੋਲ ਉਸਦੀ ਗੱਲ ਕਰ ਰਹੀ ਹਾਂ। ਅਤੇ ਜਿੱਥੇ ਡਿਫੈਂਸ ਦੀ ਕੰਧ ਵੀ ਓਨੀ ਹੀ ਮਜ਼ਬੂਤ ਵੇਖਣ ਨੂੰ ਮਿਲੀ ਹੈ ਕਿ ਕਿਸੇ ਨੂੰ ਗੋਲ ਕਰਨ ਨਹੀਂ ਦੇਣਾ। ਅਤੇ ਕੱਲ੍ਹ ਦੇ ਮੈਚ ਦੇ ਹਾਈਲਾਈਟਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਪੁਰਤਗਾਲ ਅਤੇ ਉਜ਼ਬੇਕਿਸਤਾਨ ਦੇ ਮੈਚ ਦੀ, ਜਿਸ ਦੇ ਵਿੱਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਦੇ ਨਾਲ ਹਰਾ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਆ, ਪਰ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਨਜ਼ਰਾਂ ਜਿਹੜੀਆਂ ਟਿੱਕੀਆਂ ਹੋਈਆਂ ਸੀ ਉਹ ਸੀਗੀ, ਬਿਲਕੁਲ ਸਹੀ ਸਮਝ ਪਾ ਰਹੇ ਹੋ, ਜੀ ਜੀ ਜੀ ਰੋਨਾਲਡੋ ਦੀ ਗੱਲ ਕਰ ਰਹੀ ਹਾਂ। ਰੋਨਾਲਡੋ ਨੇ ਇਸ ਮੈਚ ਦੇ ਵਿੱਚ 2 ਗੋਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਦੁਨੀਆ ਦੇ ਪਹਿਲੇ ਫੁੱਟਬਾਲਰ ਬਣ ਗਏ ਨੇ ਜਿਨ੍ਹਾਂ ਨੇ ਲਗਾਤਾਰ 6 ਵੱਖ ਵੱਖ ਫੀਫਾ ਵਰਲਡ ਕੱਪ ਟੂਰਨਾਮੈਂਟ ਦੇ ਵਿੱਚ ਗੋਲ ਕੀਤੇ ਨੇ। 2006 ਤੋਂ 2026 ਤੱਕ ਦੀ ਜਰਨੀ ਦੇ ਵਿੱਚ ਇਹਨਾਂ ਨੇ ਲੱਖਾਂ ਦਿਲਾਂ 'ਤੇ ਰਾਜ ਕਰ ਲਿਆ ਹੈ। ਹੁਣ ਜਿਹੜਾ ਦੂਜਾ ਮੈਚ ਹੋਇਆ ਸੀ ਉਸਦੀ ਵੀ ਗੱਲ ਕਰ ਲੈਂਦੇ ਹਾਂ, ਜਿੱਥੇ ਇੰਗਲੈਂਡ ਵਿਰੁੱਧ ਘਾਨਾ ਜਿਹੜਾ ਬਾਲ ਸੀਗਾ ਉਸਦੇ ਮੈਚ ਦੇ ਵਿੱਚ ਫੁੱਟਬਾਲ ਫੈਨਾਂ ਦੀ ਗੋਲ ਦੀ ਉਮੀਦ ਇੰਨੀ ਜ਼ਿਆਦਾ ਹਾਈ ਫਾਈ ਸੀਗੀ ਕਿ ਮੈਨੂੰ ਹੁਣ ਗੋਲ ਵੇਖਣ ਨੂੰ ਮਿਲੇਗਾ ਕਿ ਸਾਨੂੰ ਹੁਣ ਗੋਲ ਵੇਖਣ ਨੂੰ ਮਿਲੇਗਾ, ਪਰ ਦੋਨੋਂ ਟੀਮਾਂ ਨੇ ਡਿਫੈਂਸ ਯਾਨੀ ਡਿਫੈਂਸ ਵਾਲ ਇੰਨੀ ਮਜ਼ਬੂਤ ਕੀਤੀ ਹੋਈ ਸੀਗੀ ਕਿ 0-0 ਅਤੇ ਡਰੋਅ ਦੇ ਨਾਲ ਇਹ ਮੈਚ ਜਿਹੜਾ ਖਤਮ ਹੋਇਆ। ਕਈ ਮੌਕੇ ਬਣੇ ਵੀ ਸੀ ਪਰ ਕਈ ਟੀਮਾਂ ਨੇ ਗੋਲ ਕਰਨ ਦਾ ਕਾਮਯਾਬੀ ਜਿਹੜੀ ਉਸਦੇ ਵਿੱਚ ਥੋੜ੍ਹੀ ਨਾਕਾਮਯਾਬ ਹੋ ਗਈ, ਲੇਕਿਨ ਕਿਉਂਕਿ ਜਿਹੜੇ ਇਸਦੇ ਨਤੀਜੇ ਦੇ ਨਾਲ ਗਰੁੱਪ ਐਲ 'ਤੇ ਹੋਰ ਵੀ ਦਿਲਚਸਪ ਬਣ ਗਿਆ, ਕਿਉਂਕਿ ਅਲੱਗ ਅਲੱਗ ਗਰੁੱਪਸ ਦੇ ਵਿੱਚ ਇਹ ਮੈਚ ਹੋ ਰਹੇ ਨੇ, ਅਤੇ ਮੈਨੂੰ ਲੱਗਦਾ ਕਿ ਡਿਫੈਂਸਿਵ ਇੰਨਾ ਜ਼ਿਆਦਾ ਖੇਡ ਰਹੇ ਸੀਗੇ ਕਿ ਜਿਸ ਦੇ ਵਿੱਚ ਸਾਨੂੰ ਚਲੋ ਗੋਲ ਤਾਂ ਨਹੀਂ ਦੇਖਣ ਨੂੰ ਮਿਲੇਗੇ, ਡਰੋਅ ਹੋ ਗਿਆ ਮੈਚ, ਪਰ ਅੱਜ ਦੇ ਮੈਚਾਂ ਦੇ ਵਿੱਚ ਵੀ ਇਹ ਚੀਜ਼ਾਂ ਕਈ ਦੇਖਣ ਨੂੰ ਮਿਲੇਗੀ, ਕਿਉਂਕਿ ਵਰਲਡ ਕੱਪ ਦੇ ਇਸ ਗਰੁੱਪ ਦੇ ਵਿੱਚ ਹੌਲੀ ਹੌਲੀ ਆਪਣਾ ਜਿਹੜਾ ਰੂਪ ਹੈ ਨਾ ਸਾਰੀ ਟੀਮਾਂ ਲੈ ਕੇ ਆ ਰਹੇ ਨੇ। ਕੁਝ ਟੀਮਾਂ ਨੌਕਆਊਟ ਰਾਊਂਡ ਦੇ ਵਿੱਚ ਹੁਣ ਨੇੜੇ ਆ ਚੁੱਕੇ ਨੇ, ਜਦਕਿ ਕੁਛ ਟੀਮਾਂ ਦੇ ਲਈ ਹੁਣ ਮੈਚ ਇਸ ਤਰ੍ਹਾਂ ਦੇ ਹੋਣਗੇ ਕਿ ਜਾਂ ਤਾਂ ਕਰੋ ਜਾਂ ਫਿਰ ਮਰੋ ਵਾਲੀ ਸਿਚੁਏਸ਼ਨ ਆਉਣ ਵਾਲੀ ਆ। ਅੱਜ ਦੇ ਮੁਕਾਬਲਿਆਂ ਦੇ ਵਿੱਚ ਕਈ ਵੱਡੀਆਂ ਟੀਮਾਂ ਆਪਣੀ ਪੋਜੀਸ਼ਨ ਨੂੰ ਮਜ਼ਬੂਤ ਵੀ ਕਰਨਗੀਆਂ, ਅਤੇ ਦੇਖਦੇ ਹਾਂ ਅੱਜ ਦੇ ਮੈਚ ਦੇ ਵਿੱਚ ਕੀ ਜਿਹੜਾ ਸਾਨੂੰ ਵੇਖਣ ਨੂੰ ਮਿਲੇਗਾ ਕਿ ਅੱਜ ਕਿੰਨੇ ਕੁ ਗੋਲ ਹੋਣਗੇ ਜਾਂ ਫਿਰ ਅੱਜ ਵੀ ਡਿਫੈਂਸਿਵ ਬਹੁਤ ਜ਼ਿਆਦਾ ਖੇਡਿਆ ਜਾਏਗਾ। ਅੱਜ ਦੇ ਮੈਚ ਦੇ ਵਿੱਚ ਤਾਂ ਕਈ ਹੈ ਜਿਸ ਦੇ ਵਿੱਚ ਸਭ ਤੋਂ ਵੱਡਾ ਮੁਕਾਬਲਾ ਜਿਹੜਾ ਹੈ ਐਕਸਪਰਟ ਕਹਿ ਰਹੇ ਨੇ ਕਿ ਸਕਾਟਲੈਂਡ ਵਰਸਿਸ ਬ੍ਰਾਜ਼ੀਲ ਦਾ ਵੇਖਣ ਨੂੰ ਮਿਲੇਗਾ। ਬ੍ਰਾਜ਼ੀਲ ਜੀਤ ਕੇ ਜਿਹੜੇ ਗਰੁੱਪ ਹੈ ਨਾ ਉਸਦੇ ਵਿੱਚ ਮਜ਼ਬੂਤ ਤਾਂ ਹੈ ਹੀ ਹੈ, ਜਦਕਿ ਸਕਾਟਲੈਂਡ ਨੂੰ ਵੇਖਿਆ ਜਾਏ ਤਾਂ ਉਮੀਦਾਂ ਉੱਥੋਂ ਵੀ ਬਹੁਤ ਜ਼ਿਆਦਾ ਬਣੀਆਂ ਹੋਈਆਂ ਇਸ ਦੇ ਵਿੱਚ। ਇਸ ਵਾਰ ਜਿਹੜੀਆਂ ਟੀਮਾਂ ਖੇਡ ਰਹੀਆਂ ਨੇ ਇਸ 2026 ਦੇ ਵਿੱਚ 48 ਟੀਮਾਂ ਨੇ, ਜਿਹਦੇ ਵਿੱਚ ਅਮੈਰੀਕਾ ਹੋ ਗਏ, ਕੈਨੇਡਾ ਹੋ ਗਏ, ਮੈਕਸੀਕੋ ਹੋ ਗਏ, ਅਲੱਗ ਅਲੱਗ ਦੇਸ਼ਾਂ ਦੇ ਵਿੱਚ ਮੇਜ਼ਬਾਨੀ ਵੀ ਕੀਤੀ ਜਾ ਰਹੀ ਹੈ। ਅੱਜ ਦੇ ਮੈਚ ਦੇ ਵਿੱਚ ਕੌਣ ਕੀ ਕਰੇਗਾ ਇਹ ਵੀ ਤਾਂ ਵੇਖਣਾ ਬਣਦਾ ਹੀ ਹੈ। ਜੋ ਹੁਣ ਸਵਿਟਜ਼ਰਲੈਂਡ ਵਰਸਿਸ ਕੈਨੇਡਾ ਦੀ ਗੱਲ ਕਰ ਲਈਏ ਤਾਂ ਜਿਹੜਾ ਕਿ ਕੈਨੇਡਾ ਦੇ ਵਿੱਚ ਹੀ ਹੋਏਗਾ। ਹੁਣ ਕੈਨੇਡਾ ਆਪਣੇ ਘਰ ਦੇ ਵਿੱਚ ਖੇਡ ਰਿਹਾ ਅਤੇ ਕਰਾਊਡ ਤਾਂ ਫੁੱਲ ਸਪੋਰਟ ਮਿਲੇਗਾ ਹੀ ਮਿਲੇਗਾ, ਪਰ ਸਵਿਟਜ਼ਰਲੈਂਡ ਦੇ ਡਿਸਿਪਲਿਨ ਟੀਮ ਦੀ ਗੱਲ ਕਰੀਏ ਤਾਂ ਉੱਥੇ ਵੀ ਅੰਡਰ ਐਸਟੀਮੇਟ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ। ਅਤੇ ਹੁਣ ਜੇ ਪ੍ਰਿਡਿਕਸ਼ਨ ਤਾਂ ਨਹੀਂ ਲਗਾ ਸਕਦੇ ਆਪਾਂ, ਦੇਖੋ ਹਰ ਇੱਕ ਟੀਮ ਨੇ ਆਪਣੀ ਆਪਣੀ ਮਿਹਨਤ ਕੀਤੀ ਹੋਈ ਹੈ, ਪਰ ਕੀ ਜਿਹੜਾ ਕੈਨੇਡਾ ਆਪਣੇ ਗਰਾਊਂਡ ਫੀਲਡ 'ਤੇ ਖੇਡਦਾ ਹੋਇਆ ਅਤੇ ਲੋਕਾਂ ਦੀ ਇੰਨੀ ਚੀਕਾਂ ਦੇ ਵਿੱਚ ਉਸਦਾ ਹੌਸਲਾ ਅਫਜ਼ਾਈ ਕਿੰਨੇ ਕੁ ਲੈਵਲ ਵੱਧ ਕੇ, ਅਤੇ ਕਿਸ ਤਰ੍ਹਾਂ ਦਾ ਮੈਚ ਰਹੇਗਾ ਉਹ ਵੀ ਵੇਖਣ ਨੂੰ ਮਿਲੇਗਾ। ਅਤੇ ਅੱਗੇ ਜਿਹੜਾ ਬੌਂਸੀਆ ਅਤੇ ਕਤਰ ਦੇ ਵਿੱਚ ਮੈਚ ਹੋਣ ਵਾਲਾ ਹੈ ਉਸਦੇ ਬਾਰੇ ਵੀ ਜਿਹੜੀ ਹੈ ਟੀਮ ਗੇਮਾਂ ਦੇ ਵਿੱਚ ਆਪਣੀ ਆਪਣੀ ਜਿਹੜੀ ਹਲਚਲ ਹੋ ਰਹੀ ਹੈ। ਅੱਜ ਦੇ ਮੈਚਸ ਵੀ ਕਾਫੀ ਜ਼ਿਆਦਾ ਵਧੀਆ ਹੋਣ ਵਾਲੇ ਹਨ, ਦੇਖਾਂਗੇ ਅਤੇ ਕੀ ਬਣਦਾ ਹੈ ਅਤੇ ਕੀ ਹੋਣ ਵਾਲਾ ਹੈ। ਸਕਾਟਲੈਂਡ ਵਰਸਿਸ ਬ੍ਰਾਜ਼ੀਲ ਦਾ ਮੈਚ ਹੋਏਗਾ ਅਤੇ ਉਸ ਤੋਂ ਬਾਅਦ ਮੋਰੋਕੋ ਵਰਸਿਸ ਹੇਤੀ ਦਾ ਮੈਚ ਵੀ ਦੇਖਣ ਨੂੰ ਮਿਲੇਗਾ, ਅਤੇ ਮੈਕਸੀਕੋ ਦੇ ਨਾਲ ਵੀ ਤਾਂ ਮੈਚ ਹੋ ਰਿਹਾ ਹੈ ਕਜ਼ੀਚੀਆ ਦਾ। ਸਾਊਥ ਅਫਰੀਕਾ ਵਰਸਿਸ ਸਾਊਥ ਕੋਰੀਆ, ਇੰਨੇ ਸਾਰੇ ਮੈਚਿਸ ਕਿਤੇ ਕਿਤੇ ਨਿਗਾਹ ਬਣਾ ਕੇ ਰੱਖੀਏ। ਹਰ ਇੱਕ ਗੇਮ ਦੀ ਆਪਣੀ ਇੱਕ ਜਰਨੀ ਚੱਲ ਰਹੀ ਹੈ, ਤਾਂ ਲਓ ਫਿਰ ਇੱਕ ਗੀਤ ਇੰਜੋਏ ਕਰਦੇ ਹਾਂ, ਫਿਰ ਵਾਪਸ ਆਉਂਦੇ ਹਾਂ।

कहते जिंदगी में बहुत सारे इंसान आपकी ज़िंदगी में आएंगे, लेकिन बहुत कम है जो कुछ ना कुछ सिखा कर जाएंगे। हेलो जी, तुम सारे ट्यून कहते 102.7 FM रेनबो दी नाल नाल 103.6 MHz भी प्रोग्राम चल रहा है। गुड मॉर्निंग जलंधर, मैं तुम्हारी आरजे दोस्त राहिल। हुन गल कर दिया एक एहो जी शख्सियत बारे कि जिस जिन्होंने लोगों के हित बहुत सारे काम किए, मजदूरों लिए खासकर। ਉਹਨਾਂ ਦੀ ਗੱਲ ਕਰਦੇ ਕਰਦੇ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਵਰਾਗਿਰੀ ਵੈਂਕਟ ਗਿਰੀ ਜੀ ਦੀ, ਯਾਨੀ ਕਿ ਵੀ ਗਿਰੀ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿਹੜੇ ਕਿ ਸਾਡੇ ਚੌਥੇ ਪ੍ਰੈਜ਼ੀਡੈਂਟ ਵੀ ਰਹੇ ਸੀਗੇ। ਉਹਨਾਂ ਦੀ ਸ਼ੁਰੂਆਤ ਕਰਦੇ ਹੋਏ ਗੱਲਾਂ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਬਚਪਨ ਦੀ, ਅਤੇ ਬਚਪਨ ਤੋਂ ਹੀ ਉਹਨਾਂ ਦਾ ਜਨਮ ਹੋਇਆ ਸੀਗਾ 10 ਅਗਸਤ 1894 ਨੂੰ ਬਹਿਰਮਪੁਰ ਉੜੀਸਾ ਦੇ ਵਿੱਚ। ਉਹ ਇੱਕ ਐਜੂਕੇਟਿਡ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਜਿਨ੍ਹਾਂ ਨੇ ਪੜ੍ਹਾਈ ਅਤੇ ਸਮਝ ਨਾਲ ਹੀ ਸੇਵਾ ਨੂੰ ਆਪਣਾ ਮਕਸਦ ਬਣਾਇਆ ਹੋਇਆ ਸੀਗਾ। ਜੇ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਨੂੰ ਮਿਲੇ ਕਿ ਹਰ ਇੱਕ ਇਨਸਾਨ ਉਸਦੀ ਰਿਸਪੈਕਟ ਕਰਨੀ ਚਾਹੀਦੀ ਹੈ, ਹਰ ਇੱਕ ਇਨਸਾਨ ਨੂੰ ਜ਼ਿੰਦਗੀ ਨੇ ਉਹਨੇ ਹੀ ਮੌਕੇ ਦਿੱਤੇ ਜਿਹਨੇ ਸਾਨੂੰ ਮਿਲੇ ਹਨ। ਮਾਤਾ ਪਿਤਾ ਦੀ ਪਰਵਰਿਸ਼ ਦੇ ਨਾਲ ਹੀ ਉਹਨਾਂ ਨੇ ਕਈ ਚੀਜ਼ਾਂ 'ਤੇ ਧਿਆਨ ਦੇਣਾ ਸ਼ੁਰੂ ਕੀਤਾ, ਪਰ ਸਿਰਫ ਕਿਤਾਬੀ ਗਿਆਨ ਨਹੀਂ, ਉਹਨਾਂ ਵਿੱਚ ਬਚਪਨ ਤੋਂ ਹੀ ਇਨਸਾਫ ਲਈ ਆਵਾਜ਼ ਉਠਾਉਣ ਦੀ ਹਿੰਮਤ ਸੀ। ਇਸੀ ਹਿੰਮਤ ਦੇ ਬਾਅਦ ਵਿੱਚ ਉਹਨਾਂ ਨੂੰ ਇੱਕ ਮਹਾਨ ਲੀਡਰ ਬਣਾਇਆ। ਵੀ ਗਿਰੀ ਆਪਣੀ ਹਾਇਰ ਐਜੂਕੇਸ਼ਨ ਲਈ ਆਇਰਲੈਂਡ ਗਏ। ਯੂਨੀਵਰਸਿਟੀ ਕਾਲਜ ਡੁਬਲਿਨ ਵਿੱਚ ਲਾਅ ਅਤੇ ਸੋਸ਼ਲ ਸਾਇੰਸ ਵਿੱਚ ਪੜ੍ਹਾਈ ਕੀਤੀ।

ਦੋਸਤੋ, ਇਹ ਸਿਰਫ ਪੜ੍ਹਾਈ ਦੀ ਯਾਤਰਾ ਨਹੀਂ ਸੀ। ਆਇਰਲੈਂਡ ਵਿੱਚ ਉਸ ਵੇਲੇ ਬ੍ਰਿਟਿਸ਼ ਰੂਲ ਚੱਲ ਰਹੇ ਸੀਗੇ, ਜਿਨ੍ਹਾਂ ਦੇ ਖਿਲਾਫ ਆਇਰਲੈਂਡ ਲੜ ਰਿਹਾ ਸੀਗਾ, ਅਤੇ ਆਪਣੇ ਲੋਕਾਂ ਦੇ ਹਿੱਤਾਂ ਦੀ ਆਜ਼ਾਦੀ ਦੇ ਲਈ ਆਇਰਲੈਂਡ ਵੀ ਸੰਘਰਸ਼ ਕਰ ਰਿਹਾ ਸੀਗਾ। ਅਤੇ ਗਿਰੀ ਜੀ ਨੇ ਵੀ ਇਸ ਮੂਵਮੈਂਟ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਉੱਥੇ ਉਹਨਾਂ ਨੇ ਫਰੀਡਮ ਸਟਰਗਲ ਅਤੇ ਲੇਬਰ ਰਾਈਟਸ ਦੀ ਵੀ ਅਸਲੀ ਇੰਪੋਰਟੈਂਸ ਸਮਝੀ। ਇਹ ਐਕਸਪੀਰੀਅੰਸ ਉਹਨਾਂ ਦੇ ਲਈ ਪੂਰੀ ਜ਼ਿੰਦਗੀ ਦਾ ਇੱਕ ਡਾਇਰੈਕਸ਼ਨ ਲੈ ਕੇ ਚਲਾ ਗਿਆ। ਇੰਡੀਆ ਵਾਪਸ ਆ ਕੇ ਗਿਰੀ ਨੇ ਆਪਣੀ ਲੀਗਲ ਕਰੀਅਰ ਨੂੰ ਸਾਈਡ 'ਤੇ ਰੱਖ ਦਿੱਤਾ ਅਤੇ ਆਪਣੇ ਜੀਵਨ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਨਾਲ ਲਗਾ ਦਿੱਤਾ। ਉਹਨਾਂ ਨੇ ਕਈ ਮੂਵਮੈਂਟ ਦੇ ਵਿੱਚ ਹਿੱਸਾ ਲਿਆ, ਜਿਨ੍ਹਾਂ ਦੇ ਵਿੱਚ ਨੋਨ ਕੋਆਪਰੇਸ਼ਨ ਮੂਵਮੈਂਟ ਹੋ ਗਏ, ਹੋਮ ਰੂਲ ਮੂਵਮੈਂਟ ਹੋ ਗਏ, ਅਤੇ ਉਹਨਾਂ ਦੇ ਵਿੱਚ ਐਕਟਿਵਲੀ ਪਾਰਟੀਸਪੇਟ ਵੀ ਕੀਤਾ। ਉਹਨਾਂ ਦੇ ਲਈ ਆਜ਼ਾਦੀ ਸਿਰਫ ਅੰਗਰੇਜ਼ਾਂ ਤੋਂ ਛੁਟਕਾਰਾ ਨਹੀਂ ਸੀ, ਬਲਕਿ ਹਰ ਇਨਸਾਨ ਲਈ ਸਨਮਾਨ ਅਤੇ ਅਧਿਕਾਰ ਦੀ ਲੜਾਈ ਸੀ। ਵੀਵੀ ਗਿਰੀ ਜੀ ਨੂੰ ਮਜ਼ਦੂਰਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਆਲ ਇੰਡੀਆ ਰੇਲਵੇ ਮੈਨ ਫਰੀਡਮ ਫੈਡਰੇਸ਼ਨ ਦੇ ਵਿੱਚ ਫਾਊਂਡਿੰਗ ਮੈਂਬਰ ਵੀ ਰਹੇ। 1927 ਦੇ ਵਿੱਚ ਉਹਨਾਂ ਨੇ ਬੰਗਾਲ ਨਾਗਪੁਰ ਰੇਲਵੇ ਸਟ੍ਰਾਈਕ ਦੀ ਅਗਵਾਈ ਕੀਤੀ, ਜੋ ਉਸ ਸਮੇਂ ਦੀ ਇੱਕ ਹਿਸਟੋਰੀਕਲ ਮੂਵਮੈਂਟ ਹੈ। ਉਹਨਾਂ ਨੇ ਹਮੇਸ਼ਾ ਮਜ਼ਦੂਰਾਂ ਦੇ ਲਈ ਬੈਟਰ ਸੇਫਟੀ, ਬੈਟਰ ਸੈਲਰੀ, ਸੇਫ ਵਰਕਿੰਗ ਕੰਡੀਸ਼ਨ ਅਤੇ ਰਾਈਟ ਲਈ ਵੀ ਆਵਾਜ਼ ਉਠਾਈ, ਜਿਸਦੀ ਅੱਜ ਸਾਨੂੰ ਇੱਕ ਝਲਕ ਵੇਖਣ ਨੂੰ ਮਿਲਦੀ ਹੈ ਆਰਟੀਕਲ 14 ਦੇ ਵਿੱਚ, ਇਕੁਐਲਿਟੀ ਬਿਫੋਰ ਲਾਅ। ਹਰ ਇਨਸਾਨ ਲਾਅ ਦੀ ਨਜ਼ਰ ਦੇ ਵਿੱਚ ਸੇਮ ਹੈ, ਉਸਨੂੰ ਓਨੀ ਹੀ ਸੈਲਰੀ ਮਿਲਣੀ ਚਾਹੀਦੀ ਹੈ ਜਿਸਦਾ ਉਹ ਹੱਕਦਾਰ ਹੈ। ਦੇਸ਼ ਦੀ ਪ੍ਰੋਸੈਸ ਸਿਰਫ ਇੰਡਸਟਰੀ ਦੇ ਨਾਲ ਨਹੀਂ ਹੁੰਦੀ, ਬਲਕਿ ਵਰਕਰਸ ਦੀ ਖੁਸ਼ੀ ਨਾਲ ਵੀ ਹੁੰਦੀ ਹੈ। ਆਜ਼ਾਦੀ ਤੋਂ ਬਾਅਦ ਗਿਰੀ ਜੀ ਨੇ ਇੱਕ ਬਹੁਤ ਹੀ ਇੰਪੋਰਟੈਂਟ ਪੁਜੀਸ਼ਨ ਸੰਭਾਲੀ, ਮਿਨਿਸਟਰ ਆਫ ਲੇਬਰ ਦੀ। ਗਵਰਨਰ ਬਣੇ ਉੱਤਰ ਪ੍ਰਦੇਸ਼ ਦੀ, ਕੇਰਲਾ ਦੇ ਅਤੇ ਮੈਸੂਰ ਦੇ। ਵਾਈਸ ਪ੍ਰੈਜ਼ੀਡੈਂਟ ਵੀ ਬਣੇ। ਹਰ ਪੁਜੀਸ਼ਨ ਤੋਂ ਉਹਨਾਂ ਨੇ ਇੱਕ ਹੀ ਫੋਕਸ ਰੱਖਿਆ, ਸੋਸ਼ਲ ਜਸਟਿਸ ਅਤੇ ਇਕੁਐਲਿਟੀ। ਉਹਨਾਂ ਦੇ ਐਫਰਟਸ ਨਾਲ ਇੰਡੀਅਨ ਲੇਬਰ ਕਾਨਫਰੰਸ ਨੇ ਸੈਂਟਰਲ ਐਡਵਾਈਜ਼ਰੀ ਕਾਊਂਸਲ ਵਰਗੇ ਇੰਸਟੀਟਿਊਸ਼ਨ ਮਜ਼ਬੂਤ ਬਣਾਏ। ਇੱਕ ਅਨੋਖੀ ਕਹਾਣੀ ਹੈ। 1969 ਦੇ ਵਿੱਚ ਵੀਵੀ ਗਿਰੀ ਭਾਰਤ ਦੇ ਰਾਸ਼ਟਰਪਤੀ ਬਣੇ, ਪਰ ਖਾਸ ਗੱਲ ਇਹ ਹੈ ਕਿ ਉਹ ਇੰਡੀਪੈਂਡੈਂਟ ਕੈਂਡੀਡੇਟ ਵਜੋਂ ਜਿੱਤੇ। ਅੱਜ ਤੱਕ ਉਹ ਇਕਲੌਤੇ ਪ੍ਰੈਜ਼ੀਡੈਂਟ ਨੇ ਜੋ ਬਿਨਾਂ ਕਿਸੇ ਪਾਰਟੀ ਸਪੋਰਟ ਦੇ ਜਿੱਤ ਗਏ। ਇਹ ਉਹਨਾਂ ਦੀ ਪੋਪੂਲੈਰਿਟੀ ਅਤੇ ਸਭ ਪਾਰਟੀਜ਼ ਦੇ ਵਿੱਚ ਅਸੈਪਟੇਬਿਲਟੀ ਨੂੰ ਦਿਖਾਉਂਦਾ ਹੈ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਅਲੱਗ ਪਹਿਚਾਣ ਹੈ। ਪ੍ਰੈਜ਼ੀਡੈਂਟ ਵਜੋਂ ਗਿਰੀ ਜੀ ਨੇ ਹਮੇਸ਼ਾ ਕੌਂਸਟੀਟਿਊਸ਼ਨ ਦੀ ਮਰਿਆਦਾ ਨੂੰ ਫੋਲੋ ਕੀਤਾ। ਉਹਨਾਂ ਦਾ ਅਪਰੋਚ ਸਿਰਫ ਇਹੀ ਸੀ ਕਿ ਦੁਨੀਆ ਦੇ ਵਿੱਚ ਇੱਕ ਬੈਲੈਂਸ ਹੋਣਾ ਚਾਹੀਦਾ ਹੈ, ਨਾ ਜ਼ਿਆਦਾ ਇੰਟਰਫੇਰੈਂਸ, ਨਾ ਜ਼ਿਆਦਾ ਡਿਸਟਰਬੈਂਸ। ਉਹਨਾਂ ਦੇ ਲਈ ਡੈਮੋਕ੍ਰੇਟਿਕ ਵੈਲਿਊਜ਼ ਨੂੰ ਮਜ਼ਬੂਤ ਕੀਤਾ ਅਤੇ ਦੇਸ਼ ਨੂੰ ਸਟੇਬਿਲਿਟੀ ਦਿੱਤੀ। ਉਹਨਾਂ ਨੇ ਜਿੱਥੇ ਇੰਨੇ ਮਹਾਨ ਕੰਮ ਕੀਤੇ, ਲੋਕਾਂ ਦੇ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ, ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਉਸ ਸਮੇਂ ਰਾਜ ਕੀਤਾ। ਦੋਸਤੋ, ਜਿੱਥੇ ਮਿਹਨਤ ਹੁੰਦੀ ਹੈ ਨਾ, ਉੱਥੇ ਸਨਮਾਨ ਆਪਣੇ ਆਪ ਆ ਜਾਂਦਾ ਹੈ। 1975 ਦੇ ਵਿੱਚ ਵੀ ਗਿਰੀ ਜੀ ਨੂੰ ਭਾਰਤ ਦਾ ਸਭ ਤੋਂ ਵੱਡਾ ਸਿਵਿਲੀਅਨ ਅਵਾਰਡ ਮਿਲਿਆ, ਭਾਰਤ ਰਤਨ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ। ਇਹ ਸਿਰਫ ਇੱਕ ਅਵਾਰਡ ਨਹੀਂ ਸੀ, ਇਹ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਮਿਹਨਤ ਦਾ ਸਨਮਾਨ ਸੀ। ਗਿਰੀ ਜੀ ਸਿਰਫ ਇੱਕ ਲੀਡਰ ਨਹੀਂ ਸੀ, ਉਹ ਇੱਕ ਥਿੰਕਰ ਸੀ ਅਤੇ ਰਾਈਟਰ ਵੀ ਸਨ। ਉਹਨਾਂ ਨੇ ਲੇਬਰਸ ਰਿਲੇਸ਼ਨ 'ਤੇ ਕਈ ਇੰਪੋਰਟੈਂਸ ਬੁੱਕ ਲਿਖੀਆਂ। ਉਹਨਾਂ ਦਾ ਮੈਸੇਜ ਸਿਰਫ ਇੱਕ ਛੋਟੀਆਂ ਜਿਹੀਆਂ ਲਾਈਨਾਂ ਨਹੀਂ ਸੀ, ਸਿਰਫ ਛੋਟੇ ਜਿਹੇ 3 ਵਰਡਸ ਨਹੀਂ ਸੀ, ਇਸ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਨੂੰ ਸਮੇਟਿਆ। ਇਕੁਐਲਿਟੀ, ਜਸਟਿਸ, ਵਰਕਰ ਡਿਗਨਿਟੀ। ਅੱਜ ਜਦੋਂ ਵੀ ਅਸੀਂ ਲੇਬਰਸ ਲਾਅ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਇਨਫਲੂਐਂਸ ਸਾਨੂੰ ਨਜ਼ਰ ਆਉਂਦੀ ਹੈ। ਇਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸਲੀ ਲੀਡਰ ਉਹ ਨਹੀਂ ਹੁੰਦਾ ਜੋ ਆਪਣੇ ਲਈ ਸਗੋਂ ਬਲਕਿ ਦੂਜਿਆਂ ਦੇ ਲਈ ਜਿੰਦਾ ਹੈ, ਅਤੇ ਕਿਸੇ ਦੀ ਮਦਦ ਕਰਦੇ ਹੋ ਅਤੇ ਕਿਸੇ ਦੀ ਆਵਾਜ਼ ਬਣਦੇ ਹੋ ਤਾਂ ਤੁਸੀਂ ਵੀ ਕਿਸੇ ਲਈ ਹੀਰੋ ਬਣ ਸਕਦੇ ਹੋ। ਜ਼ਿੰਦਗੀ ਸਾਨੂੰ ਕਈ ਮੌਕੇ ਦਿੰਦੀ ਹੈ ਦੂਜੇ ਇਨਸਾਨਾਂ ਦੀ ਜ਼ਿੰਦਗੀ ਨੂੰ ਸਵਾਰਨ ਦੇ ਲਈ, ਲੇਕਿਨ ਇਹ ਸਾਡੇ 'ਤੇ ਵੀ ਡਿਪੈਂਡ ਕਰਦਾ ਹੈ ਕਿ ਅਸੀਂ ਉਹਨਾਂ ਮੌਕਿਆਂ ਨੂੰ ਕਿੱਥੇ ਤੱਕ ਲੈ ਕੇ ਜਾਂਦੇ ਹਾਂ। ਜ਼ਿੰਦਗੀ ਇਸੇ ਤਰ੍ਹਾਂ ਦੀ ਹੈ, ਸਿਖਾਉਂਦੀ ਹੈ, ਰੁਲਾਉਂਦੀ ਹੈ, ਫਿਰ ਖੜ੍ਹੇ ਹੋਣ 'ਤੇ ਮਜਬੂਰ ਕਰਦੀ ਹੈ, ਅਤੇ ਜ਼ਿੰਦਗੀ ਦਾ ਅਸਲ ਮਕਸਦ ਉਹੀ ਸਮਝ ਪਾਉਂਦਾ ਹੈ ਜਿਹੜਾ

ਦੁਬਾਰਾ ਖੜਾ ਹੁੰਦਾ ਹੈ ਤੇ ਜ਼ਿੰਦਗੀ ਨੂੰ ਜੀਂਦਾ ਹੈ। ਜ਼ਿੰਦਗੀ ਨੂੰ ਜੀਣਾ ਸਿਖਾਇਆ ਸਾਨੂੰ ਬਹੁਤ ਸਾਰੇ ਲੋਕਾਂ ਨੇ ਤੇ ਉਹਨਾਂ ਦੇ ਵਿੱਚੋਂ ਵੀ ਵੀ ਗਿਰੀ ਸਾਹਿਬ ਇੱਕ ਸਨ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

6 मेगाहर्ट्ज पे ते प्रोग्राम चल रहा है गुड मॉर्निंग जलंधर 8:07 इस वेले हो चुके ने ते जिंदगी जिंदगी दे ते की ही गल करिए जिंदगी ने किन्ना किन्ना किन्ना सानू सिखाउंदी है बिल्कुल पहला रवांदी भी है फिर हसांदी भी है फिर अज कल दे जिस तरह लाइफ दा माहौल साडा हो चुका है ना लाइफ दे विच इन्नियां टेंशन है कि जे हिसाब लगाया जाए ना ਆਪਾਂ ਆਪਣੀ ਟੈਨਸ਼ਨਾਂ ਦਾ ਤਾਂ ਮੈਨੂੰ ਇਹੀ ਲੱਗਦਾ ਹੈ ਕਿ ਕਿਸੇ ਦਿਨ ਜਿਹੜੀਆਂ ਨਾ ਜਿਹੜੇ ਇਸ਼ੂ ਹੈ ਉਹ ਤਾਂ ਜਿਹੜੇ ਰਹਿ ਜਾਣਗੇ ਦੁਨੀਆਂ ਦੇ ਵਿੱਚ ਅਤੇ ਕਿਤੇ ਅਸੀਂ ਨਾ ਸੋਲਵ ਹੋ ਜਾਈਏ ਸਹੀ ਕਹਿ ਰਹੀ ਹਾਂ ਕਿਉਂਕਿ ਲਾਈਫ ਦੇ ਵਿੱਚ ਆਪਾਂ ਇੰਨੀ ਜ਼ਿਆਦਾ ਟੈਨਸ਼ਨ ਲੈ ਲੈਂਦੇ ਹਾਂ ਹੈ ਨਾ ਕਿਉਂਕਿ ਟੈਨਸ਼ਨ ਜਦੋਂ ਸਾਨੂੰ ਹੁੰਦੀ ਹੈ ਦਿਮਾਗ ਦੇ ਵਿੱਚ ਹੁੰਦੀ ਹੈ ਫਿਰ ਦਿਲ ਇੰਨਾ ਕਿਉਂ ਘਬਰਾਉਂਦਾ ਹੈ ਦਿਲ ਅਤੇ ਦਿਮਾਗ ਦੀ ਆਪਸ ਦੇ ਵਿੱਚ ਕਿੰਨੇ ਕੁ ਜ਼ਿਆਦਾ ਜਦੋਜਹਿਦ ਚੱਲਦੀ ਹੈ ਇਸ ਕਰਕੇ ਦਿਲ ਅਤੇ ਦਿਮਾਗ ਨੂੰ ਸ਼ਾਂਤ ਰੱਖਣਾ ਚਾਹੀਦਾ ਇਸ ਕਰਕੇ ਕਈ ਹੁਣ ਜਿਹੜੀਆਂ ਕਿੰਨੇ ਦੁਨੀਆਂ ਦੇ ਵਿੱਚ ਕਿੰਨੀਆਂ ਚੀਜ਼ਾਂ ਚੱਲ ਰਹੀਆਂ ਨਾ ਸਾਡੇ ਆਲੇ ਦੁਆਲੇ ਫੀਫਾ ਚੱਲ ਰਿਹਾ ਹੈ ਵੂਮੈਨਸ ਜਿਹੜਾ T20 ਕੱਪ ਚੱਲ ਰਿਹਾ ਹੈ ਉਹ ਚੀਜ਼ਾਂ ਵੀ ਹੈ ਲਾਈਫ ਦੇ ਵਿੱਚ ਹੋਰ ਕਿੰਨੀਆਂ ਚੀਜ਼ਾਂ ਚੱਲ ਰਹੀਆਂ ਅਤੇ ਜਿਹੜੇ ਸਾਡੇ ਸਟੂਡੈਂਟਸ ਹੈ ਉਹਨਾਂ ਦੀ ਲਾਈਫ ਦੇ ਵਿੱਚ ਵੀ ਬੜੀਆਂ ਹਲਚਲ ਚੱਲ ਰਹੀਆਂ ਉਹ ਵੀ ਦੱਸਦੀਆਂ ਕਿਉਂ ਚੱਲ ਰਹੀਆਂ ਕਿਉਂਕਿ ਅਪ੍ਰੈਲ ਤੋਂ ਲੈ ਕੇ ਜਿਹੜਾ ਸਾਡੇ ਨਵੰਬਰ ਤੱਕ ਦੇ ਜਿਹੜੇ ਮਹੀਨੇ ਹੁੰਦੇ ਆ ਉਹਨਾਂ ਦੇ ਵਿੱਚ ਇੰਨੇ ਜ਼ਿਆਦਾ ਕੰਪੀਟੇਟਿਵ ਇਗਜ਼ਾਮ ਨਿਕਲਦੇ ਆ ਕਿ ਕੀ ਕਹੀਏ ਇੱਕ ਤੋਂ ਬਾਅਦ ਇੱਕ ਪਰ ਅਸੀਂ ਨਾ ਤਿਆਰੀ ਤਾਂ ਕੀਤੀ ਹੁੰਦੀ ਹੈ ਫਿਰ ਵੀ ਕਿਤੇ ਸੈਲਫ ਡਾਊਟ ਦੇ ਵਿੱਚ ਰਹਿੰਦੇ ਆ ਹੁਣ ਤਿਆਰੀ ਕਿੱਦਾਂ ਕਰਤੀ ਲਈ ਆ ਹੁਣ ਕੀ ਕਰੀਏ ਅੱਗੇ ਕੀ ਕਰੀਏ ਕਿਤੇ ਮੌਕ ਟੈਸਟ ਵੇਖੀਏ ਕਿਸੇ ਅਕੈਡਮੀ ਦੇ ਵਿੱਚ ਜਾਈਏ ਜਾਂ ਕੀ ਕਰੀਏ ਘਰ ਬੈਠੇ ਕਿਵੇਂ ਤਿਆਰੀ ਕਰੀਏ ਦਿਮਾਗ ਦੇ ਵਿੱਚ ਇਹੀ ਟੈਨਸ਼ਨਸ ਰਹਿੰਦੀਆਂ ਨਾ ਫਿਰ ਉਸ ਦੇ ਲਈ ਵੀ ਜਿਹੜੀ ਗਵਰਨਮੈਂਟ ਨੇ ਨਾ ਕਾਫੀਆਂ ਚੀਜ਼ਾਂ ਜਿਹੜੀਆਂ ਸਟਾਰਟ ਕੀਤੀ ਹੋਈ ਹੈ ਜਿਸ ਦੇ ਵਿੱਚ ਸਵੈਮ ਪੋਰਟਲ ਹੋ ਗਿਆ ਉਸ ਦੇ ਵਿੱਚ ਤੁਸੀਂ ਜਾ ਕੇ ਜਿਹੜੇ 2000 ਤੋਂ ਵੱਧ ਜਿਹੜੇ ਕੋਰਸਿਸ ਹੈ ਉਹਨਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਜਿਸ ਦੇ ਵਿੱਚ IITs ਹੋ ਗਏ IIMS ਹੋ ਗਏ ਹੈ ਅਤੇ ਨਾਲ ਹੀ ਜਿਹੜਾ ਸਾਥੀ ਪਲੈਟਫਾਰਮ ਹੈ ਉਸ ਦੇ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ ਆਪਣੇ ਕੰਪੀਟੇਟਿਵ ਇਗਜ਼ਾਮ ਦੀ ਜਿਵੇਂ ਜੀ ਹੋ ਗਿਆ ਨੀਟ ਹੋ ਗਿਆ ਉਸ ਦੇ ਨਾਲ ਤੁਹਾਨੂੰ AI ਬੇਸਡ ਪ੍ਰੈਕਟਿਸ ਕੁਐਸਚਨ ਵੀ ਮਿਲਣਗੇ ਜੇ ਆਪਾਂ ਗੱਲ ਕਰੀਏ UPSC ਦੀ UPSC ਦਾ ਤਾਂ ਇੱਕ ਬੈਚ ਆ ਹੀ ਚੁੱਕਾ ਹੈ ਨਾ 2026 ਵਾਲਾ ਬਿਲਕੁਲ ਕੱਲ੍ਹ ਹੀ ਤਾਂ ਹੋਈ ਹੈ ਇੰਨੀ ਪਿਆਰੀ 'ਚ ਫੋਟੋ ਸਾਰੀਆਂ ਦੇ ਨਾਲ ਅਤੇ ਅਗਲਿਆਂ ਵਾਲਾ ਜਿਹੜਾ ਅਨਾਊਂਸਮੈਂਟ ਹੋਏਗੀ ਉਸਦੇ ਲਈ ਤਿਆਰੀਆਂ ਪਹਿਲਾਂ ਹੀ ਹੋਣੀ ਚਾਹੀਦੀ ਨੇ ਇਸ ਕਰਕੇ ਉਹਨਾਂ ਦੀ ਓਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜੇ ਹੈ ਪੁਰਾਣੇ ਜਿਹੜੇ ਕੁਐਸਚਨਸ ਹੈ ਉਹਨਾਂ ਨੂੰ ਸੋਲਵ ਕਰ ਸਕਦੇ ਹੋ ਜਾਂ ਫਿਰ PM ਵਿਦਿਆ ਜਿਹੜਾ ਹੈ ਉਸ 'ਤੇ ਜਾ ਕੇ ਤੁਸੀਂ ਆਪਣੀ ਜਿਹੜੀ ਹੈ ਡਾਕੂਮੈਂਟਸ ਚੈੱਕ ਕਰਕੇ ਉਸ ਤੋਂ ਬਾਅਦ ਅਪਲਾਈ ਕਰ ਸਕਦੇ ਹੋ ਨਾਲ ਹੀ ਤੁਹਾਨੂੰ ਕਈ ਜਿਹੜੇ ਆ ਪੁਰਾਣੇ ਕੁਐਸਚਨਸ ਮਿਲ ਜਾਣਗੇ ਕਈ ਜਿਹੜੇ ਐਕਸਪਰਟਸ ਸਾਡੇ ਟੀਚਰਸ ਹੈ ਉਹਨਾਂ ਦੇ ਨਾਲ ਜਿਹੜੀ ਔਨਲਾਈਨ ਤੁਹਾਡੀ ਟੀਚਿੰਗ ਕਲਾਸ ਸਟਾਰਟ ਹੋ ਜਾਏਗੀ ਇਸ ਦੇ ਨਾਲ ਹੀ ਜੇ SSC ਯਾਨੀ ਕਿ ਸਟਾਫ ਕਮਿਸ਼ਨ ਦੀ ਜਿਹੜੀ ਚੱਲ ਰਹੀ ਹੈ ਅੱਜ ਕੱਲ੍ਹ ਕਾਫੀ ਜ਼ਿਆਦਾ ਭਰਤੀ ਚੱਲ ਰਹੀ ਹੈ ਉਸ ਦੇ ਲਈ ਵੀ ਤੁਸੀਂ ਤਿਆਰੀਆਂ ਕਰ ਰਹੇ ਹੋ ਜਿਨ੍ਹਾਂ ਨੂੰ ਤਾਂ ਪਤਾ ਹੈ ਉਹਨਾਂ ਦੇ ਲਈ ਤਾਂ ਬਹੁਤ ਵਧੀਆ ਹੈ ਅਤੇ ਤੁਹਾਡੇ ਮੌਕ ਟੈਸਟ ਦੀ ਤਿਆਰੀਆਂ ਉੱਥੇ ਹੋ ਜਾਣਗੀਆਂ ਫਿਰ ਉਸ ਤੋਂ ਬਾਅਦ ਦੀਕਸ਼ਾ ਪੋਰਟਲ ਹੋ ਗਿਆ ਉੱਥੇ ਜਾ ਕੇ ਤੁਸੀਂ ਸਕੂਲ ਲੈਵਲ 'ਤੇ ਜਿਹੜੀ ਹੈ ਫ੍ਰੀ ਕੰਟੈਂਟ ਜਿਹੜਾ ਉੱਥੇ ਪੜ੍ਹ ਸਕਦੇ ਹੋ ਕਈ ਵਾਰ ਹੁੰਦਾ ਨਾ ਕਿ ਅਸੀਂ ਸਕੂਲ ਜਾਂਦੇ ਕੋਈ ਛੋਟੀ ਮੋਟੀ ਚੀਜ਼ਾਂ ਜਿਹੜੀ ਹੈ ਆਪਾਂ ਫਿਰ ਆ ਕੇ ਚੈੱਕ ਕਰਦੇ ਹਾਂ ਵੈਸੇ ਤਾਂ ਕਈ ਚੀਜ਼ਾਂ ਸਾਨੂੰ ਆਪਣੇ ਫੋਨ 'ਤੇ ਹੀ ਅਵੇਲੇਬਲ ਮਿਲ ਜਾਂਦੀਆਂ ਫਿਰ ਵੀ ਜੇ ਗਵਰਨਮੈਂਟ ਦੀ ਇਹ ਐਪ ਬਣੇ ਹੋਏ ਆ ਵੈਬਸਾਈਟ ਬਣੀ ਹੋਈ ਆ ਫਿਰ ਕਿਉਂ ਨਹੀਂ ਇਹਨਾਂ ਦਾ ਆਪਾਂ ਫਾਇਦਾ ਲੈਂਦੇ ਇਹਨਾਂ ਚੀਜ਼ਾਂ 'ਤੇ ਵੀ ਜਾ ਕੇ ਆਪਾਂ ਚੈੱਕ ਕਰ ਸਕਦੇ ਹਾਂ ਅਤੇ ਬਹੁਤ ਜ਼ਿਆਦਾ ਵਧੀਆ ਐਪਸ ਨੇ ਜਿਵੇਂ ਸਵੈਮ ਹੋ ਗਿਆ ਸਾਥੀ ਹੋ ਗਿਆ ਉਸ ਤੋਂ ਬਾਅਦ ਦੀਕਸ਼ਾ ਪੋਰਟਲ ਹੋ ਗਿਆ ਹੈ ਈ ਪਾਠਸ਼ਾਲਾ ਜਿਹੜੀ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਆਡੀਓ ਵੀਡੀਓ PDFs ਤੁਹਾਨੂੰ ਫੁੱਲ ਫਲੈਜ ਮਿਲਦੀਆਂ ਉਹ ਵੀ ਆਰਾਮ ਦੇ ਨਾਲ ਕਿਉਂਕਿ ਇਹ ਗਵਰਨਮੈਂਟ ਦੇ ਬਣਾਏ ਹੋਏ ਆਪਣੇ ਫਿਰ ਕਿੱਥੇ ਹੋ ਸੋਚ ਰਹੇ ਹੋ ਕਿ ਨਹੀਂ ਜਿਨ੍ਹਾਂ ਨੂੰ ਤਾਂ ਪਤਾ ਲੱਗ ਗਿਆ ਉਹ ਆਪਣੇ ਸਾਥੀਆਂ ਨੂੰ ਵੀ ਦੱਸ ਸਕਦੇ ਹੋ

ਕਿਉਂਕਿ ਜਦੋਂ ਇਗਜ਼ਾਮ ਦੇ ਵਿੱਚ ਬੈਠਦੇ ਹਾਂ ਨਾ, ਉਸ ਵੇਲੇ ਤਾਂ ਇਹੀ ਹੁੰਦਾ ਕਿ ਆਪਾਂ ਸਾਰਾ ਪੜ੍ਹ ਕੇ ਗਏ ਹਾਂ, ਫਿਰ ਇਗਜ਼ਾਮ ਕੁਸ਼ਚਨ ਪੇਪਰ ਨੂੰ ਦੇਖ ਕੇ ਫਿਰ ਥੋੜ੍ਹੇ ਜਿਹੇ ਡਾਊਟ ਆਉਣੇ ਸ਼ੁਰੂ ਹੁੰਦੇ, ਨਹੀਂ ਨਹੀਂ ਥੋੜ੍ਹੀ ਹੋਰ ਸਟੱਡੀ ਕਰਨੀ ਚਾਹੀਦੀ ਸੀ, ਥੋੜ੍ਹਾ ਹੋਰ ਫਿਰ ਕੁਸ਼ਚਨਸ ਉਸ ਵੇਲੇ ਮੈਨੂੰ ਤਾਂ ਇਸ ਜਦੋਂ ਆਪਾਂ ਸਟੱਡੀ ਕਰਦੇ ਹੁੰਦੇ, ਮੈਨੂੰ ਤਾਂ ਇਹੋ ਜਿਹੇ ਲੱਗਦੇ ਸੀ ਇਹ ਮੈਂ ਕਿਉਂ ਨਹੀਂ ਪੜ੍ਹਿਆ, ਇਹ ਮੈਂ ਕਿਉਂ ਨਹੀਂ ਪੜ੍ਹਿਆ, ਅਤੇ ਉਹਦੇ ਕੁਸ਼ਚਨਸ ਨੂੰ ਵੇਖ ਕੇ ਇਹ ਲੱਗਦਾ ਸੀ ਮੁਝਕੋ ਪਹਿਚਾਨ ਲਓ ਮੈਂ ਹੂੰ ਡੌਨ, ਫਿਰ ਬਿਲਕੁਲ ਕੁਸ਼ਚਨਸ ਨੂੰ ਵੇਖ ਕੇ ਡੌਨ ਵਾਲੀ ਫੀਲਿੰਗ ਆਉਂਦੀ ਸੀਗੀ ਕਿ ਇਹ ਕੌਣ ਹੈ, ਇਹਨਾਂ ਨੂੰ ਕਿਵੇਂ ਪਹਿਚਾਨਾ, ਇਹ ਕੀ ਕਰ ਲਿਆ ਮੈਂ। ਇਸ ਕਰਕੇ ਪਹਿਲਾਂ ਤੋਂ ਜਿਹੜੀਆਂ ਨਾ ਤਿਆਰੀਆਂ ਕੱਸ ਲੈਣੀ ਚਾਹੀਦੀ ਹੈ, ਜਦੋਂ ਸਾਨੂੰ ਪਤਾ ਲੱਗਦਾ ਨਾ ਕਿ ਹਾਂਜੀ ਹੁਣ ਇਗਜ਼ਾਮ ਆਉਣ ਵਾਲੇ ਆ, ਤਾਂ 6 ਮਹੀਨੇ ਪਹਿਲਾਂ ਜਿਹੜੀ ਹੈ ਨਾ ਕਸਰਤ ਫੁੱਲ ਔਨ ਸਟਾਰਟ ਕਰ ਦੇਣੀ ਚਾਹੀਦੀ ਹੈ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਅਤੇ ਨਾਲ ਹੀ ਤੁਹਾਡੀ ਅੱਜ ਦੋਸਤ ਰਾਹੁਲ ਦੇ ਨਾਲ ਹੀ। ਚੌਵੀ ਜੂਨ ਦਾ ਦਿਨ ਕਿੰਨਾ ਕੁ ਖਾਸ ਹੈ? ਬਿਲਕੁਲ ਜੀ, ਬਹੁਤ ਜ਼ਿਆਦਾ ਖਾਸ ਹੈ, ਕਿਉਂਕਿ ਅੱਜ ਇੰਟਰਨੈਸ਼ਨਲ ਡੇ ਆਫ ਵੂਮੈਨ ਇਨ ਡਿਪਲੋਮੇਸੀ ਵੀ ਹੈ। ਇਹ ਦਿਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਦੁਨੀਆਂ ਦੇ ਵਿੱਚ ਜਿਹੜੀ ਇਹ ਸ਼ਾਂਤੀ ਹੈ ਉਹ ਸਹਿਯੋਗ ਦੇ ਸੰਵਾਦ ਬਣਾਉਣ ਦੇ ਵਿੱਚ ਮਹਿਲਾ ਦਾ ਵੀ ਕਈ ਨਾ ਕਈ ਬਹੁਤ ਵੱਡਾ ਯੋਗਦਾਨ ਹੈ। ਕੂਟਨੀਤੀ ਸਿਰਫ ਰਾਜਨੀਤੀ ਨਹੀਂ ਹੁੰਦੀ, ਇਹ ਉਹ ਕਲਾ ਹੈ ਜਿੱਥੇ ਗੱਲਬਾਤ ਨਾਲ ਜੰਗਾਂ ਰੋਕੀਆਂ ਜਾਂਦੀਆਂ ਨੇ ਅਤੇ ਸੰਵਾਦ ਨਾਲ ਸੰਸਾਰ ਨੂੰ ਜੋੜਿਆ ਜਾਂਦਾ ਹੈ। ਲੰਬੇ ਸਮੇਂ ਤੱਕ ਇੱਕ ਖੇਤਰ ਪੁਰਸ਼ਾਂ ਤੱਕ ਸੀਮਿਤ ਰਿਹਾ ਸੀਗਾ, ਪਰ ਅੱਜ ਮਹਿਲਾਵਾਂ ਨੇ ਆਪਣੀ ਸਾਂਝੇਦਾਰੀ, ਸਬਰ ਅਤੇ ਆਪਣੇ ਡਿਸਿਪਲਿਨ ਦੇ ਨਾਲ, ਆਪਣੀ ਮੋਟੀਵੇਸ਼ਨ ਦੇ ਨਾਲ ਇਸ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ।

ਕਈ ਐਗਜ਼ਾਮਪਲ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਜਿਵੇਂ ਇੰਦਰਾ ਗਾਂਧੀ ਜੀ ਦੀ ਗੱਲ ਕਰ ਲਈਏ ਤਾਂ ਭਾਰਤ ਦੀ ਪਹਿਲੀ ਪ੍ਰਧਾਨ ਮੰਤਰੀ ਸੀਗੀ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦੀ ਮਜ਼ਬੂਤ ਆਵਾਜ਼ ਬਣੀ ਸੀਗੀ। ਉਸ ਤੋਂ ਬਾਅਦ ਸੁਸ਼ਮਾ ਸਵਰਾਜ ਜੀ ਇੱਕ ਐਸੀ ਨੇਤਾ ਜੋ ਵਿਦੇਸ਼ ਵਿੱਚ ਮੰਤਰੀ ਰਹਿੰਦੇ ਹੋਏ ਦੁਨੀਆ ਭਰ ਵਿੱਚ ਭਾਰਤੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹੀ।

ਮੈਡਲੀਨ ਅਲਬਰਟ ਹੋ ਗਈ, ਜਿਨ੍ਹਾਂ ਨੇ ਜਿਹੜੀ ਦੁਨੀਆ ਦੀ ਪਹਿਲੀ ਯੂ ਐਸ ਸੈਕਟਰੀ ਆਫ ਸਟੇਟ ਰਹੀ, ਜਿਨ੍ਹਾਂ ਨੇ ਗਲੋਬਲ ਡਿਪਲੋਮੇਸੀ ਵਿੱਚ ਨਵਾਂ ਅਧਿਆਇ ਲਿਖੇ। ਐਂਗਲਾ, ਜਿਨ੍ਹਾਂ ਨੇ ਮਜ਼ਬੂਤ ਲੀਡਰ ਹੋਣ ਦਾ ਇੱਕ ਅਨੁਮਾਨ ਦਿੱਤਾ, ਜਿਨ੍ਹਾਂ ਨੇ ਯੂਰੋਪ ਵਿੱਚ ਸਥਿਰਤਾ ਅਤੇ ਸੰਵਾਦ ਨੂੰ ਅੱਗੇ ਵਧਾਇਆ। ਖੋਜਾਂ ਵੀ ਇਹੀ ਕਹਿੰਦੇ, ਐਕਸਪਰਟ ਵੀ ਇਹੀ ਕਹਿੰਦੇ ਨੇ, ਜਿੱਥੇ ਮਹਿਲਾਵਾਂ ਸ਼ਾਂਤੀ ਦਾ ਵਰਤਾਰਾ ਦਿੰਦੀਆਂ ਨੇ, ਸ਼ਾਮਿਲ ਹੁੰਦੀਆਂ ਨੇ, ਉੱਥੇ ਫੈਸਲੇ ਹੋਰ ਵੀ ਟਿਕਾਊ ਅਤੇ ਪ੍ਰਭਾਵਸ਼ਾਲੀ ਬਣ ਜਾਂਦੇ ਨੇ। ਇਹ ਸਿਰਫ ਸਮਾਨਤਾ ਦੀ ਗੱਲ ਨਹੀਂ ਹੈ, ਇਹ ਇੱਕ ਬਿਹਤਰ ਅਤੇ ਸ਼ਾਂਤੀ ਪੂਰਵ ਸਨਮਾਨ ਜਿਹੜਾ ਹੈ ਸੰਸਾਰ ਬਣਾਉਣ ਦੀ ਜਿਹੜੀ ਇੱਕ ਲੋੜ ਹੈ, ਉਸਦੇ ਵਿੱਚ ਇੱਕ ਬਹੁਤ ਹੀ ਅਹਿਮ ਭੂਮਿਕਾ ਜਿਹੜੀਆਂ ਮਹਿਲਾਵਾਂ ਨਿਭਾਉਂਦੀਆਂ ਨੇ।

ਜੇ ਕੂਟਨੀਤੀ ਦੀ ਗੱਲ ਕਰੀਏ ਤੇ ਕਿਸੇ ਵੀ ਵਿਦੇਸ਼ ਦੀ ਨੀਤੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਇਸ ਰਾਹੀਂ ਦੇਸ਼ ਦੇ ਵਿੱਚ ਆਪਸੀ ਸੰਬੰਧ ਜਿਹੜੇ ਆ ਮਜ਼ਬੂਤ ਕੀਤੇ ਜਾਂਦੇ ਨੇ। ਵਿਵਾਦਾਂ ਨੂੰ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ। ਜੇ ਵਿਸ਼ਵ ਪੱਧਰ ਦੀ ਗੱਲ ਕਰੀਏ ਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ। ਲੰਮੇ ਸਮੇਂ ਤੱਕ ਇਹ ਖੇਤਰ ਮੁੱਖ ਤੌਰ ਤੇ ਸਾਨੂੰ ਪਤਾ ਹੀ ਹੈ ਪੁਰਸ਼ਾਂ ਦੇ ਨਾਲ ਹੀ ਜੁੜਿਆ ਹੋਇਆ ਸੀਗਾ, ਲੇਕਿਨ ਅੱਜ ਇਸ ਦੀ ਨੇਤਰਤਾ ਜਿਹੜੀ ਹੈ ਇਸ ਦੀ ਅਗਵਾਈ ਮਹਿਲਾਵਾਂ ਵੀ ਕਰ ਰਹੀਆਂ ਨੇ। ਤੇ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਹੈ ਕਿ ਉਹਨਾਂ ਦੇ ਆਉਣ ਦੇ ਨਾਲ ਹੀ ਕਈ ਚੀਜ਼ਾਂ ਬਹੁਤ ਹੀ ਆਸਾਨੀ ਦੇ ਨਾਲ ਹੱਲ ਹੋ ਰਹੀਆਂ ਨੇ। ਦੁਨੀਆਂ ਦੇ ਕਈ ਦੇਸ਼ਾਂ ਦੇ ਵਿੱਚ ਮਹਿਲਾ ਰਾਜਦੂਤਾਂ, ਵਿਦੇਸ਼ ਮੰਤਰੀ ਹੋ ਗਏ, ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਜਿਹੜੀਆਂ ਪ੍ਰਤੀਨਿਧਤਾ ਤੇ ਸ਼ਾਂਤੀ, ਸੁਰੱਖਿਆ, ਮਨੁੱਖੀ ਅਧਿਕਾਰਾਂ ਤੇ ਟਿਕਾਊ ਵਿਕਾਸ ਦੇ ਮੁੱਦਿਆਂ ਤੇ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਮਹਿਲਾਵਾਂ ਦੀ ਭਾਗੀਦਾਰੀ ਨਾਲ ਕੂਟਨੀਤਿਕ ਫੈਸਲੇ ਜਿਹੜੇ ਆ ਵਿਭਿੰਨਤਾ ਵਿੱਚ ਆਉਂਦੀ ਹੈ ਤੇ ਵੱਖ ਵੱਖ ਸਮਾਜਿਕ ਵਰਗਾਂ ਵਿੱਚ ਉਹਨਾਂ ਦੀ ਜਿਹੜੀ ਬਿਹਤਰ ਢੰਗ ਦੇ ਨਾਲ ਸਮਝਾਇਆ ਵੀ ਜਾ ਰਿਹਾ। ਸਾਰੀਆਂ ਚੀਜ਼ਾਂ ਸਾਨੂੰ ਇਹੀ ਦੱਸਦੀਆਂ ਕਿ ਇਸ ਦਿਨ ਦਾ ਇੱਕ ਹੋਰ ਮਹੱਤਵਪੂਰਨ ਉਦੇਸ਼ ਲਿੰਗ ਸਮਾਨਤਾ ਦੇ ਨਾਲ ਵੀ ਹੈ। ਹਾਲਾਂਕਿ ਤਰੱਕੀ ਹੋਈ ਹੈ, ਫਿਰ ਵੀ ਕਈ ਦੇਸ਼ਾਂ ਦੇ ਵਿੱਚ ਕੂਟਨੀਤਿਕ ਅਹੁਦਿਆਂ 'ਤੇ ਮਹਿਲਾਵਾਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ। ਇਸ ਲਈ ਜ਼ਰੂਰੀ ਹੈ ਕਿ ਮਹਿਲਾਵਾਂ ਨੂੰ ਸਨਮਾਨ ਮੌਕੇ, ਸਿੱਖਿਆ, ਸਿਖਲਾਈ, ਨੇਤਿਤਵ 'ਤੇ ਪੂਰਾ ਇੱਕ ਪ੍ਰੋਪਰ ਮੰਚ ਦਿੱਤਾ ਜਾਏ ਜਿੱਥੇ ਰਹਿ ਕੇ ਉਹ ਦੇਸ਼ ਦੀ ਸੇਵਾ ਕਰ ਪਾਉਣ, ਲੋਕਾਂ ਨੂੰ ਸਮਝਾ ਪਾਉਣ। ਅਤੇ ਅੱਜ ਦੇ ਦਿਨ ਦੇ ਵਿੱਚ ਸਾਨੂੰ ਸਾਰੀਆਂ ਮਹਿਲਾਵਾਂ ਨੂੰ ਸਨਮਾਨ ਭੇਟ ਕਰਨਾ ਚਾਹੀਦਾ ਹੈ ਜੋ ਕੂਟਨੀਤੀ ਦੇ ਖੇਤਰ ਦੇ ਵਿੱਚ ਆਪਣੀ ਕਾਬਲੀਅਤ ਨਾਲ ਵਿਸ਼ਵ ਨੂੰ ਬਿਹਤਰ ਬਣਾਉਣ ਦੇ ਵਿੱਚ ਸਾਡਾ ਸਾਥ ਦੇ ਰਹੀਆਂ ਨੇ। ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਅੱਜ ਵੀ ਵੇਖਣ ਨੂੰ ਮਿਲਦੀਆਂ ਹੈ ਕਿ ਕੁੜੀ ਹੈ ਕੀ ਕਰ ਲਏਗੀ, ਲੜਕੀ ਹੈ ਕੀ ਕਰ ਲਏਗੀ, ਲੇਕਿਨ ਫਿਰ ਵੀ ਜੇ ਦਿਲ ਦੇ ਵਿੱਚ ਇੱਕ ਜ਼ਿੱਦ ਹੋਵੇ ਤਾਂ ਕੁੜੀਆਂ ਕੀ ਨਹੀਂ ਕਰ ਸਕਦੀਆਂ, ਬਹੁਤ ਕੁਝ ਕਰ ਸਕਦੀਆਂ। ਇਸ ਦੀ ਮਿਸਾਲ ਸਾਨੂੰ ਵੇਖਣ ਨੂੰ ਮਿਲਦੀ ਹੈ ਹਰ ਥਾਂ 'ਤੇ।

ਜੀ ਦੋਸਤੋ, ਹੁਣ ਗੱਲ ਕਰਦੇ ਹਾਂ ਉਸ ਕਰੀਅਰ ਬਾਰੇ ਵੀ। ਅਤੇ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਸਾਨੂੰ ਇਹੋ ਜਿਹੀਆਂ ਚਾਹੀਆਂ ਹੀ ਹੁੰਦੀਆਂ ਕਿ ਸਾਨੂੰ ਕਿਤੋਂ ਨਾ ਕਿਤੋਂ ਕੋਈ ਇੱਕ ਆਈਡੀਆ ਮਿਲ ਜਾਏ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਗਾਈਏ ਅਤੇ ਕੁਝ ਬਿਹਤਰ ਕਮਾਲ ਕਰਕੇ ਦਿਖਾਈਏ।

ਸਟਾਰਟਅਪ ਇੰਡੀਆ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ, ਅਤੇ ਕਈ ਇਸ ਚੀਜ਼ ਦਾ ਫਾਇਦਾ ਵੀ ਬੜੇ ਚੰਗੇ ਤਰੀਕੇ ਦੇ ਨਾਲ ਚੱਕ ਰਹੇ ਨੇ। ਅਤੇ ਹੁਣ ਦੇਖੋ, ਜੇ ਮੈਂ ਦੇਖਾਂ, ਜੇ ਮੈਂ ਕਹਾਂ, ਤਾਂ ਪੋਲਿਊਸ਼ਨ ਦੇ ਕਾਰਨ ਕਿੰਨੀਆਂ ਚੀਜ਼ਾਂ ਸਾਨੂੰ ਇਹੋ ਜਿਹੀ ਦੇਖਣੀਆਂ ਪੈਂਦੀਆਂ ਨੇ ਕਿ ਹਾਂ ਇਹ ਕਰ ਸਕਦੇ ਹਾਂ, ਇਹ ਨਹੀਂ ਕਰ ਸਕਦੇ, ਇਹ ਕਿੱਤਾ 'ਤੇ ਪੋਲਿਊਸ਼ਨ ਜ਼ਿਆਦਾ ਹੋਏਗਾ, ਇਹ ਕਿੱਤਾ 'ਤੇ ਕੋਸਟ ਵੱਧ ਜਾਏਗੀ। ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਜੋ ਆਪਾਂ ਕਰੀਅਰ ਦੀ ਗੱਲ ਕਰਦੇ ਹਾਂ, ਬਿਜ਼ਨਸ ਦੀ ਗੱਲ ਕਰਦੇ ਹਾਂ, ਖੁਦ ਆਪਣੇ ਆਪ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਦਿਮਾਗ ਦੇ ਵਿੱਚ ਆਉਂਦਾ ਵੀ ਕਿਉਂ ਨਾ ਕੁਛ ਇਹੋ ਜਿਹਾ ਕਰੀਆ ਕਿ ਸਾਡੀ ਜਿਹੜੀ ਹੈ ਇਨਕਮ ਦਾ ਸੋਰਸ ਵੀ ਬਣ ਜਾਏ ਅਤੇ ਹੋਰ ਕਿਸੇ ਨੂੰ ਦਿੱਕਤ ਵੀ ਨਾ ਆਏ। ਅੱਜ ਕੱਲ੍ਹ ਦੇ ਕਰੀਅਰ ਦੇ ਵਿੱਚ ਗੱਲ ਕਰੀਏ ਤਾਂ ਸਟਾਰਟਅਪ ਬਿਜ਼ਨਸ ਦੇ ਵਿੱਚ ਲੋਕ ਇਹੋ ਜਿਹੇ ਕਮਾਲ ਕਰ ਰਹੇ ਨੇ ਕਿ ਲੋਕਾਂ ਨੂੰ ਜੋ ਕੂੜਾ ਲੱਗਦਾ ਹੈ ਉਸ ਤੋਂ ਹੀ ਆਪਾਂ ਇਨਕਮ ਕਰ ਰਹੇ ਹਾਂ। ਹਾਂ, ਕਈ ਇਹੋ ਜਿਹੇ ਕ੍ਰੀਏਟਿਵ ਆਰਟਿਸਟ ਨੇ, ਕ੍ਰੀਏਟ ਆਰਟ ਹੈ, ਉਸ ਤੋਂ ਲੋਕ ਪੈਸੇ ਕਮਾ ਰਹੇ ਨੇ ਕਿਉਂਕਿ ਇੰਨੀ ਮਿਹਨਤ ਕੀਤੀ ਹੈ, ਫਿਰ ਕੁਛ ਨਾ ਕੁਛ ਤਾਂ ਬਣਦਾ ਹੀ ਹੈ। ਦੂਜੇ ਕਿ ਕੁਝ ਇਹੋ ਜਿਹਾ ਹੋਏ ਕਿ ਲੋਕਾਂ ਨੂੰ ਜਿਵੇਂ ਚਾਵਲ ਦਾ ਛਿਲਕਾ ਲੱਗਦਾ ਹੈ ਨਾ ਕਿ ਹਾਂ ਕੂੜਾ ਹੀ ਤਾਂ ਹੈ, ਫਿਰ ਕੀ ਹੈ ਜੋ ਚਾਵਲਾਂ ਨੂੰ ਕੱਢ ਲਿਆ ਅਤੇ ਜਿਹੜਾ ਬਾਕੀ ਸਭ ਕੁਝ ਵੇਸਟ ਬਚਿਆ, ਹੁਣ ਇਸਦਾ ਕਰਨਾ ਕੀ ਹੈ, ਜਾਂ ਤਾਂ ਸਾੜ ਦਿਉ ਜਾਂ ਦੱਬ ਦਿਉ, ਇਹ ਚੀਜ਼ਾਂ ਹੋ ਸਕਦੀਆਂ। ਲੇਕਿਨ ਨਹੀਂ, ਬਹੁਤ ਕ੍ਰੀਏਟਿਵ ਆਈਡੀਆਜ਼ ਹੁਣ ਸਾਨੂੰ ਸਾਹਮਣੇ ਵੇਖਣ ਨੂੰ ਮਿਲਦੇ ਆ। ਜੇ ਸੋਚੋ ਇਸ ਤੋਂ ਪੈਸਾ ਬਣ ਜਾਏ, ਬਿਲਕੁਲ ਬਿਜ਼ਨਸ ਦਾ ਆਈਡੀਆ ਬਣ ਸਕਦਾ। ਸਭ ਤੋਂ ਪਹਿਲਾਂ ਗੱਲ ਕਰ ਸਕਦੇ ਹਾਂ ਇਹਨਾਂ ਤੋਂ, ਜੇ ਆਪਾਂ ਫੈਕਟਰੀਜ਼ ਦੇ ਵਿੱਚ, ਹੋਟਲਸ ਦੇ ਵਿੱਚ ਬ੍ਰਿਕਸ ਬਣਾਈ ਜਾਣ। ਕੀ ਬ੍ਰਿਕਸ? ਮਤਲਬ ਯਾਨੀ ਕਿ ਇਹਨਾਂ ਨੂੰ ਪੀਸ ਕੇ ਇਹੋ ਜਿਹਾ ਮਸਾਲਾ ਬਣਾਇਆ ਜਿਹਦੇ ਤੋਂ ਇੱਟਾਂ ਦਾ ਵੀ ਕੰਮ ਜਿਹੜਾ ਹੈ ਬਹੁਤ ਵਧੀਆ ਹੋ ਜਾਂਦਾ, ਐਜ਼ ਅ ਫਿਊਲ ਯੂਜ਼ ਕਰ ਸਕਦੇ ਹਾਂ ਇਸਨੂੰ ਹੋਟਲਸ ਦੇ ਵਿੱਚ, ਫੈਕਟਰੀਜ਼ ਦੇ ਵਿੱਚ, ਕਿਉਂਕਿ ਕੋਇਲਾ ਇੰਨਾ ਜ਼ਿਆਦਾ ਮਹਿੰਗਾ ਹੁੰਦਾ ਜਾ ਰਿਹਾ, ਇਹ ਵੀ ਤਾਂ ਸੋਚਣਾ ਪਏਗਾ ਨਾ ਕਿਸੇ ਨੂੰ, ਫਿਰ ਇਸਦਾ ਆਈਡੀਆ ਵੀ ਹੋ ਸਕਦਾ। ਕੀ ਸੋਚ ਰਹੇ ਹੋ ਫਿਰ? ਰਾਈਸ ਹਸਕ ਨੂੰ ਵੈਸੇ ਤਾਂ ਸਿਲੀਕਾ ਗੋਲਡ ਵੀ ਕਿਹਾ ਜਾਂਦਾ। ਹੁਣ ਤੁਸੀਂ ਕਹੋਗੇ ਗੋਲਡ ਕਿਉਂ ਕਿਹਾ ਜਾਂਦਾ ਇਸਨੂੰ? ਬਿਲਕੁਲ ਕਿਹਾ ਜਾਂਦਾ, ਕਿਉਂਕਿ ਜਦੋਂ ਇਸਨੂੰ ਜਲਾਇਆ ਜਾਂਦਾ ਨਾ, ਉਸ ਤੋਂ ਬਾਅਦ ਸਾਨੂੰ ਜੋ ਰਾਖ ਮਿਲਦੀ ਹੈ ਉਹ ਕਈ ਚੀਜ਼ਾਂ ਦੇ ਵਿੱਚ ਕੰਮ ਆਉਂਦੀ ਹੈ, ਜਿਵੇਂ ਕਿ ਸੀਮੈਂਟ, ਸਟੀਲ, ਰਬਰ 'ਚ ਇਸਨੂੰ ਯੂਜ਼ ਕੀਤਾ ਜਾਂਦਾ ਅਤੇ ਐਕਸਪੋਰਟ ਤੱਕ ਦਾ ਚਾਂਸ ਵੀ ਹੋ ਸਕਦਾ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਇਸਦੀ ਡਿਮਾਂਡ ਵੱਧਦੀ ਜਾ ਰਹੀ ਹੈ। ਹੋਰ ਜਿਹੜੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਫਾਰਮਿੰਗ ਦੇ ਵਿੱਚ ਗੱਲ ਕਰੀਏ, ਹਾਂਜੀ ਫਾਰਮਿੰਗ ਦੇ ਵਿੱਚ, ਬਿਲਕੁਲ ਖੇਤੀਬਾੜੀ ਦੇ ਵਿੱਚ ਵੀ ਇਸਨੂੰ ਯੂਜ਼ ਕੀਤਾ ਜਾ ਰਿਹਾ। ਹੁਣ ਤੁਸੀਂ ਕਹੋਗੇ ਖੇਤੀਬਾੜੀ ਦੇ ਵਿੱਚ ਕਿਵੇਂ ਯੂਜ਼ ਕਰਦੇ ਹਾਂ? ਮਸ਼ਰੂਮ ਦੀ ਫਾਰਮਿੰਗ ਦੇ ਵਿੱਚ ਇਹ ਬਹੁਤ ਵਧੀਆ ਚੀਜ਼ ਹੈ, ਲੋ ਇਨਵੈਸਟਮੈਂਟ ਦੇ ਵਿੱਚ ਫਾਸਟ ਪ੍ਰੋਫਿਟ ਮਿਲਦਾ ਹੈ, ਕਿਉਂਕਿ ਜਿਸ ਦੇ ਵਿੱਚ ਮਸ਼ਰੂਮ ਨੂੰ ਉਗਾਇਆ ਜਾਂਦਾ ਉਹ ਇਹੀ ਇਤਿਹਾਸ ਹੈ। ਇਸ ਦੇ ਵਿੱਚ ਟਾਈਮ ਵੀ ਜ਼ਿਆਦਾ ਨਹੀਂ ਲੱਗਣਾ ਕਿਉਂਕਿ 30-40 ਦਿਨ ਦੇ ਵਿੱਚ ਤੁਹਾਡੀ ਜਿਹੜੀ ਹੈ ਮਸ਼ਰੂਮ ਦੀ ਜਿਹੜੀ ਹੈ ਉਹ ਹੋ ਜਾਂਦੀ ਹੈ, ਇਸ ਕਰਕੇ ਥੋੜ੍ਹੇ ਟਾਈਮ ਦੇ ਵਿੱਚ ਇਨਕਮ ਆਰਾਮ ਦੇ ਨਾਲ। ਪਰ ਲੇਕਿਨ ਚੀਜ਼ਾਂ ਨੂੰ ਪਹਿਲਾਂ ਸੈਟਅਪ ਦੇ ਵਿੱਚ ਦੇਖਣਾ ਪੈਣਾ ਹੈ। ਈਕੋ ਫਰੈਂਡਲੀ ਪ੍ਰੋਡਕਟਸ ਬਣਾ ਸਕਦੇ ਹਾਂ, ਜਿਵੇਂ ਪਲਾਸਟਿਕ ਬੈਨ ਹੈ, ਸਾਨੂੰ ਇਹ ਤਾਂ ਪਤਾ ਹੀ ਹੈ ਨਾ, ਫਿਰ ਵੀ ਆਪਾਂ ਚੀਜ਼ਾਂ ਯੂਜ਼ ਕਰਦੇ ਹਾਂ, ਜਿਵੇਂ ਥਰਮਾਕੋਲ ਦੇ ਬਣੇ ਹੋਏ ਗਲਾਸਿਸ ਹੋ ਗਏ ਜਿਹਦੇ ਵਿੱਚ ਆਪਾਂ ਚਾਹ ਪੀਂਦੇ ਹਾਂ, ਫਿਰ ਪਲੇਟਸ ਹੋ ਗਈ ਹੈ ਜਦੋਂ ਆਪਾਂ ਬਾਹਰ ਖਾਣਾ ਖਾਣਾ ਜਾਂਦੇ ਹਾਂ, ਰੇਹੜੀਆਂ ਦੀ ਗੱਲ ਕਰ ਲਈਏ, ਉਹਨਾਂ ਸਾਨੂੰ ਪਲਾਸਟਿਕ ਦੀਆਂ ਚੀਜ਼ਾਂ ਮਿਲਦੀਆਂ। ਜੇ ਉੱਥੇ ਪਲੇਟਸ ਦੀ ਜਗ੍ਹਾ ਰਾਈਸ ਹਸਕ ਦੀ ਪਲੇਟਾਂ ਮਿਲਣ, ਫਿਰ ਕਿਉਂਕਿ ਗਾਵਾਂ ਦੇ ਵਿੱਚ ਆਪਾਂ ਦੇਖੇ ਜਾਂਦੇ ਪਿੰਡਾਂ ਦੇ ਵਿੱਚ ਆਪਾਂ ਜਿਹੜੀ ਕੂੜਾ ਹੈ ਉਸਨੂੰ ਸਿੱਟ ਦਿੰਦੇ ਹਾਂ, ਜਾਂ ਫਿਰ ਸਿਟੀਜ਼ ਦੇ ਵਿੱਚ ਵੀ ਕੂੜਾ ਜਿਹੜਾ ਸਿੱਟ ਦਿੱਤਾ ਜਾਂਦਾ, ਅਤੇ ਗਾਵਾਂ ਜਿਹੜੀਆਂ ਮੱਝਾਂ ਜਾਂ ਫਿਰ ਹੋ ਗਈਆਂ ਚੀਜ਼ਾਂ ਉਹ ਇਸਨੂੰ ਖਾ ਜਾਂਦੀਆਂ ਨੇ। ਅਤੇ ਫਿਰ ਜੇ ਇਹ ਵਾਲੀ ਰਾਈ ਹਸਕ ਨਾਲ ਪਲੇਟਾਂ ਬਣੀਆਂ ਹੋਣ ਜਾਂ ਸਪੂਨਸ ਬਣੇ ਹੋਣ, ਹੋਰ ਵੀ ਚੀਜ਼ਾਂ ਬਣੀਆਂ ਹੋਣ, ਤਾਂ ਇਸ ਦੇ ਨਾਲ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਆਏਗੀ।

ਜੀ ਗੁੱਡ ਨਿਊਜ਼ ਤਾਂ ਹੈ, ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਨੇ, ਲੋਕ ਕੰਮ ਵੀ ਕਰ ਰਹੇ ਨੇ, ਉਹਨਾਂ ਤੋਂ ਹੀ ਮੋਟੀਵੇਟ ਹੋ ਕੇ ਕੁਛ ਨਾ ਕੁਛ ਆਪਾਂ ਅਲੱਗ ਕਰ ਸਕਦੇ ਹਾਂ। ਅਤੇ ਲਓ ਜੀ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਜਿਹੜਾ ਹੈ ਉਹ ਤਾਂ ਮੈਂ ਇੱਥੇ ਵਾਈਂਡ ਅਪ ਕਰਦੀ ਹਾਂ, ਲੇਕਿਨ ਤੁਸੀਂ ਕਿਤੇ ਨਹੀਂ ਜਾਣਾ, ਵਾਪਸ ਆਉਣਾ ਹੈ, ਪ੍ਰੋਗਰਾਮ ਹਾਲੇ ਸਾਡਾ ਚੱਲ ਹੀ ਰਿਹਾ ਹੈ। ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਡੀ ਟੱਪਾ ਵੀ ਆਏਗਾ, ਬਿਲਕੁਲ ਜੀ। ਉਸ ਤੋਂ ਬਾਅਦ 9:02 'ਤੇ ਤੁਹਾਡਾ ਹੀ ਦਿਲ ਆਪਣਾ ਆਇਆ ਨਹੀਂ, ਦਿਲ ਤੋਂ ਦਿਲ ਤੱਕ ਪੰਜਾਬੀਆਂ ਦੀ ਗੱਲ ਹੋਣੀ ਹੈ। ਅਤੇ ਅੱਜ ਗੱਲ ਕੀ ਕਰਨੀ ਹੈ, ਅੱਜ ਖਾਸ ਰਹੇਗੀ ਕਿਉਂਕਿ ਆਪਾਂ ਅੱਜ ਗੱਲ ਕਰਾਂਗੇ ਉਹਨਾਂ ਪੇੜਾਂ ਦੇ ਬਾਰੇ ਜਿਨ੍ਹਾਂ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਜਿਨ੍ਹਾਂ ਦਾ ਆਪਾਂ ਇਸਤੇਮਾਲ ਕਰਦੇ ਹਾਂ, ਸਾਡੇ ਸਾਹਮਣੇ ਲੱਗੇ ਹੁੰਦੇ ਪਰ ਉਹਨਾਂ 'ਤੇ ਧਿਆਨ ਨਹੀਂ ਦਿੰਦੇ, ਉਹਨਾਂ ਬਾਰੇ ਵੀ ਗੱਲ ਕਰਾਂਗੇ। ਅਤੇ ਤੁਹਾਡੇ ਘਰ ਦੇ ਵਿੱਚ ਕਿਹੜੇ ਕਿਹੜੇ ਦਰਖਤ ਲੱਗੇ ਹੋਏ ਨੇ, ਕਿਹੜੇ ਕਿਹੜੇ ਬੂਟੇ ਲੱਗੇ ਨੇ ਜਿਨ੍ਹਾਂ ਦਾ ਤੁਸੀਂ ਇਸਤੇਮਾਲ ਕਰਦੇ ਹੋ, ਇੱਕ ਫੋਟੋ ਕਲਿੱਕ ਕਰਕੇ ਸਾਡੇ ਵਟਸਐਪ ਨੰਬਰ 'ਤੇ ਤੁਸੀਂ ਸੈਂਡ ਕਰ ਸਕਦੇ ਹੋ। ਕਿਉਂ ਲਓ ਫਿਰ ਇੱਥੇ ਹੀ ਗੁੱਡ ਮੋਰਨਿੰਗ ਜਲੰਧਰ ਨੂੰ ਪ੍ਰੋਗਰਾਮ ਨੂੰ ਵਾਈਂਡ ਅਪ ਕਰਦੇ ਹਾਂ, ਲੇਕਿਨ 8:30 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਕੰਮ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰ ਸੁਰੱਖਿਆ ਸਲਾਹਕਾਰਾਂ ਅਤੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਨਵੀਂ ਦਿੱਲੀ 'ਚ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 16ਵੀਂ ਮੀਟਿੰਗ ਦੀ ਪ੍ਰਧਾਨਗੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੀਤੀ। ਮੈਂਬਰ ਮੁਲਕਾਂ ਨੇ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਮੁਤਾਬਕ ਅਜਿਹੇ ਸੁਰੱਖਿਆ ਖਤਰਿਆਂ 'ਤੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ ਜੋ ਹੁਣ ਆਲਮੀ ਪੱਧਰ 'ਤੇ ਪਹੁੰਚ ਗਏ ਨੇ। ਨੁਮਾਇੰਦਿਆਂ ਨੇ ਊਰਜਾ, ਖੁਰਾਕ ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਦਹਿਸ਼ਤਗਰਦ ਸੰਗਠਨਾਂ ਵੱਲੋਂ ਨਵੀਆਂ ਤਕਨਾਲੋਜੀਆਂ ਦੀ ਦੁਰਵਰਤੋਂ 'ਤੇ ਵੀ ਚਰਚਾ ਕੀਤੀ। ਮੀਟਿੰਗ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਦਹਿਸ਼ਤਗਰਦੀ ਵਿਰੋਧੀ ਅਤੇ ਸੁਰੱਖਿਆ ਅਤੇ ਕਾਰਜ ਸਮੂਹਾਂ ਦੇ ਕੰਮ ਅਤੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ। ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ 'ਚ ਸੰਯੁਕਤ ਕਾਰਵਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
1: We need to be cognizant of the new security threats and challenges.
2: हमें सुरक्षा से जुड़े नए खतरों और चुनौतियों के प्रति जागरूक रहने की आवश्यकता है। गैर पारंपरिक खतरे राष्ट्रीय सीमाओं से आगे निकल चुके हैं और पारंपरिक जवाबी कार्रवाई से निपटने के लिए उन्होंने अपने बचाव के तरीके भी विकसित कर लिए हैं। नई और क्रांतिकारी तकनीकें, आतंकवाद के छिपे हुए रूप और तेजी से डिजिटल होती दुनिया में साइबर खतरे, ये सभी हमारे लिए एक बड़ा खतरा है।
1: They all constitute an important threats for us.
0: ਮੀਟਿੰਗ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਗੇਈ ਸ਼ੋਇਗੂ ਨੇ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਇਲਾਵਾ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ 'ਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ।

0: ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਕਤਰ ਦੇ ਅਮੀਰ ਨੇ ਐਤਵਾਰ ਨੂੰ ਕਤਰ ਦੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ ਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਨ ਲਈ ਸ਼੍ਰੀ ਥਾਨੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਉਪਰਾਲਿਆਂ 'ਚ ਕਤਰ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਖਿੱਤੇ 'ਚ ਸ਼ਾਂਤੀ ਤੇ ਸਥਿਰਤਾ ਬਹਾਲ ਹੋਏਗੀ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਦੀਆਂ ਟਿੱਪਣੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹੈ ਕਿ ਇਹ ਟਿੱਪਣੀਆਂ ਪਾਕਿਸਤਾਨ ਦੀਆਂ ਅਸਫਲਤਾਵਾਂ ਨੂੰ ਛੁਪਾਉਣ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਵਿਰੋਧ ਪ੍ਰਦਰਸ਼ਨ ਇਸ ਲਈ ਹੋ ਰਹੇ ਨੇ ਕਿਉਂਕਿ ਪਾਕਿਸਤਾਨ ਦਹਾਕਿਆਂ ਤੋਂ ਉੱਥੋਂ ਦੇ ਲੋਕਾਂ ਦਾ ਆਰਥਿਕ ਸ਼ੋਸ਼ਣ, ਬੁਨਿਆਦੀ ਅਧਿਕਾਰਾਂ ਦੀ ਘਾਣ ਅਤੇ ਪ੍ਰਸ਼ਾਸਨਿਕ ਦਮਨ ਕਰ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਸ਼ਾਸਨ ਨੇ ਨਿਹੱਥੇ ਨਾਗਰਿਕਾਂ ਨਾਲ ਬੇਰਹਿਮੀ ਨਾਲ ਪੇਸ਼ ਆਇਆ, ਜ਼ਰੂਰੀ ਸਮਾਨ ਅਤੇ ਦਵਾਈਆਂ ਦੀ ਸਪਲਾਈ ਅਤੇ ਇੰਟਰਨੈਟ ਬੰਦ ਕਰ ਦਿੱਤਾ। ਬੁਲਾਰੇ ਨੇ ਉਮੀਦ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਆਪਣੀਆਂ ਕਾਰਵਾਈਆਂ ਅਤੇ ਅਤਿਆਚਾਰ ਲਈ ਜਵਾਬਦੇਹ ਠਹਿਰਾਏਗਾ। ਖਾੜੀ ਖੇਤਰ ਵਿੱਚ ਚੱਲ ਰਹੇ ਟਕਰਾਅ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ 10 ਭਾਰਤੀ ਝੰਡੇ ਵਾਲੇ ਜਹਾਜ਼ ਫਾਰਸ ਦੀ ਖਾੜੀ 'ਚ ਨੇ। ਉਨ੍ਹਾਂ ਕਿਹਾ ਕਿ 17 ਜੂਨ ਨੂੰ ਅਮਰੀਕਾ ਅਤੇ ਇਰਾਨ ਦਰਮਿਆਨ ਸਮਝੌਤਾ ਪੱਧਰ 'ਤੇ ਦਸਤਖਤ ਹੋਣ ਤੋਂ ਬਾਅਦ 11 ਜਹਾਜ਼ ਹਾਰਮੁਜ਼ ਪਾਂਜੋਟ ਰਾਹੀਂ ਭਾਰਤ ਪਹੁੰਚੇ ਨੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਾਕੀ ਭਾਰਤੀ ਝੰਡੇ ਵਾਲੇ ਜਹਾਜ਼ ਵੀ ਜਲਦ ਹੀ ਹਾਰਮੁਜ਼ ਵਿੱਚੋਂ ਲੰਘ ਸਕਣਗੇ। ਇਸੇ ਦੌਰਾਨ ਕਤਰ 'ਚ ਹੋਏ ਧਮਾਕੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਹਾਦਸੇ ਵਿੱਚ 12 ਭਾਰਤੀ ਨਾਗਰਿਕ ਮਾਰੇ ਗਏ ਸਨ ਅਤੇ 66 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ
1: ਰਾਸ ਲਫਾਨ ਪਰਿਯੋਜਨਾ ਮੇ ਜੋ ਵਹਾਂ ਇੱਕ ਵਿਸਫੋਟ ਹੁਆ, ਉਸ ਵਿਸਫੋਟ ਮੇ 12 ਭਾਰਤੀਯ ਨਾਗਰਿਕ ਮਾਰੇ ਗਏ ਹੈ। ਇਸਕੇ ਇਲਾਵਾ ਕੁੱਲ 66 ਲੋਕ ਐਸੇ ਹੈ ਜੋ ਘਾਇਲ ਹੋਏ ਹੈ। ਉਹ ਲੋਕ ਸਭ ਲੋਕ ਸੁਰੱਖਿਅਤ ਹੈ ਔਰ ਹਾਸਪਿਟਲ ਮੇ ਉਨਕੀ ਮੈਡੀਕਲ ਟ੍ਰੀਟਮੈਂਟ ਹੋ ਰਹੀ ਹੈ। ਯੇ 12 ਲੋਕ ਕੇ ਬਾਰੇ ਮੇ ਹਮ ਲੋਕ ਕਤਰ ਮੇ ਵਹਾਂ ਕੇ ਸਰਕਾਰ ਕੇ ਸਾਥ ਔਰ ਇਨਕੇ ਪਰਿਵਾਰ ਜਨੋ ਕੇ ਸਾਥ ਉਨਸੇ ਬਾਤਚੀਤ ਹੋ ਰਹੀ ਹੈ ਹਮਾਰੀ।
0: ਭਾਰਤ ਸੰਯੁਕਤ ਅਰਬ ਅਮੀਰਾਤ UAE ਰੱਖਿਆ ਸਾਂਝੇਦਾਰੀ ਬਾਰੇ ਬੁਲਾਰੇ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ UAE ਨਾਲ ਭਾਰਤ ਦੇ ਸਬੰਧਾਂ 'ਚ ਕਾਫੀ ਸੁਧਾਰ ਹੋਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਅਮਰੀਕਾ ਨੇ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਉੱਚ ਪੱਧਰੀ ਗੱਲਬਾਤ ਸ਼ੁਰੂ ਕੀਤੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਨਵੀਂ ਦਿੱਲੀ 'ਚ ਅਮਰੀਕਾ ਦੇ ਵਪਾਰਕ ਨੁਮਾਇੰਦੇ ਜੈਮੀਸਨ ਗ੍ਰੀਕ ਅਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨਾਲ ਮੁਲਾਕਾਤ ਕੀਤੀ। ਦੋਵੇਂ ਮੁਲਕ 24 ਜੁਲਾਈ ਤੋਂ ਪਹਿਲਾਂ ਇੱਕ ਅੰਤਰਿਮ ਵਪਾਰਕ ਸਮਝੌਤਾ ਕਰਨ ਦਾ ਟੀਚਾ ਰੱਖ ਰਹੀਆਂ ਨੇ, ਜਦਕਿ ਵਪਾਰਕ ਭਾਈਵਾਲਾਂ ਨੇ ਤੋਂ ਦਰਾਮਦ 'ਤੇ ਅਮਰੀਕਾ ਦਾ ਅਸਥਾਈ 10% ਮਹਿਸੂਲ ਖਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸ੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹਨਾਂ ਨੂੰ ਭਾਰਤ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਉੱਤੇ ਸੁਚਾਰੂ ਚਰਚਾ ਹੋਣ ਦੀ ਉਮੀਦ ਹੈ। ਇਸ ਦੌਰਾਨ ਸਰਜੀਓ ਗੌਰ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਦੋਵੇਂ ਦੇਸ਼ ਇੱਕ ਮਜ਼ਬੂਤ ਦੁਵੱਲੇ ਵਪਾਰਕ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਨਿਰਣਾਇਕ ਤੌਰ 'ਤੇ ਅੱਗੇ ਵੱਧ ਰਹੇ ਨੇ। ਇਸ ਨਾਲ ਨਵੇਂ ਆਰਥਿਕ ਮੌਕੇ ਪੈਦਾ ਹੋਣਗੇ ਅਤੇ ਭਾਰਤ ਅਮਰੀਕਾ ਆਰਥਿਕ ਭਾਈਵਾਲੀ ਮਜ਼ਬੂਤ ਹੋਵੇਗੀ। ਸਰਕਾਰ ਨੇ ਕਿਹਾ ਕਿ ਇਥਾਨੋਲ ਰਲੇਵੇਂ ਵਾਲਾ ਪੈਟਰੋਲ ਵਿਗਿਆਨਿਕ ਤੌਰ 'ਤੇ ਪ੍ਰਮਾਣਿਤ ਹੈ ਅਤੇ ਇਸ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਨਿਗਰਾਨੀ ਵਿੱਚ ਤੇਲ ਕੰਪਨੀਆਂ, ਵਾਹਨ ਨਿਰਮਾਤਾ, ਈਂਧਨ ਜਾਂਚ ਏਜੰਸੀਆਂ ਅਤੇ ਹੋਰ ਧਿਰਾਂ ਸ਼ਾਮਲ ਨੇ। ਸਰਕਾਰ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਗੁੰਮਰਾਹਕੁੰਨ ਅਤੇ ਬੇਬੁਨਿਆਦ ਨੇ। ਸਰਕਾਰ ਨੇ ਕਿਹਾ ਕਿ E20 ਪੈਟਰੋਲ ਦੀ ਸ਼ੁਰੂਆਤ ਤੋਂ ਬਾਅਦ ਇਥਾਨੋਲ ਮਿਸ਼ਰਣ ਕਾਰਨ ਇੰਜਨ ਦੀ ਖਰਾਬੀ ਜਾਂ ਫਿਰ ਵਾਹਨ 'ਚ ਤਕਨੀਕੀ ਖਰਾਬੀ ਦੀ ਕੋਈ ਵਿਆਪਕ ਸ਼ਿਕਾਇਤ ਨਹੀਂ ਆਈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਐਲਨੀਨੋ ਦੇ ਸੰਭਾਵੀ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਸਾਉਣੀ ਦੀ ਫਸਲ ਲਈ ਇਤਿਹਾਤੀ ਤਿਆਰੀਆਂ ਕਰ ਰਹੀ ਹੈ। ਸ੍ਰੀ ਚੌਹਾਨ ਨੇ ਨਵੀਂ ਦਿੱਲੀ 'ਚ ਕਿਹਾ ਕਿ ਦੇਸ਼ 'ਚ ਹੁਣ ਤੱਕ ਲਗਭਗ 43% ਘੱਟ ਬਾਰਿਸ਼ ਹੋਈ ਹੈ ਅਤੇ ਜੁਲਾਈ ਵਿੱਚ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਕਰੀਬ 315 ਜ਼ਿਲ੍ਹਿਆਂ ਵਿੱਚ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਜ਼ਿਲ੍ਹਿਆਂ 'ਚ ਸਿੰਚਾਈ ਸਹੂਲਤਾਂ ਬਹੁਤ ਸੀਮਿਤ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਬਿਹਾਰ, ਝਾਰਖੰਡ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਉੜੀਸਾ 'ਚ ਸਥਿਤ ਨੇ। ਸ੍ਰੀ ਚੌਹਾਨ ਨੇ ਕਿਹਾ ਕਿ ਕਾਰਜ ਯੋਜਨਾ, ਬਦਲਵੀਆਂ ਫਸਲਾਂ, ਘੱਟ ਸਮੇਂ ਦੀਆਂ ਕਿਸਮਾਂ, ਫਸਲ ਵਿਭਿੰਨਤਾ ਅਤੇ ਤਲਾਬ ਅਤੇ ਹੋਰਨਾਂ ਜਲ ਸਰੋਤਾਂ ਦੀ ਬਿਹਤਰ ਵਰਤੋਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਨੀਤੀ ਆਯੋਗ ਦੇ ਉਪ ਚੇਅਰਮੈਨ ਡਾਕਟਰ ਅਸ਼ੋਕ ਕੁਮਾਰ ਲਹਿਰੀ ਨੇ ਕਿਹਾ ਕਿ ਪਿਛਲੀ ਤਿਮਾਹੀ 'ਚ ਭਾਰਤ ਦਾ ਕੁੱਲ ਵਪਾਰ 5.4% ਵਧਿਆ। ਕੱਲ੍ਹ ਨਵੀਂ ਦਿੱਲੀ 'ਚ ਟਰੇਡ ਵਾਚ ਕੁਆਟਰਲੀ ਰਿਪੋਰਟ ਦੇ ਨਵੇਂ ਐਡੀਸ਼ਨ ਨੂੰ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਤਿਮਾਹੀ 'ਚ ਭਾਰਤ ਦਾ ਨਿਰਯਾਤ 1,84,000 ਕਰੋੜ ਡਾਲਰ ਤੱਕ ਪਹੁੰਚ

ਗਿਆ ਅਤੇ ਦਰਾਮਦ ਵਿੱਚ 6.5% ਦਾ ਵਾਧਾ ਹੋਇਆ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਕਟ ਅਸਥਾਈ ਸੀ ਅਤੇ ਉਮੀਦ ਜ਼ਾਹਰ ਕੀਤੀ ਕਿ ਜਲਦ ਹੀ ਦੁਨੀਆਂ ਵਿੱਚ ਸ਼ਾਂਤੀ ਕਾਇਮ ਹੋਵੇਗੀ। ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਅੱਗ ਲੱਗਣ ਦੀ ਘਟਨਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਕੋਚਿੰਗ ਸੰਸਥਾਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਨ ਅਤੇ ਗੈਰ ਕਾਨੂੰਨੀ ਕੋਚਿੰਗ ਸੈਂਟਰਾਂ ਖਿਲਾਫ਼ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਕਿ ਸੂਬੇ ਭਰ ਵਿੱਚ ਅੱਗ ਸੁਰੱਖਿਆ ਉਪਾਵਾਂ ਦੀ ਜਾਂਚ ਮਿਸ਼ਨ ਮੋਡ 'ਤੇ ਕੀਤੀ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਇਮਾਰਤ ਦੀ ਵਰਤੋਂ ਉਸੇ ਉਦੇਸ਼ ਲਈ ਕੀਤੀ ਜਾਣੀ ਚਾਹੀਦੀ ਹੈ ਜਿਸ ਲਈ ਇਸ ਨੂੰ ਮਨਜ਼ੂਰੀ ਮਿਲੀ ਸੀ। ਬੇਸਮੈਂਟ ਵਿੱਚ ਕੋਚਿੰਗ ਸੈਂਟਰ, ਨਰਸਿੰਗ ਹੋਮ ਜਾਂ ਕਿਸੇ ਹੋਰ ਵਪਾਰਕ ਕਾਰਜ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸਾਡੇ ਪੱਤਰਕਾਰ ਮੁਤਾਬਕ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਕੋਚਿੰਗ ਸੰਸਥਾਵਾਂ ਦਾ ਸਰਵੇਖਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਪੰਜਾਬ 'ਚ ਕੱਲ੍ਹ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਕਾਰ ਗਣਨਾ ਗੇੜ ਸਬੰਧੀ ਬੀਤੇ ਕੱਲ੍ਹ ਸੂਬੇ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਗੇੜ ਦੌਰਾਨ BLOs ਦੇ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ ਭਰਨ ਅਤੇ ਇਕੱਤਰ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾ ਦਿੱਤਾ। ਅਮਰੀਕਾ ਦੇ ਹੁਸਟਨ 'ਚ ਹੋਏ ਮੈਚ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ 2 ਗੋਲ ਕੀਤੇ। ਇਸ ਦੇ ਨਾਲ ਹੀ ਰੋਨਾਲਡੋ 6 ਵਿਸ਼ਵ ਕੱਪ ਟੂਰਨਾਮੈਂਟ 'ਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਨੇ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:00 'ਤੇ। ਨਮਸਕਾਰ।

ਜੀਐਨੂੰ ਜੀਐਨੂੰ ਜੀਐਨੂੰ ਮੈਂ ਤੁਹਾਡੀ ਆਰਜ਼ੂ ਦੋਸਤ ਰਾਹਿਲ ਦੇ ਪ੍ਰੋਗਰਾਮ ਹੁਣ ਸ਼ੁਰੂ ਹੋ ਗਿਆ ਅੱਡੀ ਟੱਪਾ ਜਿੱਥੇ ਲੱਗਣਗੇ ਬੈਕ ਟੂ ਬੈਕ ਪੰਜਾਬੀ ਗੀਤ ਅਤੇ ਤੁਹਾਨੂੰ ਨੱਚਣ 'ਤੇ ਤਾਂ ਮਜਬੂਰ ਕਰਨਗੇ ਹੀ ਲਓ ਫਿਰ ਨੱਚਣ ਟੱਪਣ ਦੇ ਲਈ ਹੋ ਜਾਓ ਰੈਡੀ ਪਹਿਲਾਂ ਗੀਤ ਤੁਹਾਡੇ ਲਈ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
0: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
0: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
0: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਹੈਲੋ
4: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
3: ਫਿਰ ਤੋਂ
4: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
3: 10 ਲੱਖ ਦਿਓ, ਬਚ ਜਾਓਗੇ।
5: ਸਰ, ਇਹਨਾਂ ਕਿੱਥੋਂ ਲੈ ਆਵਾਂ?
3: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
4: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
3: ਸਰ, 2 ਲੱਖ
6: ਕੀ ਹੋਇਆ ਪਾਪਾ?
5: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
4: ਓਏ,
5: ਕੱਟ ਦਿੱਤਾ।
6: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
5: ਫਰਾਡ?
6: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
3: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।

ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਹੈ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਰੌਸਲੋਫਸ ਸ਼ਹਿਰ ਵਿਚ ਹੋਏ ਹਾਦਸੇ ਚ 12 ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ, ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਿੱਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ।

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੌਸਮ ਅਤੇ ਅਲਨੀਨੋ ਪ੍ਰਭਾਵ ਅਤੇ ਖੇਤੀਬਾੜੀ ਦੇ ਇਸ ਦੇ ਪ੍ਰਭਾਵ ਅਸਰ ਤੇ ਇੱਕ ਜਾਇਜ਼ਾ ਮੀਟਿੰਗ ਕੀਤੀ।

ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਪੰਜਾਬ ਵਿੱਚ ਕੁੱਲ 25 ਜੂਨ ਤੋਂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤਵੀਰ ਸੋਧ SIR ਅਧੀਨ ਸੂਬੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ

ਮੰਤਰੀ ਹਰਜੋਤ ਸਿੰਘ ਬੈਂਸ ਨੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ ਵਿੱਚ ਉਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਪੁਰਤਗਾਲ ਤੇ ਉਜ਼ਬੇਕਿਸਤਾਨ ਵਿੱਚ ਹੋਏ ਮੈਚ ਵਿੱਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ।

ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਦਿਲ ਆਪਣਾ ਪੰਜਾਬੀ, ਯਾਨੀ ਦਿਲ ਤੋਂ ਦਿਲ ਤੱਕ ਪੰਜਾਬੀ। ਅਤੇ ਫਿਰ ਸਾਰਿਆਂ ਦੇ ਚਿਹਰੇ 'ਤੇ ਫੁੱਲਾਂ ਵਰਗੀ ਜਿਹੜੀ ਹੈ ਖੁਸ਼ੀ ਹੋਣੀ ਚਾਹੀਦੀ ਹੈ, ਸੂਰਜ ਵਾਂਗੂ ਸਾਰੇ ਚਮਕਦੇ ਹੋਣ, ਅਤੇ ਇਹੀ ਹੈ ਅੱਜ ਦਾ ਜਿਹੜਾ ਸਾਡਾ ਹੈ। ਅਤੇ ਖਾਸ ਦਿਨਾਂ ਦੇ ਵਿੱਚ ਜੇ ਅੱਜ ਗੱਲ ਕਰੀਏ ਤਾਂ ਦੱਸ ਦਿੱਤਾ ਸੀ ਨਾ ਅੱਜ ਦੇ ਖਾਸ ਦਿਨ ਦੇ ਵਿੱਚ ਅੱਜ ਕਿਹੜੇ ਟੋਪਿਕ 'ਤੇ ਗੱਲ ਕਰਾਂਗੇ ਆਪਣੇ ਪ੍ਰੋਗਰਾਮ ਯਾਨੀ ਦਿਲ ਤੋਂ ਦਿਲ ਤੱਕ ਪੰਜਾਬੀ ਦੇ ਵਿੱਚ। ਜੀ ਹਾਂ, ਸਾਨੂੰ ਕੁਦਰਤ ਨੇ ਬਹੁਤ ਸਾਰੀ ਦੇਣ ਦਿੱਤੀ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਨੇ ਰੁੱਖ, ਜਿਨ੍ਹਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਵੇਖਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਆਪਾਂ ਕੱਟਦੇ ਤਾਂ ਜਾ ਰਹੇ ਹਾਂ, ਪਰ ਫਿਰ ਵੀ ਕਈ ਲੋਕਾਂ ਨੂੰ ਰੁੱਖਾਂ ਦੇ ਨਾਲ ਇੰਨਾ ਪਿਆਰ ਹੈ। ਇਹ ਤਾਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਵੀ ਵੇਖਿਆ ਨੇ ਕਿ ਰੁੱਖਾਂ ਨੂੰ ਕੱਟਣ 'ਤੇ ਵੀ ਕਈ ਮੂਵਮੈਂਟ ਚੱਲੇ ਨੇ। ਅਤੇ ਰੁੱਖਾਂ ਦੇ ਨਾਲ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ। ਇੱਕ ਚੀਜ਼ ਦੱਸਦੀ ਹਾਂ, ਕਰਨਾਟਕਾ ਦੇ ਵਿੱਚ ਇੱਕ ਪਿੰਡ ਇਹੋ ਜਿਹਾ ਹੈ ਜਿੱਥੇ ਰੁੱਖ ਲਗਾਏ ਜਾਂਦੇ ਨੇ। ਕਿੰਨੇ, ਮਤਲਬ ਜਦੋਂ ਕਿਸੇ ਦਾ ਜਨਮ ਦਿਨ ਹੁੰਦਾ ਹੈ ਤਾਂ ਲੋਕ ਕਿੰਨੇ ਕੁ ਰੁੱਖ ਲਗਾ ਸਕਦੇ, ਮਤਲਬ ਬੂਟੇ ਲਗਾਉਂਦੇ ਨੇ, ਇੱਕ ਦੋ ਤਿੰਨ ਜਾਂ ਫਿਰ ਜਿੰਨੀ ਏਜ ਹੋ ਗਈ ਉਨੇ ਨਹੀਂ। ਜਦੋਂ ਉੱਥੇ ਕੋਈ ਕੁੜੀ ਜਨਮ ਲੈਂਦੀ ਹੈ ਤਾਂ ਉੱਥੇ ਟੋਟਲ ਜਿਹੜੇ ਨੇ ਯਾਨੀ ਕਿ 100 ਜਿਹੜੇ ਬੂਟੇ ਲਗਾਏ ਜਾਂਦੇ ਨੇ ਕਰਨਾਟਕਾ ਦੇ ਵਿੱਚ। ਇੱਕ ਇਹੋ ਜਿਹਾ ਪਿੰਡ ਹੈ। ਅਤੇ ਫਿਰ ਤੁਹਾਨੂੰ ਕਿੱਦਾਂ ਲੱਗਦਾ ਕਿ ਘਰ ਦੇ ਵਿੱਚ ਬੂਟੇ ਲਗਾਉਣੇ ਚਾਹੀਦੇ ਆ ਨਾ, ਜਦੋਂ ਛੁੱਟੀਆਂ ਹੋ ਰਹੀਆਂ, ਛੋਟਾ ਮੋਟਾ ਜਦੋਂ ਗਾਰਡਨ ਬਣਿਆ ਹੋਇਆ। ਅੱਜ ਕੱਲ੍ਹ ਤਾਂ ਵੈਸੇ ਇੰਨੀ ਜ਼ਿਆਦਾ ਚੀਜ਼ਾਂ ਆ ਚੁੱਕੀਆਂ ਨੇ ਕਿ ਆਪਾਂ ਟੈਰਿਸ 'ਤੇ ਆਪਣਾ ਗਾਰਡਨ ਬਣਾ ਸਕਦੇ ਹਾਂ, ਜਾਂ ਫਿਰ ਜਿਹੜੀ ਕਿਚਨ ਦੀ ਬਾਲਕਨੀ ਹੁੰਦੀ ਹੈ ਨਾ ਸਾਈਡ 'ਤੇ, ਉਹਨਾਂ 'ਤੇ ਵੀ ਛੋਟੇ ਛੋਟੇ ਪੌਦੇ ਲਗਾ ਸਕਦੇ ਹਾਂ, ਜਿਹੜੇ ਸਾਡੇ ਕਿਚਨ ਗਾਰਡਨ ਦੇ ਵਿੱਚ ਬਹੁਤ ਹੈਲਪ ਕਰਦੇ ਨੇ।

जी दोस्तों, तो सारे ट्यूनिंग के 102.7 एफएम रेनबो नाल नाल 103.6 मेगाहर्ट्ज़ भी ते आप सारियां दा स्वागत करदे आ। साडे जिहड़े जिन्ने भी साडे दोस्त सानू सुन रहे ने इस वेले साडे प्रोग्राम नू दिल अपना पंजाबी नू आकाशवाणी दा हिस्सा सारे ही ने। ਤੁਹਾਡੇ ਹੀ ਮੈਸੇਜਸ ਦੀ ਉਡੀਕ ਕਰ ਰਹੇ ਹਾਂ ਜੀ। ਹਾਂ, ਤੁਸੀਂ ਆਪਣੇ ਮੈਸੇਜਸ ਭੇਜ ਸਕਦੇ ਹੋ। ਆਪਣੀ ਜਿਹੜੀ ਅੱਜ ਕਿਹਾ ਗਿਆ ਕਿ ਤੁਹਾਡੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਕੁ ਬੂਟੇ ਲੱਗੇ ਆ, ਕਿਚਨ ਗਾਰਡਨ ਬਣਾਇਆ ਹੋਇਆ ਹੈ, ਜਾਂ ਫਿਰ ਘਰ ਦੇ ਵਿੱਚ ਅੰਬ ਜਾਮੁਨ ਜਾਂ ਹੋਰ ਵੀ ਨਿੰਮ ਜਾਂ ਕਿਹੋ ਜਿਹੇ ਬੂਟੇ ਲੱਗੇ ਹੋਏ ਨੇ, ਉਹਨਾਂ ਦੇ ਬਾਰੇ ਤੁਸੀਂ ਆਪਣੀ ਜਿਹੜੀ ਹੈ ਸੋਚ ਦੱਸ ਸਕਦੇ ਹੋ। ਉਸ ਤੋਂ ਬਾਅਦ ਫੋਟੋ ਕਲਿੱਕ ਕਰਕੇ ਦੱਸ ਸਕਦੇ ਹੋ ਸਾਨੂੰ, ਫੋਟੋ ਕਲਿੱਕ ਕਰਕੇ ਸੈਂਡ ਕਰ ਸਕਦੇ ਹੋ। ਹੁਣ ਕਹੋਗੇ ਸੈਂਡ ਕਿਤੇ ਕਰਨੀ ਹੈ, ਦੱਸਦੇ ਹਾਂ 98 55 10 10 27 'ਤੇ ਜਿਹੜਾ ਕਿ ਸਾਡਾ ਵਟਸਐਪ ਨੰਬਰ ਹੈ।

ਹੁਣ ਕਿੰਨੇ ਕੁ ਬੂਟੇ ਇਹੋ ਜਿਹੇ ਨੇ ਜਿਹੜੇ ਕਿ ਨੋਰਮਲ ਜੇ ਅਸੀਂ ਗੱਲ ਕਰੀਏ ਜਿਵੇਂ ਤੁਲਸੀ ਹੋ ਗਿਆ, ਠੀਕ ਹੈ, ਉਸ ਤੋਂ ਬਾਅਦ ਐਲੋਵੇਰਾ ਹੋ ਗਿਆ, ਇਹ ਸਾਰੇ ਤਾਂ ਬੂਟੇ ਆਪਾਂ ਨੋਰਮਲੀ ਜਾਣਦੇ ਹਾਂ। ਉਸ ਤੋਂ ਬਾਅਦ ਅਮਲਤਾਸ ਬਾਰੇ ਕੌਣ ਜਾਣਦਾ? ਜਾਣਦੇ ਹੀ ਹਾਂ ਕਿਉਂਕਿ ਸਾਡੇ ਆਕਾਸ਼ਵਾਣੀ ਦੇ ਵਿੱਚ ਵੀ ਇੱਕ ਪੇੜ ਲੱਗਿਆ ਹੋਇਆ, ਮੈਨੂੰ ਪਤਾ ਹੈ ਕਿਹਨਾਂ ਦੇ ਘਰਾਂ ਦੇ ਵਿੱਚ ਲੱਗਿਆ ਹੋਇਆ ਅਮਲਤਾਸ ਦਾ। ਜਦੋਂ ਆਪਾਂ ਬਾਹਰ ਜਾਂਦੇ ਹਾਂ ਜਾਂ ਫਿਰ ਸੈਰ ਕਰਦੇ ਹਾਂ, ਤੁਸੀਂ ਵੇਖਿਆ ਹੋਏਗਾ ਨੋਰਮਲ ਇਸਦੀ ਪਛਾਣ ਦੱਸਦੀ ਹਾਂ ਕਿ ਤੁਸੀਂ ਕਿਵੇਂ ਪਛਾਣ ਸਕਦੇ ਹੋ। ਪੀਲੇ ਫੁੱਲਾਂ ਵਾਲਾ, ਗੁੱਛਿਆਂ ਵਾਲਾ, ਜਿਵੇਂ ਅੰਗੂਰ ਦੇ ਗੁੱਛੇ ਨਹੀਂ ਹੁੰਦੇ ਉਸ ਤਰ੍ਹਾਂ ਦਾ, ਪੀਲੇ ਫੁੱਲਾਂ ਦੇ ਗੁੱਛਿਆਂ ਵਾਲਾ ਇੱਕ ਪੇੜ ਹੁੰਦਾ ਹੈ ਜਿਸ 'ਤੇ ਫੁੱਲ ਬਹੁਤ ਲੱਗਦੇ ਨੇ, ਪੱਤੇ ਘੱਟ ਹੋ ਜਾਂਦੇ ਨੇ ਜਦੋਂ ਇਸਦੇ ਫੁੱਲ ਲੱਗਦੇ ਨੇ। ਦੂਜੀ ਇਸਦੀ ਪਛਾਣ ਹੈ ਜਦੋਂ ਇਸਦਾ ਫਲ ਲੱਗਦਾ, ਯਾਨੀ ਫਲੀਆਂ ਲੱਗਦੀਆਂ, ਬਹੁਤ ਲੰਬੀ ਲੰਬੀ ਬਰਾਊਨ ਕਲਰ ਦੀ ਫਲੀਆਂ ਲੱਗਦੀਆਂ, ਇਸ ਤੋਂ ਪਛਾਣਿਆ ਜਾ ਸਕਦਾ ਕਿ ਅਮਲਤਾਸ ਦਾ ਪੇੜ ਹੈ। ਆਪਾਂ ਨੋਰਮਲੀ ਜਦੋਂ ਜਾਂਦੇ ਹਾਂ ਅਮਲਤਾਸ ਦੇ ਇਸ ਰੁੱਖ ਨੂੰ, ਆਪਾਂ ਬਾਹਰ ਜਿਹੜੇ ਗਾਰਡਨ ਬਣੇ ਹੋਏ ਨੇ

कि अमलताज का पेड़ है। ਆਪਾਂ ਨੋਰਮਲੀ ਜਦੋਂ ਜਾਂਦੇ ਹਾਂ ਅਮਲਤਾਜ ਦੇ ਇਸ ਰੁੱਖ ਨੂੰ ਆਪਾਂ ਬਾਹਰ ਜਿਹੜੇ ਗਾਰਡਨ ਬਣੇ ਹੋਏ ਨੇ, ਬਾਹਰ ਜਿਹੜੇ ਪਾਰਕ ਬਣੇ ਹੋਏ ਨੇ, ਯਾਨੀ ਕਿ ਹਾਂਜੀ ਸੋਸਾਇਟੀ ਦੇ ਬਾਹਰ ਹੁੰਦੇ, ਉੱਥੇ ਆਪਾਂ ਬਹੁਤ ਵੇਖਦੇ ਹਾਂ, ਸੜਕਾਂ 'ਤੇ ਵੀ ਕਈ ਥਾਂ 'ਤੇ ਸਾਨੂੰ ਵੇਖੇ ਜਾਂਦੇ। ਹੁਣ ਤੁਸੀਂ ਕਹੋਗੇ ਹਾਂ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੇ, ਬਿਲਕੁਲ ਸੈਲਫੀ ਲਈ ਇੱਕ ਬਹੁਤ ਹੀ ਅੱਛਾ ਚੰਗਾ ਜਿਹੜਾ ਹੈ ਪਿੱਛੇ ਬੈਕਗਰਾਊਂਡ ਬਹੁਤ ਵਧੀਆ ਦਿੰਦਾ ਹੈ, ਬਿਲਕੁਲ ਸੋਹਣੇ ਸੋਹਣੇ ਜਦੋਂ ਹਵਾ ਚੱਲਦੀ ਹੁੰਦੀ ਹੈ ਅਤੇ ਜਦੋਂ ਇਹਦੀ ਪੱਤੀਆਂ ਡਿੱਗਦੀ ਹੈ ਨਾ ਫੁੱਲਾਂ ਦੀ, ਉਹ ਵੀ ਬਹੁਤ ਸੋਹਣਾ ਲੱਗਦਾ ਹੈ। ਲੇਕਿਨ ਇਸ ਦੇ ਬਹੁਤ ਜ਼ਿਆਦਾ ਬੈਨੀਫਿਟ ਵੀ ਨੇ। ਕਿਸ ਚੀਜ਼ ਦੇ? ਆਪਾਂ ਇਸ ਨੂੰ ਐਜ਼ ਅ ਡਾਇਟ ਦੇ ਵਿੱਚ ਵੀ ਸ਼ਾਮਿਲ ਕਰ ਸਕਦੇ। ਹੁਣ ਤੁਸੀਂ ਕਹੋਗੇ ਡਾਇਟ ਦੇ ਵਿੱਚ ਇਹਦੇ ਫੁੱਲਾਂ ਨੂੰ, ਹਾਂ ਹੋਰ ਵੀ ਕਈ ਚੀਜ਼ਾਂ ਨੇ ਜਿਵੇਂ ਯੂਜ਼ ਕਰ ਸਕਦੇ ਹਾਂ। ਜਿਹੜੇ ਇਸਦੇ ਫੁੱਲ ਨੇ ਉਹ ਨੈਚੁਰਲ ਰੈਮਡੀ ਦਾ ਕੰਮ ਕਰਦੇ ਨੇ, ਬਿਲਕੁਲ ਇਹ ਠੰਡਕ ਦਿੰਦੇ ਨੇ ਸਾਡੇ ਸਰੀਰ ਨੂੰ। ਅਤੇ ਜੇ ਤੁਸੀਂ ਇਸਦੇ ਫੁੱਲਾਂ ਦੀ ਗੱਲ ਕਰ ਰਹੇ ਹੋ, ਇਸ ਨੂੰ ਤੋੜ ਕੇ ਸਾਫ਼ ਕਰਕੇ ਇਸਦਾ ਜੂਸ ਬਣਾਇਆ ਜਾ ਸਕਦਾ ਹੈ। ਇਹਨੂੰ ਐਡ ਕਰ ਸਕਦੇ ਹੋ ਆਪਣੀ ਡਾਇਟ ਦੇ ਵਿੱਚ ਵੀ। ਅਤੇ ਇਸਦੇ ਜਿਹੜੇ ਫਲੀਆਂ ਨੇ ਉਸਦੇ ਵਿੱਚ ਜਿਹੜਾ ਬੀਜ ਹੁੰਦਾ ਬਰਾਊਨ ਕਲਰ ਦਾ, ਉਹ ਵੀ ਕਾਫੀ ਮੈਡੀਸਨਲ ਨੇ। ਅਤੇ ਜੇ ਉਸ ਪੇਟ ਦੀ ਦਿੱਕਤ ਹੈ ਉਹ ਇਸ ਨੂੰ ਲੈ ਸਕਦਾ, ਪਰ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਲੈਣਾ। ਪਹਿਲਾਂ ਇੱਕ ਵਾਰ ਕਿਸੇ ਤੋਂ ਤੁਸੀਂ ਪੁੱਛ ਸਕਦੇ ਹੋ, ਫਿਰ ਹੀ ਇਸਨੂੰ ਯੂਜ਼ ਕਰ ਸਕਦੇ। ਲੇਕਿਨ ਫੁੱਲਾਂ ਵਾਲਾ ਜਿਹੜਾ ਹੈ ਉਸਨੂੰ ਆਪਣੇ ਸ਼ਰਬਤ ਦੇ ਵਿੱਚ ਐਡ ਕਰ ਸਕਦੇ, ਅਤੇ ਇਸਦਾ ਸ਼ਰਬਤ ਬਹੁਤ ਟੇਸਟੀ ਵੀ ਲੱਗਦਾ, ਕਿਉਂਕਿ ਫੁੱਲ ਜਿਹੜੇ ਇਹਨਾਂ ਦੇ ਪੱਤੇ ਹਲਕੇ ਹਲਕੇ ਜਿਹੜੇ ਯੈਲੋ ਹੈ ਮਿੱਠੇ ਜਿਹੇ ਹੁੰਦੇ ਆ ਅਤੇ ਵਧੀਆ ਲੱਗਦੇ। ਇਸਦੀ ਛਾਲ ਵੀ ਕੰਮ ਕੀਤੀ ਜਾਂਦੀ ਹੈ, ਇਸਦੇ ਜਿਹੜੇ ਛਾਲ ਹੈ ਉਹ ਕਈ ਦਵਾਈਆਂ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ, ਅਤੇ ਇਸਦੇ ਜਿਹੜੇ ਪੱਤੇ ਨੇ ਯਾਨੀ ਕਿ ਗ੍ਰੀਨ ਪੱਤੇ ਉਹ ਦਵਾਈਆਂ ਦੇ ਵਿੱਚ ਯੂਜ਼ ਹੁੰਦੇ ਨੇ। ਸਕਿਨ ਐਲਰਜੀ ਜੇ ਕਿਸੇ ਨੂੰ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਇਹ ਯੂਜ਼ ਕੀਤੇ ਜਾਂਦੇ ਨੇ।

0: ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਦਿਲ ਆਪਣਾ ਪੰਜਾਬੀ ਦੇ ਵਿੱਚ ਪਹਿਲੀ ਫੋਟੋ ਤੋਂ ਆ ਚੁੱਕੀ ਹੈ, ਜਿਹੜੀ ਕਿ ਸਾਨੂੰ ਭੇਜੀ ਹੈ ਸੰਦੀਪ ਸਿੰਘ ਨੇ, ਜਾਣੀ ਕਿ ਅੰਮ੍ਰਿਤਸਰ ਤੋਂ। ਇਸ ਦੇ ਵਿੱਚ ਉਹਨਾਂ ਨੇ ਮੈਨੂੰ ਦੇਖਣ ਤੋਂ ਤਾਂ ਚਲੋ ਟੈਰਿਸ ਹੀ ਲੱਗ ਰਿਹਾ, ਅਤੇ ਟੈਰਿਸ ਦੇ ਵਿੱਚ ਬਾਲਟੀ ਦੇ ਵਿੱਚ, ਬਕਟ ਦੇ ਵਿੱਚ ਅਤੇ ਨਾਲ ਹੀ ਗਮਲਿਆਂ ਦੇ ਵਿੱਚ ਪੌਦੇ ਉਗਾਏ ਹੋਏ ਨੇ। ਇਹ ਤਾਂ ਦੋ ਫੁੱਲਾਂ ਵਾਲੇ ਹੋ ਗਏ, ਇਸ ਦੇ ਨਾਲ ਹੀ ਜਿਹੜਾ ਦੂਸਰੀ ਪਿਕਚਰ ਹੈ ਉਸ ਦੇ ਵਿੱਚ ਵੀ ਫੁੱਲਾਂ ਵਾਲੇ ਪੌਦੇ ਲਗਾਏ ਨੇ, ਬੜੇ ਪਿਆਰੇ ਲੱਗ ਰਹੇ ਨੇ, ਨਾਲ ਹੀ ਪੁਦੀਨਾ ਵੀ ਹੈ ਨੀਚੇ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਿਲਕੁਲ ਸਹੀ ਹੈ। ਅਤੇ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਪੁਦੀਨੇ ਦੀ ਜਿਹੜੀ ਡਿਮਾਂਡ ਹੈ ਨਾ, ਬਹੁਤ ਵਧੀਆ ਹੈ। ਅਤੇ ਘਰਾਂ ਦੇ ਵਿੱਚ ਜੇ ਇੱਕ ਵਾਰੀ ਲਗਾ ਲਿਆ ਜਾਏ ਨਾ, ਪੁਦੀਨਾ ਇਸ ਤਰ੍ਹਾਂ ਦਾ ਆਪਣੀ ਜੜ੍ਹਾਂ ਮਿੱਟੀ ਦੇ ਵਿੱਚ ਇਸ ਤਰ੍ਹਾਂ ਦੱਬ ਲੈਂਦਾ ਕਿ ਜੇ ਇੱਕ ਵਾਰ ਤੁਸੀਂ ਇਹਨੂੰ ਉੱਪਰੋਂ ਕੱਟ ਵੀ ਦਿਓਗੇ ਨਾ, ਤਾਂ ਜਦੋਂ ਇਸਦਾ ਆਪਣਾ ਸੀਜ਼ਨ ਆਏਗਾ, ਇਹਨੇ ਆਪ ਉੱਗ ਜਾਣਾ। ਪਾਣੀ ਥੋੜ੍ਹਾ ਮੰਗਦਾ ਅਤੇ ਕੇਅਰ ਥੋੜ੍ਹੀ ਮੰਗਦਾ, ਉਹ ਤਾਂ ਹਰ ਕਿਸੇ ਦੇ ਲਈ ਇਹ ਕੇਅਰ ਹੋਣੀ ਚਾਹੀਦੀ ਹੈ। ਲਓ ਜੀ, ਗੱਲਾਂ ਕਰਦੇ ਕਰਦੇ ਇੱਕ ਆਡੀਓ ਮੈਸੇਜ ਵੀ ਆ ਗਿਆ, ਸੁਣਦੇ ਹਾਂ ਕੌਣ ਨੇ ਤੇ ਕੀ ਕਹਿਣਾ ਚਾਹੁੰਦੇ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਸ਼ਾਇਨ ਬੇਟੀ, ਹੋਰ ਠੀਕ ਠਾਕ ਹੋ?
0: ਹਾਂ, ਗਲਤੀ ਹੋ ਗਈ
1: ਬੇਟੀ। ਅੱਜ ਮੈਂ ਸਭ ਤੋਂ ਪਹਿਲਾਂ ਤਾਂ ਆਕਾਸ਼ਵਾਣੀ ਐਫ ਐਮ ਰੇਨੋ ਦੇ ਸਿਤਾਰਿਆਂ ਬਾਰੇ ਕੁਛ ਕਹਿਣਾ ਚਾਹੁੰਦਾ ਹੈਗਾ। ਸਭ ਤੋਂ ਪਹਿਲਾਂ ਤਾਂ ਮੈਂ ਆਕਾਸ਼ਵਾਣੀ ਐਫ ਐਮ ਰੇਨੋ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹਨਾਂ ਸਦਕਾ ਅਸੀਂ ਇੱਕ ਦੂਸਰੇ ਤੱਕ ਆਪਣੀ ਪਹੁੰਚ ਬਣਾਈ ਹੋਈ ਹੈ। ਜਿਹਦਾ ਸਿਰਾ ਆਕਾਸ਼ਵਾਣੀ ਐਫ ਐਮ ਰੇਨੋ ਨੂੰ ਜਾਂਦਾ ਹੈ। ਮੇਰੀ ਮੁਰਾਦ ਹੈ ਸਪੀਤੋ ਮੰਡੀ, ਜ਼ਿਲ੍ਹਾ ਜੀਂਦ ਤੋਂ ਸਾਡੇ ਵੱਡੇ ਵੀਰ ਜਸਵੀਰ ਸਿੰਘ ਜੀ ਅਰੋੜਾ ਅਤੇ ਉਦੇ ਚੰਦਰ ਜੀ, ਜਿਹਨਾਂ ਤੋਂ ਸਾਨੂੰ ਬਹੁਤ ਹੀ ਕੁਛ ਸਿੱਖਣ ਨੂੰ ਮਿਲਦਾ ਹੈ। ਅਤੇ ਸਾਡੀ ਭੈਣ ਹੈ ਕਿਰਨ ਨਰੂਲਾ ਜੀ, ਉਹਨਾਂ ਦਾ ਕਹਿਣਾ ਕੀ ਹੈ, ਉਹ ਤਾਂ ਬਹੁਤ ਵਧੀਆ ਸਾਰੀ ਰਸਟੀਆਂ ਤਿਆਰ ਕਰਕੇ ਪਰੋਸ ਕੇ ਲੈ ਕੇ ਆਉਂਦੇ ਹੈ। ਮੰਨ ਲਓ ਹੋਰ ਵੀ ਸਾਡੇ ਵੀਰ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ ਬੇਟੀ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਅਤੇ ਅੱਜ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹੈਗਾ ਵੀ ਸਾਡੇ ਬਾਘਾ ਪੁਰਾਣਾ ਦੇ ਵਿੱਚ ਛੇਵੀਂ ਪਾਤਸ਼ਾਹੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਕਿ ਸੰਤ ਗੁਰਮੇਲ ਸਿੰਘ ਜੀ ਲੋਪੋ ਵਾਲਿਆਂ ਦੇ ਨਾਲ ਮਸ਼ਹੂਰ ਹੈ
0: ਜੀ,
1: ਅਤੇ ਉੱਥੇ ਲਗਾਤਾਰ ਖੰਡ ਪਾਠ ਵਗੈਰਾ ਪ੍ਰਕਾਸ਼ ਹੁੰਦੇ ਹੈ। ਅਤੇ ਐਤਕੀ 26 ਤਰੀਕ

0: 22 ਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਰਹੀ ਹੈ, ਜਿਨ੍ਹਾਂ ਦਾ 28 ਤਰੀਕ ਨੂੰ ਭੋਗ ਪਊਗਾ ਅਤੇ 28 ਤਰੀਕ ਨੂੰ 19 ਖੰਡ ਪਾਠ ਫਿਰ ਪ੍ਰਕਾਸ਼ ਹੋ ਕੇ 30 ਨੂੰ ਭੋਗ ਪਊਗਾ ਅਤੇ 29 ਤਰੀਕ ਨੂੰ ਨਗਰ ਕੀਰਤਨ ਬਹੁਤ ਤਕੜਾ ਸਜਾਇਆ ਜਾਂਦਾ ਹੈ, ਜਿਹਦੇ ਵਿੱਚ ਜੰਮੂ ਕਸ਼ਮੀਰ ਤੋਂ, ਦਿੱਲੀ ਤੋਂ, ਗੰਗਾਨਗਰ ਤੋਂ ਬਹੁਤ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਅਤੇ ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਂਦੀਆਂ। ਬੇਟੀ, ਜੇ ਤੁਹਾਡਾ ਟਾਈਮ ਲੱਗੇ ਤਾਂ ਤੁਸੀਂ ਵੀ ਜ਼ਰੂਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਓ। ਅੱਜ ਬਸ ਇੰਨਾ ਹੀ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰੱਖਰਾ, ਵਾਹਗਾ ਪ੍ਰਾਣਾ ਤੋਂ ਜੀ। ਸਤਿ ਸ੍ਰੀ ਅਕਾਲ ਦੋਸਤੋ।
1: ਲਓ ਜੀ, ਸਤਨਾਮ ਜੀ ਨੇ ਤੇ ਸਾਰਿਆਂ ਨੂੰ, ਪੂਰੀ ਆਕਾਸ਼ਵਾਣੀ ਪੂਰੀ ਜਿਹੜੀ ਹੈ ਸਾਡੇ ਸਰੋਤ ਸੁਣ ਰਹੇ ਨੇ, ਉਹਨਾਂ ਵਿੱਚੋਂ ਕਈ ਸਾਡੇ ਦੋਸਤਾਂ ਨੂੰ ਇਨਵੀਟੇਸ਼ਨ ਤੇ ਦੇ ਦਿੱਤਾ ਹੈ। ਲਓ ਜੀ, ਜ਼ਰੂਰ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਆਪਾਂ ਜ਼ਿੰਦਗੀ ਦੇ ਵਿੱਚ ਆਪਸ ਦੇ ਵਿੱਚ ਇਹ ਜਿਹੜਾ ਪੂਰਾ ਸਾਡਾ ਪਰਿਵਾਰ ਬਣ ਜਾਂਦਾ, ਜਿਸ ਦੇ ਵਿੱਚ ਅਸੀਂ ਕਿਸੇ ਨੂੰ ਬਿਨਾਂ ਦੇਖੇ ਉਹਨਾਂ ਦੀ ਗੱਲਾਂ ਤੋਂ ਹੀ ਜਾਣਨ ਲੱਗ ਜਾਂਦੇ ਨੇ, ਇੱਕ ਦੂਜੇ ਦੇ ਨਾਲ ਜਿਹੜੀ ਸਾਂਝ ਪਾ ਲੈਂਦੇ ਨੇ, ਪਰਿਵਾਰ ਦਾ ਹਿੱਸਾ ਬਣ ਜਾਂਦਾ, ਉਹਦੇ ਨਾਲ ਰੋਜ਼ ਗੱਲਬਾਤ ਹੁੰਦੀ ਹੈ। ਸਾਡੇ ਕਈ ਇਹੋ ਜਿਹੇ ਜਿਹਦੇ ਵਿੱਚ ਦਿਲ ਆਪਣਾ ਪੰਜਾਬੀ ਪ੍ਰੋਗਰਾਮ, ਅਤੇ ਮੈਂ ਕਹਿੰਦੀ ਖਾਸ ਇਹੋ ਜਿਹੀ ਹੈ ਕਿ ਆਪਾਂ ਇੱਕ ਦੂਜੇ ਦੇ ਨਾਲ ਇਸੇ ਤਰ੍ਹਾਂ ਆਪਣੇ ਜਿਹੜੇ ਵਿਚਾਰ ਹੈ ਉਹ ਸਾਂਝੇ ਕਰਦੇ ਹਾਂ, ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ, ਇੱਕ ਦੂਜੇ ਨੂੰ ਜਾਣਦੇ ਹਾਂ। ਮਤਲਬ ਕੌਣ ਕਿਸ ਨੂੰ ਜਾਣਦਾ ਹੈ? ਅਤੇ ਇੱਥੇ ਸਤਨਾਮ ਜੀ ਨੇ ਇੱਕ ਛੋਟੀ ਜਿਹੀ ਗਲਤੀ ਕਰਤੀ ਕਿ ਮੈਂ ਅੱਜ ਰਾਹੀਲ ਗੱਲ ਕਰ ਰਹੀ ਹਾਂ, ਸ਼ਾਹੀਲ ਨਹੀਂ। ਚਲੋ ਕੋਈ ਨਹੀਂ, ਛੋਟੀ ਛੋਟੀ ਮਿਸਟੇਕ ਹੋ ਹੀ ਜਾਂਦੀ ਹੈ। ਲੇਕਿਨ ਆਪਾਂ ਗੱਲ ਕਰ ਰਹੇ ਸੀ ਨਾ ਆਪਣੇ ਰੁੱਖਾਂ ਬਾਰੇ, ਉਹਨਾਂ ਵੱਲ ਵੀ ਗੱਲ ਕਰਦੇ ਜਾਂਦੇ ਹਾਂ ਕਿ ਸਾਡੇ ਜਿਹੜੇ ਦੋਸਤ ਨੇ, ਤੁਹਾਡੇ ਘਰ ਦੇ ਵਿੱਚ ਕਿਹੜੇ ਕਿਹੜੇ ਹੋਰ ਬੂਟੇ ਲੱਗੇ ਹੋਣੇ ਜਿਹੜਾ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਯੂਜ਼ ਕਰਦੇ ਹੋ, ਹੈ ਨਾ? ਕਈ ਤੁਲਸੀ ਹੋ ਗਏ, ਐਲੋਵੇਰਾ ਹੋ ਗਿਆ, ਪੁਦੀਨਾ ਹੋ ਗਿਆ, ਹੋਰ ਵੀ ਕਈ ਚੀਜ਼ਾਂ ਨੇ, ਬੜੇ ਰੁੱਖ ਨੇ। ਅੱਛਾ, ਸਟਾਰਟਿੰਗ ਦੇ ਵਿੱਚ ਨਾ ਇੱਕ ਜੇ ਇਸ ਫੋਟੋ ਦੇ ਵਿੱਚ ਵੀ ਮੈਂ ਜਿਹੜਾ ਪੌਦਾ ਵੇਖ ਪਾ ਰਹੀ ਹਾਂ, ਜਿਸਦੇ ਛੋਟੇ ਛੋਟੇ ਫੁੱਲ ਨਿਕਲਦੇ ਆ, ਗੁਲਾਬੀ ਰੰਗ ਦੇ, ਰੈੱਡ ਕਲਰ ਦੇ ਹੋ ਗਏ। ਸਟਾਰਟਿੰਗ ਦੇ ਵਿੱਚ ਪਤਾ ਕੀ ਹੁੰਦਾ ਸੀਗਾ, ਹੁਣ ਤਾਂ ਚਲੋ ਮਹਿੰਦੀ ਆ ਗਈ, ਆਰਟੀਫਿਸ਼ਲ ਚੀਜ਼ਾਂ ਆ ਗਈਆਂ, ਸਟਾਰਟਿੰਗ ਦੇ ਵਿੱਚ ਕੁੜੀਆਂ ਪਤਾ ਕੀ ਕਰਦੀ ਸੀ, ਉਹ ਫੁੱਲ ਲੈ ਕੇ ਨਾ ਹੱਥਾਂ ਦੇ ਵਿੱਚ ਐਨ ਮਹਿੰਦੀ ਲਗਾਉਂਦੀ ਸੀ, ਸਟਾਈਲ ਦੇ ਵਿੱਚ ਆਪਾਂ ਲਾਲ ਕਰ ਲੈਣੇ ਹੱਥ, ਨੇਲ ਪੋਲਿਸ਼ ਦੇ ਤਰ੍ਹਾਂ ਦੇ ਉਸਨੂੰ ਯੂਜ਼ ਕਰਨਾ ਬਹੁਤ ਹੁੰਦਾ ਸੀਗਾ। ਹੁਣ ਵੀ ਜਿਹੜੀ ਸਾਡੀਆਂ ਜਿਹੜੀ ਲੇਡੀਜ਼ ਸੁਣ ਰਹੀਆਂ ਨੇ, ਜੇ ਕਦੀ ਇਹੋ ਜਿਹਾ ਉਹਨਾਂ ਨੇ ਕੀਤਾ ਹੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ ਦਿਲ ਆਪਣਾ ਪੰਜਾਬੀ ਦੇ ਵਿੱਚ। ਸਾਡਾ ਫੋਨ ਨੰਬਰ ਹੈ, ਯਾਨੀ ਕਿ ਵਟਸਐਪ ਨੰਬਰ ਹੈ 9855 10 10 27। ਆਪਣੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਆਪਣੀ ਰਿਕਾਰਡਿੰਗ ਸੈਂਡ ਕਰ ਸਕਦੇ ਹੋ, ਪਰ ਮੈਸੇਜ ਬਹੁਤ ਹੀ ਲੰਬਾ ਨਾ ਹੋ ਜਾਏ, ਕਿਉਂਕਿ ਕਈ ਸਾਡੇ ਦੋਸਤ ਜਿਹੜੇ ਮੈਸੇਜ ਭੇਜਦੇ ਹਨ ਬਾਅਦ ਵਿੱਚ ਕਈਆਂ ਦੇ ਰਹਿ ਜਾਂਦੇ ਨੇ ਵੱਡੇ ਮੈਸੇਜਸ ਕਾਰਨ। ਅਤੇ ਹੋਰ ਵੀ ਕੋਈ ਤੁਸੀਂ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਉਹ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ, ਜਾਂ ਫਿਰ ਆਪਣੀ ਹੋਰ ਕੋਈ ਜਿਹੜੇ ਸਾਡੀ ਨਾਨੀ ਦਾਦੀਆਂ ਦੇ ਨਾਲ ਸਾਨੂੰ ਕਈ ਗੱਲਾਂ ਬਾਤਾਂ ਜਿਹੜੀਆਂ ਇਹੋ ਜਿਹੀਆਂ ਉਹਨਾਂ ਨੇ ਸਾਨੂੰ ਦੱਸੀਆਂ ਸੀਗੀਆਂ, ਅਖਾਣਾਂ ਦੱਸੀਆਂ ਸੀਗੀਆਂ, ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਕਿਉਂਕਿ ਇੱਕ ਸਿੱਖਣ ਦਾ ਪਲੈਟਫਾਰਮ ਵੀ ਤਾਂ ਸਾਡਾ ਆਕਾਸ਼ਵਾਣੀ ਸਾਨੂੰ ਇਹੀ ਦੇ ਰਿਹਾ, ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਦਾ।

ਲਓ ਜੀ ਇੱਕ ਹੋਰ ਮੈਸੇਜ ਆ ਗਿਆ ਹੈ ਜਿਹੜਾ ਕਿ ਸਾਨੂੰ ਭੇਜਿਆ ਹੈ ਪਿੰਡ ਝੰਜੇੜੀ ਤੋਂ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨੇ ਨਿਸ਼ਾ ਸ਼ਾਹੀਨ ਯਾਸਮੀਨ ਅਰਮਾਨ ਮਲਿਕ ਵੱਲੋਂ ਸਾਰਿਆਂ ਨੂੰ ਕਹਿੰਦੇ ਆ ਕਿ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਹੀ ਲਿਖਦੇ ਨੇ ਇਹਨਾਂ ਨੇ ਫੋਟੋ ਭੇਜੀ ਅਮਰੂਦ ਗੁਲਾਬ ਅਤੇ ਸ਼ੂਗਰ ਪਲਾਂਟ ਦੀ ਵਾਹ ਜੀ ਅਮਰੂਦ ਦਾ ਵੀ ਬੂਟਾ ਲੱਗਿਆ ਹੋਇਆ ਹੈ ਨਾਲ ਹੀ ਸੋਹਣੇ ਸੋਹਣੇ ਬੂਟੇ ਲੱਗੇ ਹੋਏ ਨੇ ਅਮਰੂਦ ਕਿਸ ਨੂੰ ਪਸੰਦ ਹੈ ਬਹੁਤ ਜ਼ਿਆਦਾ ਮਿਹਨਤ ਬਹੁਤ ਚੰਗੀ ਇੱਕ ਨਾ ਮਤਲਬ ਕਈ ਵਾਰ ਸਾਨੂੰ ਇਹ ਵੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਕਈ ਲੋਕ ਉਹੋ ਜਿਹੇ ਫਰੂਟ ਪਸੰਦ ਕਰਦੇ ਜਿਹੜੀ ਹਰ ਇੱਕ ਚੀਜ਼ ਉਸਦੀ ਆਪਾਂ ਵੇਸਟ ਨਹੀਂ ਕਰਦੇ ਕਿਉਂਕਿ ਅਮਰੂਦ ਇਹੋ ਜਿਹੇ ਹੈਗੇ ਕਿ ਜਿਨ੍ਹਾਂ ਨੂੰ ਬੀਜਾਂ ਤੋਂ ਦਿੱਕਤ ਹੁੰਦੀ ਹੈ ਉਹ ਸ਼ਾਇਦ ਬੀਜ ਉਹਦੇ ਕੱਢ ਦਿੰਦੇ ਹੋਣ ਵਰਨਾ ਤਾਂ ਫੁੱਲ ਫਰੂਟ ਜਿਹੜਾ ਹੈ ਨਾ ਮਤਲਬ ਬਾਹਰਲੀ ਸਕਿਨ ਵੀ ਪ੍ਰੋਪਰ ਖਾਧੀ ਜਾਂਦੀ ਹੈ ਹੈ ਨਾ ਅਤੇ ਉਹ ਹੋਰ ਕਿਹੜੇ ਕਿਹੜੇ ਇਹੋ ਜਿਹੇ ਫਰੂਟ ਹੋ ਗਏ ਕਈਆਂ ਨੂੰ ਨਾ ਲੀਚੀ ਜਿਹੜਾ ਲੱਗਦਾ ਹੈ ਕਿ ਇਹ ਸੌਦਾ ਇਹੋ ਜਿਹਾ ਹੈ ਕਿ ਇਹਦੇ ਛਿੱਲੜ ਸੱਟ ਦਿੱਤੇ ਜਾਂਦੇ ਅਲੱਗ ਕੀਤੇ ਜਾਂਦੇ ਫਿਰ ਇਹਦੇ ਵਿੱਚ ਇੰਨੀ ਵੱਡੀ ਗੁੱਠਲੀ ਨਿਕਲ ਆਉਂਦੀ ਹੈ ਨਾ ਅੱਜ ਦੇ ਟਾਈਮ ਦੇ ਸੀਜ਼ਨ ਦੇ ਵਿੱਚ ਅਤੇ ਹੁਣ ਲੀਚੀ ਹੋ ਗਈ ਹੈ ਜਾਂ ਜਾਮੁਨ ਹੋ ਗਏ ਨੇ ਮੇਰੇ ਮੂੰਹ ਦੇ ਵਿੱਚ ਨਾ ਵੈਸੇ ਵੀ ਪਾਣੀ ਆ ਰਿਹਾ ਬੋਲਦੇ ਹੋਏ ਕਿਉਂਕਿ ਬਹੁਤ ਪਸੰਦ ਹੈ ਮੈਨੂੰ ਵਾਲੇ ਫਰੂਟ ਸੀਜ਼ਨਲ ਵਾਲੇ ਖਾਸ ਕਰ ਅਤੇ ਨਾਲ ਹੀ ਹੋਰ ਕਿਹੜੇ ਕਿਹੜੇ ਫਰੂਟ ਹੋ ਗਏ ਇਹੋ ਜਿਹੇ ਆੜੂ ਹੋ ਗਏ ਹੈ ਫਿਰ ਉਹਨੂੰ ਕੀ ਕਹਿੰਦੇ ਆ ਜਾਮੁਨ ਨਹੀਂ ਨਹੀਂ ਨਹੀਂ ਅੱਛਾ ਤੁਸੀਂ ਦੱਸੋ ਹੋਰ ਕਿਹੜੇ ਕਿਹੜੇ ਫਰੂਟ ਇਸ ਵੇਲੇ ਮਾਰਕੀਟ ਵਿੱਚ ਸੀਜ਼ਨਲ ਚੱਲ ਰਹੇ ਨੇ ਉਹਨਾਂ ਦੀ ਗੱਲ ਕਰ ਰਹੀ ਹਾਂ ਅਤੇ ਉਹਨਾਂ ਬਾਰੇ ਵੀ ਦੱਸੋ ਅਤੇ ਜਾਮੁਨ ਉਸਦੀ ਵੀ ਚੀਜ਼ ਦੱਸਦੇ ਹਾਂ ਉਸਦੇ ਖਾਸ ਗੁਣ ਵੀ ਬਹੁਤ ਜ਼ਿਆਦਾ ਨੇ ਕਿਉਂਕਿ ਜਾਮੁਨ ਵੇਖਣ ਨੂੰ ਛੋਟੀ ਜਿਹੀ ਲੱਗਦੀ ਹੈ ਲੇਕਿਨ ਇੰਨੇ ਜ਼ਿਆਦਾ ਗੁਣ ਹੋ ਸਕਦੇ ਇਸਦੇ ਵਿੱਚ ਮੈਨੂੰ ਨਹੀਂ ਪਤਾ ਸੀਗਾ ਵੈਸੇ

0: ਜੀ ਦੋਸਤੋ, ਇੱਕ ਹੋਰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੀ ਕਹਿਣਾ ਚਾਹੁੰਦੇ ਨੇ।
1: ਪਿੰਡ ਮਹਿਰਮਪੁਰ SBS ਨਗਰ ਤਰਲੋਚਨ ਟੇਲਰ ਰਾਹਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
1: ਹੋਰ ਰਾਹਲ ਜੀ, ਕੀ ਹਾਲ ਚਾਲ ਆ?
0: ਬਹੁਤ ਵਧੀਆ।
1: ਹੋਰ ਠੀਕ ਠਾਕ ਹੋ
0: ਜੀ?
1: ਰਾਹਲ ਜੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ
0: ਜੀ,
1: ਤੁਹਾਡੀ ਆਵਾਜ਼ ਨੂੰ ਸਲੂਟ ਕਰਦਾ ਜੀ, ਬਹੁਤ ਮਿੱਠਾ ਤੇ ਪਿਆਰਾ ਬੋਲਦੇ ਹੋ। ਸੋ ਤੁਸੀਂ ਅੱਜ ਗੱਲ ਕੀਤੀ ਹੈ ਫੁੱਲਾਂ ਦੀ, ਆਪਣੇ ਘਰਾਂ ਦੇ ਵਿੱਚ ਜਾਂ ਕੋਈ ਹੋਰ ਕਿਸੇ ਕਿਸਮ ਦਾ ਦਰਖਤ ਵਗੈਰਾ ਲਾਇਆ ਜਾਂ ਕੁਛ ਵੀ, ਪਤਾ ਦੇਖੋ ਇਸ ਤੋਂ ਬਗੈਰ ਤਾਂ ਕੁਛ ਨਹੀਂ ਹੈ, ਚਾਹੇ ਛੋਟੇ ਪੌਦੇ ਆ ਚਾਹੇ ਵੱਡੇ ਪਲਾਂਟਸ ਤੁਸੀਂ ਲਾਏ ਆ ਨਾ, ਫਾਇਦਾ ਹੀ ਫਾਇਦਾ ਉਹਨਾਂ ਦਾ ਸਾਨੂੰ। ਉਹ ਜਿਹੜੇ ਨੇ ਆਕਸੀਜਨ ਦਿੰਦੇ ਨੇ, ਸਾਹ ਲੈਣ ਦੇ ਵਿੱਚ ਸਹਾਇਤਾ, ਫਿਰ ਉਹਨਾਂ ਦੀ ਠੰਡੀ ਛਾਂ ਕਿੰਨੀ ਵਧੀਆ ਲੱਗਦੀ ਆ। ਮੇਰਾ ਤਾਂ ਫੁੱਲਾਂ ਦੇ ਨਾਲ ਜ਼ਿਆਦਾਤਰ ਪਿਆਰ ਹੈ ਜੀ। ਮੈਂ ਆਪਣੀ ਸ਼ੋਪ ਦੇ ਬਾਹਰ ਵੀ ਇੱਕ ਗਮਲੇ ਦੇ ਵਿੱਚ ਜਿਹੜੀ ਆ ਦੁਪਹਿਰ ਖੜੀ ਲਾਈ ਆ, ਵਧੀਆ ਲੱਗਦੀ ਆ। ਅਤੇ ਜ਼ਿਆਦਾ ਮੈਂ ਐਂਟਰੀ ਕਰਦਾ ਸ਼ੋਪ ਦੇ ਵਿੱਚ, ਉਹ ਫਲਾਵਰ ਜਿਹੜੇ ਆ 8-8:30 ਵਜੇ ਖਿੜਨੇ ਸ਼ੁਰੂ ਹੋ ਜਾਂਦੇ ਨੇ, ਬਹੁਤ ਸੋਹਣੇ ਲੱਗਦੇ ਆ। ਜੇਕਰ ਘਰ ਦੇ ਵਿੱਚ ਤੁਸੀਂ ਗੱਲ ਕਰੋ ਪੂਜਾ ਜੀ, ਮੇਰੇ ਘਰ ਦੇ ਵਿੱਚ ਤਾਂ ਇੱਕ ਅਮਰੂਦ ਦਾ ਬੂਟਾ ਹੈ, ਕੁਛ ਮੈਂ ਵੈਜੀਟੇਬਲਸ, ਤੇ ਇਸ ਤੋਂ ਇਲਾਵਾ ਮੇਰੇ ਕੋਲ ਹੈਗੀ ਆ ਅੰਗੂਰਾਂ ਦੀ ਬੇਲ ਵੀ ਆ, ਉਹ ਵੀ ਚੜੀ ਹੋਈ ਆ। ਬਾਕੀ ਬਹੁਤ ਮਤਲਬ ਸ਼ੌਕ ਹੈ ਇੱਦਾਂ ਦੀ ਚੀਜ਼ਾਂ ਦਾ, ਪਰ ਮੈਂ ਇੱਦਾਂ ਨਾ, ਮੈਂ ਬੂਟਾ ਉੱਥੇ ਲਾਉਣਾ ਚਾਹੁੰਦਾ ਵੀ ਜਿੱਥੇ ਅਸੀਂ ਲਾ ਦਿੱਤਾ ਕੋਈ ਥਰਡ ਪਰਸਨ ਆ ਕੇ ਉਸਨੂੰ ਕੱਟ ਨਾ ਦੇਵੇ, ਫਿਰ ਬਹੁਤ ਦੁੱਖ ਲੱਗਦਾ। ਪੌਦਾ ਉਸ ਜਗ੍ਹਾ 'ਤੇ ਲਗਾਓ ਜਿੱਥੇ ਉਹਦੀ ਜਿਹੜੀ ਆ ਲਾਈਫ ਨੂੰ ਥੋੜ੍ਹਾ ਜਿਹਾ ਨਾ ਰਾਹਤ ਮਿਲ ਸਕੇ, ਉਹਦੀ ਕੋਈ ਉਹਨੂੰ ਕੱਟ ਵੱਢ ਨਾ ਕਰੇ, ਜਿੰਨਾ ਛੋਟਾ ਛੋਟੇ ਤੋਂ ਵੱਡਾ ਜਿਹੜਾ ਆਪਣਾ ਆਕਾਰ ਬਣਾਉਂਦਾ ਜਾਵੇ, ਉਸ ਜਗ੍ਹਾ 'ਤੇ ਪੌਦੇ ਲਾਉਣ ਦਾ ਫਾਇਦਾ। ਹੁਣ ਕਈਆਂ ਨੇ ਕੋਈ ਕਿਸੇ ਜਗ੍ਹਾ 'ਤੇ ਲਾ ਦਿੱਤੇ, ਕੋਈ ਕਿਸੇ ਜਗ੍ਹਾ 'ਤੇ ਲਾ ਦਿੱਤੇ, ਜਾਂ ਪਸ਼ੂਆਂ ਨੇ ਖਾ ਲਿਆ, ਜਾਂ ਉਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਮਿਲਿਆ, ਤਾਂ ਕੋਈ ਫਾਇਦਾ ਨਹੀਂ। ਜੇਕਰ ਅਸੀਂ ਪੌਦਾ ਲਾਉਣਾ ਤਾਂ ਉਹਦੀ ਜਿਹੜੀ ਆ ਅਸੀਂ ਦੇਖਭਾਲ ਵੀ ਕਰਨਾ, ਉਹ ਸਾਡਾ ਹੀ ਫਰਜ਼ ਬਣਦਾ। ਹਰਿਆਲੀ ਕਿੰਨੀ ਚੰਗੀ ਲੱਗਦੀ ਆ, ਬਾਹਰਲੀਆਂ ਕੰਟਰੀਆਂ ਵਿੱਚ ਦੇਖਦੇ ਹਾਂ ਅਸੀਂ ਵੀਡੀਓਜ਼ ਵਗੈਰਾ, ਜਾਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਹਰੇਕ ਘਰ ਦੇ ਵਿੱਚ ਬੜੇ ਬੜੇ ਪੌਦੇ ਲਾਏ ਨੇ, ਉੱਥੇ ਵਰਖਾ ਦਾ ਕਾਰਨ ਵੀ ਇਹੀ ਆ। ਅਤੇ ਉਹ ਜਿਹੜੀ ਆ ਗ੍ਰੀਨਰੀ ਕਿੰਨੀ ਆ ਦੇਖੋ, ਘਰ ਦੀ ਟੋਹ ਟੱਪਾ ਕਹਿੰਦਾ। ਸੋ ਪੌਦੇ ਬੂਟੇ ਸਾਨੂੰ ਲਾਉਣੇ ਚਾਹੀਦੇ ਨੇ, ਜਿਹੜੇ ਸੁੱਕੇ ਸੜੇ ਪੌਦੇ ਆ, ਜਿਹੜੇ ਬੇਕਾਰ ਆ, ਉਹ ਬੇਸ਼ੱਕ ਕੱਟੇ ਜਾਣ, ਉਹਨਾਂ ਦੀ ਥਾਂ 'ਤੇ ਨਵੇਂ ਪੌਦੇ ਲਾਏ ਜਾਣ। ਥੈਂਕ ਯੂ ਵੈਰੀ ਮੱਚ।
0: ਬਿਲਕੁਲ ਜੀ, ਸਹੀ ਹੈ ਕਿ ਜੇ ਆਪਾਂ ਘਰ ਦੇ ਵਿੱਚ ਗ੍ਰੀਨਰੀ ਲੈ ਕੇ ਆ ਰਹੇ ਹਾਂ ਨਾ, ਅਤੇ ਇਹੋ ਜਿਹੇ ਬੂਟੇ ਲਗਾਉਣ ਜਿਹੜੇ ਫਲ ਵੀ ਦੇਣ, ਮਤਲਬ ਸੁੰਦਰ ਵੀ ਲੱਗਣ ਦੇਖਣ ਨੂੰ, ਅਤੇ ਨਾਲ ਦੀ ਨਾਲ ਫਾਇਦਾ ਵੀ ਤਾਂ ਹੋਣਾ ਚਾਹੀਦਾ। ਹੁਣ ਦੇਖੋ 1-2 ਸਾਲ ਤੁਸੀਂ ਉਹਨਾਂ ਦੀ ਦੇਖਭਾਲ ਕੀਤੀ ਆਪਣੇ ਬੱਚੇ ਵਾਂਗੂ, ਹੈ ਨਾ, ਬੱਚਿਆਂ ਵਾਂਗੂ ਹੀ ਕਰਦੇ ਨੇ ਕਿ ਹੁਣ ਪਾਣੀ ਦੇਣਾ, ਹੁਣ ਮਿੱਟੀ ਸਾਫ਼ ਕਰਨੀ ਹੈ, ਹੁਣ ਇਹ ਚੀਜ਼ ਕਰਨੀ, ਉਹ ਚੀਜ਼ ਕਰਨੀ ਹੈ, ਅਤੇ ਬਾਅਦ ਵਿੱਚ ਜਦੋਂ ਫਲ ਮਿਲਦਾ ਨਾ, ਇੱਕ ਪਹਿਲਾਂ ਹੀ ਜਦੋਂ ਫਲ ਆਉਂਦੇ, ਮੈਨੂੰ ਹੁਣ ਵੀ ਯਾਦ ਹੈ ਕਿ ਮੈਂ ਇੱਕ ਛੋਟਾ ਜਿਹਾ ਨਾ ਨਿੰਬੂ ਦਾ ਪੇੜ ਲੈ ਕੇ ਆਈ ਸੀਗੀ, ਉਸ ਦੇ ਵਿੱਚ ਮੈਂ ਮਤਲਬ ਬਹੁਤ ਕੇਅਰ ਕੀਤੀ ਉਹਦੀ, ਬਹੁਤ ਜ਼ਿਆਦਾ, ਅਤੇ ਜੋ ਉਸ ਦੇ ਵਿੱਚ ਇੱਕ ਛੋਟਾ ਜਿਹਾ ਨਿੰਬੂ ਆਇਆ, ਜਦੋਂ ਵੱਡਾ ਹੋ ਗਿਆ ਮੈਂ ਕਿਸੇ ਨੂੰ ਤੋੜਨ ਨਹੀਂ ਦਿੱਤਾ, ਮੈਂ ਕਿ ਨਹੀਂ ਇੰਨਾ ਹੀ ਤੋੜਨਾ, ਇੰਨਾ ਹੀ ਤੋੜਨਾ, ਇਹੋ ਜਿਹਾ ਹੁੰਦਾ ਹੈ ਕਿ ਇੰਨਾ ਜ਼ਿਆਦਾ ਸਾਂਝ ਪੈਂਦੀ, ਇੰਨੀ ਜ਼ਿਆਦਾ ਪਿਆਰ ਹੋ ਜਾਂਦਾ, ਲੇਕਿਨ ਐਂਡ ਵਿੱਚ ਤਾਂ ਹੁੰਦਾ ਹੀ ਕਿ ਜਦੋਂ ਫਰੂਟ ਮਿਲਿਆ ਉਹ ਲੈਣਾ ਤਾਂ ਹੈ ਹੀ ਹੈ। ਲਓ ਜੀ, ਫਿਰ ਅਗਲਾ ਮੈਸੇਜ ਵੀ ਸੁਣਦੇ ਹਾਂ, ਕੌਣ ਨੇ ਅਤੇ ਸਾਡੇ ਦੋਸਤ ਕੀ ਕਹਿਣਾ ਚਾਹੁੰਦੇ ਨੇ ਸਾਨੂੰ?
2: ਮੈਡਮ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ, ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ, ਸੁਖਦੇਵ ਸਿੰਘ ਲਖਨਪਾਲ, ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਸਾਨੂੰ ਇੰਤਜ਼ਾਰ ਹੁੰਦਾ ਕਿ ਸਵੇਰੇ 9 ਵਜਣ ਅਤੇ ਅਸੀਂ ਦਵਾਦਾ ਦਿਲ ਆਪਣਾ ਪੰਜਾਬੀ ਸੁਣੀਏ, ਅਤੇ ਬਹੁਤ ਪਿਆਰਾ ਤੁਹਾਡਾ ਅੰਦਾਜ਼, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ। ਅਤੇ ਜਿਹੜੇ ਸਾਡੇ ਦੋਸਤ ਨੇ ਬਹੁਤ ਪਿਆਰੀਆਂ ਹਾਜ਼ਰੀਆਂ ਲਾਉਂਦੇ ਨੇ, ਸਾਰੇ ਦੋਸਤਾਂ ਨੂੰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਗੱਲ ਪੇੜ ਦੀ, ਰੁੱਖਾਂ ਦੀ ਹੋ ਰਹੀ ਹੈ ਜੀ, ਅਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ, ਕਬੂਲ ਕਰਿਓ।
0: ਬਿਲਕੁਲ ਜੀ।
2: ਪਤਝੜ ਹੋਏ ਬਿਨਾਂ ਪੇੜ ਪਰ ਨਏ ਪੱਤੇ ਨਹੀਂ ਆਤੇ, ਠੀਕ ਉਸੀ ਤਰ੍ਹਾਂ ਪਰੇਸ਼ਾਨੀ ਔਰ ਕਠਿਨਾਈ ਸਹੇ ਬਿਨਾਂ ਇਨਸਾਨ ਕੇ ਅੱਛੇ ਦਿਨ ਨਹੀਂ ਆਤੇ। ਰਿਸ਼ਤੋਂ ਕੀ ਕਦਰ ਕਰਨੀ ਹੈ ਤੋ ਵਕਤ ਰਹਿਨੇ ਪਰ ਕੀਜੀਏ, ਬਾਅਦ ਮੇਂ ਸੂਖੇ ਪੇੜ ਕੋ ਪਾਣੀ ਦੇ ਕਰ ਹਰਿਆਲੀ ਕੀ ਉਮੀਦ ਕਰਨਾ ਬੇਕਾਰ ਹੈ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਬਿਲਕੁਲ ਜੀ, ਬਿਲਕੁਲ ਇਹੀ ਹੈ ਕਿ ਦੁਨੀਆਂ ਦੇ ਵਿੱਚ ਹਰ ਇੱਕ ਸ਼ੈ ਜਿਹੜੀ ਆਈ ਹੈ, ਭਾਵੇਂ ਅਸੀਂ ਹਾਂ ਭਾਵੇਂ ਹੋਰ ਕੋਈ ਹੈ, ਅਤੇ ਇਸ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਜਿਹੜੇ ਮੌਸਮ ਨੇ, ਜਿਵੇਂ ਪਹਿਲੇ ਪਤਝੜ ਵੀ ਆਉਂਦੀ ਹੈ, ਫਿਰ ਫੁੱਲ ਬਹਾਰ ਵੀ

0: ਆਉਂਦੀ ਹੈ, ਹਰ ਇੱਕ ਮੌਸਮ ਹੈ, ਹਰ ਕਿਸੇ ਦੇ ਲਈ ਆਪਣਾ ਹੁੰਦਾ ਅਤੇ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਚੱਲਦੀ ਰਹਿੰਦੀ ਹੈ। ਅਤੇ ਇੱਕ ਹੋਰ ਸਾਨੂੰ ਫੋਟੋ ਆਈ ਹੈ ਜਿਸ ਦੇ ਵਿੱਚ ਸਾਡੇ ਦੋਸਤ ਨੇ ਅਮਲਤਾਜ ਦੇ ਰੁੱਖ ਦੇ ਨਾਲ ਹੀ ਫੋਟੋ ਖਿਚਾਈ ਹੈ। ਵਾਹ ਜੀ ਵਾਹ, ਤੁਹਾਡੇ ਲੱਗਿਆ ਹੋਇਆ ਹੈ। ਅਤੇ ਇਹ ਸਾਨੂੰ ਭੇਜੀ ਹੈ ਨਰੇਸ਼ ਕੌਂਡਲ ਨੇ ਸ਼ਿਮਲਾ ਤੋਂ, ਹਿਮਾਚਲ ਪ੍ਰਦੇਸ਼ ਤੋਂ। ਵਾਹ ਜੀ ਵਾਹ। ਅਤੇ ਲਿਖਦੇ ਨੇ, ਆਵਾਜ਼ ਔਰ ਅੰਦਾਜ਼ ਕੀ ਤਾਰੀਫ ਮੇਂ ਲਫ਼ਜ਼ ਜੋ ਹਰ ਕੋਈ ਸਮਝ ਲੈਂਦਾ ਹੈ ਪਰ ਜੋ ਰੂਹ ਤੱਕ ਉਤਰ ਜਾਏ ਉਹ ਸਿਰਫ ਆਜੇ ਰਾਹੀ। ਅਰੇ ਵਾਹ, ਆਜੇ ਰਾਹੀ ਕੀ ਆਵਾਜ਼ ਹੈ, ਇਨਕੀ ਬਾਤੋਂ ਮੇਂ ਸਕੂਨ ਹੈ ਇਤਨਾ ਜੈਸੇ ਬਿਨ ਮੌਸਮ ਕੀ ਕੋਈ ਭੀਨੀ ਭੀਨੀ ਬਰਸਾਤ। ਸੁਸ਼ੀਲ ਕੁਮਾਰ ਪਿੰਡ ਬਾਕਰਪੁਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਜੀ ਤੁਸੀਂ ਬਹੁਤ ਵਧੀਆ ਮੈਸੇਜ ਕੀਤਾ ਹੈ, ਬੜਾ ਪਿਆਰਾ ਹੈ। ਅਤੇ ਨਾਲ ਹੀ ਇਹ ਦੱਸ ਦੇਵਾਂ ਕਿ ਮੈਂ ਰਾਹੀ ਨਹੀਂ ਹਾਂ, ਵੈਸੇ ਤਾਂ ਚਲੋ ਰਾਹ ਤਾਂ ਦਿਖਾਈ ਦੇਵਾਂਗੇ ਲੇਕਿਨ ਮੈਂ ਰਾਹੀ ਲਾਂ। ਅਤੇ ਨਾਲ ਹੀ ਹੋਰ ਬਹੁਤ ਸਾਰੀਆਂ ਫੋਟੋਆਂ ਆਈਆਂ। ਵਾਹ, ਲੋਕਾਂ ਨੇ ਘਰਾਂ ਦੇ ਵਿੱਚ ਕਿੰਨੇ ਬੂਟੇ ਲਗਾਏ ਹੋਏ, ਸਹੀ ਇੰਨਾ ਵਧੀਆ ਲੱਗਦਾ ਨਾ ਕਿ ਉਹ ਕੇਲੇ ਦੇ ਵੀ ਰੁੱਖ ਲਗਾਏ ਹੋਏ ਨੇ। ਬਹੁਤ ਸਹੀ ਹੈ, ਬਹੁਤ ਸਹੀ ਹੈ। ਅਤੇ ਕੇਲੇ ਦੇ ਪੱਤੇ ਤਾਂ ਸਾਨੂੰ ਪਤਾ ਹੀ ਨਾ, ਜਿਹੜੀ ਕੇਰਲ ਵਾਲੀ ਸਾਈਡ ਹੈ ਉਹ ਸਾਈਡ ਕਿੰਨੇ ਯੂਜ਼ ਕੀਤੇ ਜਾਂਦੇ ਨੇ ਫੋਰ ਦ, ਆਪਾਂ ਜੇ ਕਹੀਏ ਪਲੇਟਾਂ ਵਾਂਗੂ ਯੂਜ਼ ਕੀਤੇ ਜਾਂਦੇ, ਘਰ ਦੇ ਵਿੱਚ ਸਮਾਨ ਰੱਖਣ ਲਈ ਯੂਜ਼ ਕੀਤੇ ਜਾਂਦੇ ਨੇ, ਹੋਰ ਸਟੀਮਿੰਗ ਕਰਨ ਲਈ ਯੂਜ਼ ਕੀਤੇ ਜਾਂਦੇ ਨੇ। ਅਤੇ ਨਾਲ ਹੀ ਫਲ ਤਾਂ ਬਹੁਤ ਵਧੀਆ ਹੀ ਹੁੰਦੇ। ਅਤੇ ਕਈ ਥਾਵਾਂ 'ਤੇ ਪਤਾ ਕੀ ਕੀਤਾ ਜਾਂਦਾ ਕਿ ਜਿਹੜਾ ਕੇਲੇ ਦਾ ਰੁੱਖ ਹੁਣ ਫਲ ਦੇਣਾ ਛੱਡ ਦਿੰਦਾ, ਉਸ ਤੋਂ ਬਾਅਦ ਕੇਲੇ ਦੇ ਜਿਹੜੀ ਪੂਰੀ ਕੀ ਕਹਿੰਦੇ ਇਹਨੂੰ ਟਹਿਣੀ ਜਿਹੜੀ ਹੁੰਦੀ ਹੈ ਉਸਨੂੰ ਕੱਟ ਕੇ ਨਾ ਨੀਚੋਂ ਸਭ ਤੋਂ ਜਿਹੜਾ ਸੋਫਟ ਪਾਰਟ ਹੈ ਨਾ ਉਸਦੀ ਸਬਜ਼ੀ ਵੀ ਬਣਾਈ ਜਾਂਦੀ ਹੈ। ਅਤੇ ਕੇਲੇ ਦਾ ਫੁੱਲ ਜਿਹੜਾ ਹੁੰਦਾ ਹੈ ਨਾ ਬਹੁਤ ਗੋਲ ਜਿਹਾ ਹੁੰਦਾ ਹੈ, ਜਿੱਥੇ ਫਲ ਲੱਗਦੇ ਨੀਚੇ ਇੱਕ ਫੁੱਲ ਹੁੰਦਾ ਹੈ, ਉਸਦੀ ਵੀ ਸਬਜ਼ੀ ਬਣਾਈ ਜਾਂਦੀ ਹੈ ਕੇਲਾ ਵਾਲੀ ਸਾਈਡ। ਨਿੰਮ, ਨਿੰਮ ਦੀ ਤਾਂ ਕੀ ਹੀ ਗੱਲ ਕਰੀਏ, ਇੰਨਾ ਕੁ ਜ਼ਿਆਦਾ ਆਕਸੀਜਨ ਦੇਣ ਵਾਲਾ ਰੁੱਖ ਹੈ ਨਾ। ਕਿਸ ਤੋਂ ਬਾਅਦ? ਪੀਪਲ ਤੋਂ ਬਾਅਦ, ਠੀਕ ਹੈ। ਅਤੇ ਹਰ ਇੱਕ ਪੱਤੀ ਜਿਹੜੀ ਹੈ, ਕਈ ਲੋਕ ਜਿਨ੍ਹਾਂ ਨੂੰ ਡਾਇਬਿਟੀਜ਼ ਹੁੰਦੀ ਹੈ ਜਾਂ ਫਿਰ ਸ਼ੂਗਰ ਦੀ ਦਿੱਕਤ ਹੈ, ਉਹ ਇਸਨੂੰ ਜਿਹੜੀ ਹੈ ਸੋਫਟ ਸੋਫਟ ਜਿਹਦੀ ਇਹਦੀ ਕੋਮਲ ਕੋਮਲ ਜਿਹੜੀਆਂ ਪੱਤੀਆਂ ਹੁੰਦੀਆਂ ਨਾ ਉਸਨੂੰ ਖਾਂਦੇ ਵੀ ਹੈ। ਹਾਂ, ਥੋੜ੍ਹੀ ਜਿਹੀ ਕੌੜੀ ਲੱਗਦੀ ਹੈ ਪਰ ਜਦੋਂ ਆਦਤ ਹੋ ਜਾਂਦੀ ਹੈ ਨਾ ਜਿਹੜੀ ਸੋਫਟ ਹੈ ਨਾ ਉਹ ਕਦੀ ਫਿਰ ਜ਼ਿਆਦਾ ਕੌੜੀ ਨਹੀਂ ਲੱਗਦੀ ਹੈ। ਅਤੇ ਬਾਕੀ ਜਿਨ੍ਹਾਂ ਨੂੰ ਐਕਨੀ ਪ੍ਰੋਬਲਮ ਹੁੰਦੀ ਹੈ, ਕਈਆਂ ਨੂੰ ਕੁੜੀਆਂ ਨੂੰ ਹੁੰਦੀ ਹੈ ਨਾ ਸਕਿਨ ਪ੍ਰੋਬਲਮਸ ਹੁੰਦੀ ਹੈ, ਅਤੇ ਉਸਦੇ ਵਿੱਚ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਪਾਊਡਰ ਬਣਾ ਕੇ ਰੱਖ ਸਕਦੇ ਹੋ ਜਾਂ ਫਿਰ ਪੇਸਟ ਬਣਾ ਕੇ ਯੂਜ਼ ਕਰ ਸਕਦੇ ਹੋ, ਹੈ ਕਿ ਨਹੀਂ? ਸਹੀ ਹੈ ਜੀ, ਸਹੀ ਹੈ। ਅਗਲਾ ਵੀ ਕਈਆਂ ਨੇ ਲਗਾਇਆ ਅਨਾਰ। ਅਨਾਰ ਦੀ ਤਾਂ ਕੀ ਗੱਲ ਹੈ, ਵੈਸੇ ਸੱਚੀ ਦੱਸਾਂ ਸਾਡੀ ਆਕਾਸ਼ਵਾਣੀ ਦੇ ਵਿਹੜੇ ਵੀ ਅਨਾਰ ਲੱਗਿਆ ਹੋਇਆ, ਬਹੁਤ ਸਾਰੇ ਰੁੱਖ ਲੱਗੇ ਨੇ। ਇਹ ਇੱਕ ਹੀ ਫੋਟੋ ਇੱਕ ਹੀ ਜਣਿਆਂ ਨੇ ਭੇਜੀ, ਵਾਹ ਜੀ ਵਾਹ, ਇੰਨੇ ਜ਼ਿਆਦਾ। ਅਤੇ ਸਬਜ਼ੀਆਂ ਵੀ ਮੈਨੂੰ ਵੇਖਣ ਨੂੰ ਮਿਲ ਹੀ ਰਹੀਆਂ ਨੇ ਵਿੱਚ ਦੇ ਵਿੱਚ। ਅਮਲਤਾਜ਼ ਦਾ ਇੱਕ ਹੋਰ ਰੁੱਖ ਮੈਨੂੰ ਵੇਖਣ ਨੂੰ ਮਿਲ ਰਿਹਾ, ਜਿਹੜਾ ਕਿ ਸਾਨੂੰ ਇਹਨਾਂ ਨੇ ਭੇਜਿਆ ਕਿ ਅਮਲਤਾਜ਼ ਕਾ ਪੇੜ ਮੇਰੇ ਘਰ ਮੇਂ ਕੇ ਸਾਹਮਣੇ ਹੈ, ਸਕੂਨ ਭਰਾ ਹਰ ਦਿਨ ਕਾ ਦ੍ਰਿਸ਼। ਇਹ ਸਾਨੂੰ ਭੇਜਿਆ ਵਰਸ਼ਾ ਡਡਵਾਲ ਸਾਹਿਬ ਨੇ, ਅਤੇ ਬਹੁਤ ਵਧੀਆ। ਅਤੇ ਨਾਲ ਹੀ ਅਗਲਾ ਮੈਸੇਜ ਵੀ ਆ ਗਿਆ, ਉਹ ਵੀ ਸੁਣਦੇ ਨੇ ਕਿਹਨਾਂ ਨੇ ਭੇਜਿਆ ਅਤੇ ਕੀ ਕਹਿਣਾ ਚਾਹੁੰਦੇ ਨੇ।
1: मैडम जी को नमस्कार, सत श्री अकाल, सभी दर्शकों को, सुनने वाले श्रोताओं को मेरी तरफ से सत श्री अकाल, वाहेगुरु जी, जय श्री राम।
0: जी जी नमस्कार।
1: मैं अपने घर के बाहर बगीचा छोटा सा बनाया है, उसमें बूटे लगाए हैं
0: जी,
1: अमरूद का, नींबू का, नीम का और कई सारे फूल लगाए हैं छोटे छोटे, बहुत अच्छा लगता है सुबह सुबह उसमें पानी देना, उनको साफ सफाई करना, और नीम के तो दो पत्ते सुबह वाश करके और दो पत्ते अमरूद के छोटे वाले जो ताजे फ्रेश उनको वाश करके चबाता हूँ, और इसी के साथ दिनचर्या मेरी शुरू होती है। और मेरे को आपका प्रोग्राम दिल अपना पंजाबी बहुत अच्छा लगता है
0: जी।
1: अभी मैडम जी किरण जी आती हैं जो हर रोज एक शायरी छोड़ गए
0: और
1: जी। कोई अच्छी चटपटी सी वो देखे जाती है।
0: किरण नरूला जी,
1: कई अपने बहुत सारे श्रोता है जो बताते हैं अपनी संस्कृति के बारे में, अपने पंजाब के धरोहर के बारे में, तो बहुत ही अच्छा प्रोग्राम है दिल अपना पंजाबी, और मैं डेली सुनता हूँ, और इसके साथ अपना सफर भी बहुत अच्छे से कट जाता है। और मैं इसी के साथ सुशील कुमार, गांव पाकरपुर हरियाणा से आपसे विदा लेता हूं, सत श्री अकाल जी।
0: ਦੇਖਿਆ ਜਿਹਦੇ ਕਿ ਸੁਸ਼ੀਲ ਜੀ ਨੇ ਵੀ ਕਿਹਾ, ਹੁਣ ਦੇਖਿਆ ਇਹਨਾਂ ਨੇ ਮੈਸੇਜ ਦੇ ਵਿੱਚ ਇਹ ਵੀ ਦੱਸਤਾ, ਰੁੱਖਾਂ ਦੇ ਬਾਰੇ ਵੀ ਦੱਸਤਾ, ਅਤੇ ਨਾਲ ਹੀ ਕਿਰਨ ਜੀ ਬਾਰੇ ਵੀ ਗੱਲ ਕਰਦੀ। ਅਤੇ ਆਪਾਂ ਆਪਸ ਦੇ ਵਿੱਚ ਕਈ ਹੁੰਦਾ ਨਾ ਕਿ ਅੱਜ ਉਹਨਾਂ ਦਾ ਮੈਸੇਜ ਨਹੀਂ ਆਇਆ, ਹੁਣ ਤੱਕ ਉਹਨਾਂ ਦਾ ਮੈਸੇਜ ਸੁਣਾਇਆ ਨਹੀਂ ਗਿਆ ਜਾਂ ਹੁਣ ਤੱਕ ਉਹਨਾਂ ਬਾਰੇ ਦੱਸਿਆ ਨਹੀਂ ਗਿਆ। ਆਪਾਂ ਵੇਟ ਕਰਦੇ ਹਾਂ ਇੱਕ ਦੂਜਿਆਂ ਦੇ ਮੈਸੇਜ ਦੀ ਕਿ ਹੁਣ ਅੱਜ ਕੌਣ ਕੀ ਕਹੇਗਾ, ਅੱਜ ਕਿਹੜੀ ਗੱਲ ਹੈ ਜਿਹੜੀ ਸਾਨੂੰ ਯਾਦ ਰਹੇਗੀ। ਅਤੇ ਇਸਦੇ ਬਾਅਦ ਅੱਜ ਮੈਂ ਦੇਖ ਰਹੀ ਹਾਂ, ਜਦੋਂ ਜਿੱਦਾਂ ਹੀ ਮੈਂ ਕਿਹਾ ਨਾ ਕਿ ਰੁੱਖਾਂ ਦੀ ਫੋਟੋ, ਅਮਲਤਾਜ਼ ਦੀ ਮੈਂ ਗੱਲ ਕੀਤੀ ਹੈ, ਅਤੇ ਨਾਲ ਹੀ ਕਈਆਂ ਦੇ ਘਰਾਂ ਦੇ ਵਿੱਚ ਅਮਲਤਾਜ਼ ਦੇ ਰੁੱਖ ਲੱਗੇ ਹੋਏ ਨੇ, ਬਹੁਤ ਸਾਰੀਆਂ ਫੋਟੋਜ਼ ਭੇਜੀਆਂ। ਕਿਤੇ ਇਹ ਤਾਂ ਨਹੀਂ ਹੈ ਕਿ ਤੁਸੀਂ ਮੈਨੂੰ

0: ਇੱਥੋਂ ਚੱਕ ਕੇ ਭੇਜਦੀ ਹੈ, ਇੱਦਾਂ ਤਾਂ ਨਹੀਂ ਹੈ ਨਾ। ਮੈਂ ਇਹੀ ਉਮੀਦ ਕਰੀ, ਇੱਦਾਂ ਦਾ ਨਾ ਹੀ ਹੋਣਾ ਚਾਹੀਦਾ ਹੈ। ਬਹੁਤ ਸਾਰੇ ਰੁੱਖ ਲੱਗੇ ਹੋਏ ਨੇ ਅਤੇ ਇਹ ਸਾਨੂੰ ਜਿਹੜੀ ਇੱਕ ਹੋਰ ਫੋਟੋ ਭੇਜੀ ਹੈ ਜਿਸ ਦੇ ਵਿੱਚ ਅਮਲਦਾਸ ਦਾ ਰੁੱਖ ਨੇ ਅਤੇ ਹੋਰ ਵੀ ਰੁੱਖ ਨੇ, ਇਹ ਸਾਨੂੰ ਭੇਜੀ ਹੈ ਰਵੀ ਪਠਾਨੀਆ ਜੀ ਨੇ। ਅਤੇ ਨਾਲ ਹੀ ਅਗਲੇ ਮੈਸੇਜਿਸ ਵੀ ਆ ਗਏ ਨੇ, ਸੁਣਦੇ ਹਾਂ ਆਡੀਓ ਮੈਸੇਜ ਆਏ ਹੋਏ ਨੇ, ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਨਮਸਕਾਰ ਆਖਦਾ ਏ। ਬੁੱਧ ਕੰਮ ਸ਼ੁੱਧ ਤੇ ਟਿਕਾਣੇ ਰਵੇ ਬੁੱਧ, ਅੱਜ ਬੁੱਧ ਨੂੰ ਅਸ਼ੁੱਧ ਨਹੀਂ ਕਰਾਂਗਾ, ਅੱਜ ਗੁੱਸਾ ਨਹੀਂ ਕਰਾਂਗਾ, ਇਸ ਪੱਕੇ ਵਾਅਦੇ ਨਾਲ ਕੰਮਾਂ ਕਾਰਾਂ ਤੇ ਜਾਓ ਜੀ। ਅੱਜ ਮਨੋਰੰਜਨ ਤੇ ਜਾਣਕਾਰੀਆਂ ਨਾਲ ਅਕਲਮੰਦ ਬਣਾਉਣ ਵਾਲਾ ਰੇਡੀਓ ਰੇਨਬੋ FM ਚੈਨਲ ਦੇ ਮੋਰਚੇ ਤੇ ਸਾਡੀ ਧੀ ਰਾਣੀ ਰਾਹਿਲ ਨੇ ਮੋਰਚਾ ਸੰਭਾਲਿਆ ਤੇ ਵੰਦੇ ਮਾਤਰਮ ਨਾਲ ਨਿੱਘਾ ਸਵਾਗਤ ਆਪ ਵੀ ਤੇ ਸ਼ਹਿਨਾਈ ਵਾਦਨ ਨਾਲ ਵੀ ਸਵਾਗਤ ਕੀਤਾ ਤੇ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਇਆ ਤੇ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤੇ ਜਿਸਕੇ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬਾਣੀ ਦੇ ਸ਼ਬਦਾਂ ਨਾਲ ਕੀਤੀ ਤੇ ਨਾਲ ਰੱਬ ਨਾਲ ਜੁੜਨ ਵਾਲੀਆਂ ਗੱਲਾਂ ਕਰਕੇ ਵਾਤਾਵਰਨ ਨੂੰ ਪਵਿੱਤਰ ਬਣਾਇਆ। ਜੈ ਕਾਲ ਮਹਾਂਕਾਲ ਨਾਲ ਵੰਦਨਾ ਪ੍ਰੋਗਰਾਮ ਦੀ ਸਮਾਪਤੀ ਕੀਤੀ। ਗੁੱਡ ਮਾਰਨਿੰਗ ਨੰਦਰ ਵਿੱਚ ਆਉਂਦਿਆਂ ਮੋਟੀਵੇਸ਼ਨਲ ਲਾਈਨਾਂ ਬੋਲ ਕੇ ਸਾਨੂੰ ਸਾਰਿਆਂ ਨੂੰ ਤਾਕਤ ਦੀ ਖੁਰਾਕ ਦਿੱਤੀ। ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇ ਕੇ ਬੜੇ ਵੱਡੇ ਨੁਕਸਾਨ ਜਾਂ ਹਾਦਸੇ ਤੋਂ ਬਚਿਆ ਜਾ ਸਕਦਾ। ਪੰਡਿਤ ਓਂਕਾਰ ਨਾਥ ਜੀ ਬਾਰੇ ਦੱਸ ਕੇ ਉਪਰਾਲਾ ਕੀਤਾ, ਮੋਟੀਵੇਟ ਵੀ ਕੀਤਾ। ਪੰਡਿਤ ਓਂਕਾਰ ਨਾਥ ਜੀ ਦੀ ਮਹਾਤਮਾ ਗਾਂਧੀ ਜੀ ਵੀ ਤਾਰੀਫ ਕਰਦੇ ਹੁੰਦੇ ਸੀ। ਸਾਡੇ ਵਾਸਤੇ ਵੀ ਤੇ ਸੰਗੀਤ ਵਿਦਿਆਰਥੀਆਂ ਵਾਸਤੇ ਅਨਮੋਲ ਖਜ਼ਾਨੇ ਛੱਡ ਕੇ ਗਏ, ਜਿਹਦਾ ਅਧਿਐਨ ਕਰਕੇ ਉਹਨਾਂ ਦੀਆਂ ਪੈੜਾਂ ਤੇ ਚੱਲ ਕੇ ਹੋਰ ਅੱਗੇ ਵੀ ਜਾਇਆ ਜਾ ਸਕਦਾ ਏ। ਅੱਡੀ ਟੱਪਾ ਤੇ ਫਿਰ ਅੱਡੀ ਟੱਪਾ ਹੈ ਹੀ ਏ ਜੋ ਦਿਲਾਂ ਦੀ ਦਿਲ ਤੱਕ ਧੜਕਣ ਪਹੁੰਚਾਉਂਦਾ ਹੈ। ਅੱਜ ਬੁੱਧਵਾਰ ਹੈ, ਮੂਡ ਤੇ ਹਮੇਸ਼ਾ ਹੀ ਖੁਸ਼ ਹੋਣਾ ਤੇ ਰੱਖਣਾ ਚਾਹੀਦਾ ਹੈ। ਅੱਜ ਇੱਕ ਪਾਕਿਸਤਾਨੀ ਸ਼ਾਇਰ ਦੀ ਗਜ਼ਲ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜੋ ਆਪ ਜੀ ਨੂੰ ਤਰੋ ਤਾਜ਼ਾ ਕਰ ਦੇਵੇਗੀ। ਬੁੱਢੀ ਨੂੰ ਦਬਕਾ ਮਾਰ ਬੈਠਾ, ਮੈਂ ਕੀ ਦੱਸਾਂ ਫਿਰ ਕੀ ਹੋਇਆ, ਬਸ ਜੀ ਜੀ ਜੀ ਜੀ ਜੀ ਹੋਇਆ, ਮੈਂ ਕੀ ਦੱਸਾਂ ਫਿਰ ਕੀ ਹੋਇਆ, ਜੋ ਨਹੀਂ ਹੋਣਾ ਸੀ ਉਹ ਹੋਇਆ, ਮੇਰਾ ਬਲੱਡ ਪ੍ਰੈਸ਼ਰ ਲੋਅ ਹੋਇਆ, ਇੱਕ ਪਾਸਾ ਮੇਰਾ ਸੁੱਤਾ ਸੀ ਬਾਹਰ ਗਲੀ ਚ ਭੌਂਕਦਾ ਕੁੱਤਾ ਸੀ, ਮੈਂ ਆਪਣੇ ਆਪ ਨੂੰ ਸ਼ੇਅਰ ਕਰਾਂ ਦਬਕੇ ਦੀ ਕੋਸ਼ਿਸ਼ ਫੇਰ ਕਰਾਂ, ਮੈਥੋਂ ਪਾਣੀ ਵੀ ਨਾ ਪੀ ਹੋਇਆ, ਮੈਂ ਕੀ ਦੱਸਾਂ ਫਿਰ ਕੀ ਹੋਇਆ, ਉਹ ਗੁੱਸੇ ਦੇ ਨਾਲ ਲਾਲ ਹੋਵੇ, ਮੇਰਾ ਲਾਗੇ ਮੰਦਾ ਹਾਲ ਹੋਵੇ, ਨਾ ਰੋਕਣ ਵਾਲਾ ਕੋਈ ਸੀ ਉਹਦੇ ਲਾਗੇ ਚਿਮਟਾ ਡੋਈ ਸੀ, ਉਹ ਫੜ ਕੇ ਉੱਠ ਖਲੋਈ ਸੀ, ਮੈਥੋਂ ਇਹ ਜੀਣਾ ਨਾ ਜੀ ਹੋਇਆ, ਮੈਂ ਕੀ ਦੱਸਾਂ ਫਿਰ ਕੀ ਹੋਇਆ, ਫਿਰ ਮੈਨੂੰ ਚੜਿਆ ਗੁੱਸਾ ਜੀ, ਮੈਂ ਪੈਰੋਂ ਲਾਇਆ ਖੁੱਸਾ ਜੀ, ਮੈਂ ਪੁੱਛਿਆ ਕਿੱਥੇ ਚੱਲੀ ਏ, ਮੈਂ ਤੁਰ ਚੱਲੀ ਆ ਵਾਂਢੇ ਜੀ, ਮੈਥੋਂ ਨਹੀਂ ਧੁੱਪਦੇ ਭਾਂਡੇ ਜੀ, ਵਿਹੜੇ ਵਿੱਚ ਫੇਰਾ ਬੋਕਰ ਜੀ, ਮੈਂ ਪਿਓ ਤੁਹਾਡੇ ਦੀ ਨੌਕਰ ਜੀ, ਮੈਂ ਜਦੋਂ ਦੀ ਆਈ ਆ ਘਰ ਤੇਰੇ, ਮੈਂ ਕੱਖ ਨਹੀਂ ਤੇਰਾ ਡਿੱਠਾ ਵੇ, ਘਰ ਕਦੀ ਨਾ ਹੋਏ ਤੇਰੇ ਆਟਾ ਤੇਲ ਤੇ ਮਿੱਠਾ ਵੇ, ਨਾ ਭਾਂਡੇ ਦੇ ਵਿੱਚ ਕੀ ਹੋਇਆ, ਫਿਰ ਕੀ ਦੱਸਾਂ ਫਿਰ ਕੀ ਹੋਇਆ। ਕਹਿੰਦੀ ਮੈਂ ਮੰਨਿਆ ਤੁਸੀਂ ਸੱਚੇ ਹੋ, ਆ ਬੈਠੇ ਤੁਹਾਡੇ ਬੱਚੇ ਜੇ, ਚਾਬੀ ਨਾਲ ਪਿਆ ਹੋਇਆ ਤਾਲਾ ਜੇ, ਪਿੱਛੇ ਨਾ ਮੇਰੇ ਆਉਣਾ ਜੀ, ਘਰ ਹੁੰਦਾ ਤੁਹਾਡਾ ਸਾਲਾ ਜੇ, ਮਾਪਿਆਂ ਨੇ ਚੰਗਾ ਬੀਜਿਆ ਸੀ ਫਿਰ ਉਗ ਕੇ ਮਾੜਾ ਬੀ ਹੋਇਆ, ਮੈਂ ਕੀ ਦੱਸਾਂ ਫਿਰ ਕੀ ਹੋਇਆ, ਮੈਂ ਕੀ ਦੱਸਾਂ ਫਿਰ ਕੀ ਹੋਇਆ, ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।
0: ਸਹੀ, ਜਿੱਦਾਂ ਕਿ ਉਦੇ ਚੰਦਰ ਜੀ ਨੇ ਕਿਹਾ ਹੈ ਕਿ ਦੱਸਾਂ ਕੀ ਹੋਇਆ, ਕਈਆਂ ਦੀ ਲਾਈਫ ਦੇ ਵਿੱਚ ਇਹ ਹੁੰਦਾ, ਖਾਸ ਕਰ ਸਾਡੇ ਘਰਾਂ ਦੇ ਵਿੱਚ ਜਿਹੜੀ ਲੇਡੀਜ਼ ਨੇ, ਹੈ ਨਾ, ਕੀ ਦੱਸੀਏ, ਆਪਸ ਦੇ ਵਿੱਚ ਗੱਲਬਾਤ ਕਰਦੀਆਂ ਨੇ, ਇੱਕ ਦੂਜੇ ਨਾਲ ਸਾਂਝ ਪਾਉਂਦੀਆਂ ਨੇ, ਅਤੇ ਜਦੋਂ ਹੁੰਦਾ ਹੈ ਨਾ ਕਿ ਕੋਈ ਛੋਟੀ ਛੋਟੀ ਗੱਲਾਂ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਕਰ ਪਾਉਂਦੇ, ਫਿਰ ਦਿਲ ਦੇ ਵਿੱਚ ਕਿਤੇ ਨਾ ਕਿਤੇ ਰਹਿ ਜਾਂਦੀ ਹੈ। ਇਸ ਕਰਕੇ ਜਿਹੜੀਆਂ ਆਪਸ ਦੇ ਵਿੱਚ ਜਿਹੜੀ ਗੱਲਾਂ ਹੁੰਦੀਆਂ ਨਾ, ਇੱਕ ਦੂਜੇ ਦੇ ਨਾਲ ਸਾਂਝੀ ਕਰ ਲਿਆ ਕਰੋ। ਜਿਵੇਂ ਕਿ ਇਹ ਕੁਝ ਇਹੋ ਜਿਹੀ ਗੱਲਾਂ ਜਿਹੜੀ ਪੇਰੈਂਟਸ ਨੂੰ ਦੱਸ ਸਕਦੇ, ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਦੱਸੋ, ਉਹ ਜ਼ਰੂਰ ਸਲਿਊਸ਼ਨ ਉਸਦਾ ਦੱਸਣਗੇ। ਜਿਹੜੀਆਂ ਗੱਲਾਂ ਆ ਆਪਣੇ ਪੇਰੈਂਟਸ ਦੇ ਨਾਲ ਤਾਂ ਸਾਂਝੀ ਕਰਨੀਆਂ ਹੀ ਚਾਹੀਦੀਆਂ, ਉਹਨਾਂ ਦੇ ਨਾਲ ਸਾਂਝੀ ਕਰੋ, ਉਹ ਉਸਦਾ ਸਲਿਊਸ਼ਨ ਜ਼ਰੂਰ ਦੱਸਣਗੇ। ਪਰ ਇੱਕ ਜਿਹੜਾ ਹੁੰਦਾ ਨਾ ਕਿ ਜਦੋਂ ਇੱਕ ਕੁੜੀ ਹੁੰਦੀ ਹੈ ਇੱਕ ਪਰਿਵਾਰ ਤੋਂ ਦੂਜੇ ਥਾਂ ਜਾਂਦੀ ਹੈ, ਫਿਰ ਉਸ ਲਈ ਪੇਕਾ ਜਿਹੜਾ ਹੈ ਨਾ, ਉਸਦਾ ਆਪਣਾ ਜਿਹੜਾ ਪਰਿਵਾਰ ਹੈ, ਫਿਰ ਉਹਦੇ ਵਿੱਚ ਉਹਨੂੰ ਲੱਗਦਾ ਕਿ ਇਹ ਗੱਲ ਮੈਂ ਸਾਂਝੀ ਕਰਾਂ ਕਿ ਨਾ ਕਰਾਂ, ਉਹ ਕਿਤੇ ਨਾ ਕਿਤੇ ਉਸ ਚੀਜ਼ ਲਈ ਸਿਮਟ ਕੇ ਰਹਿ ਜਾਂਦੀ ਹੈ। ਪਰ ਲੇਕਿਨ ਹਾਲਾਤ ਬਦਲ ਰਹੇ ਨੇ, ਕੁੜੀਆਂ ਬਦਲ ਰਹੀਆਂ ਨੇ, ਹੁਣ ਜਿਹੜੀਆਂ ਡਟ ਕੇ ਸਾਹਮਣਾ ਵੀ ਕਰਦੀਆਂ ਨੇ, ਅਤੇ ਇਸੇ ਉਮੀਦ ਨਾਲ ਹੀ ਕਿ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦਾ ਸਨਮਾਨ ਕਰਾਂਗੇ। ਲਓ ਜੀ ਫਿਰ ਅਗਲੇ ਮੈਸੇਜ ਦੇ ਵੱਲ ਵੱਧਦੇ ਹਾਂ, ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ।

0: बी राहिल मैडम जी, वेरी गुड मॉर्निंग, दिल से दिल तक सारे दोस्तों नू प्यार भरी नमस्कार।
1: गुड मॉर्निंग
0: मैडम जी, आज तुसी घरेलू बूटियां दी ते रुखां दी गल कीती है मैडम जी, ओदे विच घर दे विच बूटे बहुत जरूरी ने, जिस तरह की आपां तुलसी न्याज बो भी लगा सकते हाँ, ये भी तुलसी की एक भैन ही होंगी है, इसकी चटनी बहुत स्वाद बनती है, दही पा के बहुत स्वाद न्याज बो की चटनी बनती है, ये उपर भी आते हैं अपने की कहते हैं अपने बीज आते हैं, बूटा बाजारों भी मिलता है
1: जी।
0: ते मैं तो को अपनी बाहर की बाउंड्री भेज रही हाँ, जिस तरह की साड़ी कलोनी दे विच लगे हुए ने रात की रानी और बेल पत्र नाल कड़ी पत्ता गुड़हल दे फूल, गुड़हल दा बड़ा अच्छा शरबत बनता है, गुड़हल दा फूल लैके धो सवार के ओनू अच्छी तरह विच ओदी डंडी कढ लो येलो कलर दी, ते एक गिलास वास्ते एक ओरिजिनल कलर फर्स्ट क्लास गुड़हल दा फुल, अपनी सेहत वास्ते बहुत जरूरी है शरबत, मैं कल बनाया सी ना आलू बुखारे दा शरबत, बहुत वधिया बनिया, अज गुड़हल दे फुल्लां दा भी शरबत बनाऊंगी जे किते मैनू मिल गए तां जरूर बनाऊंगी, पहले मैं बना चुकी एक वारी। ते मैडम जी सानू अपने जीवन वास्ते साडे वास्ते साडे आने वाली जनरेशन वास्ते ते साडे सुनन वाले सारे स्रोतावां वास्ते पर्यावरण रुख पानी स्वच्छता ਇਹ ਬਹੁਤ ਜ਼ਰੂਰੀ ਹੈ, ਇਹ ਸਭ ਨੂੰ ਅੱਜ ਦਾ ਸੰਦੇਸ਼ ਹੈ ਮੈਡਮ ਜੀ। ਤੇ ਮੈਂ ਤੁਹਾਡੇ ਆਪਣੇ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
1: ਜਿੱਦਾਂ ਕਿ ਕਿਰਨ ਜੀ ਨੇ ਕਿਹਾ ਹੈ ਕਿ ਵਾਤਾਵਰਨ ਦੀ ਰੱਖਿਆ ਕਰਨਾ ਵੀ ਸਾਡੀ ਡਿਊਟੀ ਬਣਦੀ ਹੈ, ਕਿਉਂਕਿ ਇਸ ਤੋਂ ਸਾਨੂੰ ਕਿ ਨਾ ਸਭ ਕੁਛ ਮਿਲਦਾ ਹੈ ਨਾ, ਹਰ ਚੀਜ਼ ਮਿਲਦੀ ਹੈ ਮੈਂ ਤਾਂ ਕਹਿੰਦੀ ਹਾਂ, ਅਤੇ ਫਿਰ ਜੋ ਸਾਨੂੰ ਦੇਣ ਮਿਲੀ ਹੋਈ ਹੈ ਉਸਦੀ ਦੇਣ ਸਾਨੂੰ ਦੇਣੀ ਵੀ ਤਾਂ ਚਾਹੀਦੀ ਹੈ ਨਾ, ਸੰਭਾਲ ਕੇ ਰੱਖਣਾ ਚਾਹੀਦਾ ਆ ਆਪਣੇ ਆਲੇ ਦੁਆਲੇ ਜਿਹੜਾ ਸਾਨੂੰ ਕੂੜਾ ਨਹੀਂ ਸੱਟਣਾ ਚਾਹੀਦਾ, ਉਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਆਪਾਂ ਕਿਉਂ ਨਹੀਂ ਉਸ ਚੀਜ਼ਾਂ ਦਾ ਧਿਆਨ ਰੱਖਦੇ ਹਾਂ, ਆਪਾਂ ਜਦੋਂ ਕੂੜਾ ਸੱਟ ਦਿੰਦੇ ਹਾਂ ਆਪਾਂ ਦੇਖਿਆ ਸਾਨੂੰ ਕੋਈ ਨਹੀਂ ਵੇਖ ਰਿਹਾ, ਜੇ ਇੱਥੇ ਡਸਟਬਿਨ ਨਹੀਂ ਆ ਬਹੁਤ ਦੂਰ ਜਾ ਕੇ ਆਪਾਂ ਉਹੀ ਜਿਹੜਾ ਡਸਟਬਿਨ ਉਸ ਥਾਂ ਨੂੰ ਹੀ ਬਣਾ ਦਿੰਦੇ ਹਾਂ, ਆਪਾਂ ਪਾਣੀ ਦੀ ਬੋਟਲ ਪੀਤੀ ਆਪਾਂ ਉੱਥੇ ਸੱਟ ਦਿੰਦੇ ਹਾਂ, ਜਾਂ ਫਿਰ ਆਪਾਂ ਕੋਈ ਚੀਜ਼ ਖਾਧੀ ਆਪਾਂ ਉਹ ਰੈਪਰ ਉੱਥੇ ਸੱਟ ਦਿੰਦੇ ਹਾਂ, ਫਿਰ ਸਾਨੂੰ ਫਰਕ ਨਹੀਂ ਪੈਂਦਾ ਕਿ ਸਾਨੂੰ ਕੋਈ ਦੇਖ ਰਿਹਾ ਨਹੀਂ ਹੈ, ਕਈ ਲੋਕਾਂ ਦਾ ਤਾਂ ਹੁੰਦਾ ਹੈ ਕਿ ਹਾਂ ਚਲੋ ਕੋਈ ਦੇਖ ਰਿਹਾ ਸਾਨੂੰ ਆਪਾਂ ਨਹੀਂ ਇੱਥੇ ਸੁੱਟਦੇ, ਕੋਈ ਜਦੋਂ ਵਾਪਸ ਚਲਾ ਜਾਏਗਾ ਫਿਰ ਬਾਅਦ 'ਚ ਸੱਟ ਦੇਵਾਂਗੇ, ਥੋੜ੍ਹੀ ਦੂਰ ਜਾ ਕੇ ਜਾਂ ਫਿਰ ਆਪਣੇ ਬੈਗ ਦੇ ਵਿੱਚ ਹੀ ਉਸ ਚੀਜ਼ ਨੂੰ ਰੱਖ ਸਕਦੇ ਹਾਂ, ਘਰ ਜਾ ਕੇ ਆਪਾਂ ਸੱਟ ਦੇਵਾਂਗੇ, ਜਾਂ ਫਿਰ ਸਾਨੂੰ ਕਿਤੇ ਡਸਟਬਿਨ ਦਿਖਦਾ ਆਪਾਂ ਉੱਥੇ ਸੱਟ ਦੇਵਾਂਗੇ। ਪਰਿਆਵਰਨ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਪ੍ਰਕਿਰਤੀ ਆਪਣਾ ਜਦੋਂ ਰੌਦ ਰੂਪ ਲੈਂਦੀ ਹੈ ਨਾ, ਫਿਰ ਸਾਨੂੰ ਪਤਾ ਲੱਗਦਾ ਕਿ ਕਿੰਨੀਆਂ ਚੀਜ਼ਾਂ ਦੇ ਆਪਾਂ ਅਣਗਹਿਲੀਆਂ ਕਰ ਦਿੰਦੇ ਹਾਂ। ਲਓ ਜੀ ਫਿਰ ਅੱਗੇ ਵੀ ਬਹੁਤ ਸਾਰੀਆਂ ਫੋਟੋ ਨੇ ਜਿਹਦੇ ਵਿੱਚ ਮੈਨੂੰ ਨਜ਼ਰ ਆ ਰਿਹਾ ਹੈ ਪਪੀਤੇ ਦਾ, ਹਾਂ ਇਹ ਭਿੰਡੀ ਹੈ, ਵਾਹ ਇੱਕ ਰੁੱਖ ਦੇ ਨੀਚੇ ਇਹਨਾਂ ਨੇ ਫੋਟੋ ਭੇਜੀ ਹੋਈ ਹੈ ਜਿਸਦੇ ਵਿੱਚ ਵਾਈਟ ਕਲਰ ਦਾ ਫੁੱਲ ਲੱਗਿਆ ਜਿਹਦੇ ਵਿੱਚ ਪਰਪਲ ਕਲਰ ਦੀ ਅੰਦਰ ਜਿਹੜਾ ਫ੍ਰੈਗਰੈਂਟ ਹੁੰਦਾ ਹੈ ਇਹ ਹੈ ਪੱਕਾ ਭਿੰਡੀ ਹੈ, ਇਹ ਤਾਂ ਮੈਨੂੰ ਪਤਾ ਹੀ ਹੈ। ਫਿਰ ਅੱਗੇ ਸਾਨੂੰ ਅਮਰੂਦ ਦਾ ਵੀ ਰੁੱਖ ਭੇਜਿਆ ਹੋਇਆ ਇਹਨਾਂ ਨੇ, ਯੈਸ ਅਮਰੂਦ ਦੇ ਬੂਟੇ ਭੇਜੇ ਹੋਏ ਨੇ, ਹੋਰ ਵੀ ਸਨੇਕ ਪਲਾਂਟ ਵੀ ਭੇਜਿਆ ਹੋਇਆ ਹੈ। ਇੱਕ ਹੋਰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਨੇ।
2: ਹੈਲੋ ਮੈਡਮ ਜੀ ਨਮਸਕਾਰ।
1: ਨਮਸਕਾਰ ਜੀ,
2: ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ ਜੀ। ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਤੇ ਕਹਿ ਜਿਹੜਾ ਇੱਕ ਰੁੱਖ ਸੌ ਸੁੱਖ, ਇੱਕ ਰੁੱਖ ਹੋਵੋ ਆਪਾਂ ਨੂੰ ਸੌ ਸੁੱਖ ਮਿਲਦੇ ਹੈ। ਜੇ ਆਪਾਂ ਹੁਣ ਆਪਾਂ ਕਰਦੇ ਹਾਂ ਬੂਟਿਆਂ ਦੀ ਗੱਲ, ਤੇ ਮੇਰੇ ਘਰਦਿਆਂ ਨੇ ਮੇਰੀ ਘਰਵਾਲੀ ਨੇ ਚਾਰ ਪੰਜ ਬੂਟੇ ਲਾਏ ਹੋਣੇ ਆਪਣੇ ਕੋਠੇ ਦੇ ਉੱਪਰ ਵਧੀਆ, ਤੇ ਉਹਨਾਂ ਦੀ ਦੇਖਭਾਲ ਵੀ ਕਰਦੀ ਹੈ, ਪਾਣੀ ਦੋ ਟਾਈਮ ਪਾਣੀ ਪਾਉਂਦੀ ਹੈ, ਤੇ ਤੁਲਸੀ ਦਾ ਪੌਦਾ ਆ, ਛੋਟੇ ਛੋਟੇ ਫੁੱਲ ਲੱਗੇ ਹੋਣੇ, ਇੱਕ ਇੱਕ ਗੁਲਾਬ ਦਾ ਫੁੱਲ ਹੈਗਾ, ਇੱਕ ਦੂਸਰਾ ਆ ਹੋਰ, ਤੇ ਚਾਰ ਪੰਜ ਬੂਟੇ ਲਾਏ ਹੋਏ ਨੇ। ਤੇ ਅੱਜ ਤੋਂ ਜੇ ਆਪਾਂ 40-50 ਸਾਲ ਪਹਿਲਾਂ ਜਾਈਏ, ਪਹਿਲਾਂ ਵੀ ਝੀਕ ਮਾਰ ਦਾ ਬੂਟਾ ਹੁੰਦਾ ਸੀਗਾ, ਉਹਦੀ ਮੇਰੇ ਦਾਦਾ ਜੀ ਨਾ ਸਬਜ਼ੀ ਬਣਾ ਕੇ ਖਾਂਦੇ ਹੁੰਦੇ ਸੀ, ਨਾਲੇ ਸਾਨੂੰ ਖਿਲਾਉਂਦੇ, ਬਹੁਤ ਸਵਾਦ ਬਣਦੀ ਹੁੰਦੀ ਸੀਗੀ, ਜੇ ਕਿਤੇ ਸੱਟ ਪੇਟ ਲੱਗ ਜਾਂਦੀ ਸੀਗੀ ਜਾਂ ਸੋਜਾ ਆ ਜਾਂਦਾ ਸੀਗਾ, ਉਹ ਝੀਕ ਮਾਰਦੇ ਵੀ ਨਾ ਕੁਦਰਤੀ ਤੇਲ ਹੁੰਦਾ ਆ
1: ਜੀ,
2: ਤੇ ਉਹਦੇ ਉਹਨੂੰ ਗਰਮ ਕਰਕੇ ਦਾ ਜੀ, ਤੇ ਉੱਥੇ ਉਹਦੇ ਲਾਦੇ ਸੀਗੇ, ਤੇ ਜ਼ਖਮ ਤੇ ਸੋਜਾ ਐਨ ਪੂਰਾ ਠੀਕ ਹੋ ਜਾਂਦਾ ਸੀਗਾ। ਤੇ ਬੂਟੇ ਲਾਉਣੇ ਚਾਹੀਦੇ ਆ, ਜਿਸ ਤਰ੍ਹਾਂ ਗਰਮੀ ਚੱਲ ਰਹੀ ਹੈ, ਤੇ ਜਿਹੜੇ ਹਿਸਾਬ ਨਾਲ ਗਰਮੀ ਆਪਾਂ ਨੂੰ ਬਹੁਤ ਜ਼ਿਆਦਾ ਸਤਾ ਰਹੀ ਹੈ, ਬੂਟੇ ਲਾਉਣੇ ਚਾਹੀਦੇ ਆ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ
1: ਜੀ। ਬੂਟੇ ਤੇ ਲਗਾਉਣੇ ਹੀ ਚਾਹੀਦੇ ਨੇ, ਇਹ ਤਾਂ ਸਹੀ ਕਿਹਾ। ਅਤੇ ਇਸ ਤਰ੍ਹਾਂ ਨਾ ਹਲੇ ਥੋੜ੍ਹੇ ਹੀ ਦਿਨਾਂ ਪਹਿਲਾਂ ਜਦੋਂ ਆਪਣੀ ਗਰਮੀ ਜਿਹੜੀ ਸੀਗੀ ਇੰਨੀ ਹਾਈ ਟੈਂਪਰੇਚਰ 'ਤੇ ਸੀਗੀ, ਉਹਤੇ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕੀਤਾ ਗਿਆ ਸੀ ਕਿ ਜਦੋਂ ਆਪਾਂ ਸੜਕ 'ਤੇ ਖੜ੍ਹੇ ਹੁੰਦੇ ਹਾਂ ਉਸ ਟਾਈਮ ਟੈਂਪਰੇਚਰ, ਕਿਉਂਕਿ ਸੜਕ ਜਿਹੜੀ ਆਪਣੀ ਹੀਟ ਵੀ ਪ੍ਰੋਡਿਊਸ ਕਰਦੀ ਹੈ ਜਦੋਂ ਉੱਤੇ ਰੁੱਖ ਨਹੀਂ ਹੁੰਦੇ, ਹੈ ਨਾ, ਅਤੇ ਉਸ ਟਾਈਮ ਟੈਂਪਰੇਚਰ ਨਾਪਿਆ ਗਿਆ, ਅਤੇ ਉਸ ਟਾਈਮ

0: ਟੈਂਪਰੇਚਰ ਹੋ ਰਿਹਾ ਸੀ 49 ਡਿਗਰੀ ਸੈਲਸੀਅਸ। ਉਸ ਤੋਂ ਨਾਲ ਹੀ ਰੁੱਖਾਂ ਦੇ ਥੱਲੇ ਜੇ ਟੈਂਪਰੇਚਰ ਨੋਟ ਕੀਤਾ ਗਿਆ ਸੀ ਕਿ ਨਾਲ ਹੀ 7 ਡਿਗਰੀ ਦਾ ਜਿਹੜਾ ਹੈ ਘੱਟ ਜਾਂ 10 ਡਿਗਰੀ ਦਾ ਜਿਹੜਾ ਘੱਟ ਤਾਪਮਾਨ ਦੇਖਿਆ ਗਿਆ ਸੀਗਾ, ਨਾਲ ਹੀ ਨੋਟਿਸ ਕੀਤਾ ਕਿ ਇਸ ਕਰਕੇ ਰੁੱਖ ਲਗਾਉਣੇ ਹੀ ਚਾਹੀਦੇ ਨੇ। ਹੋਰ ਵੀ ਕਈ ਚੀਜ਼ਾਂ ਸਾਨੂੰ ਰੁੱਖਾਂ ਤੋਂ ਮਿਲਦੀ ਹੈ। ਨਾਲ ਹੀ ਅਗਲਾ ਸਾਨੂੰ ਮੈਸੇਜ ਭੇਜਿਆ ਹੈ ਇਕਬਾਲ ਸਿੰਘ ਨੇ ਅੰਮ੍ਰਿਤਸਰ ਤੋਂ ਅਤੇ ਲਿਖ ਰਹੇ ਨੇ, ਮੈਡਮ ਜੀ ਤੁਸੀਂ ਕਾਫ਼ੀ ਦਿਨਾਂ ਬਾਅਦ ਆਏ ਹੋ, ਤੁਹਾਡੀ ਮਿੱਠੀ ਆਵਾਜ਼ ਨਾਲ ਪ੍ਰੋਗਰਾਮ ਨੂੰ ਜਾ ਚਾਹੁਣ ਲੱਗ ਗਏ ਜੀ। ਧੰਨਵਾਦ ਮੈਡਮ ਜੀ, ਮੈਂ ਆਪ ਜੀ ਪਾਸੋਂ ਮੁਆਫ਼ੀ ਮੰਗਦਾ ਹਾਂ, ਮੈਂ ਆਪਣੀ ਬੇਅਦਬੀ ਕਰਕੇ ਹਰ ਇੱਕ ਨੂੰ ਕੁਝ ਨਾ ਕੁਝ ਗਲਤ ਕਹਿ ਦਿੰਦਾ ਸੀ। ਹੁਣ ਮੈਨੂੰ ਚਾਨਣ ਹੋ ਗਿਆ ਹੈ ਕਿ ਸਾਰੇ ਇਨਸਾਨਾਂ ਵਿੱਚ ਅਕਾਲ ਪੁਰਖ ਦਾ ਵਾਸ ਹੁੰਦਾ ਹੈ, ਅਤੇ ਜਦੋਂ ਕਿਸੇ ਬਾਰੇ ਅਸੀਂ ਪੱਦੀ ਜਾਂ ਸ਼ਬਦਾਵਲੀ ਯੂਜ਼ ਕਰਦੇ ਹਾਂ ਤਾਂ ਅਕਾਲ ਪੁਰਖ ਬਾਰੇ ਬੋਲ ਰਹੇ ਹੁੰਦੇ ਹਾਂ ਜਾਂ ਲਿਖ ਰਹੇ ਹੁੰਦੇ ਆ, ਅਤੇ ਜਿਸ ਕਰਕੇ ਸਾਨੂੰ ਉਸ ਦੀ ਸਜ਼ਾ ਤਾਂ ਮਿਲਦੀ ਹੈ। ਇਸ ਲਈ ਸਾਨੂੰ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੇ ਕਰਮ ਕਰੇਗਾ ਇਨਸਾਨ, ਵੈਸਾ ਹੀ ਜਿਹੜਾ ਸਾਨੂੰ ਫਲ ਪਰਮਾਤਮਾ ਦੇਵੇਗਾ। ਇਸ ਲਈ ਸਦਾ ਕਿਸੇ ਦੇ ਲਈ ਮਾੜਾ ਨਹੀਂ ਕਰਨਾ ਚਾਹੀਦਾ, ਚੰਗੇ ਕਰਮ ਕਰਨੇ ਚਾਹੀਦੇ। ਅਖੀਰ ਵਿੱਚ ਇੱਕ ਵਾਰ ਫਿਰ ਮੈਡਮ ਜੀ ਇਕਬਾਲ ਸਿੰਘ ਦੋਵੇਂ ਹੱਥ ਜੋੜ ਕੇ ਆਪ ਜੀ ਪਾਸੋਂ ਮਾਫ਼ੀ ਮੰਗਦੇ ਜੀ। ਇਹ ਤਾਂ ਹੈ ਕਿ ਜਦੋਂ ਆਪਾਂ ਕਿਸੇ ਨੂੰ ਕਦੀ ਵਾਰ ਬੁਰਾ ਕਹਿ ਦਿੰਦੇ ਹਾਂ, ਗੁੱਸੇ ਵਿੱਚ ਹੁੰਦੇ ਆ ਨਾ, ਉਸ ਵੇਲੇ ਕੀ ਵੇਖਿਆ ਜਾਂਦਾ ਹੈ ਕਿ ਆਪਾਂ ਆਪਣੇ ਦਿਮਾਗ 'ਤੇ ਆਪਾਂ ਕਾਬੂ ਨਹੀਂ ਕਰ ਪਾਉਂਦੇ, ਸਾਨੂੰ ਇੰਨਾ ਜ਼ਿਆਦਾ ਗੁੱਸਾ ਆ ਰਿਹਾ। ਅਤੇ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਜਿਹੜੇ ਸੈਂਸਿਸ ਖੋ ਦਿੰਦੇ, ਕਿਸੇ ਨੂੰ ਕੁਝ ਵੀ ਕਹਿ ਦਿੰਦੇ। ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਇਮੋਸ਼ਨਸ 'ਤੇ ਕਾਬੂ ਕਰਨਾ ਚਾਹੀਦਾ ਹੈ, ਅਤੇ ਇਹੀ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਇਨਸਾਨ ਅਗਰ ਕੁਝ ਬਹੁਤ ਉੱਚੀ ਬੋਲ ਰਿਹਾ, ਕੁਝ ਬੁਰਾ ਬੋਲ ਰਿਹਾ, ਤਾਂ ਉਸਨੂੰ ਸ਼ਾਂਤ ਤਰੀਕੇ ਦੇ ਨਾਲ ਸਮਝਾਇਆ ਜਾਏ। ਅਤੇ ਲਓ ਜੀ, ਚੰਗੇ ਕੰਮ ਤਾਂ ਸਾਨੂੰ ਸਾਰਿਆਂ ਨੂੰ ਕਰਨੇ ਹੀ ਚਾਹੀਦੇ, ਇਹੀ ਸਹੀ ਗੱਲ ਹੈ। ਹੋਰ ਵੀ ਸਾਡੇ ਦੋਸਤਾਂ ਨੇ ਸਾਨੂੰ ਅੱਜ ਫੋਟੋਜ਼ ਭੇਜੀ ਹੈ, ਜਿਹਨਾਂ ਵਿੱਚ ਇੱਕ ਫੋਟੋ ਦੇ ਵਿੱਚ ਹੈ ਕਿ ਆਪਣੀ ਜਿਹੜੀ ਹੈ ਛੱਤ ਦੀ ਜਿਹੜੀ ਹੈ ਕੰਧ, ਉਸਦੇ ਵਿੱਚ ਭਾਂਡਿਆਂ ਦੇ ਵਿੱਚ ਮਿੱਟੀ ਦੇ ਬਰਤਨ ਦੇ ਵਿੱਚ ਪਾਣੀ ਰੱਖਿਆ ਹੋਇਆ। ਇਹ ਵੀ ਬਹੁਤ ਪਿਆਰਾ ਮੈਸੇਜ ਹੈ, ਫੋਟੋ ਦੇ ਨਾਲ ਹੀ ਦੇਖਣ ਨੂੰ ਮਿਲਦਾ ਕਿ ਇਹ ਘਰ ਦੇ ਕੰਧ 'ਤੇ ਜਿਹੜੇ ਹੈ ਉਹ ਰੱਖਦੇ ਆ, ਕਿਉਂਕਿ ਅੱਜ ਕੱਲ੍ਹ ਪੰਛੀ ਜਿਹੜੇ ਆ ਨਾ ਪਿਆਸੇ ਜਿਹੜੇ ਹੈ ਇੱਕ ਦੂਜੀ ਥਾਂ 'ਤੇ ਉਡਾਨ ਭਰਦੇ ਨੇ, ਅਤੇ ਕਈਆਂ ਥਾਂ 'ਤੇ ਪਾਣੀ ਨਹੀਂ ਮਿਲਦਾ ਕਿਉਂਕਿ ਈਵਾਪਰੇਟ ਹੋ ਜਾਂਦਾ। ਸੜਕਾਂ 'ਤੇ ਵੀ ਕਈ ਵਾਰ ਛੋਟੀ ਛੋਟੀ ਜਗ੍ਹਾ 'ਤੇ ਪਾਣੀ ਹੁੰਦਾ ਨਾ, ਧੁੱਪ ਇੰਨੀ ਜ਼ਿਆਦਾ ਹੁੰਦੀ ਕਿ ਈਵਾਪਰੇਟ ਹੋ ਜਾਂਦਾ। ਇਸ ਕਰਕੇ ਬਾਹਰ ਜਿਹੜੀਆਂ ਰੁੱਖਾਂ ਦੇ ਹੇਠ ਜਿਹੜੇ ਹੈ ਭਾਂਡਿਆਂ ਦੇ ਵਿੱਚ ਪਾਣੀ ਰੱਖ ਸਕਦੇ ਹਾਂ। ਜੇ ਕੋਈ ਮਿੱਟੀ ਦਾ ਭਾਂਡਾ ਜਾਂ ਕੋਈ ਚੀਜ਼ ਨਹੀਂ ਲੈਣੀ ਹੈ, ਤਾਂ ਘਰ ਦੇ ਵਿੱਚ ਕੋਈ ਇਹੋ ਜਿਹਾ ਬਰਤਨ ਪਿਆ ਹੋਇਆ ਜਿਹੜਾ ਅਸੀਂ ਯੂਜ਼ ਨਹੀਂ ਕਰਦੇ, ਉਸ ਦੇ ਵਿੱਚ ਪਾਣੀ ਪਾ ਕੇ ਰੱਖ ਸਕਦੇ ਹਾਂ ਜਾਂ ਦਾਣਾ ਪਾ ਕੇ ਰੱਖ ਸਕਦੇ ਹਾਂ। ਹੋਰ ਐਲੋਵੇਰਾ ਦੇ ਬੂਟੇ ਹੋ ਗਏ, ਨਾਲ ਹੀ ਕਰੇਲੇ ਦੀ ਬੇਲ ਚੜ੍ਹਦੀ ਹੋਈ ਮੈਨੂੰ ਨਜ਼ਰ ਆ ਗਈ ਹੈ, ਕੜੀ ਪੱਤਾ ਮੈਨੂੰ ਨਜ਼ਰ ਆ ਗਿਆ ਹੈ। ਹੋਰ ਵੀ ਕਾਫ਼ੀ ਰੁੱਖ ਨੇ ਜਿਹਦੇ ਵਿੱਚ ਰੁੱਖ ਨਹੀਂ ਹੈ, ਬੂਟੇ ਹੋ ਗਏ ਜਿਹਦੇ ਵਿੱਚ ਗੁਲਾਬ ਵੀ ਨਜ਼ਰ ਆ ਰਿਹਾ। ਕਿਆ ਬਾਤ ਹੈ ਜੀ, ਅਗਲਾ ਮੈਸੇਜ ਵੀ ਆ ਗਿਆ, ਇਹ ਵੀ ਸੁਣਦੇ ਹਾਂ ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ।
1: ਮਿੱਠੀ ਆਵਾਜ਼ ਜੀ, ਮਾਲਕ ਸਾਡੀ ਧੀ ਰਾਣੀ ਰਾਹੀ ਜੀ
0: ਜੀ,
1: ਅਤੇ ਸਾਡੀ ਛੋਟੀ ਭੈਣ ਕਿਰਨ ਰੋਲਾ ਜੀ, ਅਤੇ ਸਾਰੇ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
1: ਸੁਣਦੇ ਨੇ ਆਪਣਾ ਪੰਜਾਬੀ ਹੈ ਜੀ, ਅੱਜ ਸਵੇਰ ਤੋਂ ਹੀ ਜੋ 6:05 ਤੋਂ ਜੋ ਆਪ ਜੀ ਨੇ ਰਾਹੀ ਜੀ ਜੋ ਸ਼ਬਦ ਸੁਣਾਇਆ, ਆਨੰਦ ਆ ਗਿਆ, ਬਹੁਤ ਅੱਛਾ ਲੱਗਾ। ਸੋ ਰਾਹੀ ਜੀ, ਇਹ ਜੋ ਪ੍ਰੋਗਰਾਮ ਹੈ ਦਿਲ ਆਪਣਾ ਪੰਜਾਬੀ, ਇੱਕ ਪਰਿਵਾਰਕ ਪ੍ਰੋਗਰਾਮ ਹੈ।
0: ਬਿਲਕੁਲ ਜੀ,
1: ਅਸੀਂ ਸਾਰੇ ਇਸ ਪਰਿਵਾਰ ਨਾਲ ਜੁੜੇ ਹੋਏ ਹਾਂ। ਸੋ ਇਸ ਸ਼ੋਅ ਦੇ ਵਿੱਚ ਅਗਰ ਕੋਈ ਭੈਣ ਭਾਈ, ਕੋਈ ਲਿਸਨਰ ਦੋਸਤ ਹੈ, ਇੱਕ ਦੂਸਰੇ ਨੂੰ ਯਾਦ ਕਰਦਾ, ਤੇ ਮੇਰੇ ਖਿਆਲ 'ਚ ਇਸ 'ਚ ਕੋਈ ਬੁਰਾ ਨਹੀਂ ਹੈ, ਕਿਉਂਕਿ ਇਸ ਨਾਲ ਇੱਕ ਪਰਿਵਾਰਕ ਸਾਂਝ ਵੱਧਦੀ ਹੈ, ਸਾਡੇ ਦੋਸਤ ਹੋਰ ਵੀ ਜੁੜ ਰਹੇ ਆ। ਹਰ ਕੋਈ ਉਹਦੇ 'ਚ ਅੰਦਰ ਤਾਂ ਜੀਤਾ ਨਹੀਂ ਬਣ ਸਕਦੇ, ਸਾਡੇ
0: ਹਰ ਕਿਸੇ ਦੀ ਆਪਣੀ ਪਛਾਣ।
1: ਜਸਵੀਰ ਸਿੰਘ ਰੋੜਾ ਜੀ ਰਖੜਾ ਜੀ ਹੋਏ ਆ, ਟੂਰ ਵਾਲੇ ਮਿੱਤਰ ਬੜੀਆਂ ਅੱਛੀਆਂ ਗੱਲਾਂ ਦੱਸਦੇ ਆ, ਬੜਾ ਅੱਛਾ ਲੱਗਦਾ ਹੈ। ਸੋ ਪੇੜ ਪੌਦਿਆਂ ਦੇ ਬਾਰੇ ਜੋ ਗੱਲ ਕੀਤੀ ਆ, ਮੌਸਮ ਹੈ, ਇਸ ਮੌਸਮ 'ਚ ਵੱਧ ਤੋਂ ਵੱਧ ਪੇੜ ਲਗਾਉਣੇ ਜਾਣ, ਇਹ ਬੇਨਤੀ ਕਰਦਾ, ਕਿਉਂਕਿ ਇਹਨਾਂ ਦਿਨਾਂ 'ਚ ਜੜ ਫੜ ਜਾਂਦਾ ਔਰ ਥੋੜ੍ਹੀ ਕੇਅਰ ਵੀ ਕਰਨ ਦੀ ਜ਼ਰੂਰਤ ਹੈ
0: ਜੀ।
1: ਸੋ ਆਲਮਪੁਰ ਤੋਂ ਹੋਏ ਸਾਡੇ ਇੱਕ ਦੋਸਤ ਸ਼੍ਰੀ ਕਰੋੜੀਮਾਲ ਜੀ, ਸਾਡੇ ਦੋਸਤ ਹੈ, ਬੜੇ ਅੱਛੇ ਨੇਕ ਇਨਸਾਨ ਹੈ ਜੀ। ਉਹ ਆਪਣਾ ਰੈਸਟੋਰੈਂਟ ਬੰਦ ਕਰਕੇ ਪਤਾ ਨਹੀਂ ਕਿੱਥੇ ਗਾਇਬ ਹੋਇਆ, ਅਗਰ ਉਹ ਸੁਣਦੇ ਹੋਣ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਕਰੋੜੀਮਾਲ ਜੀ ਆਪਣਾ ਰੈਸਟੋਰੈਂਟ ਜ਼ਰੂਰ ਚਾਲੂ ਕਰੋ, ਕਿ ਲੋਕ ਤੁਹਾਡੀ ਚਾਹ ਨੂੰ ਤਰਸ ਰਹੇ ਹੈ। ਸੁੰਦਰ ਇੱਕ ਅਜੀਬ ਦੋਸਤ ਮਨਜੀਤ, ਡਾਕਟਰ ਮਨਜੀਤ ਸਿੰਘ, ਜੋ ਘਰ ਪਰਿਵਾਰ 'ਚ ਸਾਰੇ ਰੇਡੀਓ ਸੁਣਦੇ ਆ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਜ਼ਰੂਰ ਇਸ ਸ਼ੋਅ ਸ਼ਾਮਿਲ ਹੋਣ। ਸੋ ਸਾਰੇ ਤੰਦਰੁਸਤੀ ਮੰਗਦਾ ਹੋਇਆ ਮੈਂ ਜਸਵੀਰ ਸਿੰਘ ਦੂੜਾ, ਧੰਨਵਾਦ।
0: ਦੇਖਿਆ ਜੀ, ਤਾਂ ਜਸਵੀਰ ਜੋੜਾ ਜੀ ਨੇ ਕਈ ਇਹੋ ਜਿਹੇ ਦੋਸਤ ਨੇ ਜਿਨ੍ਹਾਂ ਨੂੰ ਇੱਥੇ ਹੀ ਆਪਣੀ ਮੈਸੇਜ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਹੈ, ਅਤੇ ਕਈਆਂ ਨੇ ਜਿਹਨੇ ਹੁਣ ਤੱਕ ਮੈਸੇਜ ਨਹੀਂ ਕੀਤਾ, ਜਿਹੜੇ ਰੋਜ਼ ਮੈਸੇਜ ਕਰਦੇ ਆ, ਉਹਨਾਂ ਨੂੰ ਵੀ ਕਹਿ ਦਿੱਤਾ ਕਿ ਹਾਲੇ ਤੱਕ ਤੁਹਾਡਾ ਮੈਸੇਜ ਨਹੀਂ ਆਇਆ। ਇਹੀ ਤਾਂ ਹੈ ਸਾਡੇ ਆਕਾਸ਼ਵਾਣੀ, ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੀ ਜਿਹੜੀ ਸ਼ਾਨ ਹੈ।

0: ਇੱਕ ਹੋਰ ਜਿਹੜਾ ਸਾਨੂੰ ਮੈਸੇਜ ਆਇਆ ਹੈ ਜਿਹੜਾ ਕਿ ਭੇਜਿਆ ਹੈ ਦੀਪਾ ਕਰਮਗੜ੍ਹ ਸਤਨਾ ਤੋਂ ਭਟਿੰਡਾ ਪੰਜਾਬ ਤੋਂ ਹੀ ਸਾਨੂੰ ਮੈਸੇਜ ਆਇਆ ਹੈ ਅਤੇ ਇਸ ਦੇ ਵਿੱਚ ਹੈ ਉਹ ਲਿਖਿਆ ਕਿ ਦੁਨੀਆਂ ਦੀ ਹਰ ਚੀਜ਼ ਮਿਲ ਸਕਦੀ ਹੈ ਪਰ ਇੱਕ ਵਾਰ ਖੋਏ ਹੋਏ ਮਾਪੇ ਕਦੇ ਵਾਪਸ ਨਹੀਂ ਮਿਲਦੇ ਜੀ ਇਹੀ ਹੈ ਕਿ ਜਦੋਂ ਜਿਸ ਟਾਈਮ ਹੁੰਦਾ ਹੈ ਸਾਡੇ ਕੋਲ ਸਾਡੇ ਮਾਪੇ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਉਹਨਾਂ ਦੀ ਹਰ ਗੱਲ ਮੰਨਣੀ ਚਾਹੀਦੀ ਹੈ ਉਹ ਸਾਨੂੰ ਕੋਈ ਕੌੜੀ ਗੱਲ ਵੀ ਕਹਿ ਰਹੇ ਨਾ ਸਾਡੇ ਲਈ ਉਹ ਬਾਅਦ ਦੇ ਵਿੱਚ ਸਾਨੂੰ ਮਿੱਠੀ ਸਾਬਿਤ ਹੁੰਦੀ ਹੈ ਜਿਸ ਤਰ੍ਹਾਂ ਆਮਲਾ ਸਹੀ ਹੈ ਨਾ ਕਿ ਬਾਅਦ 'ਚ ਹੀ ਪਤਾ ਲੱਗਦਾ ਹਰ ਇੱਕ ਚੀਜ਼ ਜਦੋਂ ਮਾਵਾਂ ਕਹਿੰਦੀਆਂ ਨੇ ਕਿ ਇਹ ਚੀਜ਼ ਇਸ ਉਮਰ ਦੇ ਵਿੱਚ ਖਾ ਲਓ ਤੁਹਾਨੂੰ ਤਾਂ ਹੀ ਜਿਹੜੀ ਆ ਬਾਅਦ ਦੇ ਵਿੱਚ ਪਤਾ ਚੱਲੇਗਾ ਉਹ ਸੱਚਮੁੱਚ ਸੱਚ ਕਹਿੰਦੀਆਂ ਨੇ ਇੱਕ ਹੋਰ ਜਿਹੜਾ ਮੈਸੇਜ ਆ ਗਿਆ ਹੈ ਜਿਸ ਦੇ ਵਿੱਚ ਇਹ ਮੈਸੇਜ ਸਾਨੂੰ ਭੇਜਿਆ ਦਿਲਾਵਰ ਖਾਨ ਹਸੀਨਾ ਬਾਨੋ ਅਤੇ ਅਲੀਜ਼ਾ ਨਾਇਆਬ ਲੱਡੂ ਨੇ ਜਿਸ ਦੇ ਵਿੱਚ ਲਿਖਦੇ ਨੇ ਕਹਿੰਦੇ ਮੁਸਕਾਨ ਜਿਹੜੀ ਹੈ ਉਸ ਤਰ੍ਹਾਂ ਦੀ ਹੁੰਦੀ ਹੈ ਕਿ ਚਿਹਰੇ ਦੀ ਸੁੰਦਰਤਾ ਨੂੰ ਦੱਸਦਾ ਹੁੰਦੀ ਹੈ ਜਿਸ ਦੇ ਵਿੱਚ ਮਿਠਾਸ ਸਮੇਟੇ ਹੋਏ ਬਹੁਤ ਹੀ ਚਿਹਰੇ ਪਿਆਰੇ ਚਿਹਰੇ ਦੇ ਵਿੱਚ ਇੱਕ ਹਲਕੀ ਜਿਹੀ ਚਮਕ ਸਾਨੂੰ ਨਜ਼ਰ ਆ ਜਾਂਦੀ ਹੈ ਧੰਨਵਾਦ ਜੀ ਤੁਹਾਡਾ ਮੈਸੇਜ ਕਰਨ ਦਾ ਨਾਲ ਹੀ ਅਗਲਾ ਸਾਨੂੰ ਮੈਸੇਜ ਆ ਗਿਆ ਅਤੇ ਲਿਖਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਅਮਲਤਾਜ਼ ਦੇ ਰੁੱਖ ਅਤੇ ਫੁੱਲਾਂ ਦਾ ਜ਼ਿਕਰ ਕੀਤਾ ਹੈ ਇਸ ਲਈ ਰੁੱਖ ਦੀ ਸੁੰਦਰਤਾ ਨੂੰ ਹਾਂ ਬਿਆਨ ਕੀਤੀ ਹੋਈ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਖੂਬਸੂਰਤ ਰਚਨਾ ਜੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਜਿਹੜੀਆਂ ਰਚਨਾਵਾਂ ਆ ਉਹਦੇ ਵਿੱਚ ਤਾਂ ਹਰ ਇੱਕ ਝਲਕ ਸਾਨੂੰ ਮਿਲ ਜਾਂਦੀ ਹੈ ਅਤੇ ਅਮਲਤਾਸ ਦੀ ਇਹ ਸਾਨੂੰ ਮੈਸੇਜ ਭੇਜਿਆ ਹੈ ਮਨਜੀਤ ਸਿੰਘ ਬੱਦਣ ਨੇ ਪਿੰਡ ਬਦੋਵਾਲ ਲੁਧਿਆਣਾ ਤੋਂ ਜਿਸ ਦੇ ਵਿੱਚ ਕੁਝ ਸਤਰਾਂ ਨੇ ਇਹ ਰੁੱਖ ਜੋ ਅਮਲਤਾਸ ਦੇ ਪੀਲੀ ਮਾਰਨ ਪਰ ਇਉਂ ਜਾਪਣ ਗਗਨ ਕੁਠਾਈਏ ਕੁਠਾਲੀਏ ਜਿਉਂ ਸੋਨਾ ਪਿਘਲ ਰਿਹਾ ਜਾਂ ਧਰਤ ਕੁੜੀ ਦੇ ਕੰਨ ਦਾ ਇੱਕ ਬੂੰਦਾ ਡਿੱਗ ਪਿਆ ਵਾਹ ਦੀ ਧਰਤ ਸੁਹਾਈਏ ਤੈਨੂੰ ਚੜ੍ਹਿਆ ਰੂਪ ਕਿਹਾ ਬਿਲਕੁਲ ਅਮਲਤਾਜ਼ ਦਾ ਇੱਕ ਰੁੱਖ ਜਦੋਂ ਆਪਣੀ ਪੂਰੀ ਫਲਾਵਰਿੰਗ 'ਤੇ ਹੁੰਦਾ ਯਾਨੀ ਕਿ ਪੂਰੀ ਜ਼ੋਰੋ ਸ਼ੋਰੋ 'ਤੇ ਹੁੰਦਾ ਤਾਂ ਇਸ ਤਰ੍ਹਾਂ ਹੀ ਲੱਗਦਾ ਕਿ ਜਿਵੇਂ ਧਰਤੀ ਦੇ ਉੱਪਰ ਜੇ ਇੱਕ ਅਮਲਤਾਜ਼ ਦੇ ਰੁੱਖਾਂ ਦਾ ਇੱਕ ਅਲੱਗ ਹੀ ਉਹ ਸਨੈਰੋ ਬਣਾ ਦਿੱਤਾ ਜਾਏ ਨਾ ਤਾਂ ਕਿਤੇ ਪੀਲਾ ਸ਼ਿੰਗਾਰ ਮਤਲਬ ਅੱਜ ਤਾਂ ਧਰਤੀ ਨੂੰ ਹਲਦੀ ਦਾ ਜਿਹੜਾ ਨਾ ਉਹ ਚੰਦਨ ਕੀਤਾ ਗਿਆ ਇਸ ਤਰ੍ਹਾਂ ਦਾ ਲੱਗਿਆ ਜਾਪਦਾ ਅਤੇ ਅੱਜ ਦੇ ਮੈਸੇਜ ਦੀ ਬੁਛਾਰੀ ਹੈ ਅਤੇ ਅਗਲਾ ਮੈਸੇਜ ਵੀ ਸਾਨੂੰ ਇੱਕ ਹੋਰ ਆਇਆ ਜਿਹਦੇ ਵਿੱਚ ਲਿਖਦੇ ਨੇ ਕੁਝ ਲੋਕ ਜ਼ਿੰਦਗੀ ਵਿੱਚ ਸਬਕ ਬਣ ਕੇ ਆਉਂਦੇ ਨੇ ਅਤੇ ਕੁਝ ਲੋਕ ਦੁਆ ਬਣ ਕੇ ਆਉਂਦੇ ਨੇ ਦੋਹਾਂ ਦੀ ਆਪਣੀ ਅਹਿਮੀਅਤ ਹੁੰਦੀ ਹੈ ਬਿਲਕੁਲ ਸਹੀ ਜੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਸਦੀ ਆਪਣੀ ਇੱਕ ਅਲੱਗ ਅਹਿਮੀਅਤ ਹੁੰਦੀ ਹੈ ਅਤੇ ਅਗਲਾ ਇੱਕ ਹੋਰ ਆਡੀਓ ਮੈਸੇਜ ਆ ਗਿਆ ਸੁਣਦੇ ਨੇ ਕੌਣ ਨੇ
1: ਹੈਲੋ ਦੋਸਤੋ ਦਿਲ ਆਪਣਾ ਪੰਜਾਬੀ ਰਾਹਿਲ ਮੈਮ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ ਗੁੱਡ ਮਾਰਨਿੰਗ
2: ਸਤਿ ਸ਼੍ਰੀ ਅਕਾਲ
1: ਮੈਂ ਜੇ ਐਸ ਮਲਤਾਨੀ ਜਲੰਧਰ ਤੋਂ ਪੈਗੀ ਦੀਆਂ ਦੋ ਕਲੈਨਾਂ ਲੈ ਕੇ ਹਾਜ਼ਰ ਹੋਇਆ ਜਿਹੜਾ ਕਬੂਲ ਕਰਨਾ ਜੀ
2: ਜੀ
1: ਇਹ ਪੁੱਤ ਜਿਨ੍ਹਾਂ ਦੇ ਪਰਦੇਸ ਗਏ ਨੇ ਉਹ ਦਿਨ ਰਾਤ ਨਾ ਸੌਂਦੇ ਨੇ ਸ਼ੌਂਕ ਪੂਰੇ ਹੋਏ ਜਿਨ੍ਹਾਂ ਦੇ ਉਹ ਲੱਖ ਲੱਖ ਸ਼ਗਨ ਮਨਾਉਂਦੇ ਨੇ ਸ਼ੌਂਕ ਸੀ ਬੜਾ ਬਾਪੂ ਵਧੀਆ ਘਰ ਬਣਾਉਣ ਦਾ ਪੂਰਾ ਹੋ ਗਿਆ ਸੁਪਨਾ ਬਾਪੂ ਵਿੱਚ ਵਿਦੇਸ਼ ਆਉਣ ਦਾ ਵੱਲਦ ਵਿਆਹ ਜਾਣੇ ਬੜਾ ਕੁਝ ਭੁਲਾ ਦਿੱਤਾ ਏ ਮਜਬੂਰੀ ਨੇ ਜਹਾਜ਼ਾਂ ਚ ਬਿਠਾ ਦਿੱਤਾ ਮਾਂ ਪਿਓ ਦੀਆਂ ਅੱਖੀਆਂ ਤੋਂ ਓਲੇ ਮਾਂ ਪਿਓ ਦੀਆਂ ਅੱਖੀਆਂ ਤੋਂ ਓਲੇ ਉਹ ਕੰਜ ਦੁੱਖ ਭਰਿਆ ਸਮਾਂ ਬਤਾਉਣ ਦਾ ਸ਼ੌਂਕ ਸੀ ਬੜਾ ਬਾਪੂ ਵਧੀਆ ਘਰ ਬਣਾਉਣ ਦਾ ਸਪਨਾ ਪੂਰਾ ਹੋ ਗਿਆ ਵਿਦੇਸ਼ਾਂ ਵਿੱਚ ਆਉਣ ਦਾ ਸ਼ੌਂਕ ਸੀ ਬੜਾ ਬਾਪੂ ਵਧੀਆ ਘਰ ਬਣਾਉਣ ਦਾ ਥੈਂਕ ਯੂ ਧੰਨਵਾਦ ਜੀ
0: ਇਸ ਦੇ ਵਿੱਚ ਵੀ ਇੱਕ ਬਹੁਤ ਵਧੀਆ ਮੈਸੇਜ ਕਿ ਅੱਜ ਕੱਲ੍ਹ ਦੀ ਜਿਹੜੀ ਯੂਥ ਹੈ ਨਾ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਜੇ ਅਸੀਂ ਕੰਮ ਕਰੀਏ ਨਾ ਤਾਂ ਹੀ ਆਪਣੀ ਜ਼ਿੰਦਗੀ ਸੁਧਾਰ ਸਕਦੇ ਹਾਂ ਜੇ ਓਪਰਚੁਨਿਟੀਜ਼ ਮਿਲਦੀਆਂ ਹੈ ਨਾ ਤਾਂ ਅਸੀਂ ਇਸ ਥਾਂ 'ਤੇ ਰਹਿ ਕੇ ਵੀ ਬਹੁਤ ਕਮਾਲ ਜਿਹੜਾ ਉਹ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਗਵਰਮੈਂਟ ਨੇ ਜਿਹੜੀ ਹੈ ਅਲੱਗ ਸੈਟਅਪਸ ਲਗਾਏ ਹੋਏ ਨੇ ਅਲੱਗ ਬਿਜ਼ਨਸ ਆਈਡੀਆਜ਼ ਜੇ ਤੁਹਾਡੇ ਕੋਲ ਹੈ ਤੁਸੀਂ ਉਹਨਾਂ ਪੋਰਟਲ 'ਤੇ ਜਾ ਕੇ ਆਪਣੇ ਜਿਹੜੇ ਆਈਡੀਆ ਸਾਂਝੇ ਕਰ ਸਕਦੇ ਹੋ ਅਤੇ ਬਹੁਤ ਸਾਰੀ ਓਪਰਚੁਨਿਟੀ ਸਾਨੂੰ ਮਿਲ ਜਾਂਦੀ ਹੈ ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਸਿਰਫ ਜਿਹੜੀ ਸਾਡੇ ਸਾਹਮਣੇ ਓਪਰਚੁਨਿਟੀਜ਼ ਹਨ ਉਹਨਾਂ ਨੂੰ ਲੱਭਣ ਦੀ ਲੋੜ ਹੈ ਅਤੇ ਉਹਨਾਂ 'ਤੇ ਕੰਮ ਕਰਨ ਦੀ ਲੋੜ ਹੈ ਅਗਲਾ ਮੈਸੇਜ ਸੁਣਦੇ ਹਾਂ ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਸਾਡੇ ਦੋਸਤ
3: ਸਤਿ ਸ਼੍ਰੀ ਅਕਾਲ ਮੈਮ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਨੀਲ ਕੁਮਾਰ ਪਿੰਡ ਗਿੱਲ ਵਾਲਾ ਤਹਿਸੀਲ ਟਿੱਬੀ

0: ਮਾਨਗੜ ਰਾਜਸਥਾਨ
1: ਜੀ
0: ਤੋਂ ਮੈਸੇਜ ਭੇਜ ਰਿਹਾ ਜੀ, ਤੇ ਨਾਲੋ ਨਾਲੀ ਬੂਟਿਆਂ ਦੀ ਗੱਲ ਕੀਤੀ ਹੈ, ਦਰਖਤਾਂ ਦੀ ਗੱਲ ਕੀਤੀ ਹੈ, ਤੇ ਮੈਂ ਤੁਹਾਨੂੰ 10-12 ਫੋਟੋਆਂ ਭੇਜੀਆਂ। ਇਹਦੇ ਇਲਾਵਾ ਵੀ ਬਹੁਤ ਸਾਰੇ ਲੱਗੇ ਹੈ, ਅਸੀਂ ਤਾਂ ਢਾਣੀ 'ਚ ਰਹਿੰਦੇ ਹਾਂ, ਢਾਣੀ 'ਚ ਇੰਨੇ ਸਾਰੇ ਪੇੜ ਲੱਗੇ ਹੈ ਸਾਡੇ, ਬਕੈਣ ਹੋ ਗਈ, ਨਿੰਬੂ ਦਾ ਬੂਟਾ, ਬੇਰੀ ਹੋ ਗਈ ਜੀ, ਗੰਨਾ ਹੋ ਗਿਆ ਜੀ, ਕੇਲਾ ਹੋ ਗਿਆ ਜੀ, ਅਮਰੂਦ ਹੋ ਗਿਆ ਜੀ, ਬਹੁਤ ਸਾਰੇ ਹੋਰ ਵੀ ਰੁੱਖ ਲੱਗੇ ਨੇ ਸਾਡੇ ਖੇਤ 'ਚ, ਦੂਜੇ ਸਾਈਡ 'ਚ ਜਿੱਥੇ ਹੈਗੇ। ਬਾਕੀ ਸਾਰੇ ਸਰੋਤਿਆਂ ਨੂੰ ਦੇ ਅੱਗੇ ਮੇਰੀ ਆਹੀ ਦਰਖਾਸਤ ਹੈ ਵੀ ਵੱਧ ਤੋਂ ਵੱਧ ਪੇੜ ਲਾਓ, ਆਪਣੇ ਜਿੱਥੇ ਥਾਂ ਘੱਟ ਹੈ ਉੱਥੇ ਵੀ ਤੁਸੀਂ ਹੋਰਨਾਂ ਦਾ ਆਪਣੇ ਜਿਹੜੇ ਫਲ ਵਾਲੇ ਬੂਟੇ ਹੈ ਉਹ ਲਾ ਸਕਦੇ ਹੋ। ਇਹਨਾਂ ਦੇ ਨਾਲ ਕੀ ਹੈ, ਇੱਕ ਪੋਜ਼ਿਟਿਵ ਆਪਾਂ ਨੂੰ ਐਨਰਜੀ ਜੀ ਫੀਲ ਹੁੰਦੀ ਹੈ ਜੀ, ਅਤੇ ਨਾਲੋਂ ਨਾਲ ਹੀ ਜਦੋਂ ਵੀ ਬੰਦਾ ਵਿਹਲਾ ਹੁੰਦਾ ਹੈ ਇਹਨਾਂ ਦੇ ਕੋਲ ਜਾ ਕੇ ਆਪਦੀ ਭਾਵਨਾਵਾਂ ਵਿਅਕਤ ਕਰ ਸਕਦੇ ਹਾਂ ਆਪਾਂ ਬੂਟਿਆਂ ਤੋਂ, ਆਪਾਂ ਬੂਟਿਆਂ ਦੇ ਨਾਲ, ਅਤੇ ਬਹੁਤ ਸੋਹਣਾ ਲੱਗਦਾ ਹੈ। ਕਦੇ ਇਹਨਾਂ ਨਾਲ ਪ੍ਰੇਮ ਕਰਕੇ ਵੇਖਿਓ, ਨੇਚਰ ਦੇ ਜਿਹੜੇ ਹਟ ਕੇ ਸਕਦੇ ਹਾਂ ਆਪਾਂ, ਦਰਖਤ ਜਿਹੜੇ ਹੈ। ਧੰਨਵਾਦ ਜੀ।
1: ਜਿੱਦਾਂ ਕਿ ਸਾਡੇ ਦੋਸਤ ਨੇ ਕਿਹਾ, ਇਹ ਇੱਕ ਸਾਇੰਟਿਸਟ ਮਤਲਬ ਰਿਸਰਚ ਵੀ ਕੀਤੀ ਸੀ ਜਿਨ੍ਹਾਂ ਨੇ, ਅਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਦੁਖੀ ਹੁੰਦੇ ਹੋ ਨਾ, ਤੁਸੀਂ ਆਪਣੇ ਜਿਹੜੇ ਤੁਸੀਂ ਗਾਰਡਨ ਬਣਾਏ ਹੋਏ ਆ, ਰੁੱਖ ਲਗਾਏ ਹੋਏ, ਉਹਨਾਂ ਕੋਲ ਜਾ ਕੇ ਬੈਠ ਸਕਦੇ ਹੋ, ਅਤੇ ਜਿਹੜੇ ਰੁੱਖ ਹੁੰਦੇ ਹੈ ਜਾਂ ਤੁਸੀਂ ਪਲਾਂਟਸ ਲਗਾਏ ਹੋਏ ਨੇ, ਪੌਦੇ ਆ ਛੋਟੇ ਛੋਟੇ, ਉਹ ਇੱਕ ਪੋਜ਼ਿਟਿਵ ਐਨਰਜੀ ਕ੍ਰੀਏਟ ਕਰਦੇ ਨੇ, ਕਿ ਤੁਹਾਡੀ ਜਿਹੜੀ ਨੈਗੇਟਿਵ ਐਨਰਜੀ ਉਹਨੂੰ ਸੋਖਦੇ ਨੇ, ਅਤੇ ਇਸ ਚੀਜ਼ ਬਾਰੇ ਵੀ ਧਿਆਨ ਰੱਖਦੇ ਹੋ, ਬੂਟੇ ਲਗਾ ਸਕਦੇ। ਚਲੋ ਜੀ, ਜਿਨ੍ਹਾਂ ਨੇ ਨਹੀਂ ਲਗਾਇਆ ਉਹ ਅੱਜ ਲਗਾ ਸਕਦੇ ਆ ਜਾ ਕੇ। ਅਗਲਾ ਮੈਸੇਜ ਹੁੰਦੇ ਆ, ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ?
2: ਮਾਣਯੋਗ ਮੈਡਮ ਰਾਹੀਲ ਜੀ
1: ਜੀ
2: ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਐਫਐਮ ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰੇ ਹੀ ਬਹੁਤ ਵਧੀਆ ਵਿਚਾਰ ਰੱਖ ਰਹੇ ਨੇ, ਸਾਰਿਆਂ ਦੇ ਵਿਚਾਰ ਸਲਾਹੁਣ ਯੋਗ ਨੇ, ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਰਾਹੀਲ ਜੀ ਬਹੁਤ ਵਧੀਆ, ਤੁਹਾਡਾ ਧੰਨਵਾਦ। ਤੇ ਉਦੇ ਚੰਦਰ ਜੀ, ਮੁਲਤਾਨੀ ਜੀ, ਸਤਨਾਮ ਰੱਖੜਾ ਜੀ, ਕਿਰਨ ਰੋਲਾ ਜੀ, ਤੇ ਆਪਣੀਆਂ ਗੱਲਾਂ ਵਿੱਚ ਸਾਰਾ ਘਰ ਦਾ ਸੀਨ ਹੀ ਖਿੱਚ ਗਏ। ਤੇ ਉਦੇ ਚੰਦਰ ਜੀ ਨੇ ਅੱਜ ਹਾਸ ਰਸ ਕੀਤਾ, ਬਹੁਤ ਵਧੀਆ ਸੁਣਾਈ, ਧੰਨਵਾਦ। ਤੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ। ਮੈਂ ਵੀ ਘਰ ਵਿੱਚ ਫਲਾਂ ਦੇ ਵਿੱਚ ਤੇ ਪਪੀਤਾ ਦੇ, ਅਮਰੂਦ ਦੇ ਪੇਡ ਲਾਏ ਨੇ, ਤੇ ਸਬਜ਼ੀਆਂ ਦੇ ਵਿੱਚ ਘੀਆ ਤੇ ਕਾਲੀ ਤੋਰੀ, ਤੇ ਗੁਲਾਬ ਦੇ ਫੁੱਲ, ਤੇ ਨਿੰਮ ਦਾ ਪੇਡਾ ਹੈ, ਤੇ ਤੁਲਸੀ ਦੇ ਪੇਡੇ ਲਾਏ ਹੋਏ ਨੇ, ਤੇ ਇਹਦੇ ਵਿੱਚ ਬਹੁਤ ਹੀ ਹਰਿਆਲੀ ਜੀ ਰਹਿੰਦੀ ਹੈ ਤੇ ਦਿਲ ਵੀ ਰੱਗਾ ਰਹਿੰਦਾ ਹੈ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ, ਲਹਿੰਦੇ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ, ਤੇ ਸਾਰਿਆਂ ਨੂੰ ਪਿਆਰ ਨਾਲ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ
1: ਜੀ, ਜਿੱਦਾਂ ਕਿ ਜਸਬੀਰ ਜੀ ਨੇ ਕਿਹਾ ਹੈ ਕਿ ਰੁੱਖ ਜਿਹੜੇ ਨੇ ਨਾ, ਹਰ ਇੱਕ ਤਰ੍ਹਾਂ ਦੇ, ਭਾਵੇਂ ਸਬਜ਼ੀਆਂ ਲਗਾਓ, ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਨਾ, ਉਸ ਤਰ੍ਹਾਂ ਦੇ ਬੂਟੇ ਜਿਹੜੇ ਆ, ਰੁੱਖ ਹੈ, ਤੁਸੀਂ ਲਗਾ ਸਕਦੇ ਹੋ ਆਪਣੇ ਵਿਹੜੇ ਦੇ ਵਿੱਚ। ਇਹ ਬਾਅਦ ਦੇ ਵਿੱਚ ਦੇਖੋ ਕਿੰਨਾ ਖੁਸ਼ੀ ਮਿਲਦੀ ਹੈ ਜਦੋਂ ਸੀਜ਼ਨ ਦੇ ਵਿੱਚ ਸਬਜ਼ੀਆਂ ਮਿਲਦੀਆਂ ਉਹਨਾਂ ਤੋਂ। ਅਗਲਾ ਮੈਸੇਜ ਹੁੰਦੇ ਨੇ, ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ?
3: ਸਤਿ ਸ਼੍ਰੀ ਅਕਾਲ ਮੈਮ, ਸਾਡਾ ਜ਼ਿਲ੍ਹਾ ਵੈ ਤਹਿਸੀਲ ਸ੍ਰੀ ਗੰਗਾ ਨਗਰ ਪਿੰਡ ਸਾਧੂ ਵਾਲੀ। ਮੈਂ ਆਪ ਜੀ ਦਾ ਸਾਥੀ ਰਾਧੇ ਰਾਜਸਥਾਨੀ, ਸਭੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਰਾਮ ਰਾਮ
1: ਜੀ।
3: ਵੀ ਸਾਡੇ ਖੇਤ ਡਿੱਗੀ ਬਣੀ ਹੈ ਜੀ, ਡਿੱਗੀ ਦੇ ਬਾਅਦ ਅਸੀਂ 40-50 ਰੁੱਖ ਲਾਏ ਹੈ ਜੀ। ਉਹਦੇ 'ਚ ਅਮਰੂਦ, ਨਿੰਬੂ, ਕਿੰਨੂ, ਮਾਲਟਾ, ਮੌਸਮੀ, ਅੰਗੂਰ ਇਤਿਆਦੀ ਬਹੁਤ ਚੰਗੇ ਲੱਗਦੇ ਜੀ। ਕਈ ਵਾਰੀ ਤਾਂ ਠੱਠੇ ਤੋੜ ਜਾਂਦੇ, ਬੜਾ ਦੁੱਖ ਹੁੰਦਾ ਉਦੋਂ
1: ਜੀ। ਜਿੱਦਾਂ ਕਿ ਸਾਨੂੰ ਦੋ ਜਿਹੜੀ ਹੈ, ਦੋ ਕੀ ਕਹਿ ਰਹੀ ਹਾਂ, ਤਿੰਨ ਵੀਡੀਓਜ਼ ਵੀ ਆਈਆਂ ਨੇ ਉਹਦੇ ਵਿੱਚ। ਇੱਕ ਦੇ ਵਿੱਚ ਤਾਂ ਮੈਨੂੰ ਦੇਖਣ ਨੂੰ ਮਿਲ ਰਹੇ ਨੇ ਕਿ ਇਹਨਾਂ ਨੇ ਗੁਲਾਬ ਲਗਾਏ ਹੋਏ ਨੇ, ਦੂਜੇ ਵਿੱਚ ਲੌਕੀ ਦੀ ਜਿਹੜੀ ਹੈ ਬੇਲ ਚੱਲ ਰਹੀ, ਜਿਹਦੇ ਵਿੱਚ ਕਿਊਟ ਜਿਹੜੀ ਹੈ ਨਾ, ਇੱਕ ਛੋਟੀ ਜਿਹੀ ਲੌਕੀ ਆਈ ਹੈ, ਨਾਲੇ ਇੱਕ ਹੋਰ ਵੀਡੀਓ ਜਿਹਦੇ ਵਿੱਚ ਉਹ ਆਪ ਹੀ ਦੱਸ ਰਹੇ ਨੇ ਕਿ ਅਮਰੂਦ ਦਾ ਬੂਟਾ ਹੈ। ਦੇਖਿਆ ਆਲੋ ਜੀ, ਇਹਨਾਂ ਨੇ ਜਿੱਦਾਂ ਹੀ ਰਿਕਾਰਡ ਕੀਤੀ ਸੀ, ਪਿੱਛੇ ਮੇਰੀ ਆਵਾਜ਼ ਚੱਲ ਰਹੀ ਸੀ। ਕੋਈ ਨਹੀਂ, ਨਿੰਮ ਦਾ ਬੂਟਾ ਵੀ ਆ ਗਿਆ, ਅਤੇ ਇੱਕ ਹੋਰ ਮੈਸੇਜ ਸਾਨੂੰ ਆਇਆ, ਫੋਟੋ ਮੈਸੇਜ ਹੀ ਹੈ, ਜਿਹਦੇ ਵਿੱਚ ਸੁਖਦੇਵ ਜੀ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ, ਅਤੇ ਲਿਖਦੇ ਨੇ, ਬਿਨਾਂ ਮਤਲਬ ਤੋਂ ਇੱਥੇ ਤੁਹਾਡੇ ਕਿਸੇ ਨੇ ਸਾਥ ਨਹੀਂ ਦੇਣਾ। ਲੋਕ ਤਾਂ ਰੱਬ ਨੂੰ ਵੀ ਉਹਨਾਂ ਚਿਰ ਲੱਡੂਆਂ ਦਾ ਡੱਬਾ ਨਹੀਂ ਚੜਾਉਂਦੇ ਜਿੰਨਾ ਚਿਰ ਉਹ ਉਹਨਾਂ ਦੀ ਸੁਖਣਾ ਪੂਰੀ ਨਹੀਂ ਕਰਦਾ। ਇਹ ਤਾਂ ਸਹੀ ਹੈ, ਆਪਾਂ ਹਰ ਇੱਕ ਚੀਜ਼ ਰੱਬ 'ਤੇ ਸਿੱਟ ਦਿੰਦੇ ਕਿ ਹਾਂ ਮੈਨੂੰ ਇਹ ਚੀਜ਼ ਮਿਲੇਗੀ ਤਾਂ ਹੀ ਜਾ ਕੇ ਮੈਂ ਜਿਹੜੀ ਆਪਣੀ ਚੀਜ਼ਾਂ ਨੂੰ ਹੈ, ਫਿਰ ਮੈਂ ਤੁਹਾਨੂੰ ਇਹ ਦੇਵਾਂਗਾ, ਉਹ ਦੇਵਾਂਗਾ। ਰੱਬ ਨੂੰ ਵੀ ਆਪਾਂ ਅੱਗੋਂ ਦੀ ਕਹਿੰਦੇ ਕਿ ਤੁਸੀਂ ਮੇਰਾ ਇਹ ਕੰਮ ਕਰ ਦਿਉ, ਫਿਰ ਮੈਂ ਤੁਹਾਨੂੰ ਇਹ ਦੇਵਾਂਗਾ। ਮਤਲਬ ਉਹਨਾਂ ਨੂੰ ਹੀ ਲਪੇਟੇ 'ਚ ਲਈ ਜਾ ਰਹੇ ਹਾਂ, ਇਹ ਚੀਜ਼ ਤਾਂ ਠੀਕ ਨਹੀਂ ਹੈ, ਕਿਉਂਕਿ ਰੱਬ ਸਭ ਜਾਣਦਾ ਹੈ। ਤੁਹਾਡੇ ਅੰਦਰ ਦੀਆਂ ਜਿਹੜੀਆਂ ਨਾ ਛੁਪੀਆਂ ਹੋਈਆਂ ਜਿਹੜੀਆਂ ਛੋਟੀਆਂ ਛੋਟੀਆਂ ਫੀਲਿੰਗਸ ਨੇ, ਉਹਨੂੰ ਵੀ ਜਾਣਦੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਿਹੜੀ ਚੀਜ਼ ਮੰਗ ਰਹੇ ਹੋ। ਅਤੇ ਇੱਕ ਹੋਰ ਮੈਸੇਜ ਆ ਗਿਆ ਹੈ ਯਸ਼ਪਾਲ ਦਾ, ਜਿਹੜੇ ਜੰਮੂ ਕਸ਼ਮੀਰ ਜ਼ਿਲ੍ਹਾ ਤੋਂ ਉਹਨਾਂ ਨੇ ਭੇਜਿਆ ਹੈ, ਖੰਡਾ ਬੱਲੀ ਪਿੰਡ ਸਿਉਣੀ ਤੋਂ ਸਾਨੂੰ ਮੈਸੇਜ ਆਇਆ ਹੈ, ਅਤੇ ਇਹੀ ਹੈ, ਅਤੇ ਲਿਖਦੇ ਨੇ ਕਿ ਇੱਕ ਸਮਾਂ ਇਹੋ

0: ਹੈ ਜਿਹਦੇ ਵਿੱਚ ਮੰਤਰ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹੋ ਜਿਹਾ ਸਮਾਂ ਆਇਆ ਕਿ ਜਿਹਦੇ ਵਿੱਚ ਤੰਤਰ ਕੰਮ ਕਰਨ ਲੱਗੇ। ਹੁਣ ਇੱਕ ਸਮਾਂ ਇਹੋ ਜਿਹਾ ਹੈ ਜਿਹਦੇ ਵਿੱਚ ਯੰਤਰ ਕੰਮ ਕਰਦੇ ਹੈ, ਇਹ ਤਾਂ ਸਹੀ ਹੈ, ਪਰ ਅੱਜ ਦੇ ਸਮੇਂ ਵਿੱਚ ਕਿੰਨੇ ਦੁੱਖਾਂ ਦੀ ਮਤਲਬ ਕਿੰਨੇ ਦੁੱਖ ਦੀ ਗੱਲ ਹੈ ਕਿ ਲੋਕ ਉਹ ਸ਼ੜਯੰਤਰ ਨਾਲ ਕੰਮ ਕਰ ਰਹੇ ਨੇ। ਇਹੀ ਹੈ ਕਿ ਪਲੈਨਿੰਗ ਪਲੋਟਿੰਗ ਦੇ ਵਿੱਚ ਆਪਾਂ ਲੱਗ ਚੁੱਕੇ ਹਾਂ ਕਿ ਕਿਸ ਚੀਜ਼ ਦੇ ਨਾਲ ਆਪਾਂ ਕੀ ਕੰਮ ਕਰੀਏ, ਹੈ ਨਾ। ਅਤੇ ਅਗਲਾ ਇੱਕ ਹੋਰ ਆਡੀਓ ਮੈਸੇਜ ਆ, ਸੁਣਦੇ ਸਾਡੇ ਦੋਸਤ ਕੀ ਕਹਿਣਾ ਚਾਹ ਰਹੇ ਨੇ ਸਾਨੂੰ।
1: ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਆਰ ਜੇ ਧੀ ਰਾਣੀ ਨੂੰ ਇਕਬਾਲ ਸਿੰਘ ਅਠੂਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰੁੱਖ ਨੇ ਖਜ਼ਾਨਾ ਸਾਡਾ ਰੁੱਖ ਦੇਣ ਛਾਵਾਂ, ਆਖਦੇ ਸਿਆਣੇ ਤਾਂ ਹੀ ਛਾਵਾਂ ਹੋਣ ਮਾਵਾਂ। ਹੁਣ ਨਾ ਜੇ ਰੁੱਖ ਸਾਹਮਣੇ ਰੱਬ ਜਾਂਦਾ ਰੁੱਸ, ਆਏ ਨਾ ਬਹਾਰ ਉੱਥੇ ਖੇੜੇ ਜਾਣ ਖੁੱਸ। ਰੁੱਖ ਸਾਡੇ ਪ੍ਰਾਣ ਦਾਤਾ, ਇਹਨਾਂ ਦੇ ਨੇ ਸੌ ਸੁੱਖ, ਇਹਨਾਂ ਵਜੋਂ ਧਰਤੀ ਤੇ ਰਹਿਣਾ ਨੀ ਮਨੁੱਖ। ਇਸ ਕਰਕੇ ਵੱਧ ਤੋਂ ਵੱਧ ਦਰਖਤ ਲਗਾਓ, ਕੋਈ ਵਿਆਹ ਦੀ ਵਰੇ ਗੰਢ ਆ, ਜਨਮ ਦਿਨ ਆ, ਜਾਂ ਕੋਈ ਹੋਰ ਕੋਈ ਬੱਚੇ ਦਾ ਜਨਮ ਦਿਨ ਮਨਾ ਰਹੇ ਆ, ਤਾਂ ਰੁੱਖ ਬੂਟਾ ਲਾ ਕੇ ਉਹਦੀ ਪਾਲਣਾ ਪੋਸ਼ਣਾ ਕਰੋ, ਤੇ ਇਹ ਬਹੁਤ ਜ਼ਰੂਰੀ ਆ। ਆਕਾਸ਼ਬਾਣੀ ਰੇਡੀਓ ਜਲੰਧਰ, ਜੇ ਕੋਈ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ ਪੁੱਛੇ ਤਾਂ ਮੈਂ ਆਕਾਸ਼ਬਾਣੀ ਰੇਡੀਓ ਨਾਲ ਹੋਈ ਪਹਿਲੀ ਮਿਲਣੀ, ਪਹਿਲੀ ਮੁਲਾਕਾਤ ਦਾ ਕਿੱਸਾ ਸੁਣਾਵਾਂਗਾ। ਰੇਡੀਓ ਆਕਾਸ਼ਬਾਣੀ ਨਾਲ ਜੁੜ ਕੇ ਦੋਸਤੋ ਇੱਕ ਗੱਲ ਤਾਂ ਸਿੱਖੀ ਆ, ਰੇਡੀਓ ਦੇ ਸਾਥ ਬਿਨਾਂ ਇਹ ਜ਼ਿੰਦਗੀ ਸੱਚੀ ਫਿੱਕੀ ਆ, ਇੱਕ ਵਾਰ ਤੋਂ ਫੇਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਆਰ ਜੇ ਧੀ ਰਾਣੀ ਨੂੰ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਇਕਬਾਲ ਸਿੰਘ ਮੇਨ ਬਾਜ਼ਾਰ ਅਠੂਰ ਵੱਲੋਂ।
0: ਬਹੁਤ ਬਹੁਤ ਧੰਨਵਾਦ। ਅੱਜ ਬਹੁਤ ਸਾਰੇ ਮੈਸੇਜ ਆਏ ਨੇ। ਲਓ ਜੀ, ਫਿਰ ਇਹ ਸੀਗਾ ਸਾਡੇ ਪ੍ਰੋਗਰਾਮ ਦਾ ਆਖਰੀ ਮੈਸੇਜ, ਕਿਉਂਕਿ 9:55 ਤੇ ਹੋਈ ਗਿਆ, ਲੇਕਿਨ ਮੈਨੂੰ ਲੱਗਦਾ ਕਿ ਮੈਨੂੰ ਨਾ ਇੱਕ ਘੰਟਾ ਬਹੁਤ ਥੋੜ੍ਹਾ ਪੈ ਜਾਂਦਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਲਈ। ਇੰਨੀਆਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨਾ, ਅਤੇ ਲਾਈਫ ਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਵੀ ਆਉਂਦੀਆਂ। ਸਾਨੂੰ ਲੱਗਦਾ ਹੈ ਨਾ ਕਿ ਕਈ ਵਾਰ ਸਾਨੂੰ ਲੋਕ ਇਹੋ ਜਿਹਾ ਕਹਿਣਗੇ ਜਾਂ ਉਹੋ ਜਿਹਾ ਕਹਿਣਗੇ, ਜਾਂ ਫਿਰ ਕੁਝ ਇਹੋ ਜਿਹੀਆਂ ਚੀਜ਼ਾਂ ਜੋ ਸਾਨੂੰ ਨਹੀਂ ਲੱਗਦੀਆਂ, ਪਰ ਆਪਾਂ ਫਿਰ ਵੀ ਕਹਿੰਦੇ ਹਾਂ ਨਾ ਕੋਈ ਨਹੀਂ। ਫਿਰ ਉਹਨਾਂ ਦੇ ਲਈ ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਤੂੰ ਜਾਂ ਤੁਹਾਡੇ ਤੋਂ, ਕਈਆਂ ਨੂੰ ਹੁੰਦਾ ਨਾ ਕਿ ਜੈਲਸ ਫੀਲ ਫੈਕਟਰ ਇੱਕ ਆ ਜਾਂਦਾ, ਤੇ ਅਸੀਂ ਉਹਨਾਂ ਲੋਕਾਂ ਨੂੰ ਕਹਿ ਸਕਦੇ ਹਾਂ ਜੋ ਆਪਸੇ ਜਲੇ ਉਸੇ ਕਹੋ ਕੜਵਾ ਤੇਰਾ ਖੀਰਾ, ਕੜਵੀ ਤੇਰੀ ਕਕੜੀ, ਤੂੰ ਤੇਰੀ ਆ ਕੇ ਲੱਕੜੀ, ਤੋ ਜਲੋ। ਉਹਨਾਂ ਨੂੰ ਹੀ ਕਹੋ ਕਿ ਜਲੋ, ਫਿਰ ਜਾਂ ਫਿਰ ਉਹਨਾਂ ਨੂੰ ਕਹਿ ਸਕਦੇ ਹੋ ਤਬ ਤੱਕ ਜ਼ਿੰਦਗੀ ਮੇ ਜਲਨੇ ਵਾਲੇ, ਤਬ ਤੱਕ ਜ਼ਿੰਦਗੀ ਮੇ ਜਲਨੇ ਵਾਲੇ ਨਾ ਹੋ ਤੋ ਜ਼ਿੰਦਗੀ ਕੋ ਜੀਨੇ ਕਾ ਮਜ਼ਾ ਕਹਾਂ ਹੈ। ਬਿਲਕੁਲ ਸਹੀ ਹੈ, ਜਦੋਂ ਤੱਕ ਜ਼ਿੰਦਗੀ ਵਿੱਚ ਜੀਣ ਦਾ ਮਜ਼ਾ ਹੋਵੇ ਨਾ, ਅਤੇ ਲੋਕ ਇਹੋ ਜਿਹੇ ਸਾਡੇ ਨਾਲ ਹੋਣ ਕਿ ਹਾਂ ਇਹਨਾਂ ਤੋਂ ਜੈਲਸੀ ਹੋ ਰਹੀ ਆ, ਫਿਰ ਉਹਨਾਂ ਨਾਲ ਹੀ ਰਹਿਣ ਦਾ ਇੱਕ ਮਜ਼ਾ ਵੀ ਹੈ, ਕਿਉਂਕਿ ਮੁਰਝਾਏ ਫੁੱਲਾਂ ਦੇ ਨਾਲ ਹੀ ਜਿਹੜੇ ਭਵਰੇ ਆ ਨਾ ਉਹ ਸਾਨੂੰ ਵੇਖਣ ਨੂੰ ਨਹੀਂ ਮਿਲਦੇ। ਜਿਨ੍ਹਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਨਾ, ਉਹਨਾਂ ਦੇ ਨਾਲ ਹੀ ਜਿਹੜੇ ਲੋਕ ਨੇ ਜੈਲਸੀ ਫੈਕਟਰ ਰੱਖਦੇ ਨੇ। ਅਤੇ ਅਗਲੀ ਵਾਰ ਜੇ ਤੁਹਾਨੂੰ ਇਹੋ ਜਿਹੇ ਲੋਕ ਮਿਲੇ ਨਾ, ਉਹਨਾਂ ਨੂੰ ਕਹੋ ਕਿ ਹਾਂਜੀ ਸਵਾਹ, ਅਤੇ ਫਿਰ ਜਲਦੇ ਜਾਓ ਜਿੰਨਾ ਤੁਹਾਨੂੰ ਲੱਗਦਾ ਹੈ। ਪਰ ਲਓ ਜੀ, ਇਹ ਤਾਂ ਗੱਲਾਂ ਬਾਤਾਂ ਕਰਨ ਦੀ ਗੱਲ ਹੁੰਦੀ ਹੈ ਕਿ ਲਾਈਫ ਦੇ ਵਿੱਚ ਸਾਨੂੰ ਇਹ ਚੀਜ਼ਾਂ ਤੋਂ ਇੱਕ ਬਣਾ ਕੇ ਰੱਖਣਾ ਚਾਹੀਦਾ, ਆਪਣਾ ਇੱਕ ਦਾਇਰਾ ਬਣਾ ਕੇ ਰੱਖੇ, ਕਿਸੇ ਨੂੰ ਨਾ ਕੁਛ ਮਾੜਾ ਕਹੀਏ ਨਾ ਕਿਸੇ ਤੋਂ ਕੁਛ ਮਾੜਾ ਸੁਣੀਏ ਵੀ। ਇਸ ਕਰਕੇ ਲਓ ਜੀ, ਫਿਰ ਹੱਸਦੇ ਰਹੋ ਅਤੇ ਵੱਸਦੇ ਰਹੋ। ਆਪਣੀ ਆਰਜ਼ੇ ਦੋਸਤ ਰਾਹੀਲ ਨੂੰ ਤੁਸੀਂ ਇੱਥੇ ਇਜਾਜ਼ਤ ਦੇਣੀ ਹੈ, ਕਿਉਂਕਿ ਮੇਰਾ ਤਾਂ ਸਮਾਂ ਹੋ ਗਿਆ ਜਾਣ ਦਾ, ਲੇਕਿਨ ਅਗਲੇ ਆਰਜ਼ੇ ਜਿਹੜੇ ਆ ਗਏ ਹੈ ਉਹਨਾਂ ਦੇ ਨਾਲ ਤਾਂ ਤੁਸੀਂ ਗੱਲਾਂ ਬਾਤਾਂ ਕਰਨੀ ਹੈ ਕਿ ਨਹੀਂ ਪ੍ਰੋਗਰਾਮ ਦੇ ਵਿੱਚ, ਗੀਤਾਂ ਦੀ ਬਹਾਰ ਦੇ ਵਿੱਚ।

FM 92.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਆਓ ਹੁਣ ਸੁਣਦੇ ਹਾਂ FM ਨਿਊਜ਼ ਹੈਡਲਾਈਨਸ।

ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਰੌਸ ਲਾਫਾਨ ਸ਼ਹਿਰ ਵਿਚ ਹੋਏ ਹਾਦਸੇ ਚ 12 ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਭਾਰਤ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ, ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਕਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ ਚ ਉੱਚ ਪੱਧਰੀ ਮੀਟਿੰਗ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਾਲੇ ਮੌਸਮ ਤੇ ਅਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿਤਾ ਮਿੱਤਰਾ ਨੇ ਪੰਜਾਬ ਵਿਚ ਕੱਲ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਸੂਬੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਵੱਲੋਂ ਫਜ਼ਿਲਕਾ ਜ਼ਿਲ੍ਹੇ 'ਚ 33 ਕਰੋੜ 51 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ 3 ਪ੍ਰੋਜੈਕਟਾਂ ਦਾ ਉਦਘਾਟਨ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਐਸਐਨ FM ਨਿਊਜ਼ ਹੈਡਲਾਈਨਸ ਤੇ ਆਹੁਣ ਸੁਣਦੇ ਆ ਪ੍ਰੋਗਰਾਮ ਗੀਤ ਬਹਾਰ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

102.7 मेगाहर्ट्ज़ आकाशवाणी एफएम रेनबो तेजी प्रोग्राम शुरू हो चुके हैं तुहाडा अपना गीत बहार आरजे गरिमा दे नाल सो बहुत सारे इदां दे गीत जो कि तुहानू 90s दा नॉस्टैल्जिया भी देंगे तुहानू 20s दा टाइम भी याद दिलाएंगे ते हुण तक दे जिन्ने भी प्यारे प्यारे गाने ने ਉਹ ਵੀ ਮਤਲਬ ਇਹ ਸਾਰੇ ਗਾਣਿਆਂ ਦਾ ਮਿਕਸਚਰ ਸੋ ਇਹ ਸਫ਼ਰ ਜੋ ਹੈ ਨਾ ਗੀਤ ਬਹਾਰ ਪ੍ਰੋਗਰਾਮ ਦਾ ਸ਼ੁਰੂ ਹੋ ਚੁੱਕਿਆ ਹੈ ਠੀਕ ਇੱਕ ਘੰਟੇ ਤੱਕ ਰਹੇਗਾ ਨਾਲ ਨਾਲ ਗੀਤਾਂ ਦੀ ਵਾਰ ਦੇ ਨਾਲ ਨਾਲ ਗੱਲਾਂ ਦੀ ਵੀ ਬਹਾਰ ਜਿਹੜੀ ਹੈ ਉਹ ਜਾਰੀ ਰਹੇਗੀ ਬਿਕੋਜ਼ ਆਰਜੇ ਗਰਿਮਾ ਤੁਹਾਡੇ ਨਾਲ ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਸੋ ਕੀ ਹੈ ਨਾ ਕਿ ਓਰੀਜਨਲ ਰਹਿੰਦਾ ਹੈ ਐਂਡ ਇਹ ਆਈਕੋਨਿਕ ਸੌਂਗ ਜੋ ਹੈ ਕੋਕਟੇਲ ਦਾ ਓਰੀਜਨਲ ਵਾਲਾ ਮੈਂ ਪਲੇ ਕਰ ਰਹੀ ਹਾਂ ਤੁਹਾਡੇ ਲਈ ਇੰਜੋਏ ਸਟੇ ਟਿਊਨ ਟੂ ਐਫ ਐਮ ਰੇਨਬੋ

ਸੋ ਇੱਦਾਂ ਹੀ ਹੁੰਦਾ ਹੈ, ਜਦੋਂ ਉਹ ਮਿਲ ਜਾਏ ਜਿਸ ਦੇ ਬਾਰੇ ਕਦੀ ਡਰੀਮ ਕਰਨ ਦੀ ਗੁਸਤਾਖੀ ਵੀ ਨਾ ਆਪਾਂ ਕਰ ਪਾਈਏ, ਉਹ ਜਦੋਂ ਮਿਲ ਜਾਏ ਤਾਂ ਇਹੋ ਜਿਹੀ ਬਿਊਟੀਫੁਲ ਸੌਂਗਸ ਜਿਹੜੇ ਨੇ ਰਿਲੇਟ ਕਰ ਪਾਉਂਦੇ ਨੇ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਆਰ ਜੇ ਗਰਿਮਾ ਦੇ ਨਾਲ। ਸੋ ਕਿਉਂ ਨਹੀਂ ਆਪਾਂ ਉਹਨਾਂ ਖੁਆਬਾਂ ਨੂੰ ਸਜਾਉਂਦੇ, ਉਹਨਾਂ ਖੁਆਬਾਂ ਨੂੰ ਦੇਖਦੇ ਜੋ ਕਿ ਸਾਨੂੰ ਲੱਗਦੇ ਤਾਂ ਔਖੇ ਨੇ ਪਰ ਇੰਪੋਸੀਬਲ ਨਹੀਂ ਹੁੰਦੇ। ਸੋ ਮੈਨੀਫੈਸਟੇਸ਼ਨ ਇਹਨੂੰ ਹੀ ਤਾਂ ਕਹਿੰਦੇ ਹੈ ਕਿ ਜਿਸ ਦੇ ਬਾਰੇ ਸੋਚਿਆ ਹੋਵੇ, ਜਿਸ ਦੇ ਬਾਰੇ ਆਪਾਂ ਆਪਣੇ ਕੁਝ ਐਫਰਟਸ ਵੀ ਕੀਤੇ ਹੋਣ ਐਂਡ ਉਹ ਅਚਾਨਕ ਚੀਜ਼ ਸਾਨੂੰ ਮਿਲ ਜਾਏ, ਆਪਣੇ ਆਪ ਨੂੰ ਹੀ ਸਾਨੂੰ ਸਰਪ੍ਰਾਈਜ਼ ਮਿਲ ਜਾਂਦਾ। ਐਕਚੁਅਲੀ ਯੂਨੀਵਰਸ ਸਾਨੂੰ ਬਹੁਤ ਹੀ ਬਿਊਟੀਫੁਲ ਸਰਪ੍ਰਾਈਜ਼ ਦਿੰਦਾ ਹੈ, ਇੱਕ ਵਾਰੀ ਯਕੀਨ ਤਾਂ ਕਰਕੇ ਦੇਖੋ ਆਪਣੇ ਆਪ 'ਤੇ ਅਤੇ ਯੂਨੀਵਰਸ 'ਤੇ, ਰਾਈਟ। ਸੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅਗਲਾ ਗਾਣਾ ਜੋ ਹੈ ਬਹੁਤ ਹੀ ਅਮੇਜ਼ਿੰਗ, ਤੁਸੀਂ ਕਰੋਗੇ ਇੰਜੋਏ ਐਂਡ ਸੁਣਦੇ ਚਲੇ ਜਾਓ ਆਰ ਜੇ ਗਰਿਮਾ ਨੂੰ ਆਉਂਦੀ ਔਨ ਐਫ ਐਮ ਰੇਨਬੋ। ਸਟੇ ਟਿਊਨ ਐਂਡ ਦਿਸ ਸੌਂਗ ਇਜ਼ ਰੀਅਲੀ ਅਮੇਜ਼ਿੰਗ।

ਬਾਰਡਰ 2 ਫਿਲਮ ਤੋਂ ਸੁਪਰ ਰੋਮਾਂਟਿਕ ਗਾਣਾ ਇੰਜੋਏ ਕੀਤਾ ਤੁਸੀਂ ਇਨ ਪ੍ਰੋਗਰਾਮ ਗੀਤ ਬਹਾਰ ਆਰ ਜੇ ਗਰਿਮਾ ਹੈ ਤੁਹਾਡੇ ਨਾਲ ਆਕਾਸ਼ਵਾਣੀ ਫਿਲਮ ਰੇਨਬੋ ਤੇ ਅਗਲਾ ਗਾਣਾ ਇਸ ਤੋਂ ਪਹਿਲਾਂ ਮੈਂ ਪਲੇ ਕਰਾਂ ਸੋ ਯੈਸ ਦਿਸ ਸੌਂਗ ਇਜ਼ ਲਾਈਕ ਇਟਸ ਅ ਫੀਲਿੰਗ ਐਂਡ ਵੈਸੇ ਵੀ ਜੋ ਫਿਲਮ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਬਾਲੀਵੁੱਡ ਫਿਲਮਸ ਨੇ ਉਹਦੇ ਵਿੱਚ ਇਹੀ ਇੱਕ ਮੈਸੇਜ ਦਿੱਤਾ ਜਾਂਦਾ ਹੈ ਇਨ ਕਲਾਈਮੈਕਸ ਕਿ ਦੇਖੋ ਜੋ ਪੰਛੀ ਨੇ ਹਵਾ ਨਦੀਆਂ ਮਿਊਜ਼ਿਕ ਐਂਡ ਸਪੈਸ਼ਲੀ ਪਿਆਰ ਇਹ ਸਰਹੱਦਾਂ ਨੂੰ ਨਹੀਂ ਸਮਝਦਾ ਸਰਹੱਦਾਂ ਇਹਨਾਂ ਦੀ ਸਮਝ ਵਿੱਚ ਨਹੀਂ ਆਉਂਦੀਆਂ ਕਿਉਂਕਿ ਪਿਆਰ ਤਾਂ ਹਰ ਕਿਤੇ ਹੈ ਨਾ ਐਂਡ ਪਿਆਰ ਦੀ ਕੋਈ ਇੱਕ ਇਸ ਤਰੀਕੇ ਦੀ ਜੋਗ੍ਰਾਫਿਕਲ ਵੇ ਨਾਲ ਲਿਮਿਟੇਸ਼ਨ ਜੋ ਹੈ ਤੈਅ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਮੈਨੀ ਏ ਟਾਈਮਸ ਸੋ ਯੈਸ ਇਹ ਹੁਣ ਗਾਣਾ ਜਿਹੜਾ ਹੈ ਅਗਲਾ ਉਹ ਵੀ ਮੈਂ ਬਹੁਤ ਹੀ ਪਿਆਰਾ ਜਿਹਾ ਪਲੇ ਕਰਨ ਜਾ ਰਹੀ ਹਾਂ ਤੁਸੀਂ ਇਹ ਵੀ ਇੰਜੋਏ ਕਰ ਲਓ ਪ੍ਰੋਗਰਾਮ ਗੀਤ ਬਹਾਰ ਵਿੱਚ ਬਣੇ ਰਹੋ ਐਫ ਐਮ ਰੇਨਬੋ ਅਤੇ ਵਿਦ ਮੀ ਆਰ ਜੇ ਗਰਿਮਾ

ਕੁਝ ਗਾਣੇ ਜਿਹੜੇ ਹੁੰਦੇ ਨਾ ਉਹ ਚਾਹ ਦੇ ਪਿਆਲੇ ਵਾਂਗੂ ਹੁੰਦੇ ਨੇ। ਆਕਾਸ਼ਵਾਣੀ ਐਫ ਐਮ ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ। ਦੇਖੋ ਜੀ, ਠੰਡ ਹੋਵੇ ਤਾਂ ਚਾਹ ਤਾਂ ਆਪਾਂ ਪੀਣੀ ਪੀਣੀ ਹੈ, ਪਰ ਜੋ ਬਹੁਤ ਸਾਰੇ ਲੋਕ ਨੇ 90% ਪੀਪਲ ਜੋ ਕਿ ਗਰਮੀ ਦੇ ਵਿੱਚ ਵੀ ਉਹ ਚਾਹ ਨਹੀਂ ਛੱਡਦੇ, ਉਹਨਾਂ ਨੂੰ ਚਾਹ ਪੀਣੀ ਹੀ ਪੀਣੀ ਹੈ। ਐਂਡ ਗਰਮੀ, ਕੜਾਕੇ ਦੀ ਗਰਮੀ ਵਿੱਚ ਵੀ ਜੋ ਬਾਹਰ ਨਿਕਲ ਕੇ ਚਾਹ ਦੀ ਟੱਪਰੀ 'ਤੇ ਆਪਣੇ ਦੋਸਤਾਂ ਨਾਲ ਚਾਹ ਪੀਣ ਦਾ ਦਮ ਰੱਖਦੇ

ਨੇ ਮਤਲਬ ਸੀਰੀਅਸਲੀ ਸਲਿਊਟ ਹੈ ਉਹਨਾਂ ਨੂੰ। ਸੋ ਯੈਸ, ਕਈ ਸੌਂਗਸ ਵੀ ਇੱਦਾਂ ਦੇ ਹੁੰਦੇ ਨੇ, ਹਰ ਮੌਸਮ ਦੇ ਵਿੱਚ ਉਹਨਾਂ ਨੂੰ ਸੁਣੋ ਤਾਂ ਇੱਕ ਵਧੀਆ ਜਿਹਾ ਸਕੂਨ ਜਿਹਾ ਹੀ ਮਿਲਦਾ ਹੈ, ਅੱਜ ਵਿੱਚ ਚਾਹ ਦਾ ਪਿਆਲਾ ਪੀ ਕੇ ਸਕੂਨ ਮਿਲਦਾ ਹੈ। ਸੋ ਦੇਖੋ ਨਾ ਕਿੰਨਾ ਜ਼ਿਆਦਾ, ਕਿੰਨੀ ਜ਼ਿਆਦਾ ਰਿਸੈਂਪਲੈਂਸ ਹੈ ਮਿਊਜ਼ਿਕ ਅਤੇ ਚਾਹ ਦੇ ਵਿੱਚ, ਮੈਂ ਰਿਲੇਟ ਕਰ ਦਿੱਤੀ। ਫਿਲਹਾਲ ਮੂਵਿੰਗ ਔਨ ਟੂ ਦ ਨੈਕਸਟ ਟਰੈਕ ਆਫ ਦਿਸ ਸ਼ੋਅ, ਬਿਕੋਜ਼ ਥੋੜ੍ਹਾ ਜਿਹਾ ਆਪਾਂ ਫਲੈਸ਼ਬੈਕ ਵਿੱਚ ਜਾਈਏ, ਥੋੜ੍ਹਾ ਜਿਹਾ 20 ਦੇ ਗਾਣਿਆਂ ਵਿੱਚ ਜਾਈਏ, ਤਾਂ ਅਲੀਸ਼ਾ ਚੇਨੋਏ ਅਤੇ ਕੁਮਾਰ ਸ਼ਾਨੂ ਦੀ ਆਵਾਜ਼ ਦੇ ਵਿੱਚ ਇਹ ਗਾਣਾ ਜ਼ਰੂਰ ਸੁਣ ਸਕਾਂਗੇ। ਸੋ ਸੁਣ ਲਈਏ ਫਿਰ ਪ੍ਰੋਗਰਾਮ ਗੀਤ ਬਹਾਰ ਹੈ, ਐਂਡ ਗਰੀਮਾ ਵੀ ਹੈ ਤੁਹਾਡੇ ਨਾਲ। ਸੋ ਅੱਜ ਗਰੀਮਾ ਦੇ ਨਾਲ ਐਫ ਐਮ ਰੇਨਬੋ 'ਤੇ ਬਣੇ ਰਹੋ, ਫਿਰ ਸਟੇ ਟਿਊਨਡ।

जी गाना एंजॉय किया ਤੁਸੀਂ ਇਨ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ ਐਫਐਮ ਰੇਨਬੋ। ਸੋ ਧੜਕਨ ਫਿਲਮ ਇਹਦੇ ਵਿੱਚ ਦੇਵ ਜੋ ਕਿ ਸੁਨੀਲ ਸ਼ੈੱਟੀ ਨੇ ਦੇਵ ਦਾ ਕਿਰਦਾਰ ਨਿਭਾਇਆ, ਮਤਲਬ ਉਸ ਟਾਈਮ ਇੱਦਾਂ ਲੱਗਦਾ ਸੀਗਾ ਜਦੋਂ ਧੜਕਨ ਫਿਲਮ ਆਈ ਸੀਗੀ ਕਿ ਔ ਦੇਵ ਦੇ ਨਾਲ ਬਹੁਤ ਬੁਰਾ ਹੋਇਆ, ਪਰ ਐਕਚੁਅਲੀ ਹੁਣ ਇਸ ਫਿਲਮ ਨੂੰ ਦੇਖੋ ਨਾ ਜਦੋਂ, ਤਾਂ ਇੱਦਾਂ ਲੱਗਦਾ ਹੈ ਦੇਵ ਕਿੰਨਾ ਬਦਤਮੀਜ਼ ਸੀਗਾ। ਮਤਲਬ ਕੁੜੀ ਦਾ ਹੱਥ ਮੰਗਣ ਗਿਆ ਹੈ ਉਹਦੇ ਪਾਪਾ ਦੇ ਫਾਦਰ ਦੇ ਘਰ, ਤਾਂ ਉੱਥੇ ਜਾ ਕੇ ਬਦਤਮੀਜ਼ੀ ਕਰਨ ਲੱਗ ਪਿਆ। ਠੀਕ ਹੈ, ਉਹ ਤੇਰੀ ਚੱਪਲ ਵੱਲ ਦੇਖ ਰਹੇ ਸੀ, ਤੂੰ ਥੋੜ੍ਹਾ ਸਲੀਕੇ ਨਾਲ ਕਹਿ ਸਕਦਾ ਸੀਗਾ ਕਿ ਮੇਰੀ ਚੱਪਲ ਇੱਦਾਂ ਦੀ ਹੈ, ਮਾਫ਼ ਕਰਨਾ, ਆਈਲ ਟੇਕ ਨਿਊ ਵਨ, ਮੈਂ ਨਵੀਂ ਲੈ ਲਵਾਂਗਾ, ਜਦੋਂ ਮੇਰੇ ਕੋਲੋਂ ਮੇਰੀ ਹੈਸੀਅਤ ਹੋਏਗੀ ਮੈਂ ਵਧੀਆ ਮੇਰੇ ਸ਼ੂਜ਼ ਲੈ ਲਵਾਂਗਾ। ਬਟ ਨਹੀਂ, ਉਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਐਂਡ ਬਿਲਕੁਲ ਹੀ ਪੋਲਾਈਟ ਨਹੀਂ ਸੀਗਾ। ਸੋ ਇਸ ਕਰਕੇ ਹੁਣ ਦੇਵ ਦਾ ਕਰੈਕਟਰ ਜੋ ਨਾ, ਜਦੋਂ ਧੜਕਨ ਫਿਲਮ ਦੇਖੋ ਤਾਂ ਵਿਲਨ ਵਰਗਾ ਹੀ ਲੱਗਦਾ ਹੈ। ਸੋ ਐਨੀਵੇਜ਼, ਇਟ ਵਾਜ਼ ਅ ਬਿਊਟੀਫੁਲ ਮੂਵੀ ਐਂਡ ਬਹੁਤ ਹੀ ਅਮੇਜ਼ਿੰਗ ਸ਼ਿਲਪਾ ਸ਼ੈੱਟੀ, ਸੁਨੀਲ ਸ਼ੈੱਟੀ ਐਂਡ ਅਕਸ਼ੇ ਕੁਮਾਰ ਦਾ ਜੋ ਐਕਟਿੰਗ ਟਵਿਸਟ ਸੀਗਾ, ਐਵਰੀਥਿੰਗ ਵਾਜ਼ ਸੋ ਬੈਂਗ ਔਨ। ਐਂਡ ਫਿਲਹਾਲ ਅਗਲਾ ਗਾਣਾ ਹੈ ਅਲਕਾ ਯਾਗਨਿਕ ਦੀ ਹੀ ਆਵਾਜ਼ ਦੇ ਵਿੱਚ, ਐਂਡ ਥੋੜ੍ਹਾ ਜਿਹਾ ਹੋਰ ਪਿੱਛੇ ਜਾਈਏ, 90s ਦੇ ਸੌਂਗਸ ਨੂੰ ਇੰਜੋਏ ਕਰ ਲਈਏ। ਸੋ ਬਿਕੋਜ਼ ਰਹਿ ਗਏ ਕੁਝ 10-12 ਮਿੰਟ ਪ੍ਰੋਗਰਾਮ ਗੀਤ ਬਾਹਰ ਦੇ ਵਿੱਚ, ਸੋ ਦੋ ਤਿੰਨ ਬਿਊਟੀਫੁਲ ਜਿਹੇ ਹੋਰ ਸੌਂਗਸ ਆ ਰਹੇ ਨੇ ਤੁਹਾਡੇ ਲਈ। ਸਟੇ ਟਿਊਨਡ ਟੂ ਐਫ ਐਮ ਰੇਨਬੋ, ਆਰ ਜੇ ਗਰਿਮਾ ਇਜ਼ ਵਿਦ ਯੂ।

FM band 102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਤੇ ਆਓ ਹੁਣ ਸੁਣਦੇ ਹਾਂ FM ਨਿਊਜ਼ ਹੈਡਲਾਈਨਸ। ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਰਾਸ ਲਾਫਾਨ ਸ਼ਹਿਰ ਵਿਚ ਹੋਏ ਹਾਦਸੇ ਚ 12 ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਭਾਰਤ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ, ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਟ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ ਵਿਚ ਉੱਚ ਪੱਧਰੀ ਮੀਟਿੰਗ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੌਸਮ ਤੇ ਅਲਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿਤਾ ਮਿਤਰਾ ਨੇ ਪੰਜਾਬ ਵਿਚ ਕੱਲ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਸੂਬੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਗਿਆ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਫਜ਼ਿਲਕਾ ਜ਼ਿਲ੍ਹੇ 'ਚ 33.51 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਏ 3 ਪ੍ਰੋਜੈਕਟਾਂ ਦਾ ਉਦਘਾਟਨ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। SNFM ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

0: ਐਂਡ
1: ਮਿਹਰਬਾਨੀ
0: ਓਕੇ ਜੀ, ਵਧੀਆ ਰਹੇ ਤੁਹਾਡਾ
1: ਮਿਹਰਬਾਨੀ।
0: ਦਿਨ। ਓਕੇ ਸੋ ਜੀ, ਇਹ ਗਾਣਾ ਤੁਸੀਂ ਇੰਜੋਏ ਕਰੋ ਬੱਬੂ ਮਾਨ ਜੀ ਦੀ ਆਵਾਜ਼ ਦੇ ਵਿੱਚ। ਤੁਸੀਂ ਵੀ ਰੇਡੀਓ 'ਤੇ ਆਪਣੀ ਜੋ ਇੱਕ FM ਰੇਨਬੋ 'ਤੇ ਆਪਣੀ ਰੈਂਡਸ ਲਗਾ ਸਕਦੇ ਹੋ, ਐਂਡ ਦਸਤਰਖਾਨ ਦੇ ਵਿੱਚ ਬਹੁਤ ਸਾਰੇ ਗਾਣੇ ਨੇ, ਤੁਸੀਂ ਕੋਈ ਪਲੇਅ ਕਰਵਾ ਸਕਦੇ ਹੋ। ਸੋ ਯੈਸ, ਅਗਲੇ ਗਾਣੇ ਵੱਲ ਆਪਾਂ ਰੁੱਖ ਕਰੀਏ। ਸੁਣਦੇ ਰਹੋ ਪੰਜਾਬੀ ਤੜਕਾ ਪ੍ਰੋਗਰਾਮ ਆਕਾਸ਼ਵਾਣੀ FM ਰੇਨਬੋ 'ਤੇ। RJ ਗਰਿਮਾ ਹੈ ਜੀ ਤੁਹਾਡੇ ਨਾਲ।

0: 102.7 MHz ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਐਂਡ ਅਗਲੇ ਕਾਲਰ ਦੇ ਨਾਲ ਗੱਲਬਾਤ ਕਰੀਏ ਆਪਾਂ ਹੈਲੋ
1: ਸ਼ਰਮਾ ਮੈਮ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਜਨਾਬ ਲੁਧਿਆਣੇ ਤੋਂ ਸੰਦੀਪ ਜੀ ਕੀ ਹਾਲ ਚਾਲ ਨੇ ਥੈਂਕ ਯੂ ਸੋ ਮਚ ਥੈਂਕ ਯੂ ਕਿਹੜਾ ਗਾਣਾ ਸੁਣੋਗੇ ਬਿਲਕੁਲ ਬਿਲਕੁਲ ਹੈਸ਼ਟੈਗ ਮਜਬੂਰੀਆਂ ਠੀਕ ਹੈ ਜੀ ਬਹੁਤ ਸੋਹਣਾ ਗਾਣਾ ਪਲੇ ਕਰਦੇ ਆਪਾਂ ਤੁਹਾਡੇ ਲਈ ਸ਼ੁਕਰੀਆ ਕਾਲ ਕਰਨ ਦੇ ਲਈ ਸੰਦੀਪ ਜੀ ਧੰਨਵਾਦ ਸੋ ਜੀ ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋ ਵੈਸੇ ਪੰਜਾਬੀ ਤੜਕਾ ਪ੍ਰੋਗਰਾਮ ਮੈਂ ਥੋੜ੍ਹਾ ਪੰਜਾਬੀ ਵਿੱਚ ਕਹਿ ਦਿੰਦੀ ਹਾਂ ਕਿ ਅਗਲੇ ਗਾਣੇ ਵੱਲ ਆਪਾਂ ਰੁੱਖ ਕਰ ਰਹੇ ਹਾਂ ਅਤੇ ਅਗਲੇ ਕਾਲਰ ਵੱਲ ਵੀ ਰੁੱਖ ਕਰਾਂਗੇ ਪਰ ਉਸ ਤੋਂ ਪਹਿਲਾਂ ਇਹ ਗਾਣਾ ਸਟੇ ਟਿਊਨਡ ਟੂ ਐਫ ਐਮ ਰੇਨਬੋ ਪ੍ਰੋਗਰਾਮ ਦਾ ਨਾਮ ਹੈ ਜੀ ਪੰਜਾਬੀ ਤੜਕਾ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਲੜੀਵਾਰ ਨਾਟਕ ਹੋਇਆ।

0: ਸਤ ਸ੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਤੇਜੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਪੰਜਾਬੀ ਤੜਕਾ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਆਪਣੇ ਪ੍ਰੋਗਰਾਮ ਨੂੰ ਕਰਦੇ ਹਾਂ ਜਾਰੀ ਅਤੇ ਅਗਲੇ ਕਾਲਰ ਦਾ ਕਰ ਰਹੇ ਹਾਂ ਇੰਤਜ਼ਾਰ। ਸਟੇ ਟਿਊਨ ਟੂ ਐਫ ਐਮ ਰੇਨਬੋ।

0: 102.7 MHz ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਨੈਕਸਟ ਕਾਲਰ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੈਲੋ, ਹੈਲੋ ਜੀ, ਕੌਣ ਬੋਲ ਰਹੇ ਹੋ?
1: ਅਵਤਾਰ ਸਿੰਘ।
0: ਅਵਤਾਰ ਸਿੰਘ ਜੀ, ਕਿੱਧਰੋਂ ਬੋਲ ਰਹੇ ਹੋ, ਕਿਹੜੇ ਸ਼ਹਿਰੋਂ?
1: ਜਲੰਧਰ ਤੋਂ।
0: ਜਲੰਧਰ ਤੋਂ, ਓਕੇ। ਅਵਤਾਰ ਜੀ, ਕੀ ਹਾਲ ਚਾਲ ਤੁਹਾਡਾ?
1: ਠੀਕ ਹੈ।
0: ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਆਕਾਸ਼ਵਾਣੀ ਦੇ ਨਾਲ?
1: ਬਹੁਤ ਸੋਹਣਾ ਜੀ।
0: ਓਕੇ,
1: ਤੁਹਾਡੀ ਆਵਾਜ਼ ਬੜੀ ਸੋਹਣੀ ਹੈ, ਤੁਸੀਂ ਪ੍ਰੋਗਰਾਮ ਵੀ ਬੜਾ ਤੇਜ਼ ਕਰਦੇ। ਸੋਹਣਾ,
0: ਸ਼ੁਕਰੀਆ ਜੀ। ਅਵਤਾਰ ਜੀ, ਸੋ ਗਾਣਾ ਕਿਹੜਾ ਸੁਣੋਗੇ, ਕਿਹੜਾ ਗਾਣਾ ਸੁਣਾਈਏ ਤੁਹਾਨੂੰ?
1: ਪਾਗੀ ਦੇ ਦਿਵਾਲੀ ਦਾ ਨਹੀਂ ਸੁਣਾਉਣਾ, ਗਲਾਸ ਮਾਣਾ ਸੁਣਾ ਦਿਓ ਜਾਂ ਉਹ ਕੋਈ ਵੀ ਸੁਣਾ ਦਿਓ।
0: ਠੀਕ ਹੈ ਜੀ, ਪਾਲੀ ਦੇ ਦਿਵਾਲੀਆ ਦਾ ਆਪਾਂ ਪਲੇ ਕਰ ਦਿੰਦੇ ਹਾਂ ਤੁਹਾਡੇ ਲਈ ਗਾਣਾ।
1: ਹਾਂਜੀ, ਠੀਕ ਹੈ ਜੀ।
0: ਠੀਕ ਹੈ ਜੀ, ਓਕੇ, ਸ਼ੁਕਰੀਆ ਕਾਲ ਕਰਨ ਲਈ,
1: ਮਿਹਰਬਾਨੀ।
0: ਓਕੇ, ਸੋ ਜੀ, ਪਾਲੀ ਦੇ ਤਵਾਰੀ ਦਾ ਸੁਣਨਾ ਚਾਹੁੰਦੇ ਨੇ ਤਾਂ ਆਪਾਂ ਉਹੀ ਪਲੇ ਕਰਾਂਗੇ ਨਾ। ਸੋ ਤੁਸੀਂ ਅਗਲਾ ਗਾਣਾ ਇੰਜੋਏ ਕਰੋ ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਾਲ ਲਗਾ ਸਕਦੇ ਹੋ ਅਤੇ ਪੰਜਾਬੀ ਗਾਣੇ ਦਾ ਤੜਕਾ ਲਗਾ ਸਕਦੇ ਹੋ। ਸਟੇ ਟਿਊਨ ਟੂ ਐਫ ਐਮ ਰੇਨਬੋ।

0: ਪਤਾ ਨਹੀਂ ਕਿੱਥੇ ਅਲੋਪ ਹੋ ਗਏ ਆ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹ ਨਵਾਂ ਜ਼ਮਾਨਾ, ਪੁਰਾਣਾ ਜ਼ਮਾਨਾ ਫੇਰ ਨਵਾਂ ਹੋ ਜਾਵੇ, ਆ ਜਾਵੇ
1: ਨਵੇਂ ਜ਼ਮਾਨੇ ਵਿੱਚ, ਪੁਰਾਣਾ ਜ਼ਮਾਨਾ ਵੀ ਜਿਹੜਾ ਹੈ ਉਹ ਰਚ ਮਿਚ ਜਾਏ, ਇਹੀ ਤੁਸੀਂ ਚਾਹੁੰਦੇ ਹੋ?
0: ਹਾਂਜੀ ਹਾਂਜੀ ਹਾਂਜੀ
1: ਬਿਲਕੁਲ ਬਿਲਕੁਲ,
0: ਬਹੁਤ ਵਧੀਆ ਲੱਗਦਾ ਹੁੰਦਾ ਸੀ ਜੀ, ਸਾਂਝ ਪੈਂਦੀ ਸੀ ਜੀ, ਪਿਆਰ ਦੇ ਨਾਲ ਲੋਕੀ ਇਕੱਠੇ ਹੁੰਦੇ ਸੀ ਸ਼ਾਮਾਂ ਨੂੰ। ਅੱਜ ਕੱਲ ਤੇ ਉਹ ਜ਼ਮਾਨੇ ਹੀ ਨਾ ਅਲੋਪ ਹੋ ਗਏ।
1: ਨਹੀਂ, ਹਰ ਕਿਸੇ ਦੇ ਹੱਥ ਵਿੱਚ ਫੋਨ ਹੈ ਤੇ ਕਿਵੇਂ ਮਿਲਣਗੇ, ਕਿਵੇਂ ਗੱਲਾਂ ਕਰਨਗੇ ਸ਼ਾਮੀ ਇਕੱਠੇ ਹੋ ਕੇ, ਹਰ ਕੋਈ ਫੋਨ ਵਿੱਚ ਡੁੱਬਿਆ ਪਿਆ ਹੈ, ਕੀ ਕਰੀਏ। ਹਾਂ, ਗੱਲ ਗਲਤ ਹੈ ਪਰ ਜੋ ਹੋ ਰਿਹਾ ਹੈ ਉਹਨੂੰ ਹੀ ਆਪਾਂ ਬਿਆਨ ਕਰਦੇ ਪਏ ਹਾਂ। ਐਂਡ ਚਲੋ, ਐਨੀਵੇਜ਼, ਵੀ ਰੀਅਲੀ ਵਿਸ਼ ਕਿ ਤੁਹਾਡੀ ਇਹ ਜਿਹੜੀ ਇੱਕ ਕਹਿ ਸਕਦੇ ਹਾਂ ਖੁਆਬ ਹੈ ਜਿਹੜਾ ਪੂਰਾ ਹੋ ਜਾਵੇ, ਕਿ ਥੋੜ੍ਹਾ ਜਿਹਾ ਪੁਰਾਣਾ ਜ਼ਮਾਨਾ ਵੀ ਇਸ ਨਵੇਂ ਜ਼ਮਾਨੇ ਵਿੱਚ ਰਚ ਮਿਚ ਜਾਵੇ ਅਤੇ ਉਡੀਕਾਂਗੇ ਉਸ ਦਿਨ ਨੂੰ। ਫਿਲਹਾਲ ਗਾਣਾ, ਅਸ ਗਾਣੇ ਦੀ ਸਾਨੂੰ ਉਡੀਕ, ਕਿਹੜਾ ਗਾਣਾ ਸੁਣਨਾ ਚਾਹੋਗੇ ਤੁਸੀਂ?
0: ਮੈਡਮ ਜੀ, ਲਾਲ ਚੰਦ ਜਮਲਾ ਜੀ ਦਾ ਗਾਣਾ ਆ ਤੇ ਉਹ ਵੀ ਇਹਨਾਂ ਹਾਲਾਤਾਂ ਦੇ ਉੱਤੇ ਹੀ ਉਹਨਾਂ ਨੇ ਬੋਲਿਆ ਆ।
1: ਅੱਛਾ,
0: ਚਿੱਟਾ ਹੋ ਗਿਆ ਲਹੂ।
1: ਅੱਛਾ ਅੱਛਾ, ਵਾਹ ਕੀ ਬਾਤ ਹੈ, ਬਹੁਤ ਸੋਹਣਾ ਗਾਣਾ। ਥੈਂਕ ਯੂ ਕਾਲ ਕਰਨ ਦੇ ਲਈ ਚੰਨਾ ਜੀ। ਓਕੇ, ਆਲਰਾਈਟ। ਸੋ ਜੀ, ਆਕਾਸ਼ਵਾਣੀ FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਅਗਲੀ ਗਾਣੇ ਵੱਲ ਰੁੱਖ ਕਰਦੇ ਹਾਂ। ਯੂ ਸਟੇ ਟਿਊਨਡ ਟੂ FM ਰੇਨਬੋ, RJ ਗਰੀਮਾ ਤੁਹਾਡੇ ਨਾਲ ਹੈ।

0: 102.7 ਮੈਗਾਹਰਟਜ਼ ਆਕਾਸ਼ ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਗਲੇ ਕਾਲਰ ਦੇ ਨਾਲ ਪੈਕ ਕਰਦੀਆਂ ਗੱਲਬਾਤ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਤੋਂ ਬੋਲ ਰਿਹਾ।
0: ਜਗਸੀਰ ਜੀ, ਕੀ ਹਾਲ ਤੁਹਾਡਾ?

0: ਤੁਹਾਡਾ?
1: ਮੈਮ ਤੁਹਾਡੇ ਨਾਲ ਗੱਲ ਹੋ ਗਈ, ਹਾਲ ਚਾਲ ਬਹੁਤ ਵਧੀਆ ਹੋ ਗਈ।
0: ਓਕੇ ਜੀ, ਸੋ ਘਰ ਪਰਿਵਾਰ ਸਭ ਸਹੀ?
1: ਮੈਮ ਬਹੁਤ ਵਧੀਆ। ਮੈਮ ਇੱਕ ਸਾਡੇ ਗਵਾਂਢੀ ਹੈ, ਉਹਨਾਂ ਨੂੰ ਵੀ ਅਸੀਂ FM ਸੁਣ ਲਾਇਆ।
0: ਅੱਛਾ,
1: ਉਹ ਵਿੱਕੀ ਭਾਜੀ ਨੇ ਸਾਡੇ, ਉਹ
0: ਅੱਛਾ, ਉਹ ਪਹਿਲਾਂ ਨਹੀਂ ਸੁਣਦੇ ਸੀਗੇ?
1: ਉਹ ਵੀ ਗਾਣੇ ਸੁਣਦੇ ਪਏ ਆ ਤੁਹਾਡੇ।
0: ਅੱਛਾ ਅੱਛਾ, ਠੀਕ ਹੈ, ਬਹੁਤ ਵਧੀਆ ਸਰ। ਨਹੀਂ ਮਤਲਬ FM ਪਹਿਲਾਂ ਨਹੀਂ ਸੁਣਦੇ ਸੀ, ਤੁਸੀਂ ਆਦਤ ਲਗਾਈ ਉਹਨਾਂ ਨੂੰ, ਇਹ ਕਹਿਣਾ ਚਾਹ ਰਹੇ?
1: ਹਾਂਜੀ, ਪਹਿਲਾਂ ਨਹੀਂ ਸੁਣਦੇ ਸੀ।
0: ਬੜੀ ਸੋਹਣੀ ਆਦਤ ਲਗਾਈ ਹੈ ਤੁਸੀਂ। ਸੋ ਆ ਤਾਂ
1: ਤੁਸੀਂ ਹੁਣ ਪ੍ਰੋਗਰਾਮ ਹੀ ਐਡਾ ਵਧੀਆ ਕਰਦੇ ਹੋ, ਸਾਰਿਆਂ ਨੂੰ ਚੰਗਾ ਲੱਗਦਾ ਸੁਣਦੇ ਆ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ, ਗੁਆਂਢੀਆਂ ਦਾ ਵੀ। ਤੇ ਕਿਹੜਾ ਗਾਣਾ ਸੁਣੋਗੇ ਫਿਰ?
1: ਮੈਮ ਰਣਜੀਤ ਬਾਬਾ ਦਾ ਸੌਂਗ ਹੈ ਮੇਰੀ ਸਰਦਾਰਨੀ ਹੈ, ਸਰਦਾਰਨੀ ਨੂੰ ਡੈਡੀਕੇਟ ਆ।
0: ਆਏ ਹੋਏ, ਤੁਸੀਂ ਜਿਸ ਕਦਰ ਮੇਰੀ ਸਰਦਾਰਨੀ ਪਲੇ ਕਰਵਾਉਂਦੇ ਹੋ ਨਾ, ਆਪਾਂ ਨਜ਼ਰ ਲੱਗਣ ਹੀ ਨਹੀਂ ਦੇਣੀ ਮੈਮ ਦੀ, ਮੈਮ ਨੂੰ ਨਜ਼ਰ ਲੱਗ ਹੀ ਨਹੀਂ ਸਕਦੀ।
1: ਸਹੀ ਗੱਲ ਹੈ,
0: ਠੀਕ ਹੈ ਜੀ, ਓਕੇ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਗਾਣਾ ਆ ਰਿਹਾ ਤੁਹਾਡੇ ਤੱਕ ਪਹੁੰਚ ਰਿਹਾ, ਓਕੇ ਜਗਸੀਰ ਜੀ। ਸੋ ਜੀ, ਇਸ ਗਾਣੇ ਤੋਂ ਬਾਅਦ ਅਗਲੀ ਕਾਲਜ ਨਾਲ ਗੱਲਬਾਤ ਕਰਾਂਗੇ, ਪਰ ਪਹਿਲੇ ਇਸ ਗਾਣੇ ਦਾ ਲੁਤਫ ਉਠਾਈਏ। ਆਕਾਸ਼ਵਾਣੀ FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ, ਆਪਣਾ ਪੰਜਾਬੀ ਤੜਕਾ RJ ਗਰਿਮਾ ਦੇ ਨਾਲ। ਸਟੇ ਟਿਊਨਡ ਟੂ FM ਰੇਨਬੋ।

0: ਆਕਾਸ਼ਵਾਣੀ ਐਫ ਐਮ ਰੇਨਬੋ ਤੇ ਜੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਪੰਜਾਬੀ ਤੜਕਾ ਜੀ ਗਰਿਮਾ ਦੇ ਨਾਲ। ਹੈਲੋ
1: ਹੈਲੋ ਗਰਿਮਾ ਮੈਡਮ ਜੀ, ਨਮਸਕਾਰ, ਗੁੱਡ ਮਾਰਨਿੰਗ ਮੈਡਮ ਜੀ।
0: ਨਮਸਕਾਰ, ਗੁੱਡ ਮਾਰਨਿੰਗ, ਕੌਣ ਬੋਲ ਰਹੇ ਹੋ?
1: ਮੇਰੇ ਬਿੱਟੂ ਬੋਲ ਰਿਹਾ, ਦੂਰਦਰਸ਼ਨ ਦੇਖ ਰਿਹਾ, ਮੰਗੂ ਸੀ ਹੁੰਦੋ ਮੈਡਮ ਜੀ।
0: ਓਕੇ ਜੀ, ਬਿੱਟੂ ਜੀ ਦਰਸ਼ਨ ਹੋਏ ਤੁਹਾਡੇ ਫਿਰ ਫਾਈਨਲੀ ਅੱਜ।
1: ਬਿਲਕੁਲ ਜੀ, ਬਿਲਕੁਲ ਜੀ। ਹੋਰ ਤੁਸੀਂ ਸੁਣਾਓ ਮੈਡਮ, ਠੀਕ ਹੋ?
0: ਆਲ ਗੁੱਡ ਜੀ, ਆਲ ਗੁੱਡ। ਐਂਡ ਹੋਰ ਸੁਣਾਓ, ਕਿਹੜਾ ਗਾਣਾ ਸੁਣੋਗੇ ਅੱਜ?
1: ਅੱਜ ਗਾਣਾ ਸੁਣਾਉਂਦੇ ਅਮਨ ਨੂਰੀ ਦਾ ਗਾਣਾ ਜੀ, ਚੰਨ ਕਿਥਾਂ ਗੁਜ਼ਾਰੀ ਹੈ ਜੀ, ਰਾਤ ਵਿਆਹ ਸੁਣਾ ਦਿਓ ਮੈਡਮ। ਬਹੁਤ ਮਿਹਰਬਾਨੀ, ਸ਼ੁਕਰੀਆ।
0: ਠੀਕ ਹੈ ਜੀ, ਥੈਂਕ ਯੂ ਸੋ ਮਚ।
1: ਓਕੇ ਜੀ, ਬਾਏ ਬਾਏ।
0: ਬਾਏ ਬਾਏ। ਸੋ ਜੀ, ਇਹ ਗਾਣਾ ਆਪਾਂ ਪਲੇ ਕਰਦੇ ਹਾਂ, ਚੰਨ ਕਿੱਦਾਂ ਗੁਜ਼ਾਰੀ ਆਈ ਰਾਤ ਹੋਏ। ਐਂਡ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪੰਜਾਬੀ ਤੜਕੇ ਪ੍ਰੋਗਰਾਮ ਦੇ ਵਿੱਚ, ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਇਹ ਗਾਣਾ ਇੰਜੋਏ ਕਰੋ। ਸਟੇ ਟਿਊਨ ਟੂ ਐਫ ਐਮ ਰੇਨਬੋ ਵਿਦ ਮੀ ਆਰ ਜੇ ਗਰਿਮਾ।

0: 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਆਰਜੇ ਗਰਿਮਾ ਦੇ ਨਾਲ ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰੀਏ ਹੈਲੋ ਹੈਲੋ
1: ਹੈਲੋ ਮੈਡਮ ਜੀ ਨਮਸਕਾਰ ਜੀ
0: ਨਮਸਕਾਰ ਜੀ ਕੌਣ ਬੋਲ ਰਹੇ ਹੋ
1: ਮੈਂ ਜੀ ਹੀਰਾ ਲਾਲ ਬੋਲ ਰਿਹਾ ਗੋਪਾਲ ਨਗਰ ਜਲੰਧਰ ਬਿਲਕੁਲ ਨੇੜੇ ਫੁੱਲਾਂ ਵਾਲੀ ਮੰਡੀ ਤੋਂ ਜੀ
0: ਹੀਰਾ ਲਾਲ ਜੀ ਸੋ ਬਹੁਤ ਬਹੁਤ ਵੈਲਕਮ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਸ਼ੁਕਰੀਆ ਮੈਡਮ ਤੁਸੀਂ ਐਫਐਮ ਰੇਨਬੋ ਦੀ ਸ਼ਾਨ ਹੈਗੇ ਹੋ
0: ਓ ਥੈਂਕ ਯੂ ਸੋ ਮੱਚ ਬਹੁਤ ਹੀ ਲਾਸਟ ਕਾਲਰ ਤੁਸੀਂ ਬਣੇ ਹੋ ਪ੍ਰੋਗਰਾਮ ਦੇ ਲਾਸਟ ਵਿੱਚ ਲੱਗਦਾ ਕਿ ਬਹੁਤ ਜ਼ਿਆਦਾ ਇਹਨੂੰ ਮੇਰੀ ਤਾਰੀਫਾਂ ਨਾਲ ਸਜਾਉਣ ਵਾਲੇ ਹੋ
1: ਬਿਲਕੁਲ ਮੈਡਮ ਜੀ ਬਹੁਤ ਮਿਹਨਤ ਕਰਨੀ ਪਈ ਜੀ ਪੂਰਾ 1 ਘੰਟਾ ਲੱਗ ਗਿਆ ਜੀ
0: ਪਰ ਚਲੋ ਕੋਈ ਨਹੀਂ ਦੇਰ ਆਏ ਦਰੁਸਤ ਆਏ
1: ਜੀ ਜੀ
0: ਓਕੇ ਜੀ ਚਲੋ ਸ਼ੁਕਰੀਆ ਬਹੁਤ ਤਾਰੀਫਾਂ ਦੇ ਲਈ ਤੇ ਗਾਣਾ ਵੀ ਦੱਸ ਦਿਓ ਆਪਾਂ ਪਲੇ ਕਰੀਏ ਤੁਹਾਡੇ ਲਈ
1: ਗਾਣਾ ਮੈਡਮ ਜੀ ਸੁਣਾ ਦਿਓ ਹੁਣ ਤੇਰੀ ਨਿਗਾਹ ਬਦਲ ਗਈ ਜਦੋਂ ਬੰਦੇ ਨੂੰ ਮਾੜਾ ਜਿਹਾ ਹੰਕਾਰ ਹੋ ਜਾਂਦਾ ਆਪਣੇ ਆਪ ਤੇ ਉਹ ਨਿਗਾਹ ਬਦਲ ਦਿੰਦਾ ਜੀ
0: ਬਿਲਕੁਲ ਠੀਕ ਹੈ ਗਾਣਾ ਆ ਰਿਹਾ ਪਹੁੰਚ ਗਿਆ ਤੁਹਾਡੇ ਤੱਕ ਸ਼ੁਕਰੀਆ ਸੁਣੋ ਆਨੰਦ ਮਾਣੋ ਸਟੇ ਟਿਊਨ ਟੂ ਐਫ ਐਮ ਰੇਨਬੋ

ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਰਾਸ ਲਫਾਨ ਸ਼ਹਿਰ ਵਿਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਭਾਰਤ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਕਾਂਡ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਪੰਜਾਬ ਵਿਚ ਕੱਲ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਸੂਬੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਵੱਲੋਂ ਫਜ਼ਿਲਕਾ ਜ਼ਿਲ੍ਹੇ 'ਚ 33.51 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਏ 3 ਪ੍ਰੋਜੈਕਟਾਂ ਦਾ ਉਦਘਾਟਨ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਕੀਤਾ ਜਾਰੀ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਇਹ ਸਨ FM ਨਿਊਜ਼ ਹੈਡਲਾਈਨਸ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਹੋਮ ਸਵੀਟ ਹੋਮ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

ਮੇਰੀ ਫਲਾਈਟ ਕਰਕੇ ਤਾਂ ਮੈਂ ਵੀ ਆਈ ਹੋਈ ਹਾਂ ਸਵੇਰੇ 10 ਵਜੇ ਦੀ, ਅਤੇ ਫਿਲਹਾਲ ਪ੍ਰੋਗਰਾਮ ਹੋਮ ਸਵਿਚ ਹੋਮ ਦੇ ਵਿੱਚ ਵੀ ਆ ਚੁੱਕੀ ਹਾਂ। ਵੈਲ ਜੀ, ਦੁਪਹਿਰ ਦੇ 12:05 ਹੋ ਚੁੱਕੇ ਨੇ, ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਐਂਡ ਆਰ ਜੇ ਗਰੀਮਾ ਤੁਹਾਡੇ ਨਾਲ ਹੈ। ਸਰ ਜੀ, ਹੋਮ ਸਵੀਟ ਹੋਮ ਦੇ ਵਿੱਚ ਅੱਜ ਕਰਾਂਗੇ ਆਪਾਂ ਵਾਂਸ ਅਗੇਨ ਗੱਲਾਂ ਸਾਡੇ ਇੰਟਰਸਟ ਦੀਆਂ। ਯੈਸ ਲਵਲੀ ਲੇਡੀਜ਼, ਸਾਡੇ ਇੰਟਰਸਟ ਦੀਆਂ, ਕਿਉਂਕਿ ਬਹੁਤ ਕੁਝ ਆਪਾਂ ਜ਼ਿੰਦਗੀ ਵਿੱਚ ਦੂਸਰਿਆਂ ਦੇ ਇੰਟਰਸਟ ਦਾ ਧਿਆਨ ਰੱਖਦੇ ਹੋਏ ਕਰਦੇ ਹਾਂ। ਸੋ ਕਿਉਂ ਨਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਇੰਟਰਸਟ ਦੀਆਂ ਗੱਲਾਂ ਬਹੁਤ ਜ਼ਿਆਦਾ ਹੋਣ, ਬੇਸ਼ੁਮਾਰ ਹੋਣ। ਐਂਡ ਯੂ ਨੋ ਵਟ, ਇੱਕ ਨਾ ਸੁਨੰਦਾ ਸ਼ਰਮਾ ਦੀ ਇੱਕ ਮੈਂ ਸੋਸ਼ਲ ਮੀਡੀਆ 'ਤੇ ਕਲਿਪਿੰਗ ਦੇਖੀ ਸੀ, ਜਿਹਦੇ ਵਿੱਚ ਸੁਨੰਦਾ ਸ਼ਰਮਾ ਕਹਿੰਦੀ ਹੈ ਕਿ ਯੂ ਨੋ ਮੈਂ ਆਪਣੇ ਆਪ ਨੂੰ ਬਹੁਤ ਪਸੰਦ ਕਰਦੀ ਹਾਂ, ਅਤੇ ਜੇ ਮੈਂ ਮੁੰਡਾ ਹੁੰਦੀ ਤਾਂ ਮੈਂ ਇਹੀ ਸੋਚਦੀ ਕਿ ਵਾਹ ਕਿਆ ਕੁੜੀ ਹੈ, ਮਤਲਬ ਆਪਣੇ ਆਪ ਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਹੈ ਸੁਨੰਦਾ ਸ਼ਰਮਾ। ਸੋ ਇਮਤਿਆਜ਼ ਅਲੀ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਜਿਹਦੇ ਵਿੱਚ ਜੋ ਮੇਨ ਕਰੈਕਟਰ ਹੈ ਉਹਦੇ ਵਿੱਚ ਯੂ ਨੋ ਇਹੀ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਪਸੰਦ ਕਰਦੀ ਹੈ ਹੀਰੋਇਨ। ਐਂਡ ਅੱਜ ਕੱਲ੍ਹ ਜੋ ਕਰੈਕਟਰਸ ਨੇ ਇਸ ਤਰੀਕੇ ਦੇ ਜੋ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਸਪੈਸ਼ਲੀ ਵੁਮੈਨ ਸੈਂਟ੍ਰਿਕ ਜੋ ਇਸ ਤਰੀਕੇ ਦੇ ਕਰੈਕਟਰ ਮਤਲਬ ਮੂਵੀਜ਼ ਹੁੰਦੀਆਂ ਨੇ, ਸੋ ਉਹ ਇਹੀ ਇੰਸਪਾਇਰ ਕਰਦੀਆਂ ਨੇ ਸਾਨੂੰ ਕਿ ਬਈ ਆਪਾਂ ਵੀ ਜ਼ਿੰਦਗੀ ਦੇ ਵਿੱਚ ਨਾ ਸਿਰਫ ਅਤੇ ਸਿਰਫ ਦੂਸਰਿਆਂ ਬਾਰੇ ਸੋਚਣ ਨਹੀਂ ਆਏ, ਥੋੜ੍ਹਾ ਜਿਹਾ ਆਪਣੇ ਲਈ ਵੀ ਹੋ ਜਾਈਏ ਨਾ, ਕੀ ਕਹਿ ਸਕਦੇ ਹਾਂ, ਮਤਲਬ ਹੀ ਹੋ ਜਾਈਏ। ਸੋ ਐਨੀਵੇਜ਼, ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਗੱਲ ਕਰਾਂਗੇ ਸਾਡੇ ਘਰ ਦੀ ਸਾਜ ਸੱਜਾ ਦੇ ਬਾਰੇ, ਸਾਡੀ ਆਪਣੀ ਸਾਜ ਸੱਜਾ ਦੇ ਬਾਰੇ, ਐਂਡ ਜੋ ਵੀ ਲਾਈਫ ਦੇ ਵਿੱਚ ਬਹੁਤ ਸਾਰੇ ਰੋਜ਼ਮਰਾ ਦੇ ਕੰਮ ਹੁੰਦੇ ਨੇ ਉਹਨਾਂ ਨੂੰ ਲੈ ਕੇ ਕੁਝ ਪ੍ਰੋ ਟਿਪਸ, ਅਤੇ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਆਪਾਂ ਕਰ ਸਕਦੇ ਹਾਂ ਹੋਰ ਵੀ ਜ਼ਿਆਦਾ ਇੰਪਾਵਰਡ, ਸਾਰੀਆਂ ਗੱਲਾਂ ਹੋਣਗੀਆਂ ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ। ਬਣੇ ਰਹੋ ਆਰ ਜੇ ਗਰੀਮਾ ਦੇ ਨਾਲ, ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ। ਸੋ ਸੁਨੰਦਾ ਸ਼ਰਮਾ ਦੀ ਮੈਂ ਐਗਜ਼ਾਮਪਲ ਦਿੱਤੀ ਹੈ, ਗੱਲ ਕੀਤੀ ਹੈ, ਫਿਰ ਗਾਣਾ ਕਿਉਂ ਨਾ ਪਲੇ ਕਰਾਂ। ਸੁਣ ਲੈਂਦੇ ਹਾਂ, ਸਟੇ ਟਿਊਨ ਟੂ ਐਫ ਐਮ ਰੇਨਬੋ।

ਸੋ ਜੀ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਤੁਸੀਂ ਗਾਣਾ ਇੰਜੋਏ ਕੀਤਾ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਜੀ। ਆਫਕੋਰਸ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਸੋ ਕਿਸ ਤਰੀਕੇ ਨਾਲ, ਜਿਵੇਂ ਕਿ ਆਪਾਂ ਗੱਲ ਕਰੀ ਸੀ ਗਾਣੇ ਤੋਂ ਪਹਿਲਾਂ, ਕਿਸ ਤਰੀਕੇ ਨਾਲ ਆਪਣੇ ਬੱਚੇ ਨੂੰ ਕੰਟਰੋਲ ਕਰਨ ਲਈ ਕਹਿ ਸਕਦੇ ਹਾਂ ਕਿ ਤੁਸੀਂ ਘਰ ਦਾ ਫੂਡ ਜ਼ਿਆਦਾ ਤੋਂ ਜ਼ਿਆਦਾ ਖਾਓ, ਵੀਕਐਂਡਸ ਵਿੱਚ ਬਾਹਰ ਦਾ ਤੁਸੀਂ ਖਾਣਾ ਤਾਂ ਖਾ ਸਕਦੇ ਹੋ, ਇਸ ਤਰੀਕੇ ਨਾਲ ਕਿਵੇਂ ਕਨਵਿੰਸ ਕਰ ਸਕਦੇ ਹਾਂ। ਸੋ ਇਹ ਜਿਹੜੀ ਆਦਤ ਹੈ ਨਾ, ਥੋੜ੍ਹੀ ਸ਼ੁਰੂ ਤੋਂ ਪਾਣੀ ਪੈਂਦੀ ਹੈ ਕਿ ਪਤਾ ਹੈ ਕਿ ਬਦਲਦੇ ਟਾਈਮ ਦੇ ਵਿੱਚ ਬਹੁਤ ਸਾਰਾ ਐਡਵਾਂਸਮੈਂਟ ਆ ਜਾਣੀ ਹੈ। ਜਿੱਦਾਂ ਜਿੱਦਾਂ ਬੱਚੇ ਨੇ ਵੱਡੇ ਹੋਣਾ ਹੈ, ਐਡਵਾਂਸਮੈਂਟ ਪਤਾ ਨਹੀਂ ਕਿਹੜੀ ਕਿਹੜੀ ਆਉਣੀ ਹੈ ਸਾਨੂੰ, ਇਟਸ ਅਨਪ੍ਰਡਿਕਟੇਬਲ। ਸੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਚੀਜ਼ ਬਣੇ ਨਾ, ਉਹਦੇ ਬੈਨੀਫਿਟਸ ਜ਼ਰੂਰ ਦੱਸੋ। ਫੋਰ ਐਗਜ਼ਾਮਪਲ, ਤੁਸੀਂ ਘਰ ਦੇ ਵਿੱਚ ਗੋਭੀ ਬਣਾ ਰਹੇ ਹੋ ਜਾਂ ਫਿਰ ਆਲੂ ਵੀ ਬਣਾ ਰਹੇ ਹੋ ਜਾਂ ਫਿਰ ਭਿੰਡੀ ਬਣਾ ਰਹੇ ਹੋ, ਕੁਝ ਵੀ ਬਣਾ ਰਹੇ ਹੋ ਨਾ, ਤਾਂ ਬਚਪਨ ਤੋਂ ਹੀ ਬੱਚਿਆਂ ਨੂੰ ਨਾ ਨਾਲ ਨਾਲ ਥੋੜ੍ਹਾ ਜਿਹਾ ਦੱਸਣਾ ਪੈਂਦਾ ਪੇਰੈਂਟਸ ਨੂੰ ਖਾਣਾ ਖਾਂਦੇ ਟਾਈਮ ਕਿ ਇਹ ਜਿਹੜੀ ਸਬਜ਼ੀ ਆਪਾਂ ਖਾ ਰਹੇ ਹਾਂ ਅਤੇ ਕਿਹੜੇ ਕਿਹੜੇ ਪਿਆਰੇ ਪਿਆਰੇ ਬੈਨੀਫਿਟਸ ਹੈਗੇ ਨੇ, ਜਿਹਦੇ ਨਾਲ ਸਾਨੂੰ ਕਿਹੜੇ ਕਿਸ ਤਰੀਕੇ ਨਾਲ ਆਪਾਂ ਸ਼ਕਤੀ ਸਾਡੇ ਅੰਦਰ ਆਏਗੀ, ਕਿਹੜੀ ਵਾਲੀ ਸ਼ਕਤੀ ਆਏਗੀ, ਸਾਡੀ ਨੀਜ਼ ਦੇ ਲਈ ਇਹ ਚੀਜ਼ ਵਧੀਆ ਹੈ ਜਾਂ ਸਾਡੀ ਆਈਜ਼ ਦੇ ਲਈ ਵਧੀਆ ਹੈ। ਆਫਕੋਰਸ ਸਾਇੰਸ ਵਿੱਚੋਂ ਪੜ੍ਹਦੇ ਨੇ ਗ੍ਰੀਨ ਵੈਜੀਟੇਬਲਸ ਜੋ ਹੈ ਉਹ ਖਾਣੇ ਚਾਹੀਏ, ਆਂਖੋਂ ਕੇ ਲਈ ਅੱਛੇ ਹੈ, ਬਟ ਹਰ ਸਬਜ਼ੀ ਦੇ ਬੈਨੀਫਿਟਸ ਨਾਲ ਨਾਲ ਪੇਰੈਂਟਸ ਨੂੰ ਰਿਵਾਈਜ਼ ਕਰਵਾਉਣੇ ਚਾਹੀਦੇ ਨੇ। ਐਂਡ ਚਾਹੇ ਬੱਚੇ ਵੱਡੇ ਵੀ ਹੋ ਗਏ ਨੇ, 10th ਪਾਸ ਨੇ, ਈਵਨ ਕਾਲਜ ਵਿੱਚ ਹੀ ਜਾ ਰਹੇ ਨੇ, ਸਟਿਲ ਲੈਕਚਰ ਦੇਣ ਦੇ ਮੋਡ ਵਿੱਚ ਨਹੀਂ, ਪਰ ਆਰਾਮ ਆਰਾਮ ਨਾਲ ਗੱਲਾਂ ਗੱਲਾਂ ਦੇ ਮੋਡ ਵਿੱਚ ਉਹਦੇ ਬੈਨੀਫਿਟਸ ਜ਼ਰੂਰ ਦੱਸਣੇ ਚਾਹੀਦੇ ਨੇ। ਫੋਰ ਐਗਜ਼ਾਮਪਲ, ਅੱਜ ਕੱਲ੍ਹ ਸਾਡੀ ਗਰਮੀਆਂ ਦੀ ਜਿਹੜੀ ਯੂ ਨੋ ਇੱਕ ਸਬਜ਼ੀ ਹੈ ਜੋ ਕਿ ਹੀਰੋਇਨ ਹੈ ਜੀ, ਹੀਰੋਇਨ ਬਿਲਕੁਲ, ਉਹਦਾ ਨਾਮ ਹੈ ਭਿੰਡੀ। ਹੁਣ ਭਿੰਡੀ ਦੇ ਕਿੰਨੇ ਸਾਰੇ ਯੂ ਨੋ ਫਾਇਦੇ ਨੇ, ਵੀ ਘਰ ਦੇ ਵਿੱਚ ਕੋਈ ਭਿੰਡੀ ਦਾ ਨਾਂ ਸੁਣ ਕੇ ਮੂੰਹ ਨਹੀਂ ਬਣਾਉਂਦਾ, ਮਤਲਬ ਮੈਨੂੰ ਨਹੀਂ ਲੱਗਦਾ ਕੋਈ ਮੂੰਹ

ਆਉਂਦਾ ਹੋਏਗਾ। ਐਂਡ ਭਿੰਡੀ ਕੋਈ ਆਮ ਸਬਜ਼ੀ ਨਹੀਂ ਹੈ, ਇਹ ਸਾਡੀ ਸਿਹਤ ਦੀ ਵੀ ਆਈ ਪੀ ਬੋਡੀ ਗਾਰਡ ਹੈਗੀ ਹੈ। ਸਭ ਤੋਂ ਪਹਿਲਾਂ ਭਿੰਡੀ ਜਿਹੜੀ ਹੈ ਡਾਈਜੈਸ਼ਨ ਦੇ ਲਈ ਬਹੁਤ ਵਧੀਆ ਹੈ। ਜੇ ਪੇਟ ਕਦੇ ਕਦੇ ਇੱਦਾਂ ਬਿਹੇਵ ਕਰੇ ਜਿਵੇਂ ਕਿ ਸਰਕਾਰੀ ਦਫ਼ਤਰ ਹੈ, ਕੰਮ ਹੌਲੀ ਹੌਲੀ ਕਰੇ ਤਾਂ ਭਿੰਡੀ ਉਹਨੂੰ ਥੋੜ੍ਹਾ ਐਕਟਿਵ ਕਰ ਦਿੰਦੀ ਹੈ। ਅਤੇ ਜਿਹਨਾਂ ਨੂੰ ਯੂਨੋ ਵੇਟ ਲੋਸ ਦੀ ਚਿੰਤਾ ਰਹਿੰਦੀ ਹੈ, ਜਿਹਨਾਂ ਲੇਡੀਜ਼ ਨੂੰ ਜਾਂ ਕਿਸੇ ਨੂੰ ਵੀ, ਤਾਂ ਉਹਦੇ ਲਈ ਭਿੰਡੀ ਤਾਂ ਬਹੁਤ ਵਧੀਆ ਸਾਥੀ ਹੈ। ਕੈਲਰੀਜ਼ ਇਹਦੇ ਵਿੱਚ ਘੱਟ ਹੁੰਦੀਆਂ ਨੇ, ਫਾਈਬਰ ਜ਼ਿਆਦਾ ਹੁੰਦਾ ਭਿੰਡੀ ਦੇ ਵਿੱਚ, ਮਤਲਬ ਪੇਟ ਭਰਿਆ ਵੀ ਰਹਿੰਦਾ ਹੈ। ਅਤੇ ਓਬਵੀਅਸਲੀ ਜੋ ਸਾਡਾ ਜਿਹੜਾ ਯੂਨੋ ਵੇਟ ਹੈ ਉਹ ਵੀ ਲੋਸ ਹੁੰਦਾ ਹੈ, ਪਰ ਡਿਪੈਂਡ ਕਰਦਾ ਕਿ ਤੁਸੀਂ ਜ਼ਿਆਦਾ ਬਹੁਤ ਜ਼ਿਆਦਾ ਤੇਲ ਦੇ ਵਿੱਚ ਭਿੰਡੀ ਨੂੰ ਨਾ ਤਲੋ, ਡੀਪ ਫਰਾਈ ਨਾ ਕਰਨ ਲੱਗ ਜਾਓ। ਓਕੇ, ਹੁਣ ਗੱਲ ਕਰੀਏ ਆਪਾਂ ਸ਼ੂਗਰ ਦੀ। ਭਿੰਡੀ ਖੂਨ ਵਿੱਚ ਸ਼ੂਗਰ ਦਾ ਜਿਹੜਾ ਲੈਵਲ ਹੈ ਉਹਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਹੈ। ਮਤਲਬ ਮਿੱਠਾ ਵੇਖ ਕੇ ਜੋ ਅੰਦਰਲਾ ਲਾਲਚੀ ਬੱਚਾ ਜਾਗ ਪੈਂਦਾ ਨਾ, ਉਹਨੂੰ ਵੀ ਥੋੜ੍ਹਾ ਕੰਟਰੋਲ ਮਿਲ ਜਾਂਦਾ ਹੈ ਭਿੰਡੀ ਜੇ ਆਪਾਂ ਖਾਵਾਂਗੇ ਤਾਂ। ਸੋ ਅੱਖਾਂ ਲਈ ਓਬਵੀਅਸਲੀ ਭਿੰਡੀ ਬਹੁਤ ਵਧੀਆ ਹੈ। ਇਹਦੇ ਵਿੱਚ ਵਿਟਾਮਿਨ ਏ ਹੁੰਦਾ ਹੈ ਜੋ ਨਜ਼ਰ ਦੀ ਜੋ ਮਤਲਬ ਆਈਸਾਈਟ ਹੈ ਉਹਦੇ ਲਈ ਕਾਫੀ ਫਾਇਦਾਮੰਦ ਹੈ, ਆਈਸਾਈਟ ਨੂੰ ਇੰਪਰੂਵ ਕਰਦਾ ਹੈ। ਐਂਡ ਓਬਵੀਅਸਲੀ ਫਿਰ ਟੀ ਵੀ ਦਾ ਰਿਮੋਟ ਲੱਭਣ ਦੇ ਲਈ ਹਰ ਵਾਰੀ ਘਰ ਵਾਲਿਆਂ ਨੂੰ ਨਹੀਂ ਬੁਲਾਉਣਾ ਪਏਗਾ, ਬਿਕੋਜ਼ ਤੁਹਾਡੀ ਅੱਖਾਂ ਜਿਹੜੀਆਂ ਨੇ ਇੰਨੀਆਂ ਤੇਜ਼ ਹੋਣਗੀਆਂ ਕਿ ਤੁਹਾਨੂੰ ਦੂਰ ਪਿਆ ਰਿਮੋਟ ਜਿਹੜਾ ਹੈ ਉਹ ਵੀ ਦਿਖ ਜਾਣਾ ਹੈ। ਸੋ ਸਕਿਨ ਦੇ ਲਈ ਬਹੁਤ ਵਧੀਆ, ਬਿਕੋਜ਼ ਭਿੰਡੀ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਕਿਨ ਨੂੰ ਤਾਜ਼ਗੀ ਦੇਣ ਦੇ ਵਿੱਚ, ਫਰੈਸ਼ ਰੱਖਣ ਦੇ ਵਿੱਚ ਬਹੁਤ ਹੈਲਪਫੁਲ ਹੁੰਦਾ ਹੈ। ਮੀਨਸ ਫਿਲਟਰ ਨਹੀਂ ਲਗਾਉਣਾ ਪੈਣਾ ਸਾਨੂੰ, ਸਾਡੀ ਜਿਹੜੀ ਭਿੰਡੀ ਦੀ ਪਲੇਟ ਹੈ ਨਾ ਉਹੀ ਕਮਾਲ ਕਰ ਦੇਗੀ। ਸੋ ਕੁਝ ਲੋਕਾਂ ਨੂੰ ਰਾਤ ਨੂੰ ਭਿੰਡੀ ਦੇ ਮਤਲਬ ਜੇ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਇਟਸ ਵੈਰੀ ਗੁੱਡ ਰੈਮਡੀ। ਭਿੰਡੀ ਦੇ ਜਿਹੜੇ ਪੀਸਿਸ ਨੇ ਉਹਨਾਂ ਨੂੰ ਪਾਣੀ ਵਿੱਚ ਭਿਗੋ ਦਿਓ, ਅਤੇ ਸਵੇਰੇ ਉਹਦਾ ਜਿਹੜਾ ਪਾਣੀ ਹੈ ਨਾ ਭਿੰਡੀ ਦਾ ਜੇ ਕੋਈ ਪੀ ਲਵੇ, ਠੀਕ ਹੈ, ਤਾਂ ਓਬਵੀਅਸਲੀ ਬਹੁਤ ਵਧੀਆ ਹੋ ਜਾਂਦਾ ਹੈ ਉਹਨਾਂ ਦੀ ਨੀਜ਼ ਦੇ ਲਈ, ਉਹਨਾਂ ਦੇ ਓਵਰਆਲ ਹੈਲਥ ਦੇ ਲਈ। ਪਰ ਕੋਈ ਵੀ ਇਸ ਤਰੀਕੇ ਦੀ ਰੈਮਡੀ ਕਰਨ ਤੋਂ ਪਹਿਲਾਂ ਡਾਕਟਰ ਦੀ ਐਡਵਾਈਸ ਲੈਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਉਹ ਚੀਜ਼ਾਂ ਤੁਹਾਡੀ ਬੋਡੀ ਨੂੰ ਚਾਹੀਦੀਆਂ ਕਿ ਨਹੀਂ ਚਾਹੀਦੀਆਂ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਤਾਂ ਸਾਰੇ ਕਹਿੰਦੇ ਨੇ ਕਿ ਬੈਲੈਂਸ ਡਾਈਟ ਲਓ, ਥੋੜ੍ਹੀ ਥੋੜ੍ਹੀ ਸਬਜ਼ੀ ਜਿਹੜੀ ਹੈ ਹਰ ਸਬਜ਼ੀ ਖਾਣੀ ਚਾਹੀਦੀ ਹੈ, ਕੋਈ ਵੀ ਸਬਜ਼ੀ ਓਵਰ ਨਹੀਂ ਖਾਣੀ ਚਾਹੀਦੀ, ਕੋਈ ਵੀ ਸਬਜ਼ੀ ਨੂੰ ਆਪਾਂ ਇੱਦਾਂ ਨਹੀਂ ਕਿ ਬਿਲਕੁਲ ਖਾਈਏ ਹੀ ਨਾ, ਇੱਦਾਂ ਵੀ ਨਹੀਂ ਹੋਣਾ ਚਾਹੀਦਾ। ਸੋ ਭਿੰਡੀ ਜਿਹੜੀ ਗਰਮੀਆਂ ਦੀ ਹੀਰੋਇਨ ਸਬਜ਼ੀ ਹੈ, ਸੋ ਇਸ ਹੀਰੋਇਨ ਸਬਜ਼ੀ ਨੂੰ ਘਰ ਲੈ ਕੇ ਆਓ ਐਂਡ ਹਰੀ ਭਰੀ ਸਬਜ਼ੀ ਨੂੰ ਤੁਸੀਂ ਖਾਓ ਸਵਾਦ ਨਾਲ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਫਿਲਹਾਲ ਅਗਲੇ ਗਾਣੇ ਵੱਲ ਆਪਾਂ ਰੁੱਖ ਕਰਦੇ ਹਾਂ, ਇਸ ਗਾਣੇ ਦਾ ਵੀ ਆਨੰਦ ਮਾਣੋ। ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਬਣੇ ਰਹੋ ਆਰਜੇ ਗਰਿਮਾ ਦੇ ਨਾਲ, ਸਟੇ ਟਿਊਨਡ।

0: ਵੀ ਦਿਨ ਤਾਂ ਵਧੀਆ ਹੀ ਲੰਘੂਗਾ, ਪਰ ਫਿਲਹਾਲ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਟਾਈਮ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਜਾ ਹੀ ਰਹਿਣਗੇ ਬਹੁਤ ਸਾਰੀਆਂ ਗੱਲਾਂ ਗਾਣੇ, ਬਟ ਆਫਟਰ ਦਿਸ ਸ਼ਾਰਟ ਕਮਰਸ਼ੀਅਲ ਬ੍ਰੇਕ ਸਟੇ ਟਿਊਨ ਟੂ ਐਫ ਐਮ ਰੇਨਬੋ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਵਿੱਚ। ਲੜੀਵਾਰ
0: ਨਾਟਕ ਹੋਇਆ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।

ਸੁਵਿਧਾ ਦੇ ਨਾਲ ਹੋ ਸਕਦਾ ਹੈ। ਐਂਡ ਇਸ ਤੋਂ ਇਲਾਵਾ ਹੋਰ ਵੀ ਜਿਵੇਂ ਕਿ ਸਲਾਈਡਿੰਗ ਡੋਰ ਵਾਰਡਰੋਬ ਹੁੰਦੇ ਆ, ਬਿਲਕੁਲ ਸਲਾਈਡ ਕਰਕੇ ਜਿਹੜਾ ਯੂਨੋ ਦਰਵਾਜ਼ਾ ਜਿੱਦਾਂ ਖੁੱਲਦਾ ਹੈ ਛੋਟੇ ਬੈਡਰੂਮਸ ਦੇ ਲਈ ਬਹੁਤ ਵਧੀਆ ਰਹਿੰਦਾ ਹੈ। ਐਂਡ ਬਿਕੋਜ਼ ਦਰਵਾਜ਼ਿਆਂ ਨੂੰ ਖੋਲ੍ਹਣ ਦੇ ਲਈ ਐਕਸਟਰਾ ਸਪੇਸ ਦੀ ਲੋੜ ਨਹੀਂ ਹੁੰਦੀ। ਹਾਲਾਂਕਿ ਇਹਦੇ ਵਿੱਚ ਇੱਕ ਟਾਈਮ 'ਤੇ ਵਾਰਡਰੋਬ ਦਾ ਕੇਵਲ ਇੱਕ ਹੀ ਆਪਾਂ ਹਿੱਸਾ ਜਿਹੜਾ ਉਹ ਦੇਖ ਸਕਦੇ ਹਾਂ, ਬਿਕੋਜ਼ ਸਲਾਈਡ ਕਰਨਾ ਹੈ, ਕਦੀ ਇੱਧਰਲਾ ਹਿੱਸਾ ਦਿਖੇਗਾ ਸਾਨੂੰ ਸਲਾਈਡ ਕਰਕੇ ਡੋਰ ਨੂੰ ਵਾਰਡਰੋਬ ਦਾ, ਕਦੀ ਉੱਧਰਲਾ ਹਿੱਸਾ ਦਿਸੇਗਾ, ਪਰ ਸਪੇਸ ਬਚ ਜਾਏਗੀ। ਜੇ ਕਮਰਾ ਛੋਟਾ ਹੈ ਤਾਂ ਬਹੁਤ ਬਹੁਤ ਵਧੀਆ ਹੁੰਦਾ ਨੇ, ਸਲਾਈਡਿੰਗ ਡੋਰ ਵਾਰਡਰੋਬਸ ਬਹੁਤ ਵਧੀਆ ਹੁੰਦੇ ਆ। ਅਤੇ ਤੀਸਰਾ ਹੈ ਬਾਈਫੋਲਡ ਡੋਰ ਵਾਰਡਰੋਬ, ਮਤਲਬ ਬਾਈਫੋਲਡ ਡੋਰ ਵਾਰਡਰੋਬ ਜਿਹੜਾ ਨਾ ਹਿੰਜ ਐਂਡ ਸਲਾਈਡਿੰਗ ਵਾਰਡਰੋਬ ਦੇ ਵਿੱਚ ਵਾਲਾ ਆਪਸ਼ਨ ਹੁੰਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ, ਦੇਖੋ ਇਹਦੇ ਜਿਹੜੇ ਦਰਵਾਜ਼ੇ ਨੇ ਉਹ ਖੁੱਲ੍ਹਣ ਦੇ ਵਿੱਚ ਹੀ ਮੁੜ ਜਾਂਦੇ ਨੇ, ਮਤਲਬ ਖੁੱਲ੍ਹਦੇ ਨੇ ਪਰ ਪੂਰਾ ਨਹੀਂ ਖੁੱਲ੍ਹਦੇ, ਉਹ ਫੋਲਡ ਹੋ ਜਾਂਦੇ ਨੇ, ਜਿਹਦੇ ਨਾਲ ਘੱਟ ਜਗ੍ਹਾ ਦੀ ਮਤਲਬ ਥੋੜ੍ਹੀ ਜਿਹੀ ਘੱਟ ਜਗ੍ਹਾ ਦੀ ਹੀ ਲੋੜ ਪੈਂਦੀ ਹੈ ਉਸ ਦਰਵਾਜ਼ੇ ਨੂੰ ਖੋਲ੍ਹਣ ਦੇ ਲਈ। ਐਂਡ ਵਾਰਡਰੋਬ ਦਾ ਥੋੜ੍ਹਾ ਅੱਧਾ ਅੱਧਾ ਹਿੱਸਾ ਹੀ ਜਿਹੜਾ ਉਹ ਉਹਦੇ ਨਾਲ ਆਪਾਂ ਸਾਨੂੰ ਦਿਖਦਾ ਹੈ, ਪਰ ਓਬਵੀਅਸ ਜੀ ਗੱਲ ਹੈ ਵੀ ਬਹੁਤ। ਸੋ ਇਸ ਤਰੀਕੇ ਨਾਲ ਆਪਣੇ ਬੈਡਰੂਮ ਨੂੰ ਦੇਖੋ, ਤੁਹਾਡੀ ਜਿਹੜੀ ਇੱਕ ਕਿਸ ਤਰੀਕੇ ਨਾਲ ਤੁਸੀਂ ਯੂਜ਼ ਕਰਨਾ ਚਾਹੀਦਾ, ਆਪਣੀ ਕਨਵੀਨੀਅੰਸ ਨੂੰ ਦੇਖੋ, ਫਿਰ ਤੁਸੀਂ ਜਿਹੜੇ ਵਾਰਡਰੋਬਸ ਨੇ ਉਹਨਾਂ ਨੂੰ ਖਰੀਦੋ। ਐਂਡ ਥੋੜ੍ਹਾ ਜਿਹਾ ਇਹਦੇ ਉੱਤੇ ਵਰਕ ਕਰਨਾ ਪੈਂਦਾ ਹੈ, ਐਂਡ ਲੇਡੀਜ਼ ਆਰ ਰੀਅਲੀ ਸਮਾਰਟ, ਉਹ ਤਾਂ ਵੈਸੇ ਵੀ ਸਭ ਕੁਝ ਰਿਸਰਚ ਵਰਕ ਕਰਕੇ ਜਾਂਦੀਆਂ, ਅੱਜ ਕੱਲ੍ਹ AI ਦਾ ਜ਼ਮਾਨਾ ਹੈ, ਐਂਡ ਸਭ ਕੁਝ ਉਹ ਇੱਕਦਮ ਆਪਣੇ ਕਾਰਡ ਨੂੰ ਸਜਾ ਸਕਦੀਆਂ ਨੇ ਬਹੁਤ ਜ਼ਿਆਦਾ ਆਪਣੀ ਕ੍ਰੀਏਟਿਵਿਟੀ ਦੇ ਨਾਲ, ਆਪਣਾ ਦਿਮਾਗ ਲਗਾ ਕੇ, ਅਤੇ ਐਂਡ ਮੋਸਟ ਇੰਪੋਰਟੈਂਟਲੀ ਆਪਣੇ ਦਿਲ ਦੇ ਨਾਲ ਹੀ ਤਾਂ ਕਾਰਡ ਨੂੰ ਸਜਾਉਂਦੀਆਂ ਨੇ। ਐਨੀਵੇਜ਼, ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹਾਲੇ ਆਪਾਂ ਕਰਨੀਆਂ ਨੇ। RJ ਗਰਿਮਾ ਦੇ ਨਾਲ ਤੁਸੀਂ ਬਣੇ ਰਹੋ, ਸਟੇ ਟਿਊਨ ਟੂ FM ਰੇਨਬੋ।

ਸੋਚੀ ਹੈ ਅਮੇਜ਼ਿੰਗ ਜਗ੍ਹਾ ਨਾ ਇੰਜੋਏ ਕੀਤੇ ਤੁਸੀਂ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਹੋਮ ਸਵੀਟ ਹੋਮ ਸੋ ਜੀ ਕਿਸ ਤਰੀਕੇ ਨਾਲ ਆਪਾਂ ਆਪਣਾ ਜੋ ਕੁਝ ਇੱਕ ਅਰਨਿੰਗ ਸਿਸਟਮ ਹੈ ਬਣਾ ਸਕਦੇ ਹਾਂ ਮੈਂ ਗੱਲ ਕਰ ਰਹੀ ਹਾਂ ਉਹਨਾਂ ਮਹਿਲਾਵਾਂ ਦੀ ਜੋ ਕਿ ਘਰੇਲੂ ਨੇ ਐਂਡ ਕੁਝ ਕਰਨਾ ਚਾਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਕ੍ਰੀਏਟਿਵ ਨੇ ਪਰ ਆਈਡੀਆ ਉਹ ਮੈਂ ਦੇ ਰਹੀ ਹਾਂ ਥੋੜ੍ਹਾ ਜਿਹਾ ਕੋਸ਼ਿਸ਼ ਕਰਾਂਗੀ ਕਿ ਜੋ ਕ੍ਰੀਏਟਿਵ ਲੇਡੀਜ਼ ਨੇ ਉਹ ਇਸ ਆਈਡੀਆ ਨੂੰ ਅਡੈਪਟ ਕਰਕੇ ਕੁਝ ਕਰ ਸਕਣ ਤਾਂ ਸੋ ਅੱਜ ਕੱਲ੍ਹ ਨਾ ਬਿਜ਼ਨਸ ਦੀ ਜੇ ਗੱਲ ਕਰੀਏ ਤਾਂ ਘਰ ਤੋਂ ਸ਼ੁਰੂ ਹੋ ਸਕਦਾ ਹੈ ਯੈਸ ਬਹੁਤ ਹੀ ਛੋਟੀ ਜਿਹੀ ਇਨਵੈਸਟਮੈਂਟ ਮੰਗਦਾ ਹੈ ਬਿਜ਼ਨਸ ਐਂਡ ਜੋ ਕ੍ਰੀਏਟਿਵ ਲੇਡੀਜ਼ ਨੇ ਉਹਨਾਂ ਦੇ ਲਈ ਤਾਂ ਬਹੁਤ ਹੀ ਵਧੀਆ ਕਮਾਈ ਦਾ ਇਹ ਜ਼ਰੀਆ ਵੀ ਬਣ ਸਕਦਾ ਇਹਦੇ ਵਿੱਚ ਬਹੁਤਾ ਕੰਪੀਟੀਸ਼ਨ ਵੀ ਨਹੀਂ ਹੈਗਾ ਫਿਲਹਾਲ ਇਟਸ ਲਾਈਕ ਕਿ ਹਾਲੇ ਅੱਗੇ ਜਾ ਕੇ ਸ਼ਾਇਦ ਗਰੋ ਹੋਵੇ ਬੈਲੂਨ ਡੈਕੋਰੇਸ਼ਨ ਬਿਜ਼ਨਸ ਦੇਖੋ ਵੈਸੇ ਤਾਂ ਪਾਰਟੀ ਡੈਕੋਰੇਸ਼ਨ ਇਹ ਆਪਣੇ ਆਪ ਵਿੱਚ ਇੱਕ ਬਿਜ਼ਨਸ ਹੈਗਾ ਹੈ ਪਾਰਟੀਜ਼ ਦਾ ਡੈਕੋਰ ਕਰਨਾ ਪਰ ਜੇ ਆਪਾਂ ਗੱਲ ਕਰੀਏ ਸਪੈਸੀਫਿਕਲੀ ਬੈਲੂਨ ਦੀ ਤਾਂ ਅੱਜ ਕੱਲ੍ਹ ਹਰ ਇੱਕ ਨੂੰ ਆਪਣੇ ਘਰ ਦੇ ਵਿੱਚ ਬੈਲੂਨਸ ਅਲੱਗ ਅਲੱਗ ਤਰੀਕੇ ਦੇ ਬੈਲੂਨਸ ਦੇ ਨਾਲ ਡੈਕੋਰੇਸ਼ਨ ਚਾਹੀਦੀ ਹੁੰਦੀ ਹੈ ਬਹੁਤ ਵਾਰ ਬਰਥਡੇ ਪਾਰਟੀਜ਼ 'ਤੇ ਤਾਂ ਚਾਹੀਦੀ ਹੁੰਦੀ ਹੈ ਪਰ ਕਈ ਵਾਰ ਕਿਸੇ ਨੂੰ ਸਰਪ੍ਰਾਈਜ਼ ਦੇਣ ਦੇ ਲਈ ਵੀ ਜੋ ਬੈਲੂਨ ਬੁਕੇਜ਼ ਨੇ ਉਹ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਸੋ ਕਿਸੇ ਦਾ ਬਰਥਡੇ ਹੋਵੇ ਬੇਬੀ ਸ਼ਾਰ ਹੋਵੇ ਯੂਨੀਵਰਸਿਟੀ ਹੋਵੇ ਜਾਂ ਛੋਟੀ ਜਿਹੀ ਕੋਈ ਹੋਮ ਵਾਲੀ ਪਾਰਟੀ ਹੋਵੇ ਹੋਮ ਸਵੀਟ ਹੋਮ ਵਾਲੀ ਪਾਰਟੀ ਹਰ ਕੋਈ ਚਾਹੁੰਦਾ ਹੈ ਕਿ ਸਜਾਵਟ ਸੋਹਣੀ ਅਤੇ ਯਾਦਗਾਰ ਹੋਵੇ ਸੋ ਇੱਥੇ ਹੀ ਬੈਲੂਨ ਡੈਕੋਰੇਸ਼ਨ ਦਾ ਕੰਮ ਜਿਹੜਾ ਹੈ ਸਟਾਰਟ ਹੋ ਸਕਦਾ ਹੈ ਸ਼ੁਰੂਆਤ ਦੇ ਲਈ ਨਾ ਤੁਹਾਨੂੰ ਬਸ ਕੁਝ ਰੰਗ ਬਿਰੰਗੇ ਬੈਲੂਨਸ ਚਾਹੀਦੇ ਨੇ ਇੱਕ ਬੈਲੂਨ ਪੰਪ ਚਾਹੀਦਾ ਹੈ ਰਿਬਨ ਐਂਡ ਥੋੜ੍ਹੀ ਜਿਹੀ ਕ੍ਰੀਏਟਿਵਿਟੀ ਦੀ ਲੋੜ ਹੈ ਸੋ ਅੱਜ ਕੱਲ੍ਹ ਯੂਟਿਊਬ 'ਤੇ ਔਨਲਾਈਨ ਕੋਰਸਿਸ ਵੀ ਆ ਗਏ ਨੇ ਯੂਟਿਊਬ 'ਤੇ ਕਾਫੀ ਕੁਝ ਤੁਸੀਂ ਸਿੱਖ ਸਕਦੇ ਹੋ ਐਂਡ ਯੂ ਨੋ ਵਟ ਸਭ ਤੋਂ ਵਧੀਆ ਗੱਲ ਕੀ ਹੈ ਇਹ ਕੰਮ ਤੁਸੀਂ ਆਪਣੇ ਟਾਈਮ ਦੇ ਅਕੋਰਡਿੰਗਲੀ ਕਰ ਸਕਦੇ ਹੋ ਘਰ ਦੀਆਂ ਸਾਰੀਆਂ ਰਿਸਪੋਂਸੀਬਿਲਟੀਜ਼ ਦੇ ਨਾਲ ਨਾਲ ਇਹਨੂੰ ਸੰਭਾਲਿਆ ਜਾ ਸਕਦਾ ਹੈ ਇੱਕ ਛੋਟੀ ਜਿਹੀ ਡੈਕੋਰੇਸ਼ਨ ਤੋਂ ਤੁਸੀਂ ਸਟਾਰਟ ਕਰ ਸਕਦੇ ਹੋ ਜੋ ਬਿਜ਼ਨਸ ਹੈ ਵੱਡੇ ਇਵੈਂਟਸ ਤੱਕ ਪਹੁੰਚ ਸਕਦਾ ਹੈ ਸੋ ਕਈ ਲੇਡੀਜ਼ ਅੱਜ ਇਸ ਏਰੀਆਜ਼ ਵਿੱਚ ਮਹੀਨੇ ਦੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਐਕਚੁਅਲੀ ਕਮਾ ਰਹੀਆਂ ਨੇ ਅਤੇ ਹਾਂ ਜੇ ਤੁਹਾਨੂੰ ਯੂ ਨੋ ਕਲਰਸ ਨਾਲ ਖੇਡਣਾ ਨਵੀਆਂ ਡਿਜ਼ਾਈਨਸ ਬਣਾਉਣਾ ਅਤੇ ਲੋਕਾਂ ਦੇ ਖਾਸ ਦਿਨ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਣਾ ਇਹ ਸਭ ਕੁਝ ਬੇਹੱਦ ਪਸੰਦ ਹੈ ਨਾ ਤਾਂ ਇਹ ਬਿਜ਼ਨਸ ਤੁਹਾਡੇ ਲਈ ਬਿਲਕੁਲ ਸਹੀ ਹੋ ਸਕਦਾ ਹੈ ਸੋ ਬਹੁਤ ਕੁਝ ਮੈਂ ਦੇਖ ਰਹੀ ਸੀ ਔਨਲਾਈਨ ਵੀ ਲਾਈਕ ਕਿਸੇ ਨੂੰ ਮੈਂ ਸਰਪ੍ਰਾਈਜ਼ ਦੇਣਾ ਸੀਗਾ ਬੈਲੂਨਸ ਦਾ ਪ੍ਰੋਪਰ ਅਗਲੀ ਨੇ ਬੁੱਕੇ ਬਣਾਇਆ ਹੋਇਆ ਸੀਗਾ ਲਾਈਕ ਅੱਜ ਕੱਲ੍ਹ ਨਿਊਮੈਰੀਕਲ ਜਿਵੇਂ ਬੈਲੂਨਸ ਹੈਗੇ ਨੇ ਲਾਈਕ ਕੋਈ 30 ਈਅਰਸ ਦਾ ਹੋ ਰਿਹਾ ਤਾਂ 3 ਵਾਲਾ 0 ਵਾਲਾ ਬੈਲੂਨ ਫਿਰ ਉਹਨੂੰ ਇੱਕ ਬਹੁਤ ਵੱਡੇ ਬੈਲੂਨ ਦੇ ਵਿੱਚ ਭਰ ਕੇ ਐਂਡ ਉਹਨੇ ਮੈਨੂੰ ਪੁੱਛਿਆ ਵੀ ਵਿੱਚ ਤੁਹਾਨੂੰ ਕੀ ਚਾਹੀਦਾ ਹੈ ਚੋਕਲੇਟਸ ਫਲਾਵਰਸ ਕੀ ਮਤਲਬ ਉਹਨੇ ਬਹੁਤ ਜ਼ਿਆਦਾ ਕ੍ਰੀਏਟਿਵ ਉਹ ਬੈਲੂਨ ਬੁੱਕੇ ਜਿਹੜਾ ਹੈ ਤਿਆਰ ਕੀਤਾ ਐਂਡ ਓਬਵੀਅਸਲੀ ਇਟ ਵਾਜ਼ ਰੀਅਲੀ ਰੀਅਲੀ ਅਮੇਜ਼ਿੰਗ ਸੋ ਹਾਂ ਤੁਸੀਂ ਇਸ ਤਰੀਕੇ ਨਾਲ ਸਟਾਰਟ ਕਰ ਸਕਦੇ ਹੋ ਗੱਲ ਪਤਾ ਕਿੱਥੇ ਆਉਂਦੀ ਹੈ ਕੰਪੀਟੀਸ਼ਨ ਵਿੱਚ ਤੁਸੀਂ ਕਿਵੇਂ ਇਕਦਮ ਨੰਬਰ 1 ਤੇ ਹੋ ਸਕਦੇ ਹੋ ਜਿੰਨੀ ਜ਼ਿਆਦਾ ਤੁਸੀਂ ਕ੍ਰੀਏਟਿਵਿਟੀ ਇਸ ਫੀਲਡ ਦੇ ਵਿੱਚ ਯੂਜ਼ ਕਰੋਗੇ ਯੈਸ ਬੈਲੂਨ ਵਾਲੇ ਬਿਜ਼ਨਸ ਦੇ ਵਿੱਚ ਤਾਂ ਸੋ ਦੇਖੋ ਨਾ ਕਈ ਵਾਰ ਇੱਕ ਛੋਟਾ ਜਿਹਾ ਬੈਲੂਨ ਵੀ ਵੱਡੇ ਸੁਪਨਿਆਂ ਨੂੰ ਉਡਾਨ ਦੇ ਸਕਦਾ ਹੈ ਹੋ ਸਕਦਾ ਤੁਹਾਡਾ ਨੈਕਸਟ ਜੋ ਸਟੈਪ ਹੈ ਇਹੀ ਤੁਹਾਡੀ ਨਵੀਂ ਕਾਮਯਾਬੀ ਦੀ ਸ਼ੁਰੂਆਤ ਹੋਵੇ ਤੁਹਾਡੀ ਨਵੀਂ ਉਡਾਨ ਦਾ ਇੱਕ ਸਟਾਰਟ ਹੋਵੇ ਵਟ ਡੂ ਯੂ ਥਿੰਕ ਹਾਂ ਸੋ ਹਰ ਕੁੜੀ ਡਿਜ਼ਰਵ ਕਰਦੀ ਹੈ ਹਰ ਵੁਮਨ ਡਿਜ਼ਰਵ ਕਰਦੀ ਹੈ ਆਪਣੀ ਸੁਪਨਿਆਂ ਦੀ ਉਡਾਨ ਨੂੰ ਭਰਨਾ ਐਂਡ ਸੁਪਨੇ ਦੇਖ ਕੇ ਉਹਨਾਂ ਨੂੰ ਪੂਰਾ ਕਰਕੇ ਕਾਮਯਾਬੀ ਦੇ ਵਿੱਚ ਝੂਮਣਾ ਝੂਮ ਕੇ ਨੱਚਣਾ ਟੱਪਣਾ ਮੁਸਕੁਰਾਉਣਾ ਹੱਸਣਾ ਸੋ ਅਗਲਾ ਗਾਣਾ ਵੀ ਇਸ ਵੁਮੈਨ ਇੰਪਾਵਰਮੈਂਟ ਨੂੰ ਐਂਡ ਵੁਮੈਨ ਦੀ ਮਤਲਬ ਇੱਕ ਕਹਿੰਦੇ ਆ ਕਿ ਆਸਮਾਨ ਦੇ ਵਿੱਚ ਉੜਨ ਵੇਲੇ ਉਸ ਵਿਜੂਅਲਾਈਜੇਸ਼ਨ ਨੂੰ ਡਿਪਿਕਟ ਕਰਦਾ ਹੈ ਐਂਡ ਸੋ ਚਲੋ ਫਿਰ ਸੁਣਦੇ ਹਾਂ ਗਾਣਾ ਕੁੜੀ ਨੂੰ ਨੱਚਣੇ ਦੇ ਸੋ ਇੰਜੋਏ ਦਿਸ ਟ੍ਰੈਕ ਐਂਡ ਸੁਣਦੇ ਚਲੇ ਜਾਓ ਤੁਹਾਡਾ ਆਪਣਾ ਪ੍ਰੋਗਰਾਮ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰੀਮਾਲੀ ਔਨ ਐਫ ਐਮ ਰੇਨਬੋ

ਆਕਾਸ਼ਵਾਣੀ ਐਫ ਐਮ ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਹੋਮ ਸਵੀਟ ਹੋਮ ਆਰਜੇ ਗਰਿਮਾ ਦੇ ਨਾਲ ਅੱਜ ਕੱਲ੍ਹ ਦੇ ਬੱਚੇ ਪਤਾ ਹੀ ਕਹਿੰਦੇ ਨੇ ਮਮਾ ਹਮ ਨਾ ਐਕਸਰਸਾਈਜ਼ ਕਰ ਰਹੇ ਹਾਂ ਬਹੁਤ ਜ਼ਿਆਦਾ ਹਮ ਲੋਕ ਖੇਲਨੇ ਕੂਦਨੇ ਵੀ ਜਾਤੇ ਹੈ ਤੋ ਹਮਕੋ ਨਾ ਪ੍ਰੋਟੀਨ ਯੁਕਤ ਖਾਣਾ ਜੋ ਹੈ ਵੋ ਦੋ ਐਂਡ ਓਬਵੀਅਸ ਜੀ ਗੱਲ ਹੈ ਓਵਰ ਪ੍ਰੋਟੀਨ ਤਾਂ ਨਹੀਂ ਲੈਣਾ ਹੁੰਦਾ ਬਟ ਅੱਜ ਕੱਲ੍ਹ ਬਹੁਤ ਜ਼ਿਆਦਾ ਕੌਨਸ਼ੀਅਸ ਨੇ ਸਪੈਸ਼ਲੀ ਉਹ ਜੋ ਜਿਮ ਜਾਂਦੇ ਨੇ ਕਿ ਵੀ ਪ੍ਰੋਟੀਨ ਯੁਕਤ ਬ੍ਰੇਕਫਾਸਟ ਉਹਨਾਂ ਨੂੰ ਮਿਲ ਜਾਏ ਸੋ ਓਬਵੀਅਸਲੀ ਸਵੇਰੇ ਸਵੇਰੇ ਭੁੱਖ ਲੱਗੀ ਹੋਵੇ ਕੁਝ ਟੇਸਟੀ ਖਾਣ ਦਾ ਦਿਲ ਕਰੇ ਤਾਂ ਆਓ ਫਿਰ ਬਣਾਉਂਦੇ ਹਾਂ ਪਨੀਰ ਰੈਪ ਟੋਸਟ ਇਹ ਨਾ ਸਿਰਫ ਸਵਾਦ ਨਾਲ ਭਰਪੂਰ ਹੈ ਬਲਕਿ ਪ੍ਰੋਟੀਨ ਆਏ ਹਾਏ ਕਿਆ ਬਾਤ ਹੈ ਸਭ ਤੋਂ ਪਹਿਲਾਂ ਤਾਂ ਇੱਕ ਕਟੋਰੀ ਵਿੱਚ ਬਿਲਕੁਲ ਕੱਦੂਕਸ ਕੀਤਾ ਹੋਇਆ ਪਨੀਰ ਆਪਾਂ ਸਾਨੂੰ ਚਾਹੀਦਾ ਹੈ ਸੋ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਟਮਾਟਰ ਸ਼ਿਮਲਾ ਮਿਰਚ ਥੋੜ੍ਹਾ ਜਿਹਾ ਨਮਕ ਅਤੇ ਕਾਲੀ ਮਿਰਚ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰੀਕੇ ਨਾਲ ਇਹਨੂੰ ਮਿਕਸ ਕਰ ਲੈਣਾ ਹੁਣ ਇੱਕ ਰੋਟੀ ਜਾਂ ਫਿਰ ਟੋਟੀਲਾ ਆਪਾਂ ਲਈਏ ਆਪਾਂ ਪ੍ਰੋਪਰ ਵੱਡੀ ਸਾਰੀ ਰੋਟੀ ਜਿਹੜੀ ਆ ਉਹ ਲੈ ਲਈਏ ਤਾਂ ਬਹੁਤ ਵਧੀਆ ਸੋ ਇਸ ਪੂਰੇ ਦੇ ਪੂਰੇ ਮਿਕਸਚਰ ਨੂੰ ਨਾ ਆਪਾਂ ਫੈਲਾ ਦੇਣਾ ਉਹਦੇ ਉੱਪਰ ਅਤੇ ਚਾਹੋ ਤਾਂ ਥੋੜ੍ਹੀ ਜਿਹੀ ਹਰੀ ਚਟਨੀ ਉਹਦੇ ਉੱਤੇ ਪਾ ਸਕਦੇ ਹੋ ਮਿਓਨੀਜ਼ ਬਹੁਤ ਹਲਕੀ ਜਿਹੀ ਜਾਂ ਫਿਰ ਕੋਈ ਵੀ ਆਪਣੀ ਦੂਸਰੀ ਫੇਵਰੇਟ ਚਟਨੀ ਜਿਹੜੀ ਹੁੰਦੀ ਹੈ ਜੋ ਕਿ ਯੂ ਨੋ ਅਨੀਅਨ ਸੌਸ ਵਗੈਰਾ ਹੋ ਗਈ ਉਹ ਤੁਸੀਂ ਪਾ ਸਕਦੇ ਹੋ ਸੋ ਰੋਟੀ ਨੂੰ ਰੋਲ ਕਰ ਲਓ ਤਵੇ ਜਾਂ ਫਿਰ ਸੈਂਡਵਿਚ ਟੋਸਟਰ ਦੇ ਵਿੱਚ ਹਲਕਾ ਜਿਹਾ ਕਰਾਰਾ ਕਰ ਦਿਉ ਉਹਨੂੰ ਹਲਕਾ ਜਿਹਾ ਕ੍ਰਿਸਪੀ ਕਰ ਦਿਉ ਤਾਂ ਬਸ ਤੁਹਾਡਾ ਗਰਮਾ ਗਰਮ ਪਨੀਰ ਰੈਪ ਟੋਸਟ ਜਿਹੜਾ ਹੈ ਉਹ ਤਿਆਰ ਹੈ ਸੋ ਹੁਣ ਜੇ ਘਰ ਦੇ ਵਿੱਚ ਕੋਈ ਕਹੇ ਕਿ ਅੱਜ ਨਾਸ਼ਤੇ ਵਿੱਚ ਕੀ ਹੈ ਤਾਂ ਬਹੁਤ ਹੀ ਪ੍ਰਾਊਡ ਨਾਲ ਕਹਿਣਾ ਅੱਜ ਯੂ ਨੋ ਹੋਟਲ ਵਾਲਾ ਸਟਾਈਲ ਦੇ ਵਿੱਚ ਘਰ ਬ੍ਰੇਕਫਾਸਟ ਬਣਿਆ ਹੋਇਆ ਹੈ ਸੋ ਬੇਸਿਕਲੀ ਨਹੀਂ ਲੋੜ ਹੈਗੀ ਤੁਹਾਨੂੰ ਜ਼ਿਆਦਾ ਪ੍ਰੋਟੀਨ ਸ਼ੇਕਸ ਵਗੈਰਾ ਵੱਲ ਜਾਣ ਦੀ ਇਹ ਪ੍ਰੋਟੀਨ ਯੁਕਤ ਜੋ ਇਹ ਰੈਪ ਹੈ ਇਹ ਬਹੁਤ ਜ਼ਿਆਦਾ ਪ੍ਰੋਟੀਨ ਵੀ ਦੇਵੇਗਾ ਅਤੇ ਟੇਸਟ ਵੀ ਦੇਵੇਗਾ ਸੋ ਯੈਸ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਇਹ ਬਹੁਤ ਵਧੀਆ ਹੈ ਸ਼ਾਮ ਦੀ ਹਲਕੀ ਫੁਲਕੀ ਭੁੱਖ ਦੇ ਲਈ ਵੀ ਇਹ ਬਹੁਤ ਬਹੁਤ ਵਧੀਆ ਰੋਟੀਆਂ ਪਈਆਂ ਹੁੰਦੀਆਂ ਉਹਦੇ ਵਿੱਚ ਆਪਾਂ ਪਨੀਰ ਰੈਪ ਬਣਾ ਕੇ ਖਾ ਸਕਦੇ ਹਾਂ ਸ਼ਾਮ ਦੇ ਵੇਲੇ ਪ੍ਰੋਟੀਨ ਯੁਕਤ ਖਾਣਾ ਆਪਾਂ ਖਾਵਾਂਗੇ ਵੇਟ ਲੋਸ ਦੇ ਵਿੱਚ ਵੀ ਹੈਲਪ ਕਰੇਗਾ ਬਸ ਤੁਸੀਂ ਰਾਤੀ ਫਿਰ ਡਿਨਰ ਨਹੀਂ ਕਰਨਾ ਉਸ ਤੋਂ ਬਾਅਦ ਓਕੇ ਸੋ ਯੈਸ ਇਹ ਸੀਗਾ ਪਨੀਰ ਰੈਪ ਟੋਸਟ ਸੋ ਅਗਲੇ ਗਾਣੇ ਨੂੰ ਵੀ ਆਪਾਂ ਕਰਦੇ ਹਾਂ ਟੋਸਟ ਕਰਕੇ ਮੈਂ ਸਰਵ ਕਰ ਰਹੀ ਹਾਂ ਤੁਸੀਂ ਕਰੋ

ਵੁਮੈਨ ਕੈਨ ਡੂ ਐਵਰੀਥਿੰਗ, ਇਟਸ ਜਸਟ ਦੈਟ ਕਿ ਤੁਹਾਨੂੰ ਪ੍ਰਿਓਰਟਾਈਜ਼ ਵੀ ਕਰਨਾ ਪੈਂਦਾ ਕਈ ਵਾਰ. ਫੋਰ ਇਗਜ਼ਾਮਪਲ, ਕਈ ਵਾਰ ਸਾਨੂੰ ਉਸ ਜਗ੍ਹਾ 'ਤੇ ਪਹੁੰਚਣਾ ਪੈਂਦਾ ਜੋ ਕਿ ਸਾਡੇ ਬਿਜ਼ਨਸ ਦੇ ਲਈ ਜਾਂ ਸਾਡੀ ਜੋਬ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵਕਤ. ਤੁਸੀਂ ਥੋੜ੍ਹਾ ਜਿਹਾ ਨਿਗਲੈਕਟ ਕਰ ਸਕਦੇ ਹੋ ਆਪਣੇ ਘਰ ਦੇ ਕੰਮ ਨੂੰ, ਐਂਡ ਜਿੱਥੇ ਪਤਾ ਹੈ ਕਿ ਸਾਡੇ ਬਗੈਰ ਘਰ ਸੜਨਾ ਨਹੀਂ ਹੈ, ਮਤਲਬ ਸਾਡਾ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉੱਥੇ ਥੋੜ੍ਹਾ ਜਿਹਾ ਆਪਣੇ ਯੂ ਨੋ ਉਸ ਬਾਹਰ ਦੇ ਕੰਮ ਨੂੰ

ਬੈਲੈਂਸ ਕਰ ਸਕਦੇ ਹੋ, ਪਰ ਪ੍ਰਿਓਰਿਟੀ ਜਿਹੜੀ ਸੈੱਟ ਕਰਨਾ ਹੈ ਨਾ ਉਹ ਸਾਡੇ ਉੱਤੇ ਹੁੰਦਾ ਹੈ ਕਿ ਸਾਨੂੰ ਲਾਈਫ ਦੇ ਵਿੱਚ ਕੀ ਚਾਹੀਦਾ ਹੈ, ਉਸ ਦੇ ਅਨੁਸਾਰ ਸਾਨੂੰ ਪ੍ਰਿਓਰਟੀਜ਼ ਨੂੰ ਸੈੱਟ ਕਰਨਾ ਚਾਹੀਦਾ ਹੈ ਹਰ ਇੱਕ ਦੇ ਲਈ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਨੋਟ ਓਨਲੀ ਫੋਰ ਵੁਮੈਨ, ਰਾਈਟ? ਐਂਡ ਦੇਖੋ ਨਾ, ਵੁਮੈਨ ਕੈਨ ਡੂ ਐਨੀਥਿੰਗ। ਰੀਸੈਂਟਲੀ ਇੰਡੀਆ ਦੀ ਜੋ ਯੂ ਨੋ ਵੁਮੈਨ ਹਾਕੀ ਟੀਮ ਹੈ, ਵੁਮੈਨਸ ਹਾਕੀ ਟੀਮ, ਉਹਨਾਂ ਨੇ ਹਾਕੀ ਵੁਮੈਨਸ ਨੇਸ਼ਨ ਦੇ ਵਿੱਚ ਕਿਆ ਰਿਕਾਰਡ ਤੋੜੂ ਜਿਹੜਾ ਯੂ ਨੋ ਮੈਚ ਖੇਡਿਆ ਹੈ ਅਤੇ ਟਾਈਟਲ ਆਪਣੇ ਨਾਮ ਕੀਤਾ ਹੈ, ਯੂ ਨੋ ਨਿਊਜ਼ੀਲੈਂਡ ਨੂੰ ਉਹਨਾਂ ਦੀ ਹੀ ਜਗ੍ਹਾ 'ਤੇ ਹਰਾਇਆ ਹੈ, ਫਾਈਨਲਸ ਦੇ ਵਿੱਚ 2-0 ਤੋਂ ਜਿੱਤੀ ਹੈ ਇੰਡੀਆ ਦੀ ਵੁਮੈਨਸ ਹਾਕੀ ਟੀਮ। ਸੋ ਵੁਮੈਨ ਕੈਨ ਟੂ ਡੂ ਐਨੀਥਿੰਗ। ਦੇਖੋ ਨਾ, ਲਾਸਟ ਈਅਰ ਜੋ T20 ਵਰਲਡ ਕੱਪ ਹੈ ਉਹ ਵੀ ਇੰਡੀਆ ਦੀ ਜੋ ਵੁਮੈਨਸ ਟੀਮ ਹੈ ਉਹਨਾਂ ਨੇ ਜਿੱਤਿਆ ਸੀਗਾ ਫਸਟ ਟਾਈਮ। ਸੋ ਜ਼ਰੂਰੀ ਨਹੀਂ ਕਿ ਜੋ ਅੱਜ ਨਹੀਂ ਹੋਇਆ ਕੱਲ੍ਹ ਕਦੀ ਹੋ ਨਹੀਂ ਪਾਏਗਾ, ਸਭ ਕੁਛ ਸਭ ਕੁਛ ਪੋਸੀਬਲ ਹੈ। ਐਂਡ ਇੰਪੋਸੀਬਲ ਦੀ ਫੁੱਲ ਫੋਰਮ ਪਤਾ ਕੀ ਹੁੰਦੀ ਹੈ? ਆਈ ਐਮ ਪੋਸੀਬਲ, ਕਿ ਯੈਸ ਇਹ ਹੋ ਸਕਦਾ ਹੈ, ਇਟਸ ਨੋਟ ਡਿਫੀਕਲਟ। ਸੋ ਜੀ, ਇਸ ਥੋਟ ਦੇ ਨਾਲ ਹੋਮ ਸਵੀਟ ਹੋਮ ਤੋਂ ਆਰਜੇ ਗਰੀਮਾ ਸਾਈਨ ਆਫ ਕਰਦੀ ਹੈ। ਲੌਂਗ ਲਾਚੀ ਗਾਣਾ ਪਲੇ ਕਰਕੇ ਜਾਵਾਂਗੀ ਮੈਂ। ਐਂਡ ਮੈਂ ਕਿੱਥੇ ਹਾਂ ਹਾਲੇ? ਮੈਂ ਇੱਕ ਘੰਟਾ ਹੋਰ ਹੈਗੀ ਹਾਂ ਤੁਹਾਡੇ ਨਾਲ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਥਰੂ ਤੁਹਾਨੂੰ ਮਿਲਾਂਗੀ, ਬਸ ਥੋੜ੍ਹੀ ਹੀ ਦੇਰ ਤੱਕ। ਸੋ ਤਦ ਤੱਕ ਤੁਸੀਂ ਫਿਲਹਾਲ ਇਹ ਗਾਣਾ ਇੰਜੋਏ ਕਰੋ, ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੋਮ ਸਵੀਟ ਹੋਮ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

ਸੋ ਜੀ ਗਾਣਾ ਇੰਜੋਏ ਕੀਤਾ ਤੁਸੀਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ। ਸੋ ਜ਼ਿੰਦਗੀ ਮਿਲ ਕੇ ਬਿਤਾਏਂਗੇ, ਕਿਸ਼ੋਰ ਕੁਮਾਰ ਐਂਡ ਭੁਪਿੰਦਰ ਜੀ ਕਾ ਗਾਣਾ ਹੈ ਇਹ, ਐਂਡ ਯੂ ਨੋ ਬਹੁਤ ਹੀ ਪੈਪੀ ਸੌਂਗ, ਐਂਡ ਬਹੁਤ ਸਾਰੇ ਜਿਹੜੇ ਗਾਣੇ ਨੇ ਉਹ ਇੱਦਾਂ ਦੇ ਹੁੰਦੇ ਨੇ ਜ਼ਿੰਦਗੀ ਦੇ ਉੱਤੇ ਬਣੇ ਹੋਏ, ਐਂਡ ਬਹੁਤ ਜ਼ਿਆਦਾ ਪੈਪੀ ਹੁੰਦੇ ਨੇ, ਲਾਈਵਲੀ ਹੁੰਦੇ ਨੇ, ਐਂਡ ਸਾਨੂੰ ਇੰਸਪਾਇਰ ਕਰਦੇ ਨੇ ਕਿ ਜ਼ਿੰਦਗੀ ਨੂੰ ਐਕਚੁਅਲੀ ਬਿਤਾਉਣਾ ਕਿਵੇਂ ਚਾਹੀਦਾ ਹੈ, ਮਿਲ ਕੇ ਬਿਤਾਉਣਾ ਚਾਹੀਦਾ ਹੈ। ਇਹ ਸਫ਼ਰ ਸੁਹਾਣਾ ਹੈ, ਸੋ ਇਸ ਇਹਨੂੰ ਸੁਹਾਣੇ ਸਫ਼ਰ ਵਾਂਗੂ ਸਾਨੂੰ

ਅਪਣਾਉਣਾ ਚਾਹੀਦਾ ਹੈ ਲਾਈਫ ਨੂੰ। ਐਂਡ ਬਸ ਕਈ ਗਾਣੇ ਇਹੀ ਕਹਿੰਦੇ ਨੇ ਕਿ ਜੋ ਜ਼ਿੰਦਗੀ ਹੈ ਨਾ, ਇਟਸ ਅ ਜਰਨੀ, ਐਂਡ ਜੋ ਜਰਨੀ ਹੁੰਦੀ ਹੈ, ਸਫ਼ਰ ਹੁੰਦਾ ਹੈ, ਉਹ ਡੈਸਟੀਨੇਸ਼ਨ ਤੋਂ ਜ਼ਿਆਦਾ ਵਧੀਆ ਹੁੰਦਾ ਹੈ, ਬਿਊਟੀਫੁਲ ਹੁੰਦਾ ਹੈ, ਕਿਉਂਕਿ ਡੈਸਟੀਨੇਸ਼ਨ ਤੱਕ ਆਪਾਂ ਜਦੋਂ ਪਹੁੰਚ ਜਾਂਦੇ ਹਾਂ ਨਾ, ਉੱਥੇ ਬਸ ਦੈਟਸ ਇਟ, ਪਰ ਜਿਹੜਾ ਸਫ਼ਰ ਹੈ ਨਾ ਉਹ ਜ਼ਿਆਦਾ ਮਾਇਨੇ ਰੱਖਦਾ ਹੈ। ਸੋ ਇਸ ਸਫ਼ਰ ਨੂੰ, ਇਸ ਜ਼ਿੰਦਗੀ ਦੇ ਸਫ਼ਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਜੀਂਦੇ ਚਲੇ ਜਾਓ, ਬਿਕੋਜ਼ ਸਾਨੂੰ ਗਾਣੇ ਵੀ ਤਾਂ ਇੰਸਪਾਇਰ ਕਰ ਰਹੇ ਨਾ ਉਸੇ ਤਰੀਕੇ ਨਾਲ ਆਪਣੀ ਲਾਈਫ ਨੂੰ ਸਪੈਂਡ ਕਰਨ ਦੇ ਲਈ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਰਿਡ ਇਜ਼ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ ਐਫ ਐਮ ਰੇਨਬੋ। ਆਫ ਕੋਰਸ ਸਟੇ ਟਿਊਨਡ।

ਸਾਰੇ ਗਾਣੇ ਤੁਸੀਂ ਇੰਜੋਏ ਕੀਤਾ ਆਕਾਸ਼ਵਾਣੀ ਐਫਐਮ ਰੇਨਬੋ ਤੇ ਜੀ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰਜੇ ਗਰਿਮਾ ਦੇ ਨਾਲ ਸੋ ਜੀ ਤੁਸੀਂ ਗਾਣਾ ਇੰਜੋਏ ਕੀਤਾ ਆਨੰਦ ਮਿਲਨ ਨੇ ਇਹ ਗਾਣੇ ਨੂੰ ਯੂ ਨੋ ਡਾਇਰੈਕਟ ਕੀਤਾ ਇਸ ਗਾਣੇ ਦੇ ਮਿਊਜ਼ਿਕ ਨੂੰ ਡਾਇਰੈਕਟ ਕੀਤਾ ਹੈ ਐਂਡ ਕੁਰਬਾਨ ਫਿਲਮ ਦਾ ਇਹ ਗਾਣਾ ਹੈ ਮੁਹੰਮਦ ਅਜ਼ੀਜ਼ ਨੇ ਇਸ ਗਾਣੇ ਨੂੰ ਗਾਇਆ ਹੈ ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿੱਚ ਆਪਾਂ ਨਾਜ਼ੀਆ ਹਸਨ ਦਾ ਇਹ ਗਾਣਾ ਹੁਣ ਇੰਜੋਏ ਕਰਾਂਗੇ ਸਟੇ ਟਿਊਨਡ ਟੂ ਐਫਐਮ ਰੇਨਬੋ

ਵੈਲ ਜੀ, ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਇਹ ਗਾਣਾ ਤੁਸੀਂ ਇੰਜੋਏ ਕੀਤਾ, ਅਫਕੋਰਸ ਜੀ ਰਤਮਾਨ ਦੇ ਉੱਤੇ ਪਿਕਚਰਾਈਜ਼ਡ ਗਾਣਾ। ਆਰ ਜੇ ਗਰੀਮਾ ਦੇ ਨਾਲ ਮਿਡ ਡੇ ਮੈਲਡੀਜ਼ ਪ੍ਰੋਗਰਾਮ ਦੇ ਵਿੱਚ ਅਗਲੇ ਗਾਣੇ ਵਾਲ ਆਪਾਂ ਰੁੱਖ ਕਰਦੇ ਹਾਂ, ਐਂਡ ਇਹ ਗਾਣਾ ਜੋ ਹੈ ਰਫੀ ਸਾਹਿਬ ਦੀ ਆਵਾਜ਼ ਵਿੱਚ ਤੁਸੀਂ ਸੁਣੋਗੇ। ਸਟੇ ਟਿਊਨ ਟੂ ਐਫ ਐਮ ਰੇਨਬੋ।

ਬਈ ਆਵਾਜ਼ ਮੈਂ ਨਾ ਦੂੰਗਾ ਇਹ ਗਾਣਾ ਤੁਸੀਂ ਇੰਜੋਏ ਕੀਤਾ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰ ਜੇ ਗਰਿਮਾ ਦੇ ਨਾਲ ਸੋ ਗਾਣਾ ਫਿਲਮ 1964 ਦੀ ਸੁਪਰ ਹਿੱਟ ਫਿਲਮ ਦੋਸਤੀ ਦਾ ਇੱਕ ਬਹੁਤ ਹੀ ਸੁਪਰ ਹਿੱਟ ਗਾਣਾ ਸੀਗਾ ਐਂਡ ਯੂ ਨੋ ਦਿੱਗਜ ਗਾਇਕ ਮੁਹੰਮਦ ਰਫੀ ਸਾਹਿਬ ਨੇ ਇਸ ਆਈਕੋਨਿਕ ਗਾਣੇ ਨੂੰ ਗਾਉਣ ਦੇ ਲਈ ਸਿਰਫ ਅਤੇ ਸਿਰਫ 1 ਰੁਪਏ ਦਾ ਟੋਕਨ ਫੀਸ ਜੋ ਹੈ ਲਿੱਤੀ ਸੀਗੀ ਸਿਰਫ 1 ਰੁਪਏ ਦੇ ਵਿੱਚ ਗਾਣਾ ਜਿਹੜਾ ਹੈ ਗਾਇਆ ਸੀਗਾ ਸੋ ਲਕਸ਼ਮੀਕਾਂਤ ਪਿਆਰੇ ਲਾਲ ਨੇ ਇਸ ਯੂ ਨੋ ਇਸ ਇਹਦੇ ਮਿਊਜ਼ਿਕ ਨੂੰ ਪਹਿਲੇ ਹੀ ਲਤਾ ਮੰਗੇਸ਼ਕਰ ਦੇ ਲਈ ਤਿਆਰ ਕੀਤਾ ਸੀ ਪਰ ਬਾਅਦ ਵਿੱਚ ਇਹਨੂੰ ਇਸ ਫਿਲਮ ਦੇ ਲਈ ਇਸਤੇਮਾਲ ਕੀਤਾ ਗਿਆ ਵੈਸੇ ਕਿਸੇ ਹੋਰ ਪਰਪਜ਼ ਦੇ ਲਈ ਇਸ ਗਾਣੇ ਨੂੰ ਪਹਿਲੇ ਤਿਆਰ ਕੀਤਾ ਗਿਆ ਸੀਗਾ ਸੋ 1965 ਦੇ ਵਿੱਚ ਫਿਲਮ ਫੇਅਰ ਅਵਾਰਡਸ ਨੇ ਉਹਦੇ ਵਿੱਚ ਬੈਸਟ ਫਿਲਮ ਬੈਸਟ ਮਿਊਜ਼ਿਕ ਐਂਡ ਬੈਸਟ ਸੌਂਗ ਦੇ ਲਈ ਬਹੁਤ ਸਾਰੇ ਅਵਾਰਡਸ ਇਸੇ ਫਿਲਮ ਨੇ ਜਿੱਤੇ ਸੀਗੇ ਦੋਸਤੀ ਨੇ ਸੋ ਚਲੋ ਐਨੀਵੇਜ਼ ਮੂਵਿੰਗ ਔਨ ਟੂ ਦ ਨੈਕਸਟ ਟਰੈਕ ਆਫ ਦ ਸ਼ੋ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਜੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰ ਜੇ ਗਰਿਮਾ ਦੇ ਨਾਲ ਖੁਦਾ ਗਵਾ ਇਸ ਫਿਲਮ ਤੋਂ ਇਹ ਟਾਈਟਲ ਟਰੈਕ ਤੁਸੀਂ ਇੰਜੋਏ ਕਰੋਗੇ ਸਟੇ ਟਿਊਨ ਟੂ ਐਫ ਐਮ ਰੇਨਬੋ

0: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼ DD ਭਾਰਤੀ DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾ ਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾ ਹਰਟਸ ਵਿਵਿਧ ਭਾਰਤੀ FM 103.6 ਮੈਗਾ ਹਰਟਸ ਅੰਮ੍ਰਿਤਸਰ FM 100.9 ਮੈਗਾ ਹਰਟਸ FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ
1: ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲਡੀਜ਼ ਫਿਲਹਾਲ ਵੇਲਾ ਹੋ ਚੁੱਕਿਆ ਹੈ ਪ੍ਰਾਦੇਸ਼ਿਕ ਖਬਰਾਂ ਦਾ ਤੇ ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਉਸ ਤੋਂ ਬਾਅਦ ਪ੍ਰੋਗਰਾਮ ਮਿਡ ਡੇ ਮੈਲਡੀਜ਼ ਰਹੇਗਾ ਜਾਰੀ ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ
2: ਖਬਰਾਂ ਸੁਣੋਗੇ
3: ਨਮਸਕਾਰ ਇਹ ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਖਾਸ ਖਬਰਾਂ ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਦਾ ਸੱਦਾ ਦਿੱਤਾ ਹੈ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ ਅਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਪਾਕਿਸਤਾਨ ਉੱਪਰ ਸੰਯੁਕਤ ਰਾਸ਼ਟਰ ਮੰਚ ਦਾ ਰਾਜਨੀਤੀਕਰਨ ਦਾ ਇਲਜ਼ਾਮ ਲਾਉਂਦੇ ਹੋਏ ਭਾਰਤ ਨੇ ਕਿਹਾ ਹੈ ਕਿ ਸਹਿ ਪ੍ਰਧਾਨ ਵਜੋਂ ਨਿਰਪੱਖਤਾ ਬਣਾਈ ਰੱਖਣ ਦੀ ਬਜਾਏ ਪਾਕਿਸਤਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ

0: ਪੀ ਹਰੀਸ਼ ਨੇ ਸਹਿ ਪ੍ਰਧਾਨ ਵਜੋਂ ਪਾਕਿਸਤਾਨ ਦੇ ਵਿਹਾਰ ਦੀ ਆਲੋਚਨਾ ਕੀਤੀ। ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਅਸੀਮ ਇਫਤਿਖਾਰ ਅਹਿਮਦ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸ਼੍ਰੀ ਹਰੀਸ਼ ਨੇ ਜੰਮੂ ਕਸ਼ਮੀਰ ਬਾਰੇ ਭਾਰਤ ਦੇ ਲੰਮੇ ਸਮੇਂ ਦੇ ਸਟੈਂਡ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰੀ ਉਦਯੋਗ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿੱਚ ਸਟੀਲ ਸੈਕਟਰ ਵਿੱਚ ਡਿਜੀਟਲੀਕਰਨ ਬਾਰੇ ਇੱਕ ਵਿਚਾਰ ਚਰਚਾ ਸੈਸ਼ਨ ਵਿੱਚ ਇਹ ਗੱਲ ਕਹੀ। ਸਟੀਲ ਸੈਕਟਰ ਦੀ ਮਜ਼ਬੂਤ ਕਾਰਗੁਜ਼ਾਰੀ ਦਾ ਹਵਾਲਾ ਦਿੰਦਿਆਂ ਸ਼੍ਰੀ ਕੁਮਾਰ ਸਵਾਮੀ ਨੇ ਕਿਹਾ ਕਿ ਦੇਸ਼ ਨੇ 2018 ਤੋਂ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਟੀਲ ਉਤਪਾਦਕ ਵਜੋਂ ਆਪਣੀ ਮਜ਼ਬੂਤ ਸਥਿਤੀ ਬਰਕਰਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 ਤੋਂ ਕੱਚੇ ਫੌਲਾਦ ਦਾ ਉਤਪਾਦਨ ਲਗਭਗ 8% ਦੀ ਸਲਾਨਾ ਦਰ ਨਾਲ ਵਧਿਆ, ਜਦੋਂ ਕਿ ਘਰੇਲੂ ਮੰਗ ਵਧਣ ਕਾਰਨ ਤਿਆਰ ਸਟੀਲ ਦੀ ਖਪਤ ਲਗਭਗ 13% ਵਧੀ ਹੈ। ਦੇਸ਼ ਦੇ ਨੌਜਵਾਨਾਂ ਦੀ ਅਗਵਾਈ ਵਾਲੇ 6 ਸਟਾਰਟਅਪਸ ਨੇ 8ਵੇਂ ਯੂਥ ਕੋ ਲੈਬ ਨੈਸ਼ਨਲ ਇਨੋਵੇਸ਼ਨ ਚੈਲੰਜ 2026 ਵਿੱਚ ਜਿੱਤ ਹਾਸਲ ਕੀਤੀ ਹੈ। ਇਹ ਪਹਿਲ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ UNDP ਇੰਡੀਆ ਅਤੇ ਸਿਟੀ ਫਾਊਂਡੇਸ਼ਨ ਵੱਲੋਂ ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਦੇ ਸਹਿਯੋਗ ਨਾਲ ਅਤੇ ਟੀ ਹੱਬ ਫਾਊਂਡੇਸ਼ਨ ਰਾਹੀਂ ਲਾਗੂ ਕੀਤੀ ਗਈ ਹੈ। ਇਹ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਿਰੰਤਰ ਵਿਕਾਸ ਟੀਚਿਆਂ ਵੱਲ ਪ੍ਰਗਤੀ ਨੂੰ ਤੇਜ਼ ਕਰਨ ਲਈ ਇੱਕ ਮੁੱਖ ਪਲੇਟਫਾਰਮ ਵਜੋਂ ਉਭਰੀ ਹੈ। ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੈਂਟਰਲ ਵਿਸਟਾ ਕੋਰੀਡੋਰ ਲਈ ਕੇਂਦਰੀ ਸਕੱਤਰਿਤ ਮੈਟਰੋ ਸਟੇਸ਼ਨ ਅਤੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਸ ਪਲ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਹ ਪ੍ਰੋਜੈਕਟ ਆਉਣ ਜਾਣ ਵਾਲਿਆਂ ਦੀ ਸਹੂਲਤ ਨੂੰ ਆਸਾਨ ਕਰੇਗਾ।
1: ਬਹੁਤ ਹੀ ਇਤਿਹਾਸਿਕ ਮੂਮੈਂਟ ਹੈ, ਜਬ ਦੇਸ਼ ਕੀ ਰਾਜਧਾਨੀ ਜਹਾਂ ਸੇ ਪੂਰੀ ਸਰਕਾਰ ਚਲਨੀ ਹੈ, ਸੈਂਟਰਲ ਵਿਸਟਾ ਔਰ ਯਹਾਂ ਕੇ ਕਰਮਚਾਰੀ ਔਰ ਯਹਾਂ ਕੇ ਜਿਤਨੇ ਵੀ ਕਾਰਯਾਲਯੋਂ ਮੇ ਕਾਮ ਕਰਨੇ ਵਾਲੇ ਸਭ ਲੋਗ ਉਨਕੋ ਏਕ ਐਸੀ ਸੁਵਿਧਾ ਪ੍ਰਦਾਨ ਕਰਨੇ ਕੇ ਲੀਏ ਆਜ ਭੂਮੀ ਪੂਜਨ ਅਥਵਾ ਗਰਾਊਂਡ ਬ੍ਰੇਕਿੰਗ ਸੇਰੇਮਨੀ ਆਜ ਇਹ ਕੀ ਗਈ ਹੈ ਔਰ ਯੇ ਜਬ ਕੰਪਲੀਟ ਹੋ ਜਾਏਗੀ ਉਸਕੇ ਬਾਅਦ ਦਿੱਲੀ ਕੇ ਬਹੁਤ ਸੇ ਛੋਰ ਆਪਸ ਮੇ ਜਹਾਂ ਜਹਾਂ ਮੈਟਰੋ ਲਾਈਨ ਚਲਤੀ ਹੈ ਉਨਕੋ ਯੇ ਜੋੜੇਗੀ। ਅਬ ਯੇ ਜੋ ਲਾਈਨ ਹੈ ਯੇ ਆਰ ਕੇ ਆਸ਼ਰਮ ਸੇ ਲੇਕਰ ਕੇ ਔਰ ਇੰਦਰਪ੍ਰਸਥ ਤੱਕ ਜਿਸਕੇ ਅੰਦਰ 9 ਸਟੇਸ਼ਨ ਹੈ।
0: ਇਸ ਸਟੇਸ਼ਨ ਨੂੰ ਜਨਕਪੁਰੀ ਪੱਛਮ ਤੋਂ ਆਰ ਕੇ ਆਸ਼ਰਮ ਮਾਰਗ ਤੱਕ ਮੌਜੂਦਾ ਮਜੈਂਟਾ ਲਾਈਨ ਦੇ ਵਿਸਥਾਰ ਵਜੋਂ ਪੜਾਅ 5A ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਅਮਲ 25 ਜੂਨ ਤੋਂ 24 ਜੁਲਾਈ 2026 ਤੱਕ ਚੱਲੇਗਾ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਹੋਏਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 24,453 ਬਲਾਕ ਪੱਧਰ ਅਧਿਕਾਰੀ BLOs ਘਰ ਘਰ ਜਾ ਕੇ ਫਾਰਮ ਭਰਨਗੇ। ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਹੁਣ ਤੱਕ ਸੂਬੇ ਭਰ 'ਚ 1,84,00,000 ਭਾਵ 86.02% ਵੋਟਰਾਂ ਦੀ ਨਿਸ਼ਾਨਦੇਹੀ ਜਾਂ ਮੈਪਿੰਗ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੋਈ ਤਾਂ ਉਸ ਦੀ ਵੋਟ ਨਹੀਂ ਕੱਟੀ ਜਾਏਗੀ, ਸਗੋਂ ਅਜਿਹੇ ਵੋਟਰ ਕੋਲੋਂ ਕੁਝ ਦਸਤਾਵੇਜ਼ ਮੰਗ ਕੇ ਉਸ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਏਗਾ। ਇਸ ਦੌਰਾਨ ਕੱਲ੍ਹ ਸ਼੍ਰੀਮਤੀ ਮਿੱਤਰਾ ਵੱਲੋਂ ਪੰਜਾਬ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਪੜਾਅ ਦੌਰਾਨ BLOs ਦੇ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ, ਇਹਨਾਂ ਫਾਰਮਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIRRNU ਜਲੰਧਰ। ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਭਾਰਤੀ ਦੂਤਘਰ ਨੇ ਸੁਰੱਖਿਆ ਹਾਲਤ ਵਿੱਚ ਸੁਧਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਇੱਕ ਸੋਧੀ ਹੋਈ ਸਲਾਹ ਜਾਰੀ ਕੀਤੀ ਹੈ। ਦੂਤਘਰ ਨੇ ਕਿਹਾ ਕਿ ਬਦਲਦੇ ਘਟਨਾਕ੍ਰਮ ਦੇ ਬਾਵਜੂਦ ਭਾਰਤੀ ਨਾਗਰਿਕਾਂ ਨੂੰ ਅਗਲੇ ਨੋਟਿਸ ਤੱਕ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਣਾ ਚਾਹੀਦਾ ਹੈ। ਦੇਸ਼ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਅਤੇ ਈਰਾਨ ਦੀ ਯਾਤਰਾ ਕਰਨ ਵਾਲੇ ਨੂੰ ਸਲਾਹ ਦਿੱਤੀ ਗਈ ਕਿ ਉਹ ਬਹੁਤ ਜ਼ਿਆਦਾ ਸਾਵਧਾਨੀ ਅਤੇ ਚੌਕਸੀ ਵਰਤਣ ਅਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ। ਉਨ੍ਹਾਂ ਨੂੰ ਭਰੋਸੇਯੋਗ ਸਰੋਤਾਂ ਰਾਹੀਂ ਸਥਾਨਕ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤਾਜ਼ਾ ਜਾਣਕਾਰੀ ਅਤੇ ਆਉਣ ਵਾਲੀਆਂ ਸਲਾਹਾਂ ਲਈ ਦੂਤਘਰ ਦੀ ਅਧਿਕਾਰਤ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾਏ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਡਾਕਟਰ SJYSHANKAR ਨੇ ਕਿਹਾ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਲਾਗੂ ਹੋਣ ਨਾਲ ਚਿੱਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਨਵੇਂ ਪਾਸਪੋਰਟ ਸੁਰੱਖਿਆ ਕੇਂਦਰਾਂ ਅਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਦੀ ਸਥਾਪਨਾ ਅਤੇ ਰਿਕਾਰਡ ਪਾਸਪੋਰਟ ਜਾਰੀ ਕਰਨ ਨਾਲ ਸਫ਼ਰ ਸੁਵਿਧਾਜਨਕ ਹੋ ਰਿਹਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਜੈਸ਼ੰਕਰ ਨੇ 14ਵੇਂ ਪਾਸਪੋਰਟ ਸੇਵਾ ਦਿਵਸ ਮੌਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਰੇ ਪਾਸਪੋਰਟ ਅਧਿਕਾਰੀ

0: ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੰਚਾਰ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਸੇਵਾ, ਸੁਸ਼ਾਸਨ ਅਤੇ ਨਾਗਰਿਕ ਸਹੂਲਤਾਂ ਪ੍ਰਤੀ ਵਚਨਬੱਧਤਾ ਨਾਲ ਇੰਡੀਆ ਪੋਸਟ ਰਾਹੀਂ ਪਾਸਪੋਰਟ ਸੇਵਾਵਾਂ ਦੂਰ ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚ ਰਹੀਆਂ ਨੇ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਇਸ ਅਨੁਸਾਰ ਸ੍ਰੀ ਟਰੰਪ ਨੂੰ ਹੁਣ ਈਰਾਨ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣੀ ਪਏਗੀ। ਇਹ ਬਿੱਲ ਪ੍ਰਤੀਨਿਧ ਸਭਾ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਸੀਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ ਬਹੁਮਤ ਹੈ, ਪਰ 4 ਰਿਪਬਲਿਕਨ ਮੈਂਬਰਾਂ ਨੇ ਪਾਰਟੀ ਲੀਹਾਂ ਤੋਂ ਹਟ ਕੇ ਇਸ ਬਿੱਲ ਦਾ ਸਮਰਥਨ ਕੀਤਾ। ਸਦਨ ਦੇ ਲਗਭਗ ਸਾਰੇ ਡੈਮੋਕਰੇਟ ਮੈਂਬਰਾਂ ਨੇ ਬਿੱਲ ਦੀ ਹਮਾਇਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰਨ ਬਾਰੇ ਸਹਿਮਤ ਹੋ ਗਿਆ ਹੈ। ਉਹਨਾਂ ਨੇ ਇਸ ਨੂੰ ਹੋਰਮੁਜ਼ ਸਟ੍ਰੇਟ ਇਲਾਕੇ 'ਚ ਤਣਾਅ ਖਤਮ ਕਰਨ ਵਾਲੇ ਇੱਕ ਇਤਿਹਾਸਿਕ ਸ਼ਾਂਤੀ ਸਮਝੌਤੇ ਦਾ ਹਿੱਸਾ ਦੱਸਿਆ। ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ ਉਦਯੋਗਿਕ ਪਲਾਂਟ ਵਿੱਚ ਇੱਕ ਸਮਾਗਮ ਵਿੱਚ ਸ੍ਰੀ ਟਰੰਪ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਉਹਨਾਂ ਦੀ ਸਰਕਾਰ ਦਾ ਮੁੱਖ ਉਦੇਸ਼ ਰਿਹਾ ਹੈ। ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੇਂ ਕੋਚ ਟਿਮ ਵਾਈਟ ਦੀ ਅਗਵਾਈ ਹੇਠ ਭਾਰਤੀ ਟੀਮ ਜੂਨੀਅਰ ਏਸ਼ੀਆ ਕੱਪ ਸਮੇਤ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਸਕਾਟਲੈਂਡ ਅਤੇ ਇੰਗਲੈਂਡ ਵਿੱਚ 7 ਮੈਚ ਖੇਡੇਗੀ। ਖੈਦੇਮ ਸ਼ਿਲੇਮਾਚਾਰ ਨੂੰ ਟੀਮ ਦੀ ਅਗਵਾਈ ਕਰੇਗੀ, ਜਦੋਂ ਕਿ ਨਿਧੀ ਅਤੇ ਏਂਜਲ ਹਰਸ਼ਾ ਰਾਣੀ ਮਿੰਜ ਨੂੰ ਗੋਲਕੀਪਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 9 ਦਿਨਾਂ ਦਾ ਇਹ ਦੌਰਾ ਸਕਾਟਲੈਂਡ ਦੀ ਸੀਨੀਅਰ ਮਹਿਲਾ ਟੀਮ ਵਿਰੁੱਧ 2 ਮੈਚਾਂ ਨਾਲ ਸ਼ੁਰੂ ਹੋਏਗਾ। ਇਸ ਤੋਂ ਬਾਅਦ ਅਮਰੀਕਾ, ਇੰਗਲੈਂਡ ਅਤੇ ਬੈਲਜੀਅਮ ਦੀਆਂ ਜੂਨੀਅਰ ਟੀਮਾਂ ਵਿਰੁੱਧ ਮੈਚ ਹੋਣਗੇ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਮੈਕਸੀਕੋ ਵਿੱਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿੱਚ ਕੋਲੰਬੀਆ ਨੇ ਕੋਂਗੋ ਨੂੰ 1-0 ਨਾਲ ਹਰਾ ਦਿੱਤਾ ਹੈ। ਡੈਨੀਅਲ ਮੁਲੋਜ਼ ਦੇ ਦੂਜੇ ਹਾਫ ਵਿੱਚ ਕੀਤੇ ਗਏ ਗੋਲ ਨੇ ਕੋਲੰਬੀਆ ਨੂੰ ਲਗਾਤਾਰ ਦੂਜੀ ਜਿੱਤ ਹਾਸਲ ਕਰਨ ਅਤੇ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਮਦਦ ਕੀਤੀ। ਇਸ ਤੋਂ ਪਹਿਲਾਂ ਪੁਰਤਗਾਲ ਨੇ ਹਿਊਸਟਨ ਵਿੱਚ ਇਸ ਗਰੁੱਪ ਦੇ ਇੱਕ ਹੋਰ ਮੈਚ ਵਿੱਚ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। 43 ਸਾਲਾ ਕ੍ਰਿਸਟੀਆਨੋ ਰੋਨਾਲਡੋ ਨੇ 2 ਸ਼ਾਨਦਾਰ ਗੋਲ ਕੀਤੇ। ਰੋਨਾਲਡੋ ਹੁਣ 6 ਵੱਖ ਵੱਖ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇੰਗਲੈਂਡ ਅਤੇ ਗਾਨਾ ਵਿਚਕਾਰ ਗਰੁੱਪ ਐਲ ਦਾ ਮੈਚ ਬਿਨਾਂ ਕਿਸੇ ਗੋਲ ਦੇ ਬਰਾਬਰ ਰਿਹਾ। ਮੌਸਮ ਵਿਭਾਗ ਨੇ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਦਿਨਾਂ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਕੋਂਕਣ ਅਤੇ ਗੋਆ ਵਿੱਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਅਮਰੀਕੀ ਸੀਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: X2.7 ਮੈਗਾਹਰਟਸ ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣਿਆ ਹੁਣੇ ਹੁਣੇ ਪ੍ਰਾਦੇਸ਼ਿਕ ਖਬਰਾਂ, ਤੇ ਆਓ ਹੁਣ ਜਾਰੀ ਰੱਖਦੇ ਹਾਂ ਪ੍ਰੋਗਰਾਮ ਮਿਡ ਡੇ ਮੈਲਡੀ। ਸੁਣਦੇ ਰਹੋ X2.7 ਮੈਗਾਹਰਟਸ ਆਕਾਸ਼ਵਾਣੀ FM ਰੇਨਬੋ।

कि किसी ने बहुत खूब कहा है कि किसी ने बहुत खूब कहा है कि हंसना आता है मुझे, मुझसे गम की बात नहीं होती। हंसना आता है मुझे, मुझसे गम की बात नहीं होती। मेरी बातों में मजाक होता है, मेरी बातों में मजाक होता है, पर मेरी हर बात मजाक नहीं होती। ਮੱਕੇ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਕੀ ਹਾਲ ਚਾਲ ਹੈ ਜੀ? ਵੈਰੀ ਗੁੱਡ ਆਫਟਰਨੂਨ। ਵੱਜ ਗਏ ਨੇ ਪੂਰੇ ਦੋ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸਦਾ ਨਾਮ ਹੈ ਜੀ ਦਿਲ ਅੱਜ ਸ਼ਾਇਰ ਹੈ। ਕਈ ਵਾਰ ਜ਼ਿੰਦਗੀ ਦੇ ਕੁਝ ਅਹਿਸਾਸ ਅਜਿਹੇ ਹੁੰਦੇ ਨੇ ਜੋ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੁੰਦੇ, ਪਰ ਜਦੋਂ ਉਹੀ ਅਹਿਸਾਸ ਸ਼ਾਇਰੀ ਦਾ ਰੂਪ ਲੈਂਦੇ ਹਨ ਤਾਂ ਸਿੱਧੇ ਦਿਲ ਤੱਕ ਪਹੁੰਚ ਜਾਂਦੇ ਨੇ। ਸੋ ਦੋਸਤੋ, ਕੁਝ ਗੱਲਾਂ ਚੁੱਪ ਰਹਿ ਕੇ ਵੀ ਕਹਿ ਜਾਂਦੀਆਂ ਨੇ, ਕੁਝ ਯਾਦਾਂ ਹੱਸਦੇ ਹੱਸਦੇ ਰੁਲਾ ਜਾਂਦੀਆਂ ਨੇ। ਕੌਣ ਕਹਿੰਦਾ ਹੈ ਮੁਹੱਬਤ ਸਿਰਫ ਮਿਲਣ ਦਾ ਨਾਮ ਹੈ? ਕਈ ਵਾਰ ਦੂਰੀਆਂ ਵੀ ਰਿਸ਼ਤਿਆਂ ਨੂੰ ਹੋਰ ਗਹਿਰਾ ਬਣਾ ਜਾਂਦੀਆਂ ਨੇ। ਸੋ ਦੋਸਤੋ, ਅੱਜ ਦਾ ਇਹ ਸੁਹਾਨਾ ਸਫ਼ਰ, ਇਹ ਸੁਹਾਨੀ ਮਹਿਫਿਲ ਦੇ ਵਿੱਚ ਅਸੀਂ ਗੱਲਾਂ ਕਰਾਂਗੇ ਪਿਆਰ ਦੀਆਂ, ਯਾਦਾਂ ਦੀਆਂ, ਸੁਪਨਿਆਂ ਦੀਆਂ ਅਤੇ ਉਹਨਾਂ ਅਹਿਸਾਸਾਂ ਦੀਆਂ ਜੋ ਹਰ ਦਿਲ ਵਿੱਚ ਕਿਤੇ ਨਾ ਕਿਤੇ ਵਸਦੇ ਹਨ। ਸੋ ਤਿਆਰ ਹੋ ਜਾਓ ਆਪਣੀ ਆਰ ਜੇ ਦੋਸਤ ਸੁਰਬੀ ਦੇ ਨਾਲ ਇਸ ਸਫ਼ਰ ਦੇ ਲਈ, ਜਿੱਥੇ ਹਰ ਨਜ਼ਮ ਇੱਕ ਕਹਾਣੀ ਹੈ ਅਤੇ ਹਰ ਸ਼ਾਇਰੀ ਇੱਕ ਜਜ਼ਬਾਤ। ਚਲੋ ਸ਼ੁਰੂ ਕਰਦੇ ਹਾਂ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ ਨੂੰ ਇੱਕ ਬਿਊਟੀਫੁਲ ਗਜ਼ਲ ਦੇ ਨਾਲ। ਇਸ ਦੇ ਨਾਲ ਖਾਸ ਅਨਾਊਂਸਮੈਂਟ, ਜਿਹੜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਸ਼ਾਇਰੀ ਸਿਰਫ ਮੇਰੀ ਨਹੀਂ ਹੈ, ਇਹ ਦਿਲ ਦੇ ਜਜ਼ਬਾਤ ਤੁਹਾਡੇ ਵੀ ਹੋਣਗੇ। ਨੰਬਰ ਹੈ ਜੀ 9855 10 10 27, 9855 10 10 27। ਇਸ ਨੰਬਰ 'ਤੇ ਤੁਸੀਂ ਸਾਨੂੰ ਆਪਣੀ ਸ਼ਾਇਰੀ ਲਿਖ ਕੇ ਭੇਜ ਸਕਦੇ ਹੋ। ਖਾਸ ਗੱਲ ਤਾਂ ਇਹ ਵੀ ਯਾਦ ਹੈ ਤੁਹਾਨੂੰ ਕਿ ਸ਼ਾਇਰੀ ਅਗਰ ਤੁਹਾਡੀ ਆਪਣੀ ਹੈ ਤਾਂ ਬਹੁਤ ਵਧੀਆ ਗੱਲ ਹੈ, ਪਰ ਜੇ ਸ਼ਾਇਰੀ ਤੁਸੀਂ ਕਿਸੇ ਹੋਰ ਦੀ ਭੇਜ ਰਹੇ ਹੋ ਤਾਂ ਉਹਨਾਂ ਦਾ ਨਾਮ ਜਿਹੜਾ ਲਿਖਣਾ ਨਹੀਂ ਭੁੱਲਣਾ ਹੈ, ਆਪਣਾ ਨਾਮ ਤਾਂ ਚਲੋ ਨਹੀਂ ਭੁੱਲਣਾ। ਸੋ ਨੰਬਰ ਅਨਾਊਂਸ ਕਰ ਦਿੱਤਾ ਜੀ, ਹੁਣ ਤੁਹਾਡੇ ਹੱਥ ਹੈ ਜੀ, ਤੁਹਾਡੀ ਪੈੱਨ ਕਾਪੀ ਜੋ ਵੀ ਲਗਾ ਲਓ, ਅੱਜ ਕੱਲ੍ਹ ਤਾਂ ਮੋਬਾਈਲ ਫੋਨ ਹੈ, ਤਾਂ ਸ਼ੁਰੂ ਹੋ ਜਾਓ ਲਿਖਣੇ ਆਪਣੇ ਜਜ਼ਬਾਤ ਅਤੇ ਸ਼ੇਅਰ ਕਰੋ ਆਪਣੀ ਦੋਸਤ ਆਰ ਜੇ ਸੁਰਬੀ ਦੇ ਨਾਲ। ਇਸ ਬਿਊਟੀਫੁਲ ਗਜ਼ਲ ਤੋਂ ਬਾਅਦ ਮੁੜ ਕੇ ਆਉਂਦੀ ਹਾਂ ਜੀ, ਫਿਰ ਦੇਖਦੀ ਹਾਂ ਕਿੰਨਿਆਂ ਨੇ ਮੈਨੂੰ ਆਪਣੇ ਦਿਲ ਦੀ ਗੱਲ ਅੱਜ ਸ਼ੇਅਰ ਕੀਤੀ ਹੈ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਦਿਲ ਵਿੱਚ ਦਰਦ ਹੈ ਤਾਂ ਲੁਕਾਉਣਾ ਸਿੱਖ ਲਓ, ਦਿਲ ਵਿੱਚ ਦਰਦ ਹੈ ਤਾਂ ਲੁਕਾਉਣਾ ਸਿੱਖ ਲਓ, ਜੇ ਅੱਖਾਂ ਦੇ ਵਿੱਚ ਪਾਣੀ ਹੈ ਤਾਂ ਮੁਸਕਰਾਉਣਾ ਸਿੱਖ ਲਓ। ਮਿਲੇਗਾ ਸਾਥ ਇੱਥੇ ਕਿਸੇ ਦਾ ਮਤਲਬ ਤੱਕ, ਦੁਨੀਆ ਦੀ ਭੀੜ ਵਿੱਚੋਂ ਆਪਣੇ ਆਪ ਨੂੰ ਬਚਾਉਣਾ ਸਿੱਖ ਲਓ। ਇਹ ਸਾਨੂੰ ਭੇਜੀ ਸੀ ਸ਼ਾਇਰੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਹੋਣਾਂ ਨੇ। ਗੱਲ ਤਾਂ ਬਿਲਕੁਲ ਸਹੀ ਹੈ ਜੀ। ਦੇਖੋ, ਜੇ ਦਿਲ ਵਿੱਚ ਦਰਦ ਹੈ ਉਹਨੂੰ ਲੁਕਾ ਲੈਣਾ ਚਾਹੀਦਾ, ਕਿਉਂਕਿ ਦੁਨੀਆ ਜਿਹੜੀ ਹੈ ਤੁਹਾਡਾ ਦਰਦ ਘੱਟ ਸਮਝੇਗੀ, ਉਸ ਦਰਦ 'ਤੇ ਜੋ ਹੈ ਨਮਕ ਜ਼ਿਆਦਾ, ਯਾਨੀ ਕਿ ਕਹਿੰਦੇ ਨੇ ਨੂਣ ਜ਼ਿਆਦਾ ਪਾਏਗੀ, ਜਿਸ ਨਾਲ ਤਕਲੀਫ ਜਿਹੜੀ ਹੈ ਹੋਰ ਜ਼ਿਆਦਾ ਹੋਏਗੀ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਮੈਂ ਹਾਂ ਤੁਹਾਡੀ ਆ ਜੇ ਦੋਸਤ ਸੁਰਭੀ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬਹੁਤ ਸਾਰੇ ਸ਼ਾਇਰ ਜੁੜ ਚੁੱਕੇ ਨੇ, ਸ਼ਾਇਰ ਯਾਨੀ ਕਿ ਮੇਰੇ ਸਰੋਤਾ, ਜੋ ਮੇਰੇ ਲਈ ਇੱਕ ਸ਼ਾਇਰ ਨੇ, ਇੰਨੀਆਂ ਵਧੀਆ ਵਧੀਆ ਸ਼ਾਇਰੀ ਮੈਨੂੰ ਭੇਜਦੇ ਨੇ। ਅਗਲੇ ਸਾਡੇ ਜਿਹੜੇ ਸਰੋਤਾ ਨੇ ਯਾਨੀ ਕਿ ਸ਼ਾਇਰ, ਉਹਨਾਂ ਨੇ ਵੀ ਸਾਨੂੰ ਇੱਕ ਸ਼ਾਇਰੀ ਭੇਜੀ ਹੈ। ਗੱਲ ਚਾਹੇ ਇੱਕ ਲਾਈਨ ਦੀ ਹੈ, ਬਟ ਬੜੀ ਡੂੰਘੀ ਗੱਲ ਹੈ। ਕਹਿੰਦੇ ਨੇ ਲੋਕ ਆਪਣੇ ਲੱਭਣ ਨਿਕਲੇ ਨੇ, ਲੋਕ ਆਪਣੇ ਲੱਭਣ ਨਿਕਲੇ ਨੇ ਆਪਣਿਆਂ ਨੂੰ ਹੀ ਪਿੱਛੇ ਛੱਡ ਕੇ।

ਗਿਆ। ਇਹ ਸਾਨੂੰ ਭੇਜੀ ਸੀ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਜੱਸਲ ਹੋਣਾ ਨੇ। ਗੱਲ ਤਾਂ ਬਹੁਤ ਡੂੰਘੀ ਹੈ ਜੀ ਕਿ ਅਸੀਂ ਆਪਣਿਆਂ ਨੂੰ ਹੀ ਛੱਡ ਕੇ ਆਪਣਿਆਂ ਨੂੰ ਨਿਕਲਣ ਵਾਸਤੇ ਲੱਭ ਲੈਂਦੇ ਹਾਂ, ਨਿਕਲ ਜਾਂਦੇ ਹਾਂ ਲੱਭਣ ਵਾਸਤੇ, ਕਿ ਇਹ ਸੋਚ ਕੇ ਕਿ ਇਸ ਦੁਨੀਆਂ ਦੇ ਵਿੱਚ ਸਾਡਾ ਆਪਣਾ ਤਾਂ ਕੋਈ ਨਾ ਕੋਈ ਬਾਲ ਜ਼ਰੂਰ ਹੋਏਗਾ, ਪਰ ਹੁੰਦਾ ਸ਼ਾਇਦ ਉਲਟੀ ਹੈ। ਸੋ ਅੱਗੇ ਚੱਲਦੇ ਹਾਂ ਜੀ। ਕਹਿੰਦੇ ਨੇ ਮੁਹੱਬਤ ਕਾ ਕੋਈ ਇਰਾਦਾ ਤੋ ਨਹੀਂ ਥਾ, ਮੁਹੱਬਤ ਕਾ ਕੋਈ ਇਰਾਦਾ ਤੋ ਨਹੀਂ ਥਾ ਮੇਰਾ, ਪਰ ਤੁਝੇ ਦੇਖਾ ਤੂੰ ਨੀਅਤ ਬਦਲ ਗਈ, ਨਾ ਜਾਣੇ ਕੌਣ ਸੀ ਕਸ਼ਿਸ਼ ਥੀ ਤੇਰੀ ਬਾਤੋਂ ਮੇਂ, ਨਾ ਜਾਣੇ ਕੌਣ ਸੀ ਕਸ਼ਿਸ਼ ਥੀ ਤੇਰੀ ਬਾਤੋਂ ਮੇਂ, ਕਿ ਤੁਝਸੇ ਬਾਤ ਕਰਦੇ ਕਰਦੇ ਮੇਰੀ ਦੁਨੀਆ ਬਦਲ ਗਈ। ਇਹ ਦੁਨੀਆ ਵਾਲੀ ਗੱਲ ਕਹਿਣ ਵਾਲੇ ਨੇ ਜੀ ਬਲਵਿੰਦਰ ਸਰਾਂ, ਪਿੰਡ ਮੋਰਚੰਡ ਸਿੱਖਾਂ ਹਨੂਮਾਨਗੜ੍ਹ ਤੋਂ।

सी कशिश थी तेरी बातों में कि तुझसे बात करते करते मेरी दुनिया बदल गई। ਇਹ ਦੁਨੀਆ ਵਾਲੀ ਗੱਲ ਕਹਿਣ ਵਾਲੇ ਨੇ ਜੀ ਬਲਵਿੰਦਰ ਸਰਾਂ ਪਿੰਡ ਮੋਰ ਚੰਡ ਸਿੱਖਾਂ ਹਨੂਮਾਨਗੜ੍ਹ ਤੋਂ। ਕਈ ਵਾਰ ਕਿਸੇ ਨਾਲ ਗੱਲਬਾਤ ਕਰਦੇ ਅਸੀਂ ਕਿਸੇ ਨੂੰ ਦੇਖਦੇ ਰਹਿ ਜਾਂਦੇ ਹਾਂ, ਕਈ ਵਾਰ ਕਿਸੇ ਦੀ ਗੱਲਾਂ ਇੰਨੀਆਂ ਸੋਹਣੀਆਂ ਲੱਗਦੀਆਂ ਨੇ। ਸੋ ਇਸੇ ਤਰੀਕੇ ਦੀ ਮੁਹੱਬਤ ਜਿਹੜੀ ਹੈ ਨਾ, ਕਈ ਵਾਰ ਲੋਕ ਕਹਿੰਦੇ ਨੇ ਕਿ ਇਰਾਦਾ ਤਾਂ ਨਹੀਂ ਥਾ ਪਰ ਹੋ ਗਈ, ਇਹੀ ਇਰਾਦਾ ਹੁੰਦਾ ਉਹ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਕੋਈ ਸਾਡੇ ਦਿਲ ਨੂੰ ਬਹੁਤ ਚੰਗਾ ਲੱਗਦਾ, ਫਿਰ ਸਮਾਂ ਉਹ ਵੀ ਆ ਜਾਂਦਾ, ਕੋਈ ਸਾਡੇ ਦਿਲ ਦਾ ਬਹੁਤ ਖਾਸ ਹੋ ਜਾਂਦਾ। ਚਲਦੀ ਹਾਂ ਜੀ ਅਗਲੀ ਸ਼ਾਇਰੀ ਵੱਲ। ਕਹਿੰਦੇ ਕਿ ਬਹੁਤ ਟੂਟੇ ਹੈ ਖੁਆਬ ਮੇਰੇ, ਬਹੁਤ ਟੂਟੇ ਹੈ ਖੁਆਬ ਮੇਰੇ, ਬੜੀ ਉੱਚੀ ਕੀਮਤ ਚੁਕਾਈ ਹੈ, ਜਵਾਨੀ ਵੇਚ ਕਰ ਆਪਣੀ ਇਹ ਕਾਇਨਾਤ ਪਾਈ ਹੈ, ਜਜ਼ਬਾਤੋਂ ਕਾ ਸੌਦਾ ਤੋਂ ਹਮ ਵੀ ਕਰ ਗੁਜ਼ਰਤੇ, ਮਗਰ ਸ਼ੁਕਰਾਨਾ ਉਸ ਖੁਦਾ ਕਾ ਜਿਸਨੇ ਇੱਜ਼ਤ ਬਚਾਈ ਹੈ। ਇਹ ਬਿਊਟੀਫੁਲ ਸ਼ਾਇਰੀ ਸਾਨੂੰ ਭੇਜੀ ਸੀ ਗਗਨਪ੍ਰੀਤ ਕੌਰ ਹੋਣਾ ਨੇ ਟਾਂਡਾ ਤੋਂ। ਜਦੋਂ ਅਸੀਂ ਪਰਮਾਤਮਾ 'ਤੇ ਵਿਸ਼ਵਾਸ ਰੱਖ ਲਈਏ ਨਾ, ਫਿਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਸਾਨੂੰ ਤੋੜਨ ਦੀ, ਸਾਡਾ ਬੁਰਾ ਕਰਨ ਦੀ ਜਾਂ ਸਾਡੀ ਹਿੰਮਤ ਨੂੰ ਤੋੜਨ ਦੀ। ਇਸ ਕਰਕੇ ਤਾਂ ਕਹਿੰਦੇ ਨੇ ਪਰਮਾਤਮਾ 'ਤੇ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਤੁਹਾਡੀ ਦੋਸਤ ਆਰ ਜੇ ਸੁਰਬੀ ਦੇ ਨਾਲ ਇਹ ਸਫ਼ਰ ਚੱਲਦਾ ਪਿਆ, ਔਰ ਇਸ ਸਫ਼ਰ ਦੇ ਵਿੱਚ ਤੁਸੀਂ ਮੇਰੇ ਨਾਲ ਜੁੜ ਚੁੱਕੇ ਹੋ, ਅਤੇ ਜਿਹੜੇ ਹੁਣ ਜੁੜੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਜੋ ਆਪਣੀ ਸ਼ਾਇਰੀ ਭੇਜਣਾ ਚਾਹੁੰਦੇ ਨੇ, ਜਿਹੜੇ ਇੱਛੁਕ ਨੇ, ਜਿਨ੍ਹਾਂ ਨੇ ਆਪਣੀ ਦਿਲ ਦੀ ਗੱਲਾਂ ਲਿਖੀਆਂ ਨੇ, ਜਿਹੜੇ ਲਿਖਣ ਦੇ ਸ਼ੌਕੀਨ ਨੇ, ਤਾਂ ਇਹ ਮੌਕਾ ਉਹਨਾਂ ਦੇ ਲਈ ਹੈ। ਆਪਣੀ ਦਿਲ ਦੀ ਗੱਲਾਂ, ਆਪਣੇ ਜਜ਼ਬਾਤ ਆਪਣੀ ਦੋਸਤ ਨਾਲ ਸ਼ੇਅਰ ਕਰ ਸਕਦੇ ਹੋ। ਮੈਂ ਉਹੀ ਦੋਸਤ ਹਾਂ ਜਿਸ ਨਾਲ ਦਿਲ ਦੀ ਗੱਲਾਂ ਕੀਤੀਆਂ ਜਾ ਸਕਦੀਆਂ ਹੈ। ਜੀ ਹਾਂ, ਸੋਲੋ ਦੇਰੀ ਨਹੀਂ ਕਰਨੀ ਹੈ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹ ਜਲਦੀ ਸਮਾਪਤ ਹੋ ਜਾਏਗਾ। ਤੁਸੀਂ ਸਭ ਜਾਣ ਨਹੀਂ ਗਏ ਹੋਵੋਗੇ ਹੁਣ ਤਾਂ 9855100027 ਇਹ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ ਮੈਨੂੰ ਵਟਸਐਪ 'ਤੇ ਆਪਣੀ ਸ਼ਾਇਰੀ ਭੇਜਣੀ ਹੈ, ਆਪਣਾ ਨਾਮ ਲਿਖਣਾ ਨਹੀਂ ਭੁੱਲਣਾ। ਉਹ ਤਾਂ ਚਲੋ ਤੁਸੀਂ ਨਹੀਂ ਭੁੱਲਦੇ, ਪਰ ਜਿਨ੍ਹਾਂ ਦੀ ਤੁਸੀਂ ਸ਼ਾਇਰੀ ਭੇਜ ਰਹੇ ਹੋ ਉਹਨਾਂ ਦਾ ਨਾਮ ਵੀ ਲਿਖਣਾ ਨਹੀਂ ਭੁੱਲਣਾ ਹੈ ਜੀ। ਲਓ ਜੀ, ਇਸ ਪਿਆਰੀ ਜੀ ਕਸਲ ਤੋਂ ਬਾਅਦ ਤੁਹਾਡੀ ਦੋਸਤ ਮੁੜ ਕੇ ਆਉਂਦੀ ਹੈ।

ਕਹਿੰਦੇ ਨੇ ਕਿ ਗਜ਼ਲ ਜਿਹੜੀ ਨਾ ਸਿਰਫ ਸੁਣੀ ਨਹੀਂ ਜਾਂਦੀ, ਇਹ ਗਜ਼ਲ ਸਿਰਫ ਸੁਣੀ ਨਹੀਂ ਜਾਂਦੀ, ਮਹਿਸੂਸ ਕੀਤੀ ਜਾਂਦੀ ਹੈ। ਸੋ ਅੱਜ ਦੀ ਇਸ ਮਹਿਫਿਲ ਦੇ ਵਿੱਚ ਜੋ ਮੈਂ ਗਜ਼ਲ ਲਗਾਈ ਉਸਨੂੰ ਤੁਸੀਂ ਜ਼ਰੂਰ ਮਹਿਸੂਸ ਕੀਤਾ ਹੋਵੇਗਾ। ਕਈ ਵਾਰ ਇਹ ਗਜ਼ਲਾਂ ਸਾਡੀ ਜ਼ਿੰਦਗੀ ਨੂੰ ਬਿਆਨ ਕਰ ਦਿੰਦੀਆਂ ਨੇ ਅਤੇ ਬਹੁਤ ਸਕੂਨ ਮਿਲਦਾ ਹੈ ਜਦੋਂ ਅਸੀਂ ਅੱਖਾਂ ਬੰਦ ਕਰਕੇ ਇਹਨਾਂ ਗਜ਼ਲਾਂ ਨੂੰ ਸੁਣਦੇ ਹਾਂ। ਅਤੇ ਹੋਰ ਵੀ ਜ਼ਿਆਦਾ ਸਕੂਨ ਮਿਲਦਾ ਹੈ ਜਦੋਂ ਮੈਂ ਯਾਨੀ ਕਿ ਤੁਹਾਡੀ ਦੋਸਤ ਤੁਹਾਡੀਆਂ ਭੇਜੀਆਂ ਸ਼ਾਇਰੀ ਪੜ੍ਹਦੀ ਹੈ। ਸ਼ੁਰੂਆਤ ਕਰਦੀ ਹਾਂ ਜੀ ਅਗਲੀ ਸ਼ਾਇਰੀ ਤੋਂ, ਮਤਲਬ ਕਿ ਸਾਡੇ ਸੈਕਿੰਡ ਲੈਵਲ ਦੇ ਅਗਲੇ ਜੋ ਸ਼ਾਇਰ ਸਾਡੇ ਨਾਲ ਮੌਜੂਦ ਹੈ ਉਹਨਾਂ ਤੋਂ। ਕਹਿੰਦੇ ਨੇ, ਬਹੁਤ ਕਮ ਲੋਕ ਹੈ ਜੋ ਮੇਰੇ ਦਿਲ ਕੋ ਬਹਾਤੇ ਹੈ, ਬਹੁਤ ਕਮ ਲੋਕ ਹੈ ਜੋ ਮੇਰੇ ਦਿਲ ਕੋ ਬਹਾਤੇ ਹੈ, ਔਰ ਉਸਸੇ ਵੀ ਬਹੁਤ ਕਮ ਹੈ ਜੋ ਮੁਝੇ ਸਮਝ ਪਾਤੇ ਹੈ। ਇਹ ਸਾਨੂੰ ਭੇਜੀ ਸੀ ਸ਼ਾਇਰੀ ਕਿਰਨ ਅਰੋਲਾ ਹੋਣਾ ਨੇ ਗ੍ਰੀਨ ਪਾਰਕ ਕਪੂਰਥਲਾ ਤੋਂ। ਗੱਲ ਤਾਂ ਬਿਲਕੁਲ ਸਹੀ ਕਹੀ ਹੈ, ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਨੂੰ ਆਪਾਂ ਸਮਝੀਏ, ਪਰ ਕਈ ਵਾਰ ਇੱਦਾਂ ਵੀ ਹੁੰਦਾ ਕਿ ਬਹੁਤ ਸਾਰੇ ਲੋਕ ਸਾਡੀ ਲਿਸਟ ਵਿੱਚ ਤਾਂ ਜ਼ਰੂਰ ਹੁੰਦੇ ਹੈ ਪਰ ਸਾਨੂੰ ਸਮਝਣ ਵਾਲੇ ਲੋਕ ਬਹੁਤ ਜ਼ਿਆਦਾ ਘੱਟ ਹੁੰਦੇ ਹੈ। ਇਸ ਕਰਕੇ ਦੋਸਤ ਕਹਿੰਦੇ ਜ਼ਰੂਰ ਬਣਾਓ, ਪਰ ਉਹ ਦੋਸਤ ਖਾਸ ਤੌਰ 'ਤੇ ਬਣਾਓ ਜੋ ਤੁਹਾਨੂੰ ਸਮਝ ਸਕੇ, ਤੁਹਾਡੀ ਗੱਲ ਸੁਣ ਸਕੇ। ਉੱਦਾਂ ਤਾਂ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਲੋਕ ਨੇ, ਪਰ ਤੁਹਾਨੂੰ ਅਸਲ 'ਚ ਕੌਣ ਸਮਝਦਾ ਹੈ, ਇਹ ਦੇਖਣ ਵਾਲੀ ਗੱਲ ਜ਼ਰੂਰ ਹੁੰਦੀ ਹੈ। ਚਲਦੀ ਹਾਂ ਜੀ ਅਗਲੇ ਸ਼ਾਇਰ ਦੀ ਸ਼ਾਇਰੀ ਵੱਲ। ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਹੋਣਾ ਨੇ, ਲਵਦੀਪ ਸਿੰਘ ਜੱਸਲ ਹੋਣਾ ਨੇ ਸਾਨੂੰ ਲਿਖ ਕੇ ਭੇਜਿਆ ਬਹੁਤ ਕੁਝ ਖਾਸ। ਕਹਿੰਦੇ ਨੇ, ਵੱਡੇ ਹੋਣ ਦਾ ਅਭਿਮਾਨ ਕਰੀ ਨਾ, ਵੱਡੇ ਹੋਣ ਦਾ ਅਭਿਮਾਨ ਕਰੀ ਨਾ, ਜਦੋਂ ਆਉਂਦਾ ਹੈ ਤੂਫਾਨ ਡਿੱਗ ਪੈਂਦੇ ਆ ਵੱਡੇ ਵੱਡੇ ਦਰਖਤ ਵੀ। ਬਾਦਸ਼ਾਹੀ ਦਾ ਹੰਕਾਰ ਕਰੀ ਨਾ, ਮਿੱਟੀ ਦੇ ਵਿੱਚ ਮਿਲ ਜਾਂਦੇ ਨੇ ਵੱਡੇ ਵੱਡੇ ਤਖਤ ਵੀ। ਜੋ ਰੱਬ ਕਰਦਾ ਚੰਗਾ ਕਰਦਾ, ਜੋ ਰੱਬ ਕਰਦਾ ਹੈ ਚੰਗਾ ਕਰਦਾ, ਕੁਝ ਨਾ ਕੁਝ ਸਿਖਾ ਕੇ ਜਾਂਦਾ ਆਇਆ ਬੁਰਾ ਵਕਤ ਵੀ। ਸਿਰਫ ਪਿਆਰ ਦੇ ਨਾਲ ਨਹੀਂ ਜ਼ਿੰਦਗੀ ਚੱਲਦੀ, ਜਸਲ ਜ਼ਿੰਦਗੀ ਦੇ ਵਿੱਚ ਹੋਣਾ ਪੈਂਦਾ ਸਖਤ ਵੀ। ਬੜੀਆਂ ਸਾਰੀ ਗੱਲਾਂ ਸੀ ਸ਼ਾਇਰੀ ਦੇ ਵਿੱਚ। ਇੱਕ ਇਹ ਕਿ ਕਦੀ ਅਹੰਕਾਰ ਨਹੀਂ ਕਰਨਾ ਚਾਹੀਦਾ, ਇੱਕ ਇਹ ਕਿ ਕਦੀ ਵੀ ਇਹ ਨਾ ਸੋਚੋ ਕਿ ਬੁਰਾ ਵਕਤ ਹਮੇਸ਼ਾ ਰਹੇਗਾ, ਇਹ ਬੁਰਾ ਵਕਤ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ ਅਤੇ ਰੱਬ 'ਤੇ ਰੱਖਿਆ ਵਿਸ਼ਵਾਸ ਸਾਨੂੰ ਹੋਰ ਮਜ਼ਬੂਤ ਕਰ ਦਿੰਦਾ ਹੈ। ਸਹੀ ਕਿਹਾ, ਕਦੇ ਵੀ ਬੁਰੇ ਵਕਤ ਨੂੰ ਲੈ ਕੇ ਕੋਸੋ ਨਾ ਕਿ ਬੁਰਾ ਵਕਤ ਹੈ, ਇਹ ਬੁਰਾ ਵਕਤ ਨਹੀਂ ਹੈ, ਇਹ ਤੁਹਾਡੇ ਚੰਗੇ ਵਕਤ ਦਾ ਇੱਕ ਬੁਰਾ ਵਕਤ ਹੈ ਜੋ ਤੁਹਾਨੂੰ ਅਹਿਸਾਸ ਕਰਾ ਰਿਹਾ ਕਿ ਕੁਝ ਅੱਛਾ ਹੋਣ ਵਾਲਾ, ਸ਼ਾਇਦ ਅਸੀਂ ਕੁਝ ਸਿੱਖਣਾ ਹੋਏਗਾ। ਤਾਂ ਹੀ ਤਾਂ ਕਹਿੰਦੇ ਨੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੁੰਦਾ ਨਾ ਕਿਸੇ ਨਾ ਕਿਸੇ ਰੀਜ਼ਨ ਕਰਕੇ ਹੁੰਦਾ। ਇਸ ਕਰਕੇ ਛੋਟੀ ਮੋਟੀ ਗੱਲਾਂ ਤੋਂ ਪਰੇਸ਼ਾਨ ਨਾ ਹੋਵੋ, ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਹਮੇਸ਼ਾ ਹੱਸਦੇ ਰਹੋ,

0: ਹਰ ਪਰੇਸ਼ਾਨੀ ਦਾ ਹੱਲ ਨਿਕਲ ਜਾਂਦਾ, ਉਹ ਵੀ ਕਿਸੇ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ, ਕਿਉਂਕਿ ਤੁਹਾਡੇ ਕੋਲ ਸਭ ਕੁਛ ਹੈ। ਇਸ ਕਰਕੇ ਇਹ ਹਿੰਮਤ ਨਹੀਂ ਛੱਡਣੀ ਚਾਹੀਦੀ। ਅਗਲੀ ਸ਼ਾਇਰੀ ਵੱਲ ਚਲਦੀ ਹਾਂ ਜੀ ਮੈਂ। ਕਹਿੰਦੇ ਨੇ ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਮਰਨੇ ਕੇ ਲੀਏ ਥੋੜ੍ਹਾ ਸਾ ਔਰ ਜੀਨੇ ਕੇ ਲੀਏ ਬਹੁਤ ਸਾਰਾ ਪੀਣਾ ਪੜਤਾ ਹੈ। ਕਿਆ ਬਾਤ ਹੈ ਜੀ, ਬਿਲਕੁਲ ਸਹੀ ਕਿਹਾ। ਅੱਜ ਹੋ ਕੀ ਗਿਆ ਸਾਰਿਆਂ ਨੂੰ? ਅੱਜ ਬੜੀਆਂ ਅਸੀਂ ਡੂੰਘੀਆਂ ਗੱਲਾਂ ਕਰ ਰਹੇ ਹਾਂ, ਪਿਆਰ ਮੁਹੱਬਤ ਦੀ ਵੀ ਗੱਲ ਚੱਲ ਰਹੀ ਹੈ, ਪਰ ਬੜੀਆਂ ਚੰਗੀਆਂ ਗੱਲਾਂ ਵੀ ਚੱਲ ਰਹੀਆਂ ਨੇ। ਮਤਲਬ ਕਹਿ ਲਵਾਂ ਮੈਂ, ਰਿਐਲਿਟੀ ਦੇ ਉੱਤੇ ਗੱਲਾਂ ਚੱਲਦੀਆਂ ਵੀ ਇਹਨੀਆਂ, ਜੇ ਐਕਚੁਅਲ 'ਚ ਰਿਐਲਿਟੀ ਹੈ ਅਤੇ ਐਕਚੁਅਲ 'ਚ ਜੋ ਚੀਜ਼ਾਂ ਹੁੰਦੀਆਂ ਨੇ। ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਤਾਂ ਐਸੇ ਵੀ ਰਹੇ ਜੋ ਜ਼ਿੰਦਗੀ ਤਾਂ ਜੀ ਰਹੇ ਨੇ, ਪਰ ਜਿਹੜਾ ਉਹ ਜ਼ਹਿਰ ਦਾ ਘੁੱਟ ਰੋਜ਼ ਪੀ ਰਿਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ, ਉਹ ਕਈ ਵਾਰ ਬੰਦੇ ਨੂੰ ਨਾ ਬੜਾ ਕੀ ਕਹਿੰਦੇ ਆ ਝੰਜੋੜ ਕੇ ਰੱਖ ਦਿੰਦਾ, ਬੜਾ ਮੁਸ਼ਕਿਲ ਹੁੰਦਾ। ਪਰ ਚਲੋ ਹਰ ਹਾਲਾਤ ਨੂੰ ਨਿਕਲਣਾ ਪੈਂਦਾ। ਪਰ ਮੈਂ ਇਹ ਦੱਸ ਦੇਵਾਂ, ਸਾਨੂੰ ਸ਼ਾਇਰੀ ਭੇਜੀ ਸੀਗੀ ਰਾਮ ਸਰੂਪ ਅਰੋੜਾ ਉਹਨਾਂ ਨੇ, ਚੌਂਕ ਚਿਲੀਆ ਸੁਲਤਾਨਪੁਰ ਲੋਧੀ ਤੋਂ। ਇਹ ਸਿਲਸਿਲਾ ਚੱਲਦਾ ਰਹੇਗਾ ਜੀ, ਸਮਾਂ ਬਹੁਤ ਥੋੜ੍ਹਾ ਜਿਹਾ ਰਹਿ ਗਿਆ। ਮੈਂ ਹੁਣ ਗੀਤ ਪਲੇ ਕਰਨ ਜਾ ਰਹੀ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਤੁਸੀਂ ਜਲਦੀ ਜਲਦੀ ਮੈਨੂੰ ਅਗਰ ਕੋਈ ਸ਼ਾਇਰੀ ਭੇਜਣਾ ਚਾਹੁੰਦੇ ਹੋ ਤਾਂ ਭੇਜ ਦਿਓ, ਨੰਬਰ 9855 10 10 27।
1: ਲੋਕਾਂ ਨੂੰ ਡੈਡੀਕੇਟ ਆ ਜਿਨ੍ਹਾਂ ਨੇ ਇਸ ਜ਼ਮੀਨ 'ਤੇ ਇਕੱਠਿਆਂ ਬਹੁਤ ਚੰਗੇ ਪਲ ਗੁਜ਼ਾਰੇ, ਅਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਵਿਛੜ ਜਾਣਾ, ਉਸ ਚੀਜ਼ ਦਾ ਜ਼ਿਕਰ ਆ।

ਦੋਸਤੋ ਪ੍ਰੋਗਰਾਮ ਤੁਸੀਂ ਸੁਣਿਆ ਨੀਲਾ ਸ਼ਹਿਰ ਹੈ, ਇੱਥੇ ਸਮਾਪਤ ਹੁੰਦਾ। ਹੁਣ ਤੁਸੀਂ ਸੁਣੋਗੇ ਰੇਨਬੋ, ਦਿੱਲੀ ਰੇਨਬੋ ਤੋਂ ਸਾਡਾ ਸਪੋਂਸਰ ਪ੍ਰੋਗਰਾਮ ਉਮੰਗ, ਉਸ ਤੋਂ ਬਾਅਦ 3 ਵਜੇ ਪ੍ਰੋਗਰਾਮ ਰੇਡੀਓ ਡਾਕਟਰ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

ਮੈਂ ਕਿਹਾ ਜੀ ਚੱਕ ਦੋ ਜੀ, ਤੁਸੀਂ ਵੀ ਆਵਾਜ਼ ਚੱਕ ਦੋ, ਰੇਡੀਓ ਔਨ ਕਰ ਲਓ, ਕਿਉਂਕਿ ਪ੍ਰੋਗਰਾਮ ਹੈਲੋ ਜਲੰਧਰ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਹਾਂ ਤੁਹਾਡੀ ਆ ਜੇ ਦੋਸਤ ਸੁਰਬੀ, ਪ੍ਰੋਗਰਾਮ ਲੈ ਕੇ ਹੈਲੋ ਜਲੰਧਰ ਆ ਗਈ ਹਾਂ। ਪੂਰੇ ਵੱਜ ਗਏ ਨੇ 4 ਅਤੇ ਮੈਨੂੰ ਪਤਾ ਤੁਸੀਂ ਸਾਰੇ ਐਕਟਿਵ ਹੋ ਗਏ ਹੋਵੋਗੇ ਆਪਣੇ ਚਾਹ ਦੇ ਕੱਪ ਦੇ ਨਾਲ।

ਤੇ ਫਿਰ ਦੋਸਤੋ ਤਿਆਰ ਹੋ ਅੱਜ ਇੱਕ ਨਵੀਂ ਗੱਲਾਂ ਬਾਤਾਂ ਦੇ ਨਾਲ, ਨਵੇਂ ਪ੍ਰਸ਼ਨਾਂ ਦੇ ਨਾਲ, ਯਾਨੀ ਕੁਐਸਚਨਸ ਦੇ ਨਾਲ ਤੁਹਾਡੀ ਅੱਜ ਦੋਸਤ ਫਿਰ ਆ ਗਈ ਹੈ ਜੀ, ਬੜੇ ਸਾਰੇ ਸਵਾਲ ਲੈ ਕੇ। ਲੇਕਿਨ ਇਹ ਸਵਾਲ ਮੁਸ਼ਕਿਲ ਨਹੀਂ ਹੋਣਗੇ, ਇਹ ਸਵਾਲ ਤੁਹਾਡੇ ਨਾਲ ਹੀ ਜੁੜੇ ਹੋਣਗੇ। ਤੁਹਾਡੀਆਂ ਉਹ ਗੱਲਾਂ ਅੱਜ ਮੈਂ ਜਾਣਾਂਗੀ ਜਿਹਨੂੰ ਯਾਦ ਕਰਕੇ ਤੁਹਾਨੂੰ ਅੱਜ ਵੀ ਬਹੁਤ ਹਾਸਾ ਆਉਂਦਾ, ਅਤੇ ਜਿਹਨੂੰ ਯਾਦ ਕਰਕੇ ਤੁਹਾਡੇ ਮੰਮੀ ਡੈਡੀ ਨੂੰ ਬੜਾ ਗੁੱਸਾ ਆਉਂਦਾ। ਸਮਝ ਗਏ ਹੋ ਨਾ ਮੈਂ ਕਿਹਦੀ ਗੱਲ ਕਰ ਰਹੀ ਹਾਂ? ਜੀ ਹਾਂ, ਇਹ ਉਹ ਗੱਲਾਂ ਨੇ ਜੋ ਹਰ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਦਾ, ਬਚਪਨ ਦੇ ਵਿੱਚ ਤਾਂ ਬਹੁਤ ਹੀ ਕਰਦਾ, ਅਤੇ ਕਈ ਤਾਂ ਅੱਜ ਵੀ ਕਰਦੇ ਨੇ ਵੱਡੇ ਹੋ ਕੇ ਵੀ, ਯਾਨੀ ਕਿ ਉਹਨਾਂ ਦਾ ਬਚਪਨਾ ਖਤਮ ਨਹੀਂ ਹੋਇਆ। ਇਸ ਬਚਪਨੇ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ, ਇਸ ਕਾਇਮ ਰੱਖੇ ਬਚਪਨੇ ਦੇ ਨਾਲ ਹੀ ਅੱਜ ਅਸੀਂ ਗੱਲਾਂ ਕਰਨੀਆਂ ਨੇ। ਉਹਨਾਂ ਸ਼ਰਾਰਤਾਂ ਜੀ ਤੁਸੀਂ ਬਚਪਨ ਦੇ ਵਿੱਚ ਕੀਤੀਆਂ ਹੋਣਗੀਆਂ, ਉਹ ਮਿੱਠੀਆਂ ਖੱਟੀਆਂ ਮਿੱਠੀਆਂ ਸ਼ਰਾਰਤਾਂ ਜਿਹਨੂੰ ਯਾਦ ਕਰਕੇ ਅੱਜ ਵੀ ਤੁਹਾਨੂੰ ਹਾਸਾ ਆ ਜਾਂਦਾ, ਜਾਂ ਫਿਰ ਤੁਹਾਨੂੰ ਲੱਗਦਾ ਯਾਰ ਕੀ ਕੀਤਾ ਅਸੀਂ, ਮਤਲਬ ਅੱਜ ਤੁਸੀਂ ਨਾ ਉਹ ਕਰ ਦਿਓ ਕੀ ਕਹਿੰਦੇ, ਜਿਹੜੀ ਗੱਲ ਤੁਸੀਂ ਕਦੀ ਕਿਸੇ ਨੂੰ ਨਹੀਂ ਦੱਸੀ ਨਾ, ਅੱਜ ਤੁਸੀਂ ਮੈਨੂੰ ਦੱਸੋ। ਅੱਜ ਇਸ ਰੇਡੀਓ ਦੇ ਵਿੱਚ, ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲ ਮੌਕਾ ਹੈ ਉਹ ਚੀਜ਼ ਕਹਿਣ ਦਾ, ਉਹ ਗੱਲ ਕਨਫੈਸ ਕਰਨ ਦਾ ਜੋ ਸ਼ਾਇਦ ਤੁਸੀਂ ਕਿਸੇ ਨੂੰ ਨਹੀਂ ਕਹੀ, ਜੋ ਇੱਦਾਂ ਦੀ ਗੱਲ ਜੋ ਤੁਸੀਂ ਮਨ ਦੇ ਵਿੱਚ ਰੱਖੀ ਹੈ, ਤੁਸੀਂ ਕਹਿੰਦੇ ਯਾਰ ਇਹ ਨਾ ਗੱਲ ਕਿਸੇ ਨੂੰ ਨਹੀਂ ਪਤਾ, ਅਤੇ ਅਗਰ ਤੁਸੀਂ ਅੱਜ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ, ਯਾਨੀ ਆਪਣੀ ਦੋਸਤ ਰੂਬੀਨਾ ਸ਼ੇਅਰ ਕਰ ਸਕਦੇ ਹੋ, ਕੋਈ ਐਸੀ ਸ਼ਰਾਰਤ ਸ਼ੇਅਰ ਕਰ ਸਕਦੇ ਹੋ ਜਿਹਨੂੰ ਸੋਚ ਕੇ ਤੁਸੀਂ ਛੁਪਾ ਕੇ ਰੱਖਿਆ ਹੋਇਆ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਅਤੇ ਗਾਲਾਂ ਨਾ ਪੈ ਜਾਣ। ਸੋ ਆਪਣੇ ਬਚਪਨ ਦੀਆਂ ਉਹ ਸ਼ਰਾਰਤਾਂ ਜਿਹੜੀਆਂ ਨੇ ਨਾ, ਅੱਜ ਇੱਕ ਵਾਰ ਫਿਰ ਤੋਂ ਤਾਜ਼ੀਆਂ ਕਰ ਲਓ ਜੀ ਆਪਣੀ ਦੋਸਤ ਰੂਬੀ ਦੇ ਨਾਲ। ਨੰਬਰ ਮੈਂ ਅਨਾਊਂਸ ਕਰ ਦਿੰਦੀ ਹਾਂ ਮੇਰੇ ਨਾਲ ਗੱਲਬਾਤ ਕਰਨ ਲਈ, ਯਾਨੀ ਕਿ ਸਾਡਾ ਫੋਨਿੰਗ ਪ੍ਰੋਗਰਾਮ ਹੈ ਜੀ। ਫੋਨ ਕਰਨ ਦੇ ਲਈ ਨੰਬਰ ਤਾਂ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੈ, ਤੁਸੀਂ ਸਭ ਬਹੁਤ ਤੇਜ਼ ਹੋ ਅਤੇ ਬਹੁਤ ਸਮਾਰਟ ਵੀ ਹੋ, ਫਿਰ ਵੀ ਮੈਂ ਅਨਾਊਂਸ ਕਰ ਦਿੰਦੀ ਹਾਂ। ਨੰਬਰ ਹੈ 0181-23-42-74। ਇਸ ਨੰਬਰ 'ਤੇ ਤੁਸੀਂ ਮੈਨੂੰ ਫੋਨ ਕਰੋ ਜੀ। 0181-23-42-174 ਇਹ ਸਾਡਾ ਨੰਬਰ ਹੈ ਜੀ। ਤੁਹਾਡੀ ਦੋਸਤ ਅੱਜ ਸੁਰਬੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਜੀ। ਬਸ ਫਿਰ ਦੇਰੀ ਕਾਹਦੀ ਹੈ, ਅੱਜ ਫਿਰ ਮਸਤੀ ਦੀ ਪਾਠਸ਼ਾਲਾ ਆਪਾਂ ਸ਼ੁਰੂ ਕਰਦੇ ਹਾਂ ਅਤੇ ਇੰਜੋਏ ਕਰਦੇ ਹਾਂ ਅੱਜ ਦੇ ਇਸ ਸੈਗਮੈਂਟ ਨੂੰ, ਅੱਜ ਦੇ ਇਸ ਪ੍ਰੋਗਰਾਮ ਨੂੰ, ਆਪਣੀ ਯਾਦਾਂ ਦੇ ਨਾਲ, ਆਪਣੀਆਂ ਸ਼ਰਾਰਤਾਂ ਵਾਲੀਆਂ ਗੱਲਾਂ ਦੇ ਨਾਲ। ਸੋ ਹਾਂ, ਧਿਆਨ ਰੱਖਿਓ ਕੋਈ ਐਸੀ ਸ਼ਰਾਰਤ ਨਾ ਦੱਸਿਓ ਜਿਹਨੂੰ ਫਿਰ ਮੈਂ ਨਾ ਸੁਣ ਪਾਵਾਂ। ਚਲੋ ਠੀਕ ਹੈ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਵਧੀਆ ਗੀਤ ਮੁਹੰਮਦ ਰਫੀ ਦੀ ਆਵਾਜ਼ ਸੁਣਾਉਣ ਜਾ ਰਹੀ ਹਾਂ ਜੀ। ਫਿਰ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਕਰਦੇ ਹਾਂ।

0: ਮੈਂ ਕਿਹਾ ਜੀ ਮਸਤ ਭਾਰੋ ਕੇ ਆਸ਼ਿਕ ਸਾਡੇ ਨਾਲ ਅੱਗੇ ਜੁੜ ਚੁੱਕੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸੁਣਦੇ ਹਾਂ ਜੀ ਉਹਨਾਂ ਦੀਆਂ ਸ਼ਰਾਰਤਾਂ। ਹੈਲੋ,
1: ਹੈਲੋ ਸੁਰਵੀ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ, ਕੀ ਹਾਲ ਚਾਲ ਹੈ ਜੀ?
1: ਠੀਕ ਹੈ ਜੀ, ਮੈਂ ਰਾਮ ਲਵਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਰਾਮ ਲਵਾਇਆ ਸ਼ਰਮਾ ਜੀ, ਇੱਕ ਗੱਲ ਮੈਂ ਅੱਜ ਤੁਹਾਨੂੰ ਕਹਿਣੀ ਹੈ ਜੀ।
1: ਹਾਂਜੀ,
0: ਆਪਣੀ ਇੰਟਰੋ ਹੁਣ ਚੇਂਜ ਕਰ ਲਓ, ਸਾਨੂੰ ਯਾਦ ਹੋ ਗਈ ਹੈ ਇੰਟਰੋ।
1: ਠੀਕ ਹੈ ਜੀ, ਠੀਕ ਹੈ
0: ਜੀ, ਹੁਣ ਮੈਂ ਅਗਲੀ ਵਾਰੀ ਕੁਛ ਅਲੱਗ ਸੁਣੂੰਗੀ। ਮੈਨੂੰ
1: ਹਾਲੇ ਵੀ ਸ਼ਰਾਰਤ ਭੁੱਲਦੀ ਨਹੀਂ ਜੀ।
0: ਅੱਛਾ, ਕਿਹੜੀ ਹੈ ਉਹ ਸ਼ਰਾਰਤ?
1: ਸਾਡੇ ਜੀ ਬੱਚੇ ਬਚਪਨ ਦੇ ਵਿੱਚ, ਸਾਰੇ ਨਿਆਣੇ ਬੱਚੇ ਸੀ ਜਦੋਂ ਹੋਲੀ ਖੇਡ ਰਹੇ ਸੀ।
0: ਅੱਛਾ ਜੀ,
1: ਤੇ ਹੋਲੀ ਖੇਡਦੇ ਸੀ ਤੇ ਸਾਡੇ ਮੇਰਾ ਚਾਚੇ ਦਾ ਬੇਟਾ ਸੀਗਾ, ਇਹਦਾ ਹੋਰ ਦੋ ਤਿੰਨ ਮੁੰਡੇ ਹੋ ਕੇ ਨਾ, ਉਹਨਾਂ ਨੇ
0: ਹਾਂਜੀ ਹਾਂਜੀ
1: ਉਹਨਾਂ ਨੇ ਜੀ ਪਾਣੀ ਦੇ ਵਿੱਚ ਗੋਹਾ ਘੋਲ ਲਿਆ ਪਸ਼ੂਆਂ ਦਾ।
0: ਹਾਏ ਰੱਬਾ ਮੇਰੇ ਆ।
1: ਹਾਂਜੀ ਹਾਂਜੀ, ਤੇ ਉਹ ਗੋਹਾ ਘੋਲ ਕੇ ਜੀ ਉਹਨੇ ਇੱਦਾਂ ਕੀਤਾ, ਅਸੀਂ ਤੁਰੇ ਜਾਈਏ ਤਾਂ ਉੱਪਰ ਉੱਪਰ ਚੜ ਕੇ ਚੁਆਰ ਜਦੋਂ ਚੜੇ ਸੀ ਉੱਪਰ ਜੀ।
0: ਅੱਛਾ,
1: ਉੱਪਰ ਚੜ ਕੇ ਉਹਨਾਂ ਨੇ ਉਹ ਗੋਹੇ ਦਾ ਜੀ ਸਾਡੇ ਪਾਣੀ ਸਾਰੇ ਬੱਚਿਆਂ ਨੇ ਪਾ ਦਿੱਤਾ।
0: ਅੱਛਾ,
1: ਮਾੜੀ
0: ਹੋ ਗਈ ਨਾ
1: ਉਦੋਂ? ਹਾਂਜੀ, ਤੁਹਾਨੂੰ ਦੱਸ ਦੇਣਾ, ਮੈਂ ਮੇਰੇ ਪਿਤਾ ਜੀ ਸੀਗੇ ਡਾਕਟਰ ਜੀ।
0: ਅੱਛਾ ਜੀ,
1: ਤੇ ਡਾਕਟਰ ਸੀਗੇ ਤਾਂ ਉਹਨਾਂ ਨੇ ਜਿੱਦਾਂ ਕੰਨਾਂ ਨੂੰ ਕੰਨ ਧੋਣ ਵਾਲੀ ਹੁੰਦੀ ਸੀ, ਕੰਨ ਨੂੰ ਡਾਕਟਰ ਸਾਫ਼ ਕਰਦੇ ਹੁੰਦੇ ਸੀ ਜੀ, ਪਚਕਾਰੀ ਹੁੰਦੀ ਸੀ ਬਹੁਤ ਵਧੀਆ ਉਹ।
0: ਅੱਛਾ ਜੀ, ਉਹੀ ਪਚਕਾਰੀ ਨਾਲ ਤਾਂ ਨੀ ਕਿਤੇ ਤੁਸੀਂ?
1: ਹਾਂਜੀ,
0: ਖੇਡਿਆ
1: ਹੁੰਦੀ ਸੀ ਉਹਨਾਂ ਕੰਨ ਧੋਂਦੇ ਅਸੀਂ, ਫਿਰ ਮੈਂ ਹੀ ਦੇਖਿਆ ਜੀ, ਅਸੀਂ ਕਿਹਾ ਉਹਨੂੰ ਇਹਦਾ ਸੱਦ ਕੇ ਫਸ ਲਿਆ ਬੋਰੇ ਇਹਦਾ ਜਿੱਦਾਂ ਜੀ।
0: ਹਾਂ ਹਾਂ,
1: ਇਹ ਸੱਦ ਕੇ ਪਚਕਾਰੀ ਨਾਲ ਭਰ ਕੇ ਅਸੀਂ ਨਾ ਤੇਲ ਮਾਰਤਾ ਉਹਦੇ ਤੇ ਕਾਲਾ ਜੀ।
0: ਪਚਕਾਰੀ ਦੇ ਵਿੱਚ ਤੇਲ ਮਾਰਤਾ ਜੀ?
1: ਹਾਂਜੀ, ਉਹ ਬਹੁਤ ਵੱਡੀ ਹੁੰਦੀ ਪਚਕਾਰੀ ਜੀ, ਕੰਨ ਧੋ ਲੈਂਦੇ ਜੀ ਸਾਡੇ, ਹਾਲੇ ਹੀ ਪਈ ਹੈ ਮੇਰੇ ਫਾਦਰ ਦਾ,
0: ਸਾਡੇ
1: ਬਹੁਤ
0: ਵਧੀਆ
1: ਸੀ, ਬਹੁਤ ਘੱਟ ਹੀ ਕਿਦਾਂ ਕਰਦੇ ਹੁੰਦੇ ਸੀ, ਪਰ ਅਸੀਂ ਏਦਾਂ ਦੀ ਸ਼ਰਾਰਤ ਤਕੜੀ ਕੀਤੀ ਤਾਂ ਉਸ ਵੇਲੇ ਮਹਿੰਗੀ ਬਹੁਤ ਸੀਗੀ ਜੀ, ਸਟੀਲ ਦੀ ਹੁੰਦੀ
0: ਸੀ। ਜੀ ਜੀ ਜੀ, ਇਹ ਤਾਂ ਫਿਰ
1: ਆਈਡੀਆ
0: ਸੀ ਵੈਸੇ ਤੇਲ ਪਾਉਣ ਦਾ?
1: ਇਹ ਆਈਡੀਆ ਜੀ ਬਸ ਏਦਾਂ ਸਾਨੂੰ ਬੱਚਿਆਂ ਨੂੰ ਆਪ ਹੀ ਆ ਜਾਂਦਾ, ਸਾਨੂੰ ਪਤਾ ਹੀ ਹੈ ਜੀ ਏਦਾਂ ਆ ਗਿਆ ਆਈਡੀਆ। ਉਹ ਵੀ ਏਦਾਂ ਸੀਗਾ ਜੀ, ਸਾਡੇ ਪਸ਼ੂ ਵੀ ਇਹੀ ਰੱਖਦੇ ਹੁੰਦੇ ਸੀਗੇ।
0: ਹਾਂਜੀ ਹਾਂਜੀ ਹਾਂਜੀ,
1: ਮਸ਼ੀਨ ਨੂੰ ਤੇਲ ਲਾਈਦਾ ਜੀ, ਉਹ ਆਪਣੇ ਗਲਾਸਿਆਂ ਨੂੰ ਏਦਾਂ ਆਪਣੇ ਚਾਲਾਂ ਜੀ ਆਉਂਦੀਆਂ, ਉਹਨੂੰ ਤੇਲ ਲਾ ਕੇ ਰੈਲੀ ਹੋਈ ਦੀ ਮਸ਼ੀਨ
0: ਜੀ। ਜੀ ਜੀ ਜੀ, ਅੱਛਾ ਫਿਰ ਜਿਹਨਾਂ ਨੇ ਗੋਬਰ ਵਾਲੇ ਸੁੱਟੇ ਸੀ ਗੁਬਾਰੇ, ਫਿਰ ਉਹਨਾਂ ਦੇ ਉੱਤੇ ਕਿੰਨਾ ਕੁ ਪਾਇਆ ਫਿਰ ਤੇਲ?
1: ਉਹਨਾਂ ਨੇ ਪਾਇਆ ਨੀ, ਫਿਰ ਉਹ ਪਚਕਾਰੀ ਨਾ ਪਾਇਆ, ਉੱਤੋਂ ਹੀ ਪੈ ਗਿਆ ਜੀ, ਫਿਰ ਕਾਫੀ ਪੈ ਗਿਆ ਉਹਨਾਂ ਦੀ।
0: ਬਦਲਾ ਤੁਸੀਂ ਪੂਰਾ ਲੈ ਲਿਆ ਫਿਰ?
1: ਹਾਂ, ਉਹਨਾਂ ਦਾ ਜੀ ਹੋ ਗਿਆ, ਉਹਨਾਂ ਨੇ ਵੀ ਉੱਥੇ
0: ਹੁਣ ਤੁਸੀਂ ਪੋਤੇ ਦੋ ਤਿੰਨ ਕਹਿੰਦੇ ਨਾ ਸ਼ਰਾਰਤਾਂ ਨਾ ਕਰੋ,
1: ਹੁਣ ਸ਼ਰਾਰਤਾਂ ਕਰ ਰਹੀ ਉਹਦਾ ਰੇਡੀਓ ਦਾ ਬਸ ਆਹ ਹੀ ਹੈ ਜੀ।
0: ਜੀ,
1: ਰੇਡੀਓ ਸੁਣੀਦਾ ਏਦਾਂ ਬਈ ਬੰਦੇ ਕਹਿੰਦੇ ਵੀ ਤੁਸੀਂ ਕਾਲ ਘੱਟ ਲਾਇਆ ਕਰੋ, ਬਈ ਦੋ ਨਾ ਦੂਏ ਚੋਥੇ ਲਾਇਆ ਕਰੋ, ਕਹਿ ਵੀ ਦੇਈਦਾ ਵੀ ਲਾਵਾਂਗੇ ਕੋਈ ਨੀ ਦੂਏ ਚੋ।
0: ਹਾਂਜੀ ਹਾਂਜੀ, ਬੋਲੋ ਆਪਾਂ ਠੀਕ ਠਾਕ, ਆਪਾਂ ਨੀ ਸੁਣਦੇ,
1: ਉਂਗਲੀਆਂ ਨੂੰ ਏਦਾਂ ਦਾ ਆਦਤ ਪਈ ਹਟਦੀ ਨੀ ਜੀ।
0: ਹਾਂ ਬਸ ਬਸ, ਇਹ ਉਂਗਲਾਂ ਵੱਢਣ ਵਾਲੀਆਂ ਹੋ ਗਈਆਂ।
1: ਹਾਂ ਬਸ, ਚਲੋ ਏਦਾਂ ਦਾ ਫਿਰ ਜੇ ਤੁਸੀਂ ਕਰਨਾ ਫਿਰ ਬੰਦੀ ਕਰ ਦੇਣਾ।
0: ਨਹੀਂ ਨਹੀਂ,
1: ਵੱਢਦੀ ਆ ਉਂਗਲਾਂ ਦਾ?
0: ਨਹੀਂ ਨਹੀਂ।

0: ਨਹੀਂ ਏਦਾਂ ਤਾਂ ਨਹੀਂ ਅਸੀਂ ਕਰਨ ਲੱਗੇ ਜੀ, ਇਹ ਮਤਲਬ ਇਹ
1: ਹਾਂਜੀ
0: ਨਹੀਂ ਰੁਕ ਸਕਦੀਆਂ, ਇਹ ਨਾ ਉਂਗਲਾਂ ਚੱਲਦੀਆਂ ਰਹਿਣੀਆਂ।
1: ਸਾਡੇ ਦੋਸਤ ਆ ਜੀ ਇਧਰੋਂ ਮਲਵੇ ਜੋ ਫੋਨ ਕਰਦੇ ਰਹਿੰਦੇ, ਕਹਿੰਦੇ ਫੋਨ ਆਪਣੀ ਫੋਨ ਨਾਲ ਆਇਆ ਕਰੋ,
0: ਅੱਛਾ ਜੀ,
1: ਉਹ ਆਪ ਲਾਉਂਦੇ ਆ, ਕੱਲ ਵੀ ਲਗਾ ਉਹਨਾਂ ਦਾ, ਅੱਗੇ ਇੱਕ ਦਿਨ ਵੀ ਲਗਾ ਸੀ,
0: ਅੱਛਾ ਜੀ,
1: ਤੇ ਸਾਨੂੰ ਕਹੀ ਜਾਂਦੇ ਰੈਗੂਲਰ ਕਾਲਰ ਹੀ ਫੋਨ ਲਾਈ ਜਾਂਦੇ, ਰੈਗੂਲਰ ਕਾਲਰ ਫੋਨ ਲਾਈ ਜਾਂਦੇ ਆ।
0: ਇਹ ਤਾਂ ਵੀ ਜੈਲਸ, ਇਹ ਤਾਂ ਤੁਸੀਂ ਆਪਸ ਹੀ ਲੜੀ ਪੈਂਦੇ, ਲੜੀ ਜਾ ਰਹੇ ਹੋ ਸਾਰੇ
1: ਨਹੀਂ
0: ਸਾਈਡਾਂ ਤੇ।
1: ਲੜਦੇ ਨਹੀਂ ਜੀ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਫੋਨ ਲਾਓ, ਇਹਦਾ ਮਨੋਰੰਜਨ ਦਾ ਸਾਧਨ ਹੈ ਇਹ
0: ਜੀ
1: ਸਾਰੇ,
0: ਜੀ
1: ਆਪਣੇ ਜਿਹੜਾ ਲੱਗਦਾ ਲਾਓ, ਜਿਹੜਾ ਨਹੀਂ ਲੱਗਦਾ ਨਾ ਲਾਓ।
0: ਅੱਛਾ ਤੇ ਗੀਤ ਕਿਹੜਾ ਸੁਣੋਗੇ ਫਿਰ ਅੱਜ?
1: ਗੀਤ ਮੈਡਮ ਜੀ ਤੁਸੀਂ ਬਹੁਤ ਵਧੀਆ, ਯਾਨੀ ਕਿ ਹੈਗਾ ਜੀ ਉਮਰਾਓ ਜਾਨ ਫਿਲਮਿਆਂ ਤੇ ਆਪਣੇ ਲੈਜੰਡ ਆਸ਼ਾ ਭੋਸਲੇ ਜੀ ਦਾ ਗਾਇਆ ਦਿਲ ਚੀਜ਼ ਕਿਆ ਹੈ ਆਪ ਮੇਰੀ ਜਾਨ ਲੀਜੀ।
0: ਅੱਛਾ ਦੋ ਕੁ ਲਾਈਨਾਂ ਤੁਸੀਂ ਵੀ ਸੁਣਾ ਦਿਓ, ਅਸੀਂ ਵੀ ਜਾਣ ਲਈਏ।
1: ਦਿਲ ਚੀਜ਼ ਕਿਆ ਹੈ
0: ਆਹਾ।
1: ਆ

0: ਬਸ ਬਸ ਤੁਹਾਡਾ ਕਹਿਣਾ ਮੈਂ ਮੰਨ ਲਿਆ ਜੀ, ਹੁਣ ਮੈਂ ਗਾਣਾ ਆਸ਼ਾ ਭੋਸਲਾ ਦਾ ਲਗਾ ਲੱਗੀ ਆ।
1: ਬਹੁਤ ਧੰਨਵਾਦ ਜੀ,
0: ਥੈਂਕ ਯੂ,
1: ਬਹੁਤ ਗੱਲ ਕਰਨ ਲਈ ਬਹੁਤ ਧੰਨਵਾਦ,
0: ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਲੋ ਜੀ, ਇਹਨਾਂ ਨੇ ਤਾਂ ਆਪਣੀ ਕਹਾਣੀ ਸੁਣਾਈ ਸਾਨੂੰ ਸ਼ਰਾਰਤ ਵਾਲੀ, ਬੜੀ ਕਹਾਣੀ ਜਿਹੜੀ ਸੀਗੀ ਹੋਲੀਆਂ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਸ਼ਰਾਰਤਾਂ ਜ਼ਿਆਦਾ ਹੀ ਹੁੰਦੀਆਂ ਨੇ, ਜੋ ਬਹੁਤ ਅੱਛੀ ਉਹਨਾਂ ਨੇ ਸਾਨੂੰ ਸੁਣਾਈ ਸਟੋਰੀ। ਔਰ ਇੱਧਰ ਦੀ ਸਟੋਰੀ ਮੈਨੂੰ ਲੱਗਦਾ ਸਾਡੇ ਹੋਰ ਵੀ ਬਹੁਤ ਸਾਰੇ ਸਰੋਤੇ ਲੈ ਕੇ ਬੈਠੇ ਹੋਣਗੇ, ਸ਼ੇਅਰ ਕਰਨਾ ਚਾਹੁੰਦੇ ਹੋਣਗੇ। ਸੋ ਨੰਬਰ ਮੈਂ ਅਨਾਊਂਸ ਕਰ ਦਿੰਦੀ ਇੱਕ ਵਾਰੀ ਫਿਰ ਤੋਂ, 0181 43 4214 ਇਹ ਮੇਰਾ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ, ਆਪਣੀ ਕਿੱਸੇ ਕਹਾਣੀਆਂ ਸੁਣਾ ਸਕਦੇ ਹੋ ਸ਼ਰਾਰਤਾਂ ਦੇ। ਔਰ ਜੇਕਰ ਤੁਸੀਂ ਅੱਜ ਵੀ ਸ਼ਰਾਰਤ ਕਰਦੇ ਵੱਡੇ ਹੋ ਕੇ ਵੀ ਗਾਲਾਂ ਪੈਂਦੀਆਂ ਨੇ, ਜੇ ਤੁਹਾਨੂੰ ਤੁਸੀਂ ਉਹ ਵੀ ਮੈਨੂੰ ਸ਼ੇਅਰ ਕਰ ਸਕਦੇ ਹੋ। ਲਓ ਜੀ, ਆਸ਼ਾ ਬੋਸਲਾ ਦੀ ਆਵਾਜ਼ ਦੇ ਵਿੱਚ ਮੈਂ ਗੀਤ ਕਰਨ ਜਾ ਰਹੀ ਹਾਂ ਪਲੇ, ਤੁਸੀਂ ਇੰਜੋਏ ਕਰੋ ਜੀ। ਦਿਲ ਚੀਜ਼ ਕਿਆ ਹੈ,

0: ਗਰਮੀ ਹੋ ਕੇ ਪਿਸ਼ਾਬ ਰੁਕ ਜਾਂਦਾ ਹੈ ਜਾਂ ਏਦਾਂ ਹੋਰ ਕੋਈ ਗਰਮੀ ਨਾਲ ਐਲਰਜੀ ਹੋ ਜਾਂਦੀ ਆ,
1: ਹਾਂਜੀ ਹਾਂਜੀ,
0: ਤੇ ਉਹ ਸਾਨੂੰ ਦੇਣੀਆਂ ਨੇ, ਉਹਨੂੰ ਜਿੰਦਾ ਲਾ, ਉਹਨੂੰ ਜਿੰਦਾ ਲਾ ਦੇਣਾ, ਤੇ ਮਾਂ ਨੂੰ ਅਸੀਂ ਕਹਿਣਾ, ਮਾਂ ਨੇ ਇੱਕ ਦਿਨ ਸਾਨੂੰ ਦੇਤੀ ਪਿੰਨੀ ਤੇ ਸਾਡੇ ਫਾਦਰ ਸਾਹਿਬ ਨਹੀਂ ਦਿੰਦੇ ਹੁੰਦੇ ਜੀ,
1: ਅੱਛਾ,
0: ਅਸੀਂ ਕੀ ਕੀਤਾ ਉਹ ਜਿੰਦਾ ਲਾ ਕੇ ਚਾਬੀ ਨੀ ਆਪਣੇ ਕੋਲ ਆ ਜਾਣੀ, ਜਾਂ ਉਹਨੀ ਚਾਬੀ ਲਕੋਲਣੀ, ਪੀਪੇ ਨੀ ਹੁੰਦੇ ਜਿਹੜੇ ਘਿਓ ਵਾਲੇ,
1: ਹਾਂਜੀ ਹਾਂਜੀ ਸਮਝ ਗਈ ਮੈਂ, ਹਾਂਜੀ,
0: ਉਹ ਘਿਓ ਵਾਲੇ ਪੀਪਿਆਂ ਦੇ ਵਿੱਚ ਪੀਪੇ ਚ ਪਾਈਆਂ ਹੋਈਆਂ ਜੀ, ਤਾਂ ਮੋਹਰੇ ਜਿੰਦਾ ਲੱਗਾ ਹੋਣਾ, ਪਿੱਛੋਂ ਕੁੰਡੀ ਜਿਹੜੀ ਸੀ ਨਾ ਪਿਛਲੇ ਪਾਸਿਓ,
1: ਜੀ ਜੀ,
0: ਉਹ ਅਸੀਂ ਦੋਧਾ ਜਣੇ ਨੇ ਸਕੀਮ ਲਾਈ, ਮੈਂ ਤੇ ਮੇਰੇ ਛੋਟੇ ਭਰਾ ਨੇ
1: ਚਲਾਕੀ,
0: ਛੁਰੀ ਦੇ ਨਾਲ ਨਾ ਕਰਦ ਨਾਲ,
1: ਅੱਛਾ,
0: ਉਹਨੂੰ ਪਿਛਲੇ ਪਾਸੇ ਜਿਹੜੀਆਂ ਪੱਤੀਆਂ ਜਿਹੀਆਂ ਹੈਗੀਆਂ ਉਹ ਖੋਲ ਲਈਆਂ, ਉਹ ਖੋਲ ਕੇ ਤਾਂ ਅਸੀਂ ਇੱਕ ਇੱਕ ਪਿੰਨੀ ਕੱਢਣੀ,
1: ਅੱਛਾ,
0: ਉਹ ਖਾ ਜਾਣੀ,
1: ਅੱਛਾ,
0: ਉਦਾਂ ਹੀ ਮੁੜ ਕੇ ਪੱਤੀ ਉਹ ਫੇਰ ਵਾਲੀ ਮੁੜ ਕੇ ਪੀਪਾ ਲਾਇਆ ਸੀ ਕੰਧ ਰਾਂ, ਮਗਰ ਉਹਨੂੰ ਪਤਾ ਨੀ ਸੀ ਲੱਗਦਾ ਵੀ ਪੀਪੇ ਨੂੰ ਕੀ ਹੋਇਆ,
1: ਜੀ ਜੀ ਹਾਂਜੀ,
0: ਤੇ ਉਹ ਦੇਖੀਆਂ ਥੋੜੇ ਦਿਨ ਹੋਏ ਦੇਖਿਆ ਪਾਪਾ ਸਾਡਾ, ਸਾਡੇ ਫਾਦਰ ਸਾਹਿਬ ਕਹਿੰਦੇ ਵੀ ਯਾਰ ਕਿੰਨੀਆਂ ਅੱਗੇ ਨਾਲੋਂ ਘਟੀ ਜਾਂਦੀਆਂ ਰੋਜ਼, ਅੱਗੇ ਇੰਨੀਆਂ ਨੀ ਸੀ ਘਟਦੀਆਂ ਹੁੰਦੀਆਂ,
1: ਇਹ ਕੌਣ ਆ ਗਿਆ ਖਾਈ ਜਾਂਦਾ,
0: ਉਹ ਆਪਣੇ ਸਾਡੀ ਮਾਤਾ ਨੂੰ ਪੁੱਛਦੇ ਕਹਿੰਦੇ ਮਿੰਦਰ ਕੋਰੇ ਇੱਕ ਪਿੰਨੀ ਤੂੰ ਖਾਂਦੀ ਰੋਜ਼ ਦੀ, ਇੱਕ ਮੈਂ ਖਾਂਦਾ, ਕਿੰਨੀਆਂ ਤਾਂ ਰੋਜ਼ ਦੀਆਂ ਜ਼ਿਆਦਾ ਘਟਦੀਆਂ ਆ,
1: ਜੀ ਜੀ,
0: ਅਸੀਂ ਕਈ ਵਾਰੀ ਦੋ ਦੋ ਵੀ ਖਾ ਲਈਆਂ, ਕਈ ਵਾਰੀ ਜ਼ਿਆਦਾ ਵੀ ਖਾ ਲਈਆਂ ਘਟ ਕੇ,
1: ਏਦਾਂ ਜਦੋਂ ਗਰਮੀ ਨਿਕਲ ਆਈ ਉਦੋਂ ਤਾਂ ਨੀ ਪਤਾ ਲੱਗਾ ਯਾਰ ਇਹਨਾਂ ਨੂੰ ਹੋਈ ਹੋਣੀ ਹੈ ਫਿਰ,
0: ਜਦੋਂ ਨਹੀਂ ਦੱਸਦਾ ਨਾ ਵੀ ਜਦੋਂ ਅਸੀਂ ਨਾ ਰਾਤ ਨੂੰ ਅਸੀਂ ਸੁੱਤੇ ਹੋਣਾ, ਮੈਂ ਫਾਦਰ ਸਾਹਿਬ ਨੂੰ ਸੁਣਦਾ ਸੀ ਤੇ ਛੋਟਾ ਭਰਾ ਮੇਰਾ ਮਾਂ ਨਾਲ ਸੁਣਦਾ ਹੁੰਦਾ ਸੀ,
1: ਅੱਛਾ ਅੱਛਾ,
0: ਤੇ ਉਹਨੇ ਉੱਤੇ ਚਾਈ ਲਈ ਸੀ, ਮੈਂ ਰਜਾਈ ਚੱਕ ਤੱਕ ਮਾਰਨੀ,
1: ਅੱਛਾ,
0: ਖੜਾ ਕਰ ਲਿਆ ਕਹਿੰਦਾ ਖੜਾ ਹੋ, ਮੈਂ ਕਿਹਾ ਮੈਨੂੰ ਗਰਮੀ ਲੱਗਦੀ ਮੈਂ ਨੀ, ਮੈਂ ਕਿਹਾ ਰਜਾਈ ਲੈਣੀ, ਕਹਿੰਦਾ ਤੂੰ ਪਿੰਨੀਆਂ ਪਿੰਨੀਆਂ ਫਿਰ ਤੂੰ ਕਰਨਾ ਕੱਢ ਕੇ, ਮੈਂ ਕਿਹਾ ਨਹੀਂ ਮੈਂ ਨੀ ਕਰਦਾ, ਜਦੋਂ ਇੱਕ ਲੱਗੀ ਨਾ ਮੇਰੇ
1: ਫੇਰ ਤਾਂ ਗਏ ਤੁਸੀਂ,
0: ਮੈਂ ਵੀ ਖਾਂਦਾ ਛੋਟਾ ਵੀ ਖਾਂਦਾ,
1: ਦੇਖ ਲਓ ਫੇਰ ਤੁਸੀਂ ਫਟਾਫਟ ਕਬੂਲ ਕਰ ਲਿਆ, ਹਾਂ ਬਈ ਭਰਾ ਮੈਂ ਹੀ ਖਾਧੀ ਆ,
0: ਨਹੀਂ ਮੈਂ ਇੱਕ ਪੈਸੇ ਵਾਲੇ ਮੈਂ ਹੋਰ ਪੈ ਜਾਂਦੀਆਂ ਜ਼ਿਆਦਾ, ਮਾਸੀ ਮੋਰੇ ਹੋ ਗਏ ਕੁਛ ਨਹੀਂ ਖਾ ਲਿਆ, ਕੀ ਹੋ ਗਿਆ ਖਾ ਲਿਆ, ਕਹਿੰਦਾ ਮੈਂ ਤਾਂ ਹੀ ਲਾਉਂਦਾ ਸੀ ਵੀ ਗਰਮੀ ਹੋ ਜਾਂਦੀ ਨਿਆਣਿਆਂ ਨੂੰ, ਬੱਚਿਆਂ ਨੂੰ ਗਰਮੀ ਪੈ ਜਾਂਦੀ, ਮੈਂ ਤਾਲ ਆਇਆ ਹੀ ਜਾਂਦਾ,
1: ਦੇਖ ਲੋ ਪਿੰਨੀਆਂ ਨੇ ਉਹ ਉਸ ਚੀਜ਼ ਤੋਂ ਤੁਹਾਨੂੰ ਫਸਾ ਤਾ ਗਰਮੀ ਕਰਕੇ,
0: ਗਰਮੀ ਕਰਕੇ ਫਸਾ, ਰਾਤ ਨੂੰ ਗਰਮੀ ਲੱਗਣ ਲੱਗ ਪੈਂਦੇ ਤੁਹਾਨੂੰ,
1: ਇਹ ਤਾਂ ਔਖਾ ਹੋ ਗਿਆ, ਤੁਹਾਨੂੰ ਪਤਾ ਹੁੰਦਾ ਸ਼ਾਇਦ ਤੁਸੀਂ ਰਜਾਈ ਲਾਉਂਦੇ ਨਾ ਬਾਅਦ ਚ ਮੁੜ ਕੇ ਉੱਪਰੋਂ, ਅੱਛਾ ਮੇਰਾ ਪੀਪਾ ਦੇਖ ਲਿਆ ਸੀ ਬਾਪੂ ਜੀ ਨੇ ਕਿ ਨਹੀਂ,
0: ਪਿਛਲੇ ਪਾਸੇ ਦੇਖਿਆ ਸੀ, ਕਹਿੰਦਾ ਖਾਂਦੇ ਕਿੱਦਾਂ ਸੀਗੇ ਤੁਸੀਂ ਕੱਢ ਕੇ, ਮੈਂ ਦੱਸਿਆ ਵੀ ਪਿਛਲੇ ਪਾਸੇ ਖਾਂਦੇ, ਕਹਿੰਦਾ ਮੈਂ ਹੁਣ ਤੁਹਾਨੂੰ ਕਹਿਣਾ ਕੁਛ ਨੀ ਵੀ ਤੁਸੀਂ ਮੈਨੂੰ ਦੱਸੋ ਮੈਂ ਮੋਹਰੇ ਤੇ ਜਿੰਦਾ ਲੱਗਾ ਹੁੰਦਾ ਸੀ ਤੁਸੀਂ ਕੱਢਦੇ ਕਿੱਦਾਂ ਸੀ, ਤੇ ਪਿਛਲਾ ਪਾਸਾ ਪੀਪਾ ਦਾ ਕਮਾ ਕੇ ਟਕਾ ਲਿਆ ਆ ਗਿਆ, ਆਹ ਦੇਖ ਇੱਥੇ ਦੀ ਕੱਢਦੇ,
1: ਉਹਨਾਂ ਨੂੰ ਨੀ ਪਤਾ ਸੀ ਉਹਨਾਂ ਦੇ ਘਰ ਦੇ ਵਿੱਚ ਦੋ ਭੂਤ ਲੁਕੇ ਬੈਠੇ ਆ, ਕੋਈ ਹੋਰ ਹੁੰਦਾ ਸੀ ਡਰ ਜਾਂਦਾ ਯਾਰ ਇਹ ਕਿੱਦਾਂ ਹੋ ਰਿਹਾ, ਅੱਛਾ ਬਾਪੂ ਜੀ ਤੁਹਾਡੇ ਬੜੇ ਸਮਝਦਾਰ ਸੀ, ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਗੱਲ ਹੈ,
0: ਗੱਲ ਇਹ ਹੈਗੀ ਪਹਿਲਾਂ ਤਾਂ ਉਹਨਾਂ ਉਦਾਂ ਦੇਖਿਆ ਵੀ ਪਿੰਨੀਆਂ ਘੱਟਦੀਆਂ, ਗਰਮੀ ਲੱਗਦੀ ਸਾਨੂੰ ਰਾਤ,
1: ਇਹ ਬਹੁਤ ਮਜ਼ੇਦਾਰ ਗੱਲ ਤੁਸੀਂ ਸੁਣਾਈ, ਬੜਾ ਮਜ਼ਾ ਆਇਆ ਸੁਣ ਕੇ ਸਾਨੂੰ, ਦੇਖੋ ਇਹੀ ਤਾਂ ਕਿੱਸੇ ਕਹਾਣੀਆਂ ਹੁੰਦੀਆਂ, ਸਾਨੂੰ ਅੱਜ ਵੀ ਆਪਾਂ ਯਾਦ ਕਰੀਏ ਸਾਨੂੰ ਹਾਸਾ ਆ ਜਾਂਦਾ,
0: ਸਾਨੂੰ ਯਾਦ ਆਉਂਦੀ ਹੈ ਮੈਨੂੰ ਕਈ ਵਾਰੀ, ਉਹ ਸਾਡੇ ਹੋਰ ਵੀ ਕਈ ਗੱਲਾਂ ਯਾਦ ਆਉਂਦੀਆਂ, ਪਟਾਕਿਆਂ ਦੀਆਂ ਵੀ ਗੱਲਾਂ, ਇੱਕ ਵਾਰੀ ਮੈਂ ਤੁਹਾਨੂੰ ਸੁਣਾਈ ਸੀ ਸਾਡੇ ਪਟਾਕਾ ਚਲਾਉਣ ਲੱਗ ਪਏ ਤੇ ਮੱਗ ਰੱਖ ਦਿੱਤਾ ਸੀ,
1: ਅੱਛਾ ਅੱਛਾ, ਉਹ ਵੱਖਰੀ ਸ਼ਰਾਰਤ ਹੁੰਦੀ, ਮੱਗਾਂ ਉੱਡ ਕੇ ਜਾਂਦਾ ਨਾ ਉੱਪਰ ਨੂੰ,
0: ਉੱਡ ਕੇ ਜਾਂਦਾ ਟੁਕੜੇ ਟੁਕੜੇ ਹੋ ਗਏ ਉਹਦਾ,
1: ਟੁਕੜੇ ਹੋ, ਸ਼ੁਕਰ ਕਰੋ ਉੱਪਰ ਕੋਈ ਉਹਦੇ ਬੈਠ ਨਹੀਂ ਗਿਆ,
0: ਨਹੀਂ
1: ਟੁੱਟਿਆ ਨਾ ਤੁਹਾਡਾ,
0: ਨਹੀਂ ਟੁੱਟਿਆ ਤਾਂ ਨਹੀਂ ਗਾ,
1: ਸ਼ੀਸ਼ਾ ਟੁੱਟ ਗਿਆ ਨਾ ਫਿਰ, ਠੀਕ ਹੈ ਜੀ, ਚਲੋ ਥੈਂਕ ਯੂ ਜੀ, ਥੈਂਕ ਯੂ ਸਾਡਾ ਜੁੜਨ ਵਾਸਤੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਲੋ ਜੀ ਬੜਾ ਮਜ਼ੇਦਾਰ ਕਿੱਸਾ ਉਹਨਾਂ ਨੇ ਸੁਣਾਇਆ, ਮੈਨੂੰ ਤਾਂ ਬਹੁਤ ਮਜ਼ਾ ਆਇਆ ਜੀ, ਇੱਦਾਂ ਹੀ ਬਹੁਤ ਸਾਰੇ ਜਿਹੜੇ ਸਰੋਤੇ ਨੇ ਇੱਦਾਂ ਆਪਣੇ ਮਜ਼ੇਦਾਰ ਕਿੱਸੇ ਸੁਣਾਉਂਦੇ ਰਹੋ, ਦੇਖੋ ਮੈਨੂੰ ਇਹ 'ਚ ਇਹ ਚੀਜ਼ ਤਾਂ ਪਤਾ ਚੱਲ ਗਈ ਕਿ ਅਗਰ ਪਿੰਨੀਆਂ ਖਾਣੀਆਂ ਉਹਨਾਂ ਲੁੱਕ ਕੇ ਤਾਂ ਇੰਨੀਆਂ ਵੀ ਨਹੀਂ ਖਾ ਲੈਣੀਆਂ ਕਿ ਤੁਹਾਨੂੰ ਗਰਮੀ ਪੈਦਾ ਹੋ ਜਾਏ, ਹੈ ਅਤੇ ਬਾਅਦ ਵਿੱਚ ਕੋਈ ਤੁਹਾਨੂੰ ਫਾੜੀ ਲੈ ਕੇ ਹਾਂ ਯਾਰ ਇਹਨੂੰ ਹੀ ਗਰਮੀ ਲੱਗਦੀ ਪਈ ਹੈ, ਸੋ ਠੀਕ ਹੈ ਜੀ, ਇਸ ਤਾਂ ਹੋ ਗਈ ਗੱਲਬਾਤ ਪਿੰਨੀਆਂ ਦੀ, ਅੱਗੇ ਚੱਲਦੇ ਹਾਂ ਜੀ, ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਅਗਲੇ ਕਾਲਰ ਦੇ ਨਾਲ ਜੁੜਾਂਗੇ, ਜੇ ਤੁਸੀਂ ਸਾਡੇ ਨਾਲ ਹੁਣੇ ਜੁੜੇ ਹੋ ਤਾਂ ਸਾਡੇ ਨੰਬਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ, ਨੰਬਰ ਹੈ 0141-2342-174, ਇਸ ਨੰਬਰ 'ਤੇ ਮੈਨੂੰ ਕਾਲ ਕਰੋ ਜੀ, ਤੁਹਾਡੀ ਅੱਜ ਦੋ ਸੁਰਭੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਅਤੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਸਾਡੇ ਨਾਲ ਜੁੜਨ ਦਾ ਮੌਕਾ ਹੈ ਜੀ ਤੁਹਾਡੇ ਕੋਲ, ਅਤੇ ਆਪਣੀ ਗੱਲਾਂ ਸ਼ੇਅਰ ਕਰਨ ਦਾ ਮੌਕਾ ਹੈ ਜੀ ਸ਼ਰਾਰਤਾਂ ਦੇ ਉੱਤੇ।

0: ਮੈਂ ਕਿਹਾ ਜੀ ਜਾਨ ਤਾਂ ਅਸੀਂ ਕਿਸੇ ਦੀ ਨਹੀਂ ਲੈਣੀ, ਬਟ ਸ਼ਰਾਰਤਾਂ ਜਿਨ੍ਹਾਂ ਨੇ ਕੀਤੀਆਂ ਹੋਣਗੀਆਂ ਉਹਨਾਂ ਦੀ ਜਾਨ ਬਚਪਨ 'ਚ ਇੱਕ ਵਾਰੀ ਤਾਂ ਜ਼ਰੂਰ ਗਈ ਹੋਏਗੀ, ਮਤਲਬ ਜਦੋਂ ਡਾਂਟ ਪੈਂਦੀ ਹੋਏਗੀ। ਸੋ ਲਓ ਜੀ, ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਦੇਖਦੇ ਹਾਂ ਉਹਨਾਂ ਨੇ ਬਚਪਨ ਦੇ ਵਿੱਚ ਕਿਹੜੀ ਸ਼ਰਾਰਤ ਕੀਤੀ ਸੀ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਜੀ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ।
0: ਜੀ ਪੌਲ ਜੀ, ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ।
1: ਮਿਹਰਬਾਨੀ, ਸ਼ੁਕਰੀਆ, ਤੁਹਾਡਾ ਵੀ ਧੰਨਵਾਦ ਜੀ।
0: ਜੀ ਥੈਂਕ ਯੂ ਜੀ। ਅਤੇ ਬਿਨਾਂ ਦੇਰ ਕੀਤੇ ਮੈਨੂੰ ਦੱਸੋ ਬਚਪਨ ਦੀ ਆਪਣੀ ਕੋਈ ਸ਼ਰਾਰਤ।
1: ਬਚਪਨ 'ਚ ਇੱਦਾਂ ਹੈਗਾ ਮੈਡਮ, ਸਾਡੇ ਨਾ ਫਾਦਰ ਸਾਹਿਬ ਨੇ ਸਰਦੀਆਂ ਨੂੰ ਪਿੰਨੀਆਂ ਬਣਾਉਂਦੇ ਹੁੰਦੇ ਸੀ, ਅਲਸੀ ਦੀਆਂ।
0: ਹਾਂਜੀ ਹਾਂਜੀ।
1: ਤੇ ਉਹ ਪਿੰਨੀਆਂ ਬਣਾਉਂਦੇ ਸੀ ਤੇ ਸਾਨੂੰ ਨੀ ਦੇਣੀਆਂ, ਆਪ ਨੀ ਖਾ ਲੈਣੀਆਂ। ਅਲਸੀ ਦੀਆਂ ਪਿੰਨੀਆਂ ਗਰਮ ਹੁੰਦੀਆਂ ਨਾ ਜ਼ਿਆਦਾ, ਅੱਠ ਅੱਠ ਦਸ ਦਸ ਸਾਲ ਦੇ ਹੁੰਦੇ ਸੀ ਮੈਂ ਤੇ ਮੇਰਾ ਛੋਟਾ ਭਰਾ।
0: ਅੱਛਾ ਜੀ।
1: ਉਹ ਸਾਨੂੰ ਤਾਂ ਨੀ ਸੀ ਦਿੰਦੇ ਵੀ ਬੱਚਿਆਂ ਨੂੰ ਗਰਮੀ ਹੋ ਜਾਂਦੀ ਆ, ਬੱਚਿਆਂ ਦਾ ਫਿਰ ਕਈ ਵਾਰੀ ਨਾ ਜ਼ਿਆਦਾ

0: ਮੈਂ ਕਿਹਾ ਜੀ ਨਾ ਤੁਸੀਂ ਟੁੱਟਣਾ ਹੈ ਅਤੇ ਨਾ ਤੁਸੀਂ ਰੁੱਠਣਾ ਹੈ, ਠੀਕ ਹੈ, ਰੁਸਣਾ ਨਹੀਂ ਹੈ ਜੀ। ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਤੁਹਾਡੀ ਅੱਜ ਦੋਸਤ ਸੁਰਬੀ ਪਹੁੰਚ ਗਈ ਹੈ ਜੀ ਲੈ ਕੇ ਪ੍ਰੋਗਰਾਮ, ਜਿਸ ਵਿੱਚ ਅੱਜ ਅਸੀਂ ਬੜੇ ਮਜ਼ੇਦਾਰ ਗੱਲਾਂ ਕਰ ਰਹੇ ਹਾਂ। ਅਤੇ ਲਓ ਜੀ ਬਿਨਾਂ ਦੇਰ ਕੀਤੇ ਅਗਲੇ ਕੋਲਰ ਦੇ ਨਾਲ ਜੁੜਦੀ ਹਾਂ ਅਤੇ ਜਾਣਦੇ ਉਹਨਾਂ ਦੇ ਵੀ ਕਿਸੇ ਕਹਾਣੀਆਂ। ਹੈਲੋ
1: ਬੱਲੇ ਬੱਲੇ ਇੱਕ ਐਫਐਮ ਰੇਨਬੋ ਦੇ, ਸ਼ਬਕ ਐਫਐਮ ਰੇਨਬੋ ਦੇ, ਦੋਸਤ ਮੇਰੇ ਆਉਂਦੇ ਨੇ, ਹਾਜ਼ਰੀਆਂ ਲਗਾਉਂਦੇ ਨੇ, 43-144 ਫੋਨ ਨੰਬਰ ਆਪਣਾ ਮਿਲਾਉਂਦੇ ਨੇ, ਆਪਣੀ ਪ੍ਰੋਫੈਸ਼ਨ ਲਵਾਉਂਦੇ ਨੇ, ਬੱਲੇ ਬੱਲੇ ਇੱਕ ਐਫਐਮ ਰੇਨਬੋ ਦੇ।
0: ਵਾਹ ਵਾਹ, ਮੈਂ ਕਿਹਾ ਬੱਲੇ ਬੱਲੇ ਜੀ ਫੋਨ ਕਰਨ ਵਾਲੇ ਦੀ ਕੌਣ ਗੱਲ ਕਰ ਰਿਹਾ ਜੀ?
1: ਮੈਡਮ ਜੀ ਪਿਆਰ ਕਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸ਼ਰਾਰਤ ਕੀਤੀ ਹੋਏਗੀ ਬਚਪਨ ਦੇ ਵਿਚ ਵੀ ਤੇ ਹੁਣ ਵੀ?
1: ਮੈਡਮ ਬਚਪਨ ਚ ਮੈਂ ਚਾਹ ਪੀਣੀ ਹੁੰਦੀ, ਘਰਦੇ ਤਾਂ ਮਤਲਬ ਭੁਜੀਏ ਲੱਗ ਦੋ, ਫਿਰ ਮੈਂ ਚਾਹ ਪੀਣੀ, ਨਹੀਂ ਤਾਂ ਮੈਂ ਨਹੀਂ ਚਾਹ ਪੀਣੀ।
0: ਅੱਛਾ, ਇਹ ਤਾਂ ਫਿਰ ਜਿੱਦੀ ਬੱਚਾ ਹੋ ਗਿਆ ਨਾ। ਨਹੀਂ ਤੁਸੀਂ ਸ਼ਰੀਫ ਬੱਚੇ ਸੀ ਕਿ ਤੁਸੀਂ ਸ਼ਰਾਰਤੀ ਸੀ ਜ਼ਿਆਦਾ?
1: ਹਾਂਜੀ,
0: ਤੁਸੀਂ ਸ਼ਰੀਫ ਹੁੰਦੇ ਸੀ ਕਿ ਜ਼ਿਆਦਾ ਸ਼ਰਾਰਤੀ ਹੁੰਦੇ ਸੀ?
1: ਨਹੀਂ ਮੈਡਮ, ਸ਼ਰੀਫ ਆਪਾਂ ਲੜਾਈ ਲਾ ਕੇ ਸਹਿਣਾ ਹੀ ਕਰੀਦਾ।
0: ਅੱਛਾ, ਦੇਖ ਲਓ ਪਿੱਛੇ ਚਾਹ ਦੀ ਆਵਾਜ਼ ਵੀ ਆ ਗਈ ਹੈ।
1: ਹਾਂਜੀ ਮੈਡਮ, ਸਾਡੇ ਕੱਲ੍ਹ ਮੇਲਾ ਜਗ੍ਹਾ ਦੇ
0: ਯਾਦ ਕਰਕੇ ਹਾਸਾ ਆਂਦਾ ਹੋਵੇ? ਕੀ ਕਰਦੇ ਸੀ? ਅੱਛਾ ਜੀ,
1: ਛੁੱਟੀ
0: ਅੱਛਾ ਜੀ
1: ਚੱਕਰ
0: ਤਾਂ ਨੀ ਸੀਗਾ? ਦੇਖ ਲੋ, ਸੋਚ ਲੋ, ਕਹਿ ਸਕਦੇ ਹੋ, ਅੱਜ ਮੌਕਾ ਹੈ ਤੁਹਾਡੇ ਕੋਲ।
1: ਮੈਂ ਮੈਡਮ ਥੋੜੀ ਘੱਟ ਕਲਾਸਾਂ ਪੜਿਆ।
0: ਅੱਛਾ ਅੱਛਾ,
1: ਮੇਰੇ ਤਾਂ ਜਿਹੜਾ ਤਾਂ ਵਿਆਹ ਸ਼ਾਦੀ ਹੋਈ ਆ।
0: ਅੱਛਾ,
1: ਹੋ ਗਿਆ ਵਿਆਹ ਹੁਣ?
0: ਅੱਛਾ, ਨਹੀਂ ਨਹੀਂ ਮੈਂ ਤਾਂ ਵਿਆਹ ਤੋਂ ਪਹਿਲਾਂ ਦੀ ਗੱਲ ਕਰ ਰਹੀ ਹਾਂ, ਮੈਂ ਨਹੀਂ ਕਹਿਣ ਲੱਗੀ ਹੁਣ ਸਹੇਲੀ ਹੈਗੀ ਤੁਹਾਡੀ।
1: ਨਹੀਂ ਨਹੀਂ ਮੈਡਮ, ਉਸ ਤੋਂ ਪਹਿਲਾਂ ਕੁਛ ਨਹੀਂ ਸੀ।
0: ਠੀਕ ਹੈ ਜੀ, ਠੀਕ ਹੈ। ਚਲੋ ਫਿਰ ਗਾਣਾ ਕਿਹੜਾ ਸੁਣਨਾ ਚਾਹੋਗੇ ਅੱਜ?
1: ਮੈਂ ਕੀ ਸੁਣਾਉਣ, ਆਪਣੇ ਮਨ ਦੇ ਵਿਸ਼ੇ ਦਾ ਕੋਈ ਵੀ ਸੁਣਾ
0: ਦੇ। ਨਹੀਂ ਨਹੀਂ, ਤੁਸੀਂ ਇੱਕ ਰਿਕੁਐਸਟ ਕੀਤੀ ਸੀ ਵੈਸੇ।
1: ਮਰਦ ਤੰਗੇ ਵਾਲਾ ਮੈਂ ਹੂੰ।
0: ਬਸ ਬਸ, ਇਹ ਇੱਥੇ ਮੈਂ ਸਵਾਲ ਪੁੱਛਣਾ ਸੀ ਕਿ ਮਰਦ ਨੂੰ ਦਰਦ ਕਿਉਂ ਨਹੀਂ ਹੁੰਦਾ, ਦੱਸੋ ਮੈਨੂੰ। ਹਾਂਜੀ,
1: ਮੈਂ ਥੋੜਾ ਕੰਮ ਤੇ ਬਿਜ਼ੀ ਆ ਇੱਥੇ ਜਗ੍ਹਾ।
0: ਅੱਛਾ ਅੱਛਾ ਜੀ, ਮਰਦ ਬਿਜ਼ੀ ਹੋ ਗਿਆ ਤੇ ਮਰਦ ਨੇ ਬਹਾਨਾ ਲਾਤਾ, ਪਰ ਮਰਦ ਕੋ ਦਰਦ ਹੋਤਾ ਹੈ।

0: ਚਲੋ ਕੋਈ ਗੱਲ ਨੀ,
1: ਚਲੋ
0: ਠੀਕ ਹੈ, ਥੈਂਕ ਯੂ ਸੋ ਮਚ ਇੰਨੀ ਜ਼ਿਆਦਾ ਇੰਪੋਰਟੈਂਸ ਦੇਣ ਵਾਸਤੇ ਸਾਡੇ ਨਾਲ ਗੱਲ ਕਰਨ ਵਾਸਤੇ ਜੀ,
1: ਸ਼ੁਕਰੀਆ
0: ਜੀ, ਸ਼ੁਕਰੀਆ ਜੀ। ਲਓ ਜੀ, ਇਹਨਾਂ ਦੀ ਗੀਤ ਦੀ ਫਰਮਾਇਸ਼ ਆਈ ਮਰਦ ਟਾਂਗੇ ਵਾਲਾ, ਅਤੇ ਇਹ ਸਵਾਲ ਚਲੋ ਮੇਰਾ ਵੀ ਹੈਗਾ ਹੀ ਹੈ ਕਿ ਮਰਦ ਕੋ ਦਰਦ ਕਿਉਂ ਨਹੀਂ ਹੋਤਾ, ਅਗਰ ਕਿਸੇ ਮਰਦ ਕੋ ਇਸ ਸਵਾਲ ਕਾ ਜਵਾਬ ਪਤਾ ਹੋ ਤਾਂ ਮੁਝੇ ਕਾਲ ਕਰਕੇ ਜ਼ਰੂਰ ਬਤਾ ਸਕਦਾ ਹੈ ਜੀ। ਨੰਬਰ ਹੈ 0182-4174-01-812-3424-174, ਇਹ ਨੰਬਰ ਹੈ ਜੀ, ਇਸ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰੋ ਜੀ, ਅਤੇ ਆਪਣੀ ਫਰਮਾਇਸ਼ ਦੇ ਨਾਲ ਨਾਲ ਮੈਨੂੰ ਆਪਣੇ ਕਿੱਸੇ ਕਹਾਣੀਆਂ ਵੀ ਸੁਣਾਓ, ਤਾਂ ਕਿ ਇਸ ਪ੍ਰੋਗਰਾਮ ਵਿੱਚ ਮੈਂ ਵੀ ਦੇਖਾਂ ਯਾਰ ਸਾਡੇ ਸਰੋਤੇ ਕਿੰਨੇ ਜ਼ਿਆਦਾ ਸ਼ਰਾਰਤੀ ਹੁੰਦੇ ਸੀ।

0: उसके ऊपर वाला मर्द टांगे वाला मैं हूँ मर्द टांगे वाला, मुझे दुश्मन क्या मारेगा मेरा दोस्त ऊपर वाला।
1: ਮੈਂ ਕਿਹਾ ਜੀ ਮੇਰੇ ਨਾਲ ਦੋਸਤ ਨੇ ਮੇਰੇ ਰੇਡੀਓ ਵਾਲੇ ਜਿਹੜੇ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ, ਅਤੇ ਬਿਨਾਂ ਦੇਰੀ ਕਰਦੇ ਮੈਂ ਅਗਲੇ ਕੋਲਰ ਦੇ ਨਾਲ ਜੁੜਦੀ ਹਾਂ ਅਤੇ ਦੇਖਦੇ ਹਾਂ ਜੀ ਉਹਨਾਂ ਦੀ ਸ਼ਰਾਰਤ ਕਿਹੋ ਜਿਹੀ ਹੈ। ਹੈਲੋ।
2: ਹੈਲੋ, ਹਾਂਜੀ ਮੈਮ, ਗੁੱਡ ਈਵਨਿੰਗ।
1: ਗੁੱਡ ਈਵਨਿੰਗ ਜੀ, ਨਮਸਕਾਰ ਜੀ, ਕੀ ਹਾਲ ਚਾਲ ਹੈ?
2: ਹਾਂਜੀ ਠੀਕ ਹੈ ਮੈਮ ਜੀ, ਤੁਸੀਂ ਸੁਣਾਓ?
1: ਅਸੀਂ ਵੀ ਵਧੀਆ ਜੀ, ਤੁਹਾਡਾ ਫੋਨ ਆ ਗਿਆ ਸੀ, ਵਧੀਆ ਹੋ ਗਏ
2: ਨਾਮ
1: ਤਾਂ ਤੁਸੀਂ ਦੱਸ ਦੋ ਆਪਣਾ। ਤੁਸੀਂ ਪਹਿਲਾਂ ਹੀ ਹਸਪੀਟਲ ਵਿੱਚ ਕੁਝ ਜ਼ਿਆਦਾ ਹੀ ਤੁਸੀਂ ਬੜੀ ਸ਼ਰਾਰਤ ਕੀਤੀ ਹੈ।
2: ਅਸੀਂ ਨਾ ਜਿੱਦਾਂ ਫਰੈਂਡ ਸੀ ਚਾਰ ਜਣੀਆਂ,
1: ਹਾਂਜੀ ਹਾਂਜੀ,
2: ਅਸੀਂ ਦੀਵਾਲੀ ਮਨਾਉਂਦੇ ਸੀ, ਮੇਰੀ ਇੱਕ ਫਰੈਂਡ ਨਾ ਹੱਸ ਤੋਂ ਵਾਰੀ ਚਲਾਉਣ ਲੱਗੀ ਸੀਗੀ ਬੋਤਲ ਚ ਰੱਖ ਕੇ।
1: ਅੱਛਾ।
2: ਮੈਂ ਕੋਲ ਹੀ ਖੜੀ ਸੀ, ਥੋੜੀ ਦੂਰ ਹੀ ਖੜੀ ਸੀਗੀ
1: ਜੀ ਜੀ,
2: ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਨਾ ਧਿਆਨ ਨਾ ਚਲਾਈ, ਮੇਰੇ ਵੱਲ ਨਾ ਆਵੇ।
1: ਅੱਛਾ।
2: ਠੀਕ ਹੈ, ਨਹੀਂ ਆਉਂਦੀ ਉਹਨੂੰ ਜੇ ਵਾਸਤੇ ਆਈ ਚਲਾਈ, ਉਹ ਸਿੱਧੀ ਨਾ ਮੇਰੇ ਵੱਲ ਹੀ ਆਈ।
1: ਅੱਛਾ।
2: ਦੀ ਵਜੇ ਸਿੱਧੀ ਮੇਰੇ ਵੱਲ ਹੀ ਆਈ।
1: ਇਹ ਮੈਂ ਸਮਝ ਗਈ ਸੀ ਤੁਹਾਡੇ ਵੱਲ ਹੀ ਜਾਣੀ ਸੀ।
2: ਮੇਰੀਆਂ ਚੀਕਾਂ ਨਿਕਲ ਗਈਆਂ, ਮੈਂ ਅੱਗੇ ਗਿਆ ਸਵਾਜੀ ਮੇਰੇ ਪਿੱਛੇ ਵਿੱਚ
1: ਨਹੀਂ, ਕਿਸੇ ਕੰਧ ਕੁੰਚਾ ਨੀ ਵੱਜ ਕੇ ਜਾ ਕੇ
2: ਮੈਂ ਨਹੀਂ, ਮੈਂ ਤਾਂ ਰੋਣ ਲੱਗਿਆ ਮੰਮੀ ਮੈਨੂੰ ਬਚਾ ਲਾ।

0: ਅੱਛਾ ਫਿਰ ਜਦੋਂ ਆਪਾਂ ਡਰਦੇ ਆ, ਚੀਕਾਂ ਮਾਰਦੇ ਆ, ਸਾਨੂੰ ਮੰਮੀ ਦੀ ਯਾਦ ਕਿਉਂ ਆ ਜਾਂਦੀ, ਪਾਪਾ ਦੀ ਕਿਉਂ ਨੀ ਆਉਂਦੀ?
1: ਮੰਮੀ
0: ਨਿਕਲਦਾ ਮੂੰਹ ਚ, ਪਾਪਾ ਬਚਾ ਲੋ, ਪਾਪਾ ਬਚਾ ਲੋ।
1: ਦੇਖ
0: ਲੋ ਪਟਾਕੇ ਨਾਲ ਇੰਨੀ ਨਫ਼ਰਤ ਹੋ ਗਈ ਤੁਹਾਨੂੰ?
1: ਨਹੀਂ ਯਾਦ ਮੈਡਮ, ਮੈਨੂੰ ਭੁੱਲਦੀ ਨੀ ਹੈਗੀ ਆਪਣੀ ਫਰੈਂਡ ਦੀ।
0: ਤੇ ਅੱਛਾ, ਉਹਨੂੰ ਸੁਣਾਉਂਦੇ ਹੋ ਜਦੋਂ ਕਦੀ ਮਿਲੇ, ਕਦੀ ਗੱਲਬਾਤ ਹੁੰਦੀ ਹੈ ਕਿੱਸਾ ਦੁਆਰਾ?
1: ਹਾਂਜੀ ਹਾਂਜੀ ਮੈਡਮ, ਹਾਂਜੀ ਹੁਣ ਤਾਂ ਉਹ ਦੂਰ ਨੇ ਗਏ ਆ,
0: ਹਾਂਜੀ
1: ਬਾਹਰ ਗਏ ਹੋਏ ਨੇ।
0: ਅੱਛਾ ਅੱਛਾ, ਹਾਂ ਇਹ ਅੱਛਾ ਇੱਦਾਂ ਬਹੁਤ ਹੁੰਦਾ, ਮੈਨੂੰ ਨਹੀਂ ਪਤਾ ਮੁੰਡਿਆਂ 'ਚ ਹੁੰਦਾ ਕਿ ਨਹੀਂ ਹੁੰਦਾ, ਪਰ ਸਾਡੀ ਕੁੜੀਆਂ ਦੇ ਵਿੱਚ ਇਹ ਚੀਜ਼ ਬਹੁਤ ਹੁੰਦੀ ਹੈ ਕਿ ਅਸੀਂ ਨਾ ਪੁਰਾਣੀ ਜੋ 10-15 ਸਾਲ ਪੁਰਾਣੀ ਗੱਲ ਵੀ ਹੋਏਗੀ ਨਾ ਇੱਕ ਕਰਕੇ, ਫਿਰ ਉਨਾ ਹੀ ਹੱਸਦੇ ਹਾਂ ਜਿੰਨਾ ਅਸੀਂ ਉਸ ਟਾਈਮ ਹੱਸਦੇ ਹਾਂ।
1: ਅੱਛਾ,
0: ਕਿੰਨੀ ਕੁ ਗੱਲ ਹੋ ਜਾਂਦੀ, ਅੱਧੀ ਤਾਂ ਮੈਨੂੰ ਲੱਗਦਾ ਹਾਸੇ 'ਚ ਨਿਕਲ ਜਾਂਦੀ ਗੱਲਾਂ।
1: ਦੇਖ
0: ਲੋ ਤੁਸੀਂ ਫੋਨ ਕਰਕੇ ਆਪਣੀ ਗੱਲ ਵੀ ਸੁਣਾ ਤੀ ਸਾਨੂੰ।
1: ਹਾਂਜੀ ਹਾਂਜੀ,
0: ਨਹੀਂ ਤੁਸੀਂ ਵੀ ਫਿਰ ਚੁਰਲੀ ਲੈ ਕੇ ਉਹਦੇ ਪਿੱਛੇ ਚੱਲ ਜਾਣਾ ਸੀ ਨਾ ਹੱਥ ਫੜ ਕੇ ਹੀ।
1: ਸਾਡੇ
0: ਨਾਲ ਦਾ ਬੰਦਾ ਹੱਸਦਾ ਹੀ ਰਹੇਗਾ ਤੇ ਸਾਨੂੰ ਮਦਦ ਨੀ ਕਰੇਗਾ, ਉਹਨੂੰ ਹਾਸਾ ਜਿਆਦਾ ਨਿਕਲ ਆਉਂਦਾ।
1: ਉਹ ਹੱਸੀ ਜਾਂਦੀ ਸੀਗੀ, ਕਹਿੰਦੀ ਤੂੰ ਕਿੱਦਾਂ ਚੀਕਾਂ ਮਾਰਦੀ ਸੀਗੀ।
0: ਅੱਛਾ ਤੁਸੀਂ ਗੱਲ ਸੁਣਾਈ ਤਾਂ ਮੈਨੂੰ ਵੀ ਇੱਕ ਛੋਟੀ ਜਿਹੀ ਗੱਲ ਆਪਣੀ ਯਾਦ ਆ ਗਈ। ਮੇਰੀ ਵੀ ਇੱਧਰ ਇੱਕ ਸਹੇਲੀ ਸੀਗੀ ਤੇ ਮੈਨੂੰ ਲੈ ਗਈ ਸਕੂਟੀ ਤੇ, ਸਕੂਟੀ ਤੇ ਜਾਂਦੇ ਸਾਰ ਨਾ ਮੈਨੂੰ ਕਹਿੰਦੀ ਆਹ ਦੇਖ ਨਾ ਮੇਰੀ ਬੜੀ ਬੜੀ ਆ ਵਧੀਆ ਗਲੀ ਆ, ਬੜੀ ਫੇਵਰੇਟ ਗਲੀ ਹੈ। ਮੈਂ ਕਿਹਾ ਅੱਛਾ ਚੱਲ ਚੱਲਦੇ ਹਾਂ। ਜਿੱਦੇ ਅੱਗੇ ਗਈ ਅੱਗੇ ਚਿੱਕੜ ਸੀ, ਆਪਾਂ ਦੋਨੋਂ ਜਾ ਕੇ ਡਿੱਗ ਗਈ ਹਾਂ ਤੇ ਜਦੋਂ ਅਸੀਂ ਡਿੱਗੀਆਂ ਤੇ ਮੈਂ ਤਾਂ ਥੱਲੇ ਲੰਮੀ ਪਈ ਰਹਿ ਗਈ ਚਿੱਕੜ 'ਚ, ਉਹ ਖੜੀ ਹੱਸੀ ਜਾਵੇ ਤੇ ਬਸ ਫਿਰ ਇੱਦਾਂ ਜਲੂਸ ਨਿਕਲ ਗਿਆ। ਉੱਠ ਕੇ ਪਹਿਲਾਂ ਇਹੀ ਦੇਖਿਆ ਕਿ 3-4 ਬੰਦਿਆਂ ਨੇ ਸਾਨੂੰ ਦੇਖਿਆ ਤਾਂ ਨਹੀਂ ਕਿਤੇ, ਇਹ ਕੁੜੀਆਂ ਦਾ ਹੁੰਦਾ ਸਾਨੂੰ ਕੋਈ ਦੇਖ ਤਾਂ ਨਹੀਂ ਰਿਹਾ। ਗੀਤ ਕਿਹੜਾ ਸੁਣਨਾ ਚਾਹੋਗੇ ਫਿਰ ਅੱਜ?
1: ਹਾਂਜੀ ਮੈਡਮ, ਰਾਜਾ ਹਿੰਦੁਸਤਾਨੀ ਫਿਲਮ ਦਾ ਸੁਣਾ ਦਿਓ ਕੋਈ ਵੀ।
0: ਫੇਵਰੇਟ ਮੂਵੀ ਲੱਗਦੀ ਹੈ? ਫੇਵਰੇਟ ਮੂਵੀ
1: ਹਾਂਜੀ ਮੈਨੂੰ ਪਸੰਦ ਹੈ, ਮਤਲਬ ਕਿ ਸਾਰੇ ਸੌਂਗ ਵਧੀਆ ਇਸ ਫਿਲਮ ਦੇ।
0: ਜੀ ਜੀ ਜੀ, ਜ਼ਰੂਰ ਲਗਾਉਂਗੀ ਜੀ ਮੈਂ। ਤੇ ਥੈਂਕ ਯੂ ਸੋ ਮਚ ਪ੍ਰਭਜੋਤ ਜੀ ਸਾਨੂੰ ਕਾਲ ਕਰਨ ਵਾਸਤੇ।
1: ਥੈਂਕ ਯੂ ਮੈਮ, ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਲੋ ਜੀ, ਐਸੇ ਕਿਸੇ ਵੀ ਹੋ ਜਾਂਦੇ ਹੁਣ ਪਟਾਕਿਆਂ ਤੋਂ ਕਿਸੇ, ਮੈਨੂੰ ਲੱਗਦਾ ਬੜੇ ਸਾਰਿਆਂ ਨੂੰ ਯਾਦ ਆ ਗਏ ਹੋਣੇ ਆ ਪਟਾਕਿਆਂ ਦੇ ਕਿਸੇ, ਬਹੁਤ ਜ਼ਿਆਦਾ ਹੁੰਦੇ ਨੇ। ਚਲੋ ਵਧੀਆ ਗੱਲ ਹੈ ਜੀ। ਦੇਖੋ ਇਹ ਕਿਸੇ ਕਹਾਣੀ ਹੈ, ਜਿਹੜੀ ਸ਼ਰਾਰਤਾਂ ਹੁੰਦੀ ਨਾ ਇਹ ਯਾਦ ਰੱਖੀਆਂ ਜਾਂਦੀਆਂ ਨੇ, ਜਦੋਂ ਅਸੀਂ ਆਪਾਂ ਨੂੰ ਸ਼ੇਅਰ ਕਰਦੇ ਨਾ ਤੇ ਸਾਡਾ ਸਟ੍ਰੈਸ ਵੀ ਘਟਦਾ। ਦੇਖੋ ਕਿੰਨੀ ਖਾਸ ਗੱਲ ਹੈ, ਆਪਣੇ ਦੋਸਤਾਂ ਨੂੰ ਫੋਨ ਫੋਨ ਕਰਕੇ ਗੱਲਾਂ ਯਾਦ ਕਰਦੇ ਰਿਹਾ ਕਰੋ, ਸੋਰੀ ਸ਼ੇਅਰ ਕਰਦੇ ਰਿਹਾ ਕਰੋ। ਸੋ ਦਾ ਵਕਤ ਜ਼ਿਆਦਾ ਲੈਂਦੇ ਹੋਏ ਫਿਰ ਨੰਬਰ ਅਨਾਊਂਸ ਕਰ ਦਿੰਦੀ ਹਾਂ ਜੀ। 0181-3424-174 ਇਹ ਸਾਡਾ ਨੰਬਰ ਹੈ ਜੀ, ਇਸ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਇਸ ਵਿੱਚ ਫਿਰ ਮੈਂ ਤੁਹਾਡੀ ਫਰਮਾਇਸ਼ ਦੇ ਨਾਲ ਨਾਲ ਤੁਹਾਡੀ ਗੱਲਾਂ ਬਾਤਾਂ ਸੁਣਾਂਗੀ, ਤੁਹਾਡੇ ਕਿੱਸੇ ਕਹਾਣੀਆਂ ਸ਼ਰਾਰਤ ਨੂੰ ਲੈ ਕੇ ਸੁਣਾਂਗੀ। ਲੋ ਜੀ, ਗੀਤ ਦਾ ਫਰਮਾਇਸ਼ੀ ਗੀਤ ਮੈਂ ਪੇਸ਼ ਕਰਨ ਜਾ ਰਹੀ ਹਾਂ।

0: ਲੋ ਜੀ ਸਾਡੇ ਨਾਲ ਅਗਲੇ ਲਿਸਨਰ ਜੁੜ ਚੁੱਕੇ ਆ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਮੈਂ ਹਾਂ ਜੀ ਤੁਹਾਡੀ ਆਰਜੇ ਦੋ ਸੁਰਬੀ ਤੇ ਅਗਲੇ ਲਿਸਨਰ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ
1: ਹੈਲੋ ਗੁੱਡ ਈਵਨਿੰਗ ਤੇ ਨਮਸਕਾਰ ਮੈਡਮ ਜੀ।
0: ਗੁੱਡ ਈਵਨਿੰਗ ਜੀ, ਨਮਸਕਾਰ, ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਬਹੁਤ ਵਧੀਆ ਜੀ। ਹੀਰਾ ਲਾਲ ਬੋਲ ਰਿਹਾ ਗੋਪਾਲ ਨਗਰ ਜਲੰਧਰ, ਬਿਲਕੁਲ ਫੁੱਲਾਂ ਵਾਲੀ ਮੰਡੀ ਤੋਂ ਜੀ।
0: ਬਿਲਕੁਲ ਫੁੱਲਾਂ ਵਾਲੀ ਮੰਡੀ ਕੋਲ?
1: ਹਾਂਜੀ
0: ਬਿਲਕੁਲ, ਨਾਲ ਹੀ ਲੱਗ ਗਈ।
1: ਬਿਲਕੁਲ ਜੀ,
0: ਨਾਲ ਹੀ ਫੁੱਲ ਨਾਲੇ ਤੁਸੀਂ।
1: ਹਾਂਜੀ ਹਾਂਜੀ
0: ਜੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਮੈਡਮ ਜੀ ਤੁਹਾਡਾ ਸਵਾਗਤ ਸਾਡੇ ਪ੍ਰੋਗਰਾਮ ਚ
0: ਜੀ। ਥੈਂਕ ਯੂ ਜੀ। ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ਰਾਰਤ ਦੀ, ਤੇ ਕੋਈ ਅਸੀਂ ਕਹਾਣੀ ਆਪਣੀ ਕਿੱਸਾ ਸ਼ਰਾਰਤ ਸੁਣਾਓ ਸਾਨੂੰ, ਅੱਜ ਬਚਪਨ ਦੀ ਯਾਦ ਤਾਜ਼ਾ ਕਰ ਸਕਦੇ ਹੋ।
1: ਹਾਂਜੀ ਮੈਡਮ ਜੀ, ਦੇਖੋ ਜੀ ਦਿਨ ਚੱਲ ਰਹੇ ਸੀ ਛਪੀਲਾਂ ਦੇ।
0: ਅੱਛਾ, ਇਹੀ ਦਿਨ ਚੱਲਦੇ ਪਏ ਸੀ, ਸਹੀ ਟਾਈਮ ਫੋਨ ਲਾ ਲਿਆ ਮਤਲਬ ਮੈਂ।
1: ਜਿੱਦਾਂ ਅੱਜ ਕੱਲ੍ਹ ਛਪੀਲਾਂ ਚੱਲ ਰਹੀਆਂ ਨਾ
0: ਜੀ ਜੀ,
1: ਏਦਾਂ ਅਸੀਂ ਛਪੀਲ ਪੀ ਕੇ ਨਾ ਤਿੰਨ ਚਾਰ ਮੁੰਡੇ ਅਸੀਂ ਜਾ ਰਹੇ ਸੀ, ਤੇ ਰਸਤੇ ਵਿੱਚ ਨਾ ਸਾਡਾ ਸਰ ਜਾ ਰਿਹਾ ਸੀ।
0: ਅੱਛਾ ਜੀ,
1: ਸਾਈਕਲ ਤੇ।
0: ਅੱਛਾ,
1: ਉਹਦਾ ਨਾਮ ਸੀ ਬਖਸ਼ੀ।
0: ਕੀ ਸੀ? ਬਖੀ
1: ਕੀ ਨਾਮ ਸੀ ਉਹ ਸਰ ਦਾ?
0: ਅੱਛਾ ਬਖਸ਼ੀ।
1: ਹਾਂਜੀ, ਤੇ ਮੈਨੂੰ ਨਾਲ ਦੇ ਮੁੰਡੇ ਕਹਿੰਦੇ ਇਹਨੂੰ ਛੇੜ ਦੂੰ ਯਾਰ।
0: ਅੱਛਾ, ਸਰ ਨੂੰ ਛੇੜ ਦੋ?
1: ਮੈਨੂੰ ਕਹਿੰਦੇ ਇਹਨੂੰ ਛੇੜ, ਮੈਂ ਜ਼ੋਰ ਦੀ ਕਹਿਤਾ ਬਖਸ਼ੀ ਕਖਸ਼ੀ।
0: ਅੱਛਾ,
1: ਉਹ ਮੈਨੂੰ ਮੁੰਡੇ ਕਹਿੰਦੇ ਯਾਰ ਉਹਨੂੰ ਸੁਣੇ ਦੁਬਾਰਾ ਕਹਿ।
0: ਅੱਛਾ,
1: ਫੇਰ ਮੈਂ ਦੁਬਾਰਾ ਕਿਹਾ ਬਖਸ਼ੀ ਕਖਸ਼ੀ, ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਮੇਰੇ ਵੱਲ।
0: ਅੱਛਾ,
1: ਤੇ ਦੂਸਰੇ ਵੱਲ ਦੂਸਰੇ ਦਿਨ ਮੰਮੀ ਮੈਨੂੰ ਕਹਿੰਦੇ ਸਕੂਲ ਜਾ।
0: ਅੱਛਾ,
1: ਮੈਂ ਕਿਹਾ ਨਹੀਂ ਮੰਮੀ ਮੈਂ ਨੀ ਜਾਣਾ, ਅਜੇ ਮੈਨੂੰ ਨਾ ਪੇਟ ਚ ਦਰਦ ਹੈਗਾ।
0: ਅੱਛਾ,
1: ਮੰਮੀ ਕਹਿੰਦੀ ਦੱਸਾ ਤੇਰੇ ਪੇਟ ਚ ਜਿਹੜਾ ਦਰਦ ਹੈਗਾ, ਬੱਸਾਂ ਚੁੱਕ ਚੱਲ ਜਾ ਸਕੂਲੇ।
0: ਅੱਛਾ,
1: ਤੇ ਜਦੋਂ ਮੈਂ ਆਪਣੇ ਕਲਾਸ ਚ ਗਿਆ ਤੇ ਉੱਥੇ ਮੈਨੂੰ ਯਾਰ ਦੋਸਤ ਕਹਿਣ ਲੱਗੇ, ਉਹ ਫਲਾਣਾ ਸਰ ਨਾ ਬਖਸ਼ੀ ਸਰ ਆਏ ਸੀ, ਦੋ ਵਾਰੀ ਪੁੱਛ ਗਏ ਤੇਰਾ।
0: ਅੱਛਾ,
1: ਮੈਂ ਡਰੀ ਜਾਵਾਂ ਡਰੀ ਜਾਵਾਂ, ਮੈਂ ਕਹਿੰਦਾ ਮੈਂ ਕਹਾਂ ਵੀ ਛੁੱਟੀ ਹੋ ਜਾਵੇ ਜਲਦੀ ਤੇ ਮੈਂ ਨਿਕਲਾ ਇੱਥੋਂ।
0: ਅੱਛਾ,
1: ਹਾਂਜੀ, ਉਹ ਫਿਰ ਥੋੜੀ ਦੇਰ ਬਾਅਦ ਆ ਗਿਆ ਜੀ ਕਲਾਸ ਚ।
0: ਅੱਛਾ, ਸਰ ਆ ਗਏ ਕਲਾਸ ਚ?
1: ਹਾਂ, ਕਲਾਸ ਚ ਆ ਗਏ ਜਿਹਨੂੰ ਮੈਂ ਛੇੜਿਆ ਸੀ।
0: ਅੱਛਾ,
1: ਮੇਰੀ ਉਂਗਲ ਦੇ ਵਿੱਚ ਪੈਨਸਲ ਪਾ ਕੇ ਨਾ ਪੈਨਸਲ ਘੁਮਾਤੀ ਜੀ।
0: ਇਹ ਤਾਂ ਬਹੁਤ ਵਧੀਆ ਹੋ ਗਿਆ ਫਿਰ।
1: ਮੈਡਮ ਜੀ ਮੇਰੀ ਚੀਕਾਂ ਨਿਕਲੀ, ਪੁੱਛੋ ਕੁਛ ਨਾ ਜੀ।
0: ਹੁਣ ਸਰ ਨੇ ਕਿਹਾ, ਹੁਣ ਕਿਹਾ ਬਖਸ਼ੀ ਕਖਸ਼ੀ?
1: ਨਹੀਂ ਨਹੀਂ ਮੈਡਮ ਜੀ, ਮੈਂ ਤਾਂ ਗਲਤੀ ਨਾ ਕਿਹਾ ਤਾਂ ਮੁੰਡਿਆਂ ਦੇ ਮਗਰ ਲੱਗ ਕੇ।
0: ਅੱਛਾ ਅੱਛਾ, ਬੰਦਾ ਕੁੜੀ ਨੂੰ ਤਾਂ ਛੇੜਦਾ ਮੰਨਦਾ, ਤੁਸੀਂ ਸਰ ਨੂੰ ਛੇੜੀ ਜਾਂਦੇ ਆ?
1: ਬਚਪਨ ਸੀ ਉਦੋਂ ਨਹੀਂ ਚੀਜ਼ਾਂ ਦਾ ਪਤਾ ਹੁੰਦਾ ਜੀ।
0: ਤੁਸੀਂ ਵੀ ਹਵਾ ਚ ਆ ਗਏ ਦੋਸਤਾਂ ਦੀ ਗੱਲਾਂ ਸੁਣ ਕੇ।
1: ਬਸ ਬਸ, ਤੇ ਜਦੋਂ ਮੈਂ ਘਰ ਆਇਆ ਤੇ ਮੇਰੀ ਉਂਗਲਾਂ ਦਰਦ ਕਰਨ ਤੇ ਸੁੱਜ ਗਈਆਂ।
0: ਅੱਛਾ,
1: ਤੇ ਮੰਮੀ ਪੁੱਛੇ ਉਂਗਲ ਤੇ ਕੀ ਹੋਇਆ, ਮੈਂ ਕਿਹਾ ਮੈਂ ਏਦਾਂ ਏਦਾਂ ਗੱਲਬਾਤ ਹੋ ਗਈ ਮੰਮੀ ਕੋ, ਹੋਰ ਮੈਨੂੰ ਕੁਛ ਨਹੀਂ।
0: ਤੁਸੀਂ ਕਹਿਣਾ ਸੀ ਨਾ ਮੰਮੀ ਕੱਲ ਜਿਹੜਾ ਕਰਮ ਕੀਤਾ ਸੀ ਨਾ ਉਹਦਾ ਫਲ ਅੱਜ ਮਿਲਿਆ।
1: ਹਾਂ ਜੀ ਮੰਮੀ, ਮੈਡਮ ਜੀ ਉਹ ਜਿਹੜੀ ਯਾਦ ਹੈ ਨਾ ਅੱਜ ਤੱਕ

0: ਭੁੱਲੀ ਜੀ
1: ਉਂਗਲਾਂ
0: ਇਹਨੂੰ ਨਹੀਂ, ਹੁਣ ਤਾਂ ਠੀਕ ਹੈ ਮੈਡਮ ਜੀ।
1: ਫੇਰ ਠੀਕ ਹੈ ਜੀ। ਅੱਛਾ ਉਦੋਂ ਦੇ ਟੀਚਰਸ ਦਾ ਮੈਨੂੰ ਪਤਾ, ਉਹ ਸਜ਼ਾ ਵੀ ਬੜੀ ਸਖਤ ਦਿੰਦੇ ਹੁੰਦੇ ਸੀਗੇ, ਕਦੀ
0: ਬਿਲਕੁਲ ਜੀ
1: ਸੋਟੀਆਂ
0: ਬਿਲਕੁਲ
1: ਪੈਂਦੀਆਂ
0: ਮੈਡਮ।
1: ਸੀ, ਉਂਗਲਾਂ ਦੇ ਵਿੱਚ ਪੈਨਸਲ ਫਸਾ ਦਿੰਦੇ ਸੀ, ਬਹੁਤ ਔਖਾ ਸੀਗਾ ਉਦੋਂ ਬੱਚਿਆਂ ਦਾ।
0: ਹਾਂਜੀ ਯਾਰ, ਇੱਕ ਸਾਡਾ ਸਰ ਹੁੰਦਾ ਸੀ ਮੈਡਮ, ਪਹਿਲੇ ਉਹਨੇ ਨਾ ਕਹਿਣਾ ਹੱਥ ਥੱਲੇ ਰੱਖ ਤੇ ਗੱਲ ਦੇ ਉੱਤੇ ਨਾ ਹੱਥ ਫੇਰੀ ਜਾਂ ਫੇਰੀ ਨਾ ਵਈ, ਉਹਦੀ ਚਪੇੜ ਮਾਰਨੀ।
1: ਅੱਛਾ, ਉਹ ਪਹਿਲਾਂ ਗੱਲ ਗਰਮ ਕਰਦੇ ਹੋਣੇ ਨਾ ਤੁਹਾਡਾ, ਗਰਮ ਕਰਕੇ ਫੇਰ ਪੂਰਾ
0: ਹਾਂਜੀ
1: ਜ਼ਿਆਦਾ ਸੇਕਾ ਦਿੰਦੇ ਫਿਰ ਉਹ।
0: ਬਿਲਕੁਲ ਮੈਡਮ ਇੱਦਾਂ ਹੀ ਹੁੰਦਾ ਸੀ।
1: ਅੱਛਾ ਜੀ, ਤੇ ਫਿਰ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ?
0: ਗੀਤ ਮੈਡਮ ਜੀ ਸੁਣਾ ਦਿਓ, ਫਿਲਮ ਹੈਗੀ ਜੀਤ
1: ਜੀ,
0: ਲਤਾ ਮੰਗੇਸ਼ਕਰ ਦੀ ਆਵਾਜ਼
1: ਜੀ,
0: ਇਸੀ ਬੜੀ ਗੁਲਾਬ ਕੀ ਪੱਥਰ ਸੇ ਤੋੜ ਦੂੰ।
1: ਅੱਛਾ ਜੀ, ਤੇ ਇਹੀ ਸਰ ਦਾ ਵੀ ਹੋਣਾ ਦੋ ਜਵਾਬ, ਕਿ ਕਦੀ ਬੰਦਾ ਮਿਲੇ ਤੇ ਮੈਂ ਡੰਡਿਆਂ ਨਾਲ ਤੋੜ ਦੂੰ।
0: ਠੀਕ ਹੈ, ਸ਼ੁਕਰੀਆ ਮੈਡਮ।
1: ਸ਼ੁਕਰੀਆ ਜੀ, ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੀ। ਲਓ ਜੀ, ਇਹ ਸੀ ਸਾਡੇ ਲਿਸਨਰਸ ਦੀ ਕਹਾਣੀ ਸ਼ਰਾਰਤ ਦੇ ਨੂੰ ਲੈ ਕੇ, ਅਤੇ ਹੁਣ ਮੈਂ ਗੀਤ ਦੀ ਫਰਮਾਇਸ਼ ਪੂਰੀ ਕਰਨ ਜਾ ਰਹੀ ਹਾਂ ਪ੍ਰੋਗਰਾਮ ਦੇ ਵਿੱਚ। ਹਾਲੇ ਵੀ ਸਮਾਂ ਹੈ ਜੀ, ਫੋਨ ਤੁਸੀਂ ਮੈਨੂੰ ਕੱਟ ਸਕਦੇ ਹੋ, ਨੰਬਰ ਹੈ 0181 2342174। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਪਣੀ ਜੋ ਬਚਪਨ ਦੀ ਗੱਲ ਹੈ, ਕੋਈ ਸ਼ਰਾਰਤ ਹੈ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਕਰ ਸਕਦੇ, ਕੁਝ ਕਨਫੈਸ ਕਰਨਾ ਹੈ ਜੋ ਕਿਸੇ ਨੂੰ ਨਹੀਂ ਪਤਾ, ਉਹ ਵੀ ਤੁਸੀਂ ਮੈਨੂੰ ਕਹਿ ਸਕਦੇ ਹੋ, ਦੱਸ ਸਕਦੇ ਹੋ। ਕੋਈ ਨਹੀਂ, ਤੁਹਾਨੂੰ ਡਾਂਟਣ ਵਾਲਾ ਟੈਨਸ਼ਨ ਨਾ ਲਓ, ਉਹਨੂੰ ਬਾਅਦ ਬੀਤ ਗਈ ਹੈ, ਲੇਕਿਨ ਉਹਨਾਂ ਗੱਲਾਂ ਨੂੰ ਯਾਦ ਕਰਕੇ ਅੱਜ ਮਜ਼ਾ ਬਹੁਤ ਆਉਂਦਾ ਹੈ ਅਤੇ ਸਾਨੂੰ ਖੁਸ਼ੀ ਵੀ ਬੜੀ ਜ਼ਿਆਦਾ ਹੁੰਦੀ ਹੈ। ਸੋ ਨੰਬਰ ਇੱਕ ਵਾਰੀ ਮੈਂ ਅੰਗਰੇਜ਼ੀ ਦੇ ਵਿੱਚ ਵੀ ਅਨਾਊਂਸ ਕਰ ਦਿੰਦੀ ਹਾਂ, 0181 2342174 ਸਾਡਾ ਨੰਬਰ ਹੈ ਜੀ। ਲਓ ਜੀ, ਸ਼ੀਸ਼ੀ ਭਰੀ ਗੁਲਾਬ ਕੀ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਹੁਣ ਮੈਂ ਪੇਸ਼ ਕਰਨ ਜਾ ਰਹੀ ਹਾਂ, ਜ਼ਰੂਰ ਇੰਜੋਏ ਕਰਿਓ।

0: ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡੀ ਆ ਜੇ ਦੋ ਸੁਰਬੀ ਤੇ ਲੋ ਜੀ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਜੀ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੂਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ
0: ਜੀ। ਸੋਨੂ ਜੀ, ਪ੍ਰੋਗਰਾਮ ਦੇ ਵਿੱਚ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਥੈਂਕ ਯੂ ਸੋ ਮਚ ਮੈਮ।
0: ਕੀ ਗੱਲ ਸੋਨੂ ਜੀ, ਕਾਲੀ ਲੱਗੀ ਹੈ ਕੋਈ?
1: ਨਹੀਂ ਮੈਡਮ, ਕਾਲੀ ਕੋਈ ਨਹੀਂ ਮੈਡਮ।
0: ਨਹੀਂ, ਬਹੁਤ ਤੇਜ਼ ਤੇਜ਼ ਤੁਸੀਂ, ਮੈਂ ਕਿਹਾ ਸ਼ਾਇਦ ਕੋਈ ਪਿੱਛੇ ਪਿਆ ਆ। ਮੈਨੂੰ ਵੀ ਕਿੱਸਾ ਕਹਾਣੀ ਸੁਣਨ ਕੋਈ ਟਾਈਮ ਲੱਗ ਜਾਂਦਾ। ਚਲੋ ਤੁਸੀਂ ਸੁਣਾ ਦੋ ਬਿਨਾਂ ਟਾਈਮ ਵੇਸਟ ਕੀਤੇ ਫਿਰ ਕੋਈ ਕਹਾਣੀ ਆਪਣੀ।
1: ਮੈਡਮ ਮੈਂ 6ਵੀਂ 7ਵੀਂ ਪੜ੍ਹਦੇ ਹੁੰਦੇ ਸੀ
0: ਜੀ,
1: ਤੇ ਸਾਡਾ ਨਾ ਇੱਕ ਮਾਸਟਰ ਹੁੰਦਾ ਸੀ, ਬੜਾ ਸਟ੍ਰਿਕਟ ਹੁੰਦਾ ਹੈ, ਜਿੱਦਾਂ ਮਤਲਬ ਕੁਛ ਸ਼ਰਾਰਤਾਂ ਸ਼ੁਰੂ ਕਰਦੇ ਨਾ, ਬੜੀ ਉੜਦਾ ਹੁੰਦਾ ਹੈ ਮਤਲਬ ਕਿ।
0: ਅੱਛਾ ਜੀ।
1: ਤੇ 2-3 ਬੱਚੇ ਮੈਡਮ ਸ਼ਰਾਰਤਾਂ ਕਰਦੇ ਪਏ ਸੀ ਤੇ ਨਾ ਬਾਰ ਬਾਰ ਮਤਲਬ ਮੁੜਦੇ ਨੀ ਪਏ ਸੀ।
0: ਅੱਛਾ ਜੀ।
1: ਤੇ ਇੱਕ ਦੋ ਸਰ ਨੇ ਕਿਹਾ ਵੀ ਛੱਡ ਦੋ ਇਹਨਾਂ ਨਾ ਸ਼ਰਾਰਤਾਂ ਕਰਨ।
0: ਹਾਂ
1: ਹਾਂ। 2-3 ਸ਼ਰਾਰਤਾਂ ਕਰਦੇ ਤੇ ਮੁੜਦੇ ਨਹੀਂ ਸੀ, ਤੇ ਸਰ ਕਹਿੰਦੇ ਯਾਰ ਤੁਸੀਂ ਬੰਦੇ ਕੀ ਹੋ?
0: ਅੱਛਾ।
1: ਤੇ ਉਹ ਮੇਰੇ ਮੈਡਮ ਦੇ ਮੂੰਹ ਨਿਕਲ ਗਏ, ਬੰਦੇ ਨੀ ਭਾਲੂ ਆ।
0: ਚਲੋ
1: ਉਹ ਮੈਡਮ ਤੁਸੀਂ ਯਕੀਨ ਨੀ ਕਰਨਾ, ਉਹਨਾਂ ਨੂੰ ਕੁਛ ਨੀ ਗਿਆ ਸਰ ਨੇ, ਤੇ ਮੈਨੂੰ ਬਹੁਤ ਕੁੱਟ ਪਈ ਜੀ।
0: ਨਹੀਂ ਤੁਸੀਂ ਭਾਲੂ ਕੀ ਸੋਚ ਕੇ ਗਿਆ ਵੈਸੇ, ਤੁਸੀਂ ਭਾਲੂ ਹੋ?
1: ਬਸ ਮੈਡਮ ਮੈਨੂੰ ਨਹੀਂ ਕਿਹਾ, ਮੈਂ ਕਿਹਾ ਜੀ ਬੰਦੇ ਨਹੀਂ ਭਾਲੂ ਆ ਜੀ।
0: ਨਹੀਂ ਕਹਿੰਦੇ ਬੰਦੇ ਨਹੀਂ, ਅਸੀਂ ਭਾਲੂ ਆ ਜੀ। ਤੇ ਹੁਣ ਤੁਸੀਂ ਕੀ ਹੋ ਫਿਰ?
1: ਸ਼ਰਾਰਤਾਂ ਕਰ ਰਹੇ ਸੀ ਲੜਕੇ ਦੇ ਬੱਚੇ।
0: ਅੱਛਾ ਅੱਛਾ।
1: ਨਹੀਂ
0: ਫਿਰ ਜਦੋਂ ਤੁਸੀਂ ਭਾਲੂ ਕਿਹਾ, ਮਤਲਬ ਕਈ ਵਾਰ ਏਦਾਂ ਹੁੰਦਾ ਕਿ ਅਸੀਂ ਨਾ ਆਪ ਤਾਂ ਕੁਛ ਨਹੀਂ ਕਰਦੇ, ਜਿਹੜਾ ਨਾਲ ਦਾ ਬੰਦਾ ਨਾ ਸ਼ਰਾਰਤ ਕਰਕੇ ਬਹਿ ਜਾਂਦਾ ਤੇ ਆਪਾਂ ਫਸ ਜਾਂਦੇ ਹਾਂ।
1: ਉਹਨਾਂ
0: ਦੀ ਹੱਸੀ ਦੀ ਕੁੱਟ ਵੀ ਤੁਹਾਨੂੰ ਹੀ ਪੈ ਗਈ ਕੱਲਿਆਂ ਨੂੰ।
1: ਹਾਂਜੀ ਹਾਂਜੀ ਮੈਡਮ।
0: ਅੱਛਾ, ਮੁੜ ਕੇ ਤੇ ਫੇਰ ਤੁਸੀਂ ਏਦਾਂ ਤਾਂ ਨਹੀਂ ਕੀਤਾ ਹੋਣਾ ਕਿ ਸ਼ਰਾਰਤ ਨਹੀਂ ਕੀਤੀ ਹੋਣੀ ਫਿਰ ਦੁਬਾਰਾ?
1: ਬਚਪਨ ਮੈਡਮ ਹੁੰਦਾ ਹੀ ਸ਼ਰਾਰਤਾਂ ਨਾਲ ਭਰਿਆ ਸਭ ਦਾ ਜੀ।
0: ਹਾਂ ਇਹ ਤਾਂ ਗੱਲ ਹੈ,
1: ਹਰ ਬੱਚੇ ਕਰਦੇ ਆ ਮੈਡਮ, ਜੋ ਸ਼ਰਾਰਤਾਂ ਨਾਲ ਬਚਪਨ ਹੀ ਕਰਦਾ ਮੈਡਮ।
0: ਨਹੀਂ ਪਰ ਫਿਰ ਵੀ ਕੁਝ ਜ਼ਿਆਦਾ ਹੀ ਕਰਦੇ ਓਵਰ।
1: ਨਹੀਂ ਮੈਡਮ ਇਸ ਤਰ੍ਹਾਂ ਹੁੰਦਾ, ਬਚਪਨ ਚ ਨਾ ਸੋਝੀ ਕੁੰਨੀ ਹੁੰਦੀ, ਦਿਮਾਗ ਦਾ ਦਾਇਰਾ ਉਨਾ ਹੁੰਦਾ ਬੱਚੇ ਦਾ, ਫਿਰ ਉਸ ਤਰ੍ਹਾਂ ਸ਼ਰਾਰਤਾਂ ਹੋ ਜਾਂਦੀਆਂ।
0: ਹੁਣ ਵੀ ਕਰਦੇ ਸ਼ਰਾਰਤਾਂ ਫਿਰ?
1: ਨਹੀਂ ਮੈਡਮ, ਜੂ ਜੂ ਬੰਦੇ ਦੀ ਉਮਰ ਵਧੀ ਜਾਂਦੀ ਫਿਰ ਸਿਆਣਾ ਪਾਉਂਦੀ ਰਹਿੰਦੀ।
0: ਅੱਛਾ, ਹੁਣ ਸਿਆਣੇ ਹੋ ਗਏ ਹੈ।
1: ਹਾਂਜੀ ਹਾਂਜੀ
0: ਮੈਡਮ ਜੀ। ਗੀਤ ਕਿਹੜਾ ਸੁਣਨਾ ਚਾਹੋਗੇ ਫਿਰ?
1: ਇਹ ਗੀਤ ਮੈਡਮ ਆਪਦੇ ਪੁੱਛੇ ਤਾਂ ਸੁਣਾ ਦਿਓ, ਫੂਲੋ ਕੀ ਰਾਣੀ ਬਹਾਰ ਕੀ।
0: ਜੀ ਜੀ ਜ਼ਰੂਰ ਸੁਣਾ ਦਾਂਗੇ ਜੀ, ਫੂਲੋ ਕੀ ਰਾਣੀ ਆਪਕੀ ਜੀ। ਥੈਂਕ ਯੂ ਸੋ ਮਚ ਗੱਲ ਕਰਨ ਵਾਸਤੇ।
1: ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਦੇਖੋ ਜੀ, ਮੈਂ ਕਿਹਾ ਕਾਲੀ ਤਾਂ ਜ਼ਰੂਰ ਹੈ, ਬਟ ਇਹਨੀ ਵੀ ਕਾਲੀ ਨਾ ਪਾਓਗੀ, ਇੰਨਾ ਤੇਜ਼ ਤਾਂ ਤੁਸੀਂ ਬੋਲੋ। ਸੋ ਕੋਈ ਗੱਲ ਨਹੀਂ ਜੀ, ਫਰਮਾਇਸ਼ ਸਾਨੂੰ ਆ ਚੁੱਕੀ ਹੈ, ਅਸੀਂ ਇਸ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰਾਂਗੇ ਜੀ। ਨੰਬਰ ਮੈਂ ਅਨਾਊਂਸ ਕਰ ਦਿੰਦੀ ਹਾਂ ਅਤੇ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਕੋਲਰ ਸਾਡੇ ਕੋਲ ਆ ਜਾਵੇ। ਤਾਂ 0180-23-1174 ਸਾਡਾ ਨੰਬਰ ਹੈ ਜੀ, ਇਸ ਨੰਬਰ 'ਤੇ ਤੁਸੀਂ ਕਾਲ ਕਰੋ ਜੀ ਅਤੇ ਆਪਣੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰਾਓ, ਨਾਲ ਦੇ ਨਾਲ ਮੈਨੂੰ ਆਪਣੀ ਕਹਾਣੀ ਕਿੱਸਾ ਜ਼ਰੂਰ ਸਾਂਝਾ ਕਰੋ।

ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ ਅਤੇ ਮੈਂ ਹਾਂਜੀ ਤੁਹਾਡੇ ਦੋਸਤ ਆਰਜੇ ਸੁਰਬੀ। ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਨਾ ਉਹ ਬੀਤਦਾ ਜਾ ਰਿਹਾ, ਇਸ ਕਰਕੇ ਆਪਣੇ ਲਾਸਟ ਕੋਲਰ ਨੂੰ ਅਸੀਂ ਲੈਂਦੇ ਹਾਂ ਲਾਈਨ ਦੇ ਉੱਤੇ। ਹੈਲੋ ਨਮਸਕਾਰ ਜੀ, ਕੌਣ ਗੱਲ ਕਰ ਰਿਹਾ? ਤੁਹਾਡੀ ਆਵਾਜ਼ ਨਹੀਂ ਆ ਰਹੀ, ਜਰਾ ਤੁਸੀਂ ਫੋਨ ਦੀ ਸੈਟਿੰਗ ਕਰੋਗੇ ਜੀ? ਪ੍ਰਵੀਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਜੀ। ਪ੍ਰਵੀਨ ਜੀ ਕੋਈ ਕਹਾਣੀ ਕਿੱਸਾ ਸੁਣਾਉਣਾ ਚਾਹੋਗੇ ਸਾਨੂੰ ਹਾਂਜੀ? ਪ੍ਰਵੀਨ ਜੀ ਇੱਕ ਮਿੰਟ, ਥੋੜ੍ਹਾ ਇੱਕ ਮਿੰਟ ਹੋਲਡ ਰੱਖਿਓ, ਜਿਹੜਾ ਤੁਹਾਡੀ ਆਵਾਜ਼ ਜਿਹੜੀ ਹੈ ਸਾਨੂੰ ਨਹੀਂ ਪਹੁੰਚ ਪਾ ਰਹੀ ਪ੍ਰੋਪਰ। ਅਤੇ ਹੈਲੋ, ਹਾਂਜੀ ਹਾਂਜੀ ਬੋਲੀ ਬੋਲੀਓ ਹਾਂਜੀ ਹਾਂਜੀ ਹਾਂਜੀ ਜੀ ਜੀ ਜੀ ਅੱਛਾ ਜੀ ਜੀ ਜੀ ਜੀ ਇੱਕ ਮਿੰਟ ਥੋੜ੍ਹਾ ਜਿਹਾ ਹੋਲਡ ਰੱਖਣਾ ਜੀ, ਮੈਂ ਜਰਾ ਕੁ ਮਾਫ਼ੀ ਚਾਹੁੰਦੀ ਹਾਂ ਇਸ ਚੀਜ਼ ਲਈ, ਥੋੜ੍ਹਾ ਜਿਹਾ ਫੋਨ ਦੇ ਵਿੱਚ ਕਨੈਕਸ਼ਨ 'ਚ ਖਰਾਬੀ ਆ ਚੁੱਕੀ ਹੈ, ਤੁਹਾਡੀ ਫਰਮਾਇਸ਼ ਸਾਡੇ ਕੋਲ ਪਹੁੰਚ ਗਈ ਸੀ। ਅਤੇ ਪ੍ਰਵੀਨ ਜੀ ਇਸ ਗੱਲ ਲਈ ਤੁਹਾਡੀ ਸੋਰੀ ਵੈਰੀ, ਕਿਉਂਕਿ ਸਾਨੂੰ ਤੁਹਾਡੀ ਆਵਾਜ਼ ਬਿਲਕੁਲ ਨਹੀਂ ਪਹੁੰਚ ਰਹੀ ਹੈ ਜੀ। ਜੀ ਗਾਣੇ ਦੀ ਫਰਮਾਇਸ਼ ਮੈਨੂੰ ਪਤਾ ਚੱਲ ਗਈ, ਤੁਹਾਡਾ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ ਜੀ। ਥੈਂਕ ਯੂ ਸੋ ਮਚ ਸਾਨੂੰ ਕੋਲ ਕਰਨ ਵਾਸਤੇ ਜੀ। ਸੋ ਲਓ ਜੀ ਸਾਡੇ ਨਾਲ ਪ੍ਰਵੀਨ ਜੀ ਜੁੜੇ ਸੀ, ਅਤੇ ਉਹਨਾਂ ਨੂੰ ਮਾਫ਼ੀ ਹੈ ਜੀ, ਉਹਨਾਂ ਦੀ ਗੱਲਬਾਤ ਸਾਨੂੰ ਨਹੀਂ ਸੁਣ ਸਕੀ ਅਤੇ ਕੁਛ ਦਿੱਕਤ ਆ ਚੁੱਕੀ ਹੈ, ਇਸ ਲਈ ਸਾਡੇ ਵੱਲੋਂ ਇੱਕ ਵਾਰ ਫਿਰ ਤੋਂ ਸੋਰੀ ਹੈ। ਅਤੇ ਉਹਨਾਂ ਦੀ ਫਰਮਾਇਸ਼ ਜਿਹੜੀ ਆਈ ਸੀ ਉਹਨੂੰ ਮੈਂ ਜ਼ਰੂਰ ਪੂਰਾ ਕਰਾਂਗੀ ਜੀ। ਫਰਮਾਇਸ਼ ਪੂਰੀ ਕਰਨ ਤੋਂ ਬਾਅਦ ਫਿਰ ਪ੍ਰੋਗਰਾਮ ਇੱਥੇ ਸਮਾਪਤ ਅਸੀਂ ਕਰਾਂਗੇ ਜੀ। ਲਓ ਜੀ ਰੋਕੀ ਮੂਵੀ ਦਾ ਗੀਤ ਜਿਹੜਾ ਹੈ ਉਹ ਆ ਦੇਖੇ, ਜਿਹੜਾ ਮੈਂ ਪਲੇ ਕਰਨ ਜਾ ਰਹੀ ਹਾਂ।

ਮੈਂ ਕਿਹਾ ਜੀ ਪ੍ਰੋਗਰਾਮ ਚੱਲ ਰਿਹਾ ਸੀ ਹੈਲੋ ਜਲੰਧਰ, ਮੈਂ ਸੀ ਤੁਹਾਡੀ ਆਰ ਜੇ ਦੋਸਤ ਸੁਰਭੀ, ਬਹੁਤ ਚੰਗਾ ਲੱਗਾ ਜੀ ਤੁਹਾਡੇ ਸਾਰੇ ਨਾਲ ਗੱਲਬਾਤ ਕਰਕੇ, ਬੜੇ ਸੋਹਣੇ ਸੋਹਣੇ ਤੁਸੀਂ ਖੱਟੀ ਮਿੱਠੀ ਜੀ ਆਪਣੀ ਕਹਾਣੀਆਂ ਸਾਡੇ ਨਾਲ ਸ਼ਰਾਰਤਾਂ ਸ਼ੇਅਰ ਕੀਤੀਆਂ ਜੀ, ਜੋ ਹਰ ਬਚਪਨ ਵਿੱਚ ਹਰ ਕਿਸੇ ਨਾਲ ਹੁੰਦੀਆਂ ਨੇ। ਸੋ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਹੋ ਰਿਹਾ ਜੀ, ਉਮੀਦ ਕਰੀ ਤੁਹਾਨੂੰ ਵੀ ਪਸੰਦ ਆਇਆ ਹੋਏਗਾ। ਅਤੇ ਹੁਣ ਤੁਸੀਂ ਸੁਣੋਗੇ ਜੀ ਯੁਵਾ ਦੋਸਤਾਂ ਦਾ ਫੇਵਰੇਟ ਪ੍ਰੋਗਰਾਮ ਯੁਵਾਨੀ, ਆਰ ਜੇ ਨੇਹਾ ਦੇ ਨਾਲ ਅਤੇ ਆਰ ਜੇ ਲਲਿਤ ਦੇ ਨਾਲ। ਬਿਲਕੁਲ ਤਿਆਰ ਨੇ ਜੀ ਆਪਣਾ ਪ੍ਰੋਗਰਾਮ ਲੈ ਕੇ ਪੇਸ਼ ਕਰਨ ਨੂੰ, ਉਹਨਾਂ ਨੂੰ ਵੀ ਸੁਣ ਕੇ ਜ਼ਰੂਰ ਜਾਇਓ। ਅਤੇ ਪੂਰੇ 6 ਵਜੇ ਤੁਹਾਡੀ ਦੋਸਤ ਫਿਰ ਤੋਂ ਆਏਗੀ ਜੀ ਪ੍ਰੋਗਰਾਮ ਲੈ ਕੇ, ਲਵ ਯੂ ਜ਼ਿੰਦਗੀ ਜੀ। ਸੋ ਉਨੀ ਦੇ ਲਈ ਤੁਸੀਂ ਆਪਣਾ ਖਿਆਲ ਰੱਖੋ ਜੀ, ਰੱਬ ਰੱਖਾ।

0: ਪਿਆਰੇ ਪਿਆਰੇ ਗੀਤ ਕਿੱਸੇ ਤੇ ਕਹਾਣੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ FM 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਮੈਂ ਹਾਂ ਤੁਹਾਡੀ ਦੋਸਤ RJ ਨੇਹਾ ਤੇ ਮੇਰੇ ਨਾਲ ਨੇ
1: ਤੇ ਮੈਂ ਹਾਂ ਜੀ ਤੁਹਾਡਾ ਦੋਸਤ RJ ਲਲਿਤ।
0: ਹਾਂਜੀ ਦੋਸਤੋ, ਅਸੀਂ ਲੈ ਕੇ ਆਏ ਹਾਂ ਆਪਣੇ ਯੁਵਾ ਦੋਸਤਾਂ ਦਾ ਫੇਵਰੇਟ ਪ੍ਰੋਗਰਾਮ ਯੁਵਾਣੀ ਤੇ ਲਲਿਤ ਅੱਜ ਦੀ ਜਿਹੜੀ ਖਾਸ ਗੱਲ ਹੈ ਨਾ ਉਹਦੇ ਬਾਰੇ ਦੱਸਦੇ ਹਾਂ ਆਪਣੇ ਲਿਸਨਰਸ ਨੂੰ।
1: ਜੀ ਜੀ,
0: ਤੇ ਅੱਜ ਕਿਹੜਾ ਖਾਸ ਦਿਨ ਹੈ ਦੋਸਤੋ? ਅੱਜ ਹੈ ਇੰਟਰਨੈਸ਼ਨਲ ਡੇ ਆਫ ਵੁਮੈਨ ਇਨ ਡਿਪਲੋਮੈਸੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਸਵਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕਦੇ ਸੋਚਿਆ ਕਿ ਦੁਨੀਆ ਵਿੱਚ ਜੰਗਾਂ ਨੂੰ ਰੋਕਣ, ਦੇਸ਼ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ ਦੀ ਗੱਲ ਕਰਨ ਵਾਲੀ ਆਵਾਜ਼ ਵਿੱਚ ਕਿੰਨੀਆਂ ਮਹਿਲਾਵਾਂ ਹੁੰਦੀਆਂ ਨੇ?
1: ਕਿੰਨੀਆਂ ਹੁੰਦੀਆਂ ਨੇ?
0: ਬਹੁਤ ਸਾਰੀਆਂ ਮਹਿਲਾਵਾਂ ਇੱਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਨੇ ਇਹਨਾਂ ਜੰਗਾਂ ਵਿੱਚ ਅਤੇ ਇਹਨਾਂ ਵਿੱਚ ਪਾਰਟੀਸਪੇਟ ਕੀਤਾ ਅਤੇ ਅਸੀਂ ਬਹੁਤ ਵਾਰੀ ਉਹਨਾਂ ਨੂੰ ਯਾਦ ਵੀ ਨਹੀਂ ਕਰਦੇ ਅਤੇ ਉਹਨਾਂ ਨੂੰ ਉਸ ਚੀਜ਼ ਦਾ ਸਨਮਾਨ ਵੀ ਨਹੀਂ ਮਿਲਦਾ। ਅੱਜ 24 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਹਿਲਾ ਕੂਟਨੀਤੀ ਦਿਵਸ। ਇੱਕ ਅਜਿਹਾ ਦਿਨ ਜੋ ਉਹਨਾਂ ਮਹਿਲਾਵਾਂ ਨੂੰ ਸਲਾਮ ਕਰਦਾ ਹੈ ਜੋ ਆਪਣੀ ਸਮਝ, ਹਿੰਮਤ ਅਤੇ ਸੋਚ ਨਾਲ ਦੁਨੀਆ ਵਿੱਚ ਹੋਰ ਵਧੀਆ, ਦੁਨੀਆ ਨੂੰ ਹੋਰ ਵਧੀਆ ਬਣਾਉਣ ਵਿੱਚ ਯੋਗਦਾਨ ਪਾ ਰਹੀਆਂ ਹਨ।
1: ਦੋਸਤੋ, ਡਿਪਲੋਮੈਸੀ ਜਾਂ ਕੂਟਨੀਤੀ ਉਹ ਪ੍ਰਕਿਰਿਆ ਹੁੰਦੀ ਆ ਜਿਸ ਰਾਹੀਂ ਦੇਸ਼ ਆਪਸੀ ਗੱਲਬਾਤ ਜਾਂ ਸਮਝੌਤਿਆਂ ਰਾਹੀਂ ਆਪਣੇ ਸੰਬੰਧਾਂ ਨੂੰ ਸੰਭਾਲਦੇ ਨੇ, ਹੋਰ ਮਜ਼ਬੂਤ ਕਰਦੇ ਨੇ। ਜਿਹੜੇ ਰਾਜਦੂਤ ਹੁੰਦੇ ਨੇ ਜਾਂ ਤੇ ਹੋਰ ਵਿਦੇਸ਼ੀ ਸੇਵਾ ਅਧਿਕਾਰੀ ਇਸ ਕੰਮ ਵਿੱਚ ਆਪਣੀ ਜਿਹੜੀ ਮੁੱਖ ਭੂਮਿਕਾ ਉਹ ਨਿਭਾਉਂਦੇ ਨੇ। ਅਤੇ ਅੱਜ ਦਾ ਦਿਨ ਮਹੱਤਵਪੂਰਨ ਇਸ ਲਈ ਆ ਕਿਉਂਕਿ ਅਜੇ ਵੀ ਕਈ ਦੇਸ਼ਾਂ ਵਿੱਚ ਜਿਹੜੀ ਉੱਚ ਕੂਟਨੀਤਿਕ ਅਹੁਦਿਆਂ ਦੇ ਉੱਤੇ ਮਹਿਲਾਵਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਥੋੜ੍ਹੀ ਘੱਟ ਆ।
0: ਅਤੇ ਦੋਸਤੋ, ਅੱਜ ਦੇ ਇਸ ਖਾਸ ਮੌਕੇ 'ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਮਹਿਲਾਵਾਂ ਸਿਰਫ ਘਰ ਸੰਭਾਲਣ ਵਾਲੀਆਂ ਨਹੀਂ, ਉਹ ਵਿਚਾਰ ਬਣਾਉਂਦੀਆਂ ਹਨ, ਫੈਸਲੇ ਲੈਂਦੀਆਂ ਹਨ ਅਤੇ ਦੇਸ਼ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਸ਼ਾਂਤੀ ਦੇ ਹਰ ਸ਼ਾਂਤੀ ਦਾ ਰਾਹ ਬਣਾਉਂਦੀਆਂ ਨੇ। ਹਰ ਉਸ ਮਾਂ ਨੂੰ ਸਲਾਮ ਜੋ ਆਪਣੇ ਬੱਚਿਆਂ ਨੂੰ ਚੰਗੀਆਂ ਕਦਰਾਂ ਸਿਖਾਉਂਦੀ ਹੈ ਅਤੇ ਚੰਗੀਆਂ ਸਿੱਖਿਆਵਾਂ ਦਿੰਦੀ ਹੈ। ਹਰ ਉਸ ਧੀ ਨੂੰ ਸਲਾਮ ਜੋ

0: ਵੱਡੇ ਸੁਪਨੇ ਦੇਖਣ ਦੀ ਹਿੰਮਤ ਰੱਖਦੀ ਹੈ ਅਤੇ ਹਰ ਉਸ ਔਰਤ ਨੂੰ ਸਲਾਮ ਜੋ ਚੁੱਪ ਰਹਿ ਕੇ ਵੀ ਦੁਨੀਆ ਬਦਲਣ ਦੀ ਤਾਕਤ ਰੱਖਦੀ ਹੈ। ਅਤੇ ਦੋਸਤੋ, ਅੱਜ ਦਾ ਇਹ ਖਾਸ ਦਿਨ ਸਾਡੀ ਦੁਨੀਆ ਭਰ ਦੀਆਂ ਉਹਨਾਂ ਔਰਤਾਂ ਲਈ ਬਹੁਤ ਹੀ ਵੱਡਾ ਦਿਨ ਹੈ ਜਿਨ੍ਹਾਂ ਨੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਇੱਦਾਂ ਦੇ ਯੋਗਦਾਨ ਦਿੱਤੇ ਹੈ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਉਹਨਾਂ ਨੂੰ ਉਸ ਚੀਜ਼ ਦਾ ਸਨਮਾਨ ਨਹੀਂ ਮਿਲਦਾ, ਅਤੇ ਅੱਜ ਦਾ ਇਹ ਖਾਸ ਦਿਨ ਇਸੇ ਲਈ ਹੀ ਯਾਦ ਕੀਤਾ ਜਾਂਦਾ ਹੈ।
1: ਅਤੇ ਇਸੇ ਕਰਕੇ ਭਾਰਤ ਦੀ ਜਿਹੜੀ ਵਿਦੇਸ਼ੀ ਸੇਵਾ ਆ ਉਸ ਦੇ ਵਿੱਚ ਮਹਿਲਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ, ਅਤੇ ਭਾਰਤੀ ਮਹਿਲਾ ਰਾਜਦੂਤਾਂ ਅਤੇ ਡਿਪਲੋਮੈਸੀ ਨੇ ਕਈ ਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਕੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕੀਤਾ ਆ।
0: ਅਤੇ ਦੋਸਤੋ, ਜੇ ਇੱਕ ਅਸੀਂ ਛੋਟੀ ਜਿਹੀ ਲਾਈਨ ਆਪਣੀਆਂ ਘਰ ਦੀਆਂ ਔਰਤਾਂ ਨੂੰ ਜੇ ਕਹਿ ਦਈਏ ਕਿ ਸਾਨੂੰ ਤੁਹਾਡੇ 'ਤੇ ਮਾਣ ਹੈ, ਸਿਰਫ ਇੱਕ ਇੰਨੀ ਛੋਟੀ ਜਿਹੀ ਲਾਈਨ ਉਹਨਾਂ ਨੂੰ ਕਿੰਨਾ ਖੁਸ਼ ਕਰ ਸਕਦੀ ਹੈ। ਸ਼ਾਇਦ ਛੋਟੇ ਜਿਹੇ ਸ਼ਬਦ ਕਿਸੇ ਦੇ ਦਿਲ ਵਿੱਚ ਨਵੀਂ ਹਿੰਮਤ ਜਗਾ ਸਕਦੇ ਆ ਅਤੇ ਨਵੀਂ ਉਮੀਦ ਪੈਦਾ ਕਰ ਸਕਦੇ ਆ। ਅਤੇ ਜਿੰਨਾ ਵੀ ਕੋਸ਼ਿਸ਼ ਹੋ ਸਕੇ ਆਪਣੀਆਂ ਘਰ ਦੀਆਂ ਔਰਤਾਂ ਨੂੰ ਹਿੰਮਤ ਦਿਓ, ਉਹਨਾਂ ਵਿੱਚ ਜਜ਼ਬਾ ਲੈ ਕੇ ਆਓ ਅਤੇ ਉਹਨਾਂ ਨੂੰ ਹਰ ਛੋਟੀ ਛੋਟੀ ਚੀਜ਼ 'ਤੇ ਐਪਰੀਸ਼ੀਏਟ ਕਰਨ ਦੀ ਕੋਸ਼ਿਸ਼ ਕਰਿਆ ਕਰੋ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਯੁਵਾਣੀ ਓਨਲੀ ਔਨ 102.7 ਮੈਗਾਹਰਟਸ 'ਤੇ, ਅਤੇ ਗੱਲ ਹੋ ਰਹੀ ਸੀਗੀ ਇੰਟਰਨੈਸ਼ਨਲ ਡੇ ਆਫ ਵੁਮੈਨ ਡਿਪਲੋਮੈਸੀ 'ਤੇ। ਦੋਸਤੋ, ਹੁਣ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਅੱਜ ਆਪਣੇ ਵਰਡ ਐਕਸਪ੍ਰੈਸ ਸੈਗਮੈਂਟ ਦੇ ਵਿੱਚ ਇੱਕ ਬਹੁਤ ਹੀ ਇੰਟਰਸਟਿੰਗ ਅਤੇ ਖਾਸ ਜਿਹਾ ਵਰਡ। ਅਤੇ ਲਲਿਤ, ਕਿਹੜਾ ਵਰਡ ਆਪਾਂ

0: ਕਹਿੰ ਲੱਸੋ ਸਾਡੇ ਲਿਸਨਰਸ ਨੂੰ।
1: ਅੱਜ ਅਸੀਂ ਜਿਹੜਾ ਵਰਡ ਲੈ ਕੇ ਆਏ ਆ ਉਹ ਬੱਦਲਾਂ ਨਾਲ ਰਿਲੇਟ ਕਰਦਾ ਆ ਥੋੜਾ।
0: ਹਾਂਜੀ ਦੋਸਤੋ, ਤੇ ਵਰਡ ਕੁਝ ਡਿਫਰੈਂਟ ਜਿਹਾ ਹੀ ਹੈ ਤੇ ਬਹੁਤ ਅਲੱਗ ਹੀ ਮੈਨੂੰ ਲੱਗਦਾ ਹੈ ਵਰਡ। ਤੇ ਅੱਜ ਦਾ ਜਿਹੜਾ ਵਰਡ ਹੈ ਨਾ ਉਹ ਹੈ ਔਨ ਕਲਾਊਡ 9। ਹੁਣ ਤੁਸੀਂ ਸੋਚ ਰਹੇ ਹੋਵੋਗੇ ਕੋਈ ਬੰਦਾ ਬੱਦਲ ਨੰਬਰ 9 ਤੇ ਕਿਵੇਂ ਚੜ ਸਕਦਾ ਹੈ।
1: ਔਨ ਕਲਾਊਡ 9 ਇਹਦਾ ਪੰਜਾਬੀ ਵਿੱਚ ਨਹੀਂ ਕੀ ਮਤਲਬ ਹੋਇਆ ਕਿ ਬੱਦਲ ਉੱਤੇ 9।
0: ਹਾਂ ਮਤਲਬ ਨੋਰਮਲੀ ਪੰਜਾਬੀ ਵਿੱਚ ਤਾਂ ਆਪਾਂ ਇਹੀ ਸਮਝਾਂਗੇ ਕਿ ਬੱਦਲ ਨੰਬਰ ਬੱਦਲ
1: ਉੱਤੇ 9।
0: ਬਟ ਇਸ ਜਿਹੜੀ ਲਾਈਨ ਹੈ ਨਾ, ਜਿਹੜਾ ਮੁਹਾਵਰਾ ਹੈ, ਇਹਦਾ ਮਤਲਬ ਕੀ ਹੈ? ਜਦੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ ਕਿਸੇ ਚੀਜ਼ ਨੂੰ ਲੈ ਕੇ, ਬਹੁਤ ਜ਼ਿਆਦਾ ਕਿਸੇ ਚੀਜ਼ ਦੀ ਖੁਸ਼ੀ ਹੁੰਦੀ ਹੈ, ਐਕਸਾਈਟਿਡ ਹੁੰਦੇ ਹਾਂ ਨਾ, ਤਾਂ ਆਪਾਂ ਇੱਕ ਮੁਹਾਵਰਾ ਜਿਵੇਂ ਅਸੀਂ ਪੰਜਾਬੀ ਵਿੱਚ ਯੂਜ਼ ਕਰਦੇ ਹਾਂ, ਉਵੇਂ ਇੰਗਲਿਸ਼ ਦੇ ਵਿੱਚ ਵੀ ਆਪਾਂ ਇੱਦਾਂ ਦੇ ਈਡੀਅਮਸ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਇੱਕ ਇਹ ਵੀ ਈਡੀਅਮ ਹੈ ਔਨ ਕਲਾਊਡ 9।
1: ਯਾਨੀ ਕਿ ਬਹੁਤ ਜ਼ਿਆਦਾ ਖੁਸ਼ ਹੋ ਜਾਣਾ ਕਿਸੇ ਚੀਜ਼ ਨੂੰ ਲੈ ਕੇ, ਜਦੋਂ ਆਪਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ।
0: ਜਿੱਦਾਂ ਅਸੀਂ ਕਹਿੰਦੇ ਹਾਂ ਨਾ ਕਿ ਮੈਂ ਖੁਸ਼ੀ ਨਾਲ ਝੂਮ ਉੱਠੀ ਹਾਂ, ਜਾਂ ਫਿਰ ਸਾਡੀ ਕੋਈ ਇੱਦਾਂ ਦੀ ਚੀਜ਼ ਜਿੱਦਾਂ ਸਾਡਾ ਰਿਜ਼ਲਟ ਬਹੁਤ ਵਧੀਆ ਆ ਗਿਆ, ਜਾਂ ਅਸੀਂ ਕੋਈ ਚੀਜ਼ ਬਹੁਤ ਟਾਈਮ ਤੋਂ ਸੋਚ ਰਹੇ ਸੀਗੇ ਕਿ ਮੈਂ ਕਰਨਾ ਚਾਹੁੰਦੀ ਹਾਂ ਜਾਂ ਮੈਂ ਲੈਣਾ ਚਾਹੁੰਦੀ ਹਾਂ, ਅਤੇ ਤੁਸੀਂ ਇੱਕ ਮੂਮੈਂਟ ਤੋਂ ਚੀਜ਼ ਤੁਸੀਂ ਅਚੀਵ ਕਰ ਲੈਂਦੇ ਹੋ, ਅਤੇ ਤੁਸੀਂ ਇੰਨੇ ਖੁਸ਼ ਹੋ ਜਾਂਦੇ ਹੋ, ਅਤੇ ਤੁਸੀਂ ਉਸ ਮੂਮੈਂਟ ਅਤੇ ਉਸ ਟਾਈਮ ਨੂੰ ਕਹਿੰਦੇ ਹਾਂ ਆਪਾਂ ਯੂਜ਼ ਕਰ ਸਕਦੇ ਹਾਂ ਔਨ ਕਲਾਊਡ 9। ਇਹਦੇ ਵਿੱਚ ਤੁਸੀਂ ਜਿਵੇਂ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਅਤੇ ਮੈਂ ਨੋਰਮਲੀ ਕਹੂੰਗੀ ਆਈ ਐਮ ਔਨ ਕਲਾਊਡ 9। ਮੈਂ ਇਹ ਨਹੀਂ ਕਹੂੰਗੀ ਕਿ ਯਾਰ ਮੈਂ ਬਹੁਤ ਖੁਸ਼ ਹਾਂ, ਸਮਥਿੰਗ ਇੱਦਾਂ। ਜੇ ਤੁਸੀਂ ਇੱਦਾਂ ਦੇ ਮੁਹਾਵਰੇ ਇੰਗਲਿਸ਼ ਅਤੇ ਜਿਹੜੇ ਪੰਜਾਬੀ ਦੇ ਮੁਹਾਵਰੇ ਤੁਸੀਂ ਇੰਗਲਿਸ਼ ਵਿੱਚ ਵੀ ਯੂਜ਼ ਕਰ ਸਕਦੇ ਹੋ।
1: ਯਾਨੀ ਕਿ ਜਦੋਂ ਆਪਾਂ ਛੋਟੇ ਹੁੰਦੇ ਸੀਗੇ, ਜਦੋਂ ਸਾਨੂੰ ਘਰਦਿਆਂ ਤੋਂ ਥੋੜ੍ਹੇ ਪੈਸੇ ਮਿਲਦੇ ਹੁੰਦੇ ਸੀਗੇ, ਕੁਛ ਵੀ ਬਾਹਰੋਂ ਚੀਜ਼ ਹੀ ਖਾਣ ਨੂੰ, ਹੈ ਨਾ, ਉਦੋਂ ਅਸੀਂ ਔਨ ਕਲਾਊਡ 9 ਤੇ ਹੁੰਦੇ ਸੀਗੇ।
0: ਬਿਲਕੁਲ, ਅਤੇ ਇੱਦਾਂ ਦੀ ਆਪਣੀ ਜਿਹੜੀ ਹੈਪੀਨੈਸ ਵਾਲੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਲਈ ਤੁਸੀਂ ਜਿਹੜੇ ਪੁਰਾਣੇ ਟੈਕਟਿਕਸ ਯੂਜ਼ ਕਰਦੇ ਹੋ ਨਾ, ਛੋਟੇ ਛੋਟੇ ਮੈਸੇਜਸ, ਤੁਸੀਂ ਹੁਣ ਇਹ ਵੀ ਯੂਜ਼ ਕਰ ਸਕਦੇ ਹੋ ਕਿ ਆਈ ਐਮ ਔਨ ਕਲਾਊਡ 9। ਆਪਣੀ ਕਿਸੇ ਵੀ ਐਕਸਾਈਟਮੈਂਟ ਨੂੰ ਤੁਸੀਂ ਜੇ ਦੱਸਣਾ ਚਾਹੁੰਦੇ ਹੋ ਕਿਸੇ ਨੂੰ ਜਾਂ ਦਰਸਾਉਣਾ ਚਾਹੁੰਦੇ ਹੋ, ਤੁਸੀਂ ਇੱਦਾਂ ਦੇ ਸੈਂਟੈਂਸ ਯੂਜ਼ ਕਰ ਸਕਦੇ ਹੋ। ਜਿਵੇਂ ਕਿ ਮੈਂ ਕਹਾਂ ਸ਼ੀ ਵਾਜ਼ ਔਨ ਕਲਾਊਡ 9 ਆਫਟਰ ਗੈਟਿੰਗ ਹਰ ਡਰੀਮ ਜੋਬ। ਜਿਵੇਂ ਕਿ ਮੇਰੀ ਫਰੈਂਡ ਨੂੰ ਉਹਦੀ ਡਰੀਮ ਜੋਬ ਮਿਲ ਗਈ ਹੈ, ਅਤੇ ਉਹ ਮੈਨੂੰ ਕਹਿਣਾ ਚਾਹੁੰਦੀ ਹੈ ਕਿ ਆਈ ਐਮ ਔਨ ਕਲਾਊਡ 9 ਆਫਟਰ ਗੈਟਿੰਗ ਮਾਈ ਡਰੀਮ ਜੋਬ।
1: ਅੱਛਾ ਨੇਹਾ, ਛੋਟੇ ਹੁੰਦੇ ਤਾਂ ਚਲੋ ਸਾਨੂੰ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਸੀ ਜਦੋਂ ਸਾਨੂੰ ਕੋਈ ਘਰਦਿਆਂ ਤੋਂ ਪੈਸੇ ਮਿਲ ਜਾਂਦੇ ਸੀ, ਜਿੱਦਾਂ ਮੈਂ ਪਹਿਲਾਂ ਕਿਹਾ, ਪਰ ਅੱਜ ਤਾਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਨਾ, ਹੁਣ ਆਪਾਂ ਇਹ ਉਦੋਂ ਯੂਜ਼ ਕਰ ਸਕਦੇ ਜਦੋਂ ਸਾਨੂੰ ਕਿਸੇ ਪਿਕਚਰ 'ਤੇ ਜਾਂ ਪੋਸਟ 'ਤੇ ਕਮੈਂਟ ਜ਼ਿਆਦਾ ਜਾਂ ਲਾਈਕ ਜ਼ਿਆਦਾ ਮਿਲਦੇ ਹੋਣ।
0: ਬਿਲਕੁਲ ਸਹੀ ਗੱਲ, ਲਲਿਤ ਨੇ ਨਾ ਬਹੁਤ ਪੁਆਇੰਟ ਟੂ ਪੁਆਇੰਟ ਗੱਲ ਕੀਤੀ ਕਿ ਅੱਜ ਦੇ ਟਾਈਮ 'ਤੇ ਜਦੋਂ ਆਪਾਂ ਕੋਈ ਸੋਸ਼ਲ ਮੀਡੀਆ ਦੇ ਪੁਆਇੰਟ ਫੋਟੋ ਪਾਉਂਦੇ ਹਾਂ ਜਾਂ ਪੋਸਟ ਕਰਦੇ ਹਾਂ, ਅਤੇ ਕੋਈ ਬਹੁਤ ਹੀ ਵਧੀਆ ਜੀ ਸਾਨੂੰ ਜਦੋਂ ਵਿਊਜ਼ ਮਿਲ ਜਾਂਦੇ ਆ, ਸਾਨੂੰ ਲਾਈਕ ਬਹੁਤ ਵਧੀਆ ਆ ਜਾਂਦੇ ਆ, ਸਾਡੇ ਫੋਲੋਅਰਸ ਵੱਧ ਜਾਂਦੇ ਆ, ਅਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ, ਅਤੇ ਅਸੀਂ ਬਹੁਤ ਵਾਰੀ ਸੋਚਦੇ ਹਾਂ ਕਿ ਇਹਦੇ ਆਪਾਂ ਸਟੋਰੀ ਲਗਾਈਏ ਜਾਂ ਸਮਥਿੰਗ ਕੁਛ ਇੱਦਾਂ ਦੀ ਚੀਜ਼ ਕਰੀਏ, ਤੁਸੀਂ ਉੱਥੇ ਵੀ ਐਜ਼ ਅ ਕੈਪਸ਼ਨ ਇਸ ਲਾਈਨ ਨੂੰ ਯੂਜ਼ ਕਰ ਸਕਦੇ ਹੋ।
1: ਪਰ ਮੈਂ ਨਹੀਂ ਨੇਹਾ ਔਨ ਕਲਾਊਡ 9 ਤੇ ਕਦੀ ਪਹੁੰਚ ਸਕਿਆ ਸੋਸ਼ਲ ਮੀਡੀਆ 'ਤੇ।
0: ਕਿਉਂ?
1: ਪਤਾ ਨਹੀਂ ਕੀ ਗੱਲ ਹੈ,
0: ਐਕਚੁਅਲੀ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਬਹੁਤ ਘੱਟ ਹੋ ਨਾ, ਇਸ ਲਈ
1: ਐਕਟਿਵ ਰਹਿਣਾ ਪੈਂਦਾ ਆ, ਫਿਰ ਔਨ ਕਲਾਊਡ 9 ਤੇ ਪਹੁੰਚ ਸਕਦੇ।
0: ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਨਾ ਕਿ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰਸ ਹੈਗੇ ਆ, ਉਹਨਾਂ ਨੂੰ ਤਾਂ ਬਸ ਈਜ਼ੀਲੀ ਹੀ ਸਾਰੇ ਇੰਨੇ ਫੋਲੋਅਰਸ ਉਹਨਾਂ ਨੇ ਵਧਾ ਲਏ ਆ, ਜਾਂ ਫਿਰ ਉਹਨਾਂ ਨੂੰ ਇੰਨੀ ਜਿਹੜੀ ਓਪਰਚੁਨਿਟੀਜ਼ ਮਿਲ ਰਹੀਆਂ, ਬਟ ਇਹ ਬਿਲਕੁਲ ਈਜ਼ੀ ਨਹੀਂ ਹੁੰਦਾ, ਕਲਾਊਡ 9 ਤੇ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।
1: ਤੇ ਦੋਸਤੋ, ਹੁਣ ਜੇ ਤੁਸੀਂ ਵੀ ਇਹ ਔਨ ਕਲਾਊਡ 9 ਤੇ ਪਹੁੰਚਣਾ ਚਾਹੁੰਦੇ ਹੋ, ਤਾਂ ਤੁਸੀਂ ਬਿਲਕੁਲ ਵਧੀਆ ਵਧੀਆ ਪੋਸਟ ਪਾਉਣੀ ਆ ਇੰਸਟਾਗ੍ਰਾਮ ਔਰ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ, ਅਤੇ ਸਾਡੇ ਆਕਾਸ਼ਵਾਣੀ ਜਲੰਧਰ ਦੇ ਪੇਜ ਨੂੰ ਜ਼ਰੂਰ ਫੋਲੋ ਕਰਨਾ।
0: ਬਿਲਕੁਲ ਦੋਸਤੋ, ਅਤੇ ਇਹ ਸੀਗਾ ਸਾਡਾ ਅੱਜ ਦਾ ਬਹੁਤ ਹੀ ਇੰਟਰਸਟਿੰਗ ਜਿਹਾ ਵਰਡ। ਇੰਜੋਏ ਕਰਦੇ ਹਾਂ ਇੱਕ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਮਿਲਦੇ ਹਾਂ ਸਾਡੇ ਅੱਜ ਦੇ ਅਗਲੇ ਸੈਗਮੈਂਟ ਦੇ ਨਾਲ।

0: वेलकम बैक दोस्तों, प्रोग्राम ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ। ਦੋਸਤੋ, ਅੱਜ ਦਾ ਜਿਹੜਾ ਖਾਸ ਸੈਗਮੈਂਟ ਹੈ ਸਾਡਾ ਯੰਗਿਸਤਾਨ, ਜਿਹਦੇ ਵਿੱਚ ਤੁਸੀਂ ਇੰਜੋਏ ਕਰੋਗੇ ਆਰ ਜੇ ਭੂਮਿਕਾ ਦੇ ਨਾਲ ਹੋਈ ਗੱਲਬਾਤ ਇੱਕ ਸਿੰਗਰ ਦੇ ਨਾਲ, ਅਤੇ ਤੁਸੀਂ ਜਾਣੋਗੇ ਕਿ ਮਿਊਜ਼ਿਕ ਦੇ ਜਿਹੜੇ ਵੀ ਰੂਲਸ ਹੁੰਦੇ ਆ, ਇੱਕ ਆਵਾਜ਼ ਨੂੰ ਕਿੱਦਾਂ ਆਪਾਂ ਪ੍ਰੋਪਰ ਮੇਨਟੇਨ ਕਰਕੇ ਰੱਖ ਸਕਦੇ ਹਾਂ, ਕਿ ਇੱਕ ਸੋਹਣੀ ਜਿਹੀ ਆਵਾਜ਼ ਕਿੱਦਾਂ ਦੀ ਹੁੰਦੀ ਹੈ ਅਤੇ ਉਹਨੂੰ ਮੇਨਟੇਨ ਕਰਨ ਲਈ ਕਿੰਨੀ ਕੁ ਮਿਹਨਤ ਲੱਗਦੀ ਹੈ। ਅਤੇ ਆਓ ਸੁਣਦੇ ਹਾਂ ਆਰ ਜੇ ਭੂਮਿਕਾ ਦੇ ਨਾਲ ਹੋਈ ਗੱਲਬਾਤ ਸਿੰਗਰ ਪ੍ਰਣਵ ਦੇ ਨਾਲ।
1: ਰੱਬ ਦੀ ਬਣਾਈ ਇਸ ਕਾਇਨਾਤ 'ਚ 7 ਅੰਕ ਦਾ ਇੱਕ ਵੱਖਰਾ ਮਹੱਤਵ ਹੈ। 7 ਦਿਨਾਂ ਦਾ ਹਫ਼ਤਾ, 7 ਰੰਗਾਂ ਦੀ ਸਤਰੰਗੀ ਪੀਂਘ, 7 ਸਮੁੰਦਰ, 7 ਫੇਰੇ। ਲੱਗਦਾ ਹੈ ਜਿਵੇਂ ਕੁਦਰਤ ਨੇ ਵੀ ਆਪਣੀ ਹਰ ਖੂਬਸੂਰਤੀ ਨੂੰ 7 ਨਾਲ ਜੋੜ ਕੇ ਇੱਕ ਸੰਤੁਲਨ ਬਣਾਇਆ ਹੋਏ। ਅਤੇ ਜਦੋਂ ਗੱਲ ਆਉਂਦੀ ਹੈ ਸੰਗੀਤ ਦੀ, ਤਾਂ ਇੱਥੇ ਵੀ ਸਾਨੂੰ ਮਿਲਦੇ ਨੇ 7 ਸੁਰ, ਜੋ ਸਿਰਫ ਸੁਰ ਨੇ ਸਗੋਂ ਨੀਂਹ ਨੇ, ਜਿਨ੍ਹਾਂ 'ਤੇ ਸੰਗੀਤ ਦੀ ਪੂਰੀ ਦੁਨੀਆ ਖੜੀ ਹੈ। ਪਰ ਸੰਗੀਤ ਉਦੋਂ ਤੱਕ ਅਧੂਰਾ ਜਦੋਂ ਤੱਕ ਉਸਨੂੰ ਕੋਈ ਜਾਣ ਪਾਉਣ ਵਾਲਾ ਕਲਾਕਾਰ ਨਹੀਂ ਮਿਲ ਜਾਂਦਾ। ਅੱਜ ਅਸੀਂ ਮਿਲਣ ਜਾ ਰਹੇ ਹਾਂ ਇੱਕ ਅਜਿਹੇ ਕਲਾਕਾਰ ਨਾਲ ਜੋ ਸੰਗੀਤ ਨੂੰ ਸਿਰਫ ਗਾਉਂਦੇ ਨਹੀਂ ਬਲਕਿ ਮਹਿਸੂਸ ਵੀ ਕਰਦੇ ਨੇ। FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ। ਸੈਗਮੈਂਟ ਸ਼ੁਰੂ ਹੋ ਗਿਆ ਜੀ ਯੰਗਿਸਤਾਨ। ਅੱਜ ਦੇ ਇਸ ਖਾਸ ਸੈਗਮੈਂਟ 'ਚ ਸਾਡੇ ਨਾਲ ਮੌਜੂਦ ਨੇ ਪ੍ਰਣਵ, ਇੱਕ ਅਜਿਹੇ ਨੌਜਵਾਨ ਜੋ ਆਪਣੀ ਮਿਹਨਤ ਨਾਲ ਵੱਖਰੀ ਪਛਾਣ ਬਣਾ ਰਹੇ ਨੇ। ਪ੍ਰਣਵ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਯੰਗਿਸਤਾਨ ਸੈਗਮੈਂਟ 'ਚ। ਤੁਸੀਂ ਅੱਜ ਦੇ ਸਾਡੇ ਮਹਿਮਾਨ ਹੀ ਨਹੀਂ ਬਲਕਿ ਕਈਆਂ ਦੀ ਇੰਸਪੀਰੇਸ਼ਨ ਵੀ ਬਣਨ ਜਾ ਰਹੇ ਹੋ।
2: ਥੈਂਕ ਯੂ ਮੈਮ, ਥੈਂਕ ਯੂ ਆਕਾਸ਼ਵਾਣੀ ਜਲੰਧਰ, ਅਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ।
1: ਜੀ, ਬੱਚਾ ਬੋਲਣਾ ਬਾਅਦ 'ਚ ਸਿੱਖਦਾ ਪਰ ਗੁਣਗੁਣਾਉਣਾ ਪਹਿਲਾਂ ਸ਼ੁਰੂ ਕਰ ਦਿੰਦਾ। ਅਤੇ ਤੁਹਾਨੂੰ ਕਦੋਂ ਅਹਿਸਾਸ ਹੋਇਆ ਕਿ ਤੁਹਾਡੀ ਗਲੀ 'ਚ ਰੱਬ ਨੇ ਖਾਸ ਸੁਰ ਬਖਸ਼ਿਆ?
2: ਮੈਨੂੰ ਸ਼ੁਰੂ ਤੋਂ ਹੀ ਮਿਊਜ਼ਿਕ ਸੁਣਨ ਦਾ, ਮਿਊਜ਼ਿਕ ਗਾਉਣ ਦਾ ਬਹੁਤ ਸ਼ੌਂਕ ਸੀ। ਬਟ ਜਦੋਂ ਮੈਂ ਸਕੂਲ 'ਚ ਗਿਆ, ਕਾਲਜ 'ਚ ਗਿਆ, ਉੱਥੇ ਫਰੈਂਡਸ ਦੇ ਸਾਹਮਣੇ ਗਾਣਾ ਉਹਨਾਂ ਨੂੰ ਸੁਣਾਉਣਾ, ਉਹਨਾਂ ਨੂੰ ਐਂਟਰਟੇਨ ਕਰਨਾ, ਅਤੇ ਆਪਣੇ ਯੂਥ ਫੈਸਟੀਵਲਸ 'ਤੇ ਗਾਣਾ, ਅਤੇ ਬਹੁਤ ਅੱਛੀਆਂ ਮੈਮਰੀਜ਼ ਬਣੀਆਂ ਮੇਰੀਆਂ ਉੱਥੇ ਵੀ। ਅਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਇਹਨੂੰ ਪ੍ਰੋਫੈਸ਼ਨਲੀ ਕੈਰੀ ਕਰਨਾ ਚਾਹੀਦਾ।
1: ਜੀ, ਅਤੇ ਜਦੋਂ ਤੁਸੀਂ ਸਕੂਲ ਟਾਈਮ ਤੋਂ ਕਾਲਜ ਟਾਈਮ ਤੱਕ ਹੈ ਨਾ ਆਉਂਦੇ ਸੀ, ਉਸ ਟਾਈਮ ਗਾਣਾ ਗਾਉਂਦੇ ਸੀ, ਉਸ ਸਮੇਂ ਅਜਿਹਾ ਕਿਹੜਾ ਗੀਤ ਸੀ ਜਿਹਨੇ ਤੁਹਾਨੂੰ ਇਹ ਮਹਿਸੂਸ ਕਰਵਾਇਆ ਕਿ ਤੁਸੀਂ ਸਿਰਫ ਸ਼ੌਕੀਆਂ ਨਹੀਂ ਗਾ ਰਹੇ ਬਲਕਿ ਪ੍ਰੋਫੈਸ਼ਨਲੀ ਗਾ ਸਕਦੇ?
2: ਓਕੇ, ਸੋ ਫਸਟ ਟਾਈਮ ਜਿਹੜਾ ਮੈਂ ਆਪਣੇ ਇੰਟਰ ਕਾਲਜ ਯੂਥ ਫੈਸਟ 'ਤੇ ਗਾਇਆ ਸੀ ਗੀਤ, ਉਹ ਹੈ ਅਰਜੀਤ ਸਰ ਦਾ ਮੇਰੇ ਯਾਰਾ, ਅਤੇ ਉਸ 'ਤੇ ਹੀ ਬਹੁਤ ਜ਼ਿਆਦਾ ਰਿਸਪੋਂਸ ਮਿਲਿਆ ਸੀ ਮੈਨੂੰ। ਐਕਚੁਲੀ ਇੱਕ ਮੂਮੈਂਟ ਇੱਦਾਂ ਦਾ ਸੀ ਜਿੱਥੇ ਕਰਾਊਡ ਬਹੁਤ ਜ਼ਿਆਦਾ ਲਾਊਡ ਹੋ ਗਿਆ ਸੀ, ਅਤੇ ਉਹ ਮੈਨੂੰ ਬਹੁਤ ਅੱਛਾ ਲੱਗਿਆ ਉਦੋਂ ਵੀ।
1: ਜੀ, ਅਤੇ ਮੈਨੂੰ ਲੱਗਦਾ ਹੈ ਇਹ ਗੀਤ ਤੁਹਾਡਾ ਕਾਫੀ ਪਸੰਦ ਕੀਤਾ ਕਰਾਊਡ
2: ਜੀ, ਮੇਰਾ ਬਹੁਤ ਫੇਵਰੇਟ ਗੀਤ ਸੀਗਾ ਉਹ।
1: ਜੀ, ਅਤੇ ਮੈਨੂੰ ਲੱਗਦਾ ਕਿ ਹੁਣ ਇਹ ਇੰਟਰਵਿਊ ਦਾ ਸਫ਼ਰ ਜਿਹੜਾ ਸਾਡੇ ਸਫ਼ਰ ਹੈ ਉਹ ਅਧੂਰਾ ਰਹੇਗਾ ਜੇ ਅਸੀਂ ਉਹ ਗੀਤ ਨਾ ਸੁਣੀਏ।
2: ਜੀ ਜੀ, ਜ਼ਰੂਰ।

0: ਕਿਆ ਬਾਤ ਹੈ, ਇਸ ਗੀਤ ਤੋਂ ਜਦੋਂ ਤੁਹਾਡਾ ਸਫ਼ਰ ਅੱਗੇ ਵਧਿਆ ਤਾਂ ਅੱਜ ਤੁਸੀਂ ਇਸ ਮੁਕਾਮ 'ਤੇ ਹੋ। ਪਰ ਅੱਜ ਕੱਲ੍ਹ ਓਟੋ ਟਿਊਨ ਵਾਲੇ ਡਿਜੀਟਲ ਦੌਰ 'ਚ ਇੱਕ ਨੌਜਵਾਨ ਗਾਇਕ ਵਜੋਂ ਆਪਣੀ ਆਵਾਜ਼ ਦੀ ਅਸਲ ਮਿਠਾਸ ਅਤੇ ਸਾਦਗੀ ਨੂੰ ਬਚਾ ਕੇ ਰੱਖਣਾ ਕਿੰਨਾ ਵੱਡਾ ਚੈਲੇਂਜ ਹੈ ਤੁਹਾਡੇ ਲਈ?
1: ਸੋ ਆਈ ਥਿੰਕ ਰਿਆਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਲਈ, ਮੇਰੇ ਖਿਆਲ ਨਾਲ, ਕਿਉਂਕਿ ਆਪਾਂ ਇੱਕ ਜਦੋਂ ਸਟੂਡੀਓ ਦੇ ਵਿੱਚ ਰਿਕਾਰਡ ਕਰਦੇ ਹਾਂ ਆਪਾਂ ਉਦੋਂ ਤਾਂ ਓਟੋ ਟਿਊਨ ਦਾ ਯੂਜ਼ ਕਰ ਸਕਦੇ ਹਾਂ, ਬਟ ਜਦੋਂ ਕੱਲ੍ਹ ਨੂੰ ਆਪਾਂ ਲਾਈਵ ਸ਼ੋਜ਼ 'ਤੇ ਪਰਫੋਰਮ ਕਰਨਾ, ਲਾਈਵ ਸਟੇਜਿਸ 'ਤੇ ਜਾਣਾ, ਅਤੇ ਉਦੋਂ ਉੱਥੇ ਓਟੋ ਟਿਊਨ ਵਰਕ ਨਹੀਂ ਕਰਦਾ। ਆਈ ਥਿੰਕ ਉੱਥੇ ਸਾਡੀ ਰੀਅਲ ਜਿਹੜੀ ਵੋਕਲ ਹੈ ਨਾ ਉਹੀ ਕੈਪਚਰ ਹੁੰਦੀ ਹੈ
0: ਜੀ,
1: ਸੋ ਇਸ ਲਈ ਸਾਨੂੰ ਰਿਆਜ਼ ਬਹੁਤ ਜ਼ਰੂਰੀ ਕਰਨਾ ਚਾਹੀਦਾ
0: ਜੀ। ਜਿਵੇਂ ਤੁਸੀਂ ਹੁਣ ਰਿਆਜ਼ ਦੀ ਗੱਲ ਕੀਤੀ ਹੈ, ਅਤੇ ਤੁਸੀਂ ਕਿੰਨਾ ਸਮਾਂ ਬਿਤਾਉਂਦੇ ਹੋ ਰਿਆਜ਼ ਕਰਨ 'ਚ?
1: ਸੋ ਮੈਂ ਰੋਜ਼ ਸਵੇਰੇ ਉੱਠ ਕੇ 1 hour 1.5 hour ਆਪਣੇ ਰਿਆਜ਼ ਨੂੰ ਜ਼ਰੂਰ ਦਿੰਦਾ ਵਾਂ।
0: ਅਤੇ ਇਸ ਰਿਆਜ਼ ਦੇ ਨਾਲ ਨਾਲ ਕੀ ਤੁਸੀਂ ਆਪਣੀ ਡਾਇਟ ਨੂੰ ਵੀ ਫੋਲੋ ਕਰਦੇ ਹੋ? ਕਿ ਤੁਸੀਂ ਫਾਸਟ ਫੂਡ, ਜਿਵੇਂ ਤੁਹਾਨੂੰ ਪਤਾ ਕਿ ਅੱਜ ਦਾ ਯੂਥ ਜੋ ਹੈ ਉਹ ਫਾਸਟ ਫੂਡ ਦਾ ਦੀਵਾਨਾ, ਕਿ ਤੁਸੀਂ ਇਹਨਾਂ ਚੀਜ਼ਾਂ 'ਤੇ ਪਰਹੇਜ਼ ਰੱਖਦੇ ਹੋ ਆਪਣੇ ਗਲੇ ਨੂੰ ਠੀਕ ਰੱਖਣ ਲਈ?
1: ਵੀਕ 'ਚ ਇੱਕ ਅੱਧੀ ਵਾਰ ਤਾਂ ਆਪਾਂ ਫਾਸਟ ਫੂਡ ਤਾਂ ਚਲੋ ਕੰਜ਼ਿਊਮ ਕਰ ਹੀ ਲੈਂਦੇ ਹਾਂ, ਬਟ ਉਹਦੇ ਨਾਲ ਨਾਲ ਮੈਂ ਆਪਣੀ ਵੋਕਲ ਨੂੰ ਅੱਛਾ ਰੱਖਣ ਲਈ ਰੋਜ਼ ਸਵੇਰੇ ਉੱਠ ਕੇ ਕੋਸਾ ਪਾਣੀ ਜ਼ਰੂਰ ਪੀਣਾ, ਉਹਦੇ ਨਾਲ ਮੇਰੇ ਵੋਕਲ ਕੋਰਡਸ ਜ਼ਿਆਦਾ ਓਪਨ ਹੋ ਜਾਂਦੇ ਆ।
0: ਜਦੋਂ ਤੁਸੀਂ ਮਾਈਕ ਦੇ ਸਾਹਮਣੇ ਖੜੇ ਹੋ ਕੇ ਗਾਉਂਦੇ ਹੋ, ਜਦੋਂ ਵੀ ਸਟੇਜ 'ਤੇ ਜਾਂਦੇ ਹੋ, ਤਾਂ ਉਸ ਸਮੇਂ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ?
1: ਜਦੋਂ ਮੈਂ ਫਸਟ ਟਾਈਮ ਪਰਫੋਰਮ ਕੀਤਾ ਸੀ, ਮੈਨੂੰ ਐਕਚੁਅਲੀ ਐਂਗਜ਼ਾਇਟੀ ਪ੍ਰੋਬਲਮ ਬਹੁਤ ਸੀਗੀ, ਅਤੇ ਮੈਂ ਜਦੋਂ ਫਸਟ ਟਾਈਮ ਪਰਫੋਰਮ ਕਰਨ ਗਿਆ ਸੀ, ਜਦੋਂ ਮੈਂ ਸਟੇਜ 'ਤੇ ਆਇਆ ਤਾਂ ਮੇਰੇ ਪੈਰ ਬਹੁਤ ਜ਼ਿਆਦਾ ਸ਼ਿਵਰ ਕਰ ਰਹੇ ਸੀਗੇ, ਅਤੇ ਉਦੋਂ ਤਾਂ ਇੱਦਾਂ ਦੀ ਸਿਚੁਏਸ਼ਨ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਵਾਪਸ ਚਲਾ ਜਾਵਾਂ, ਮੇਰੇ ਤੋਂ ਨਹੀਂ ਪਰਫੋਰਮ ਹੋ ਪਾਉਣਾ, ਤਾਂ ਕਿਸੇ ਤਰ੍ਹਾਂ ਡਰਦੇ ਡਰਦੇ ਮੈਂ ਪਰਫੋਰਮ ਕਰ ਹੀ ਦਿੱਤਾ, ਅਤੇ ਫਿਰ ਸੈਕਿੰਡ ਟਾਈਮ ਤੋਂ ਥਰਡ ਟਾਈਮ ਤੋਂ ਫਿਰ ਉਹ ਠੀਕ ਹੋ ਗਈ ਆਦਤ, ਐਂਗਜ਼ਾਇਟੀ ਮੇਰੀ ਧੀਰੇ ਧੀਰੇ ਕਰਕੇ ਚਲੀ ਗਈ।
0: ਪ੍ਰਣਵ, ਬਿਨਾਂ ਜੜ੍ਹਾਂ ਦੇ ਕੋਈ ਵੀ ਰੁੱਖ ਹਰਾ ਭਰਾ ਨਹੀਂ ਹੁੰਦਾ। ਇੱਕ ਕਲਾਕਾਰ ਦੇ ਇਸ ਖੂਬਸੂਰਤ ਉਡਾਣ ਦੇ ਪਿੱਛੇ ਵੀ ਇੱਕ ਬਹੁਤ ਹੀ ਖਾਸ ਜਾਂ ਵੱਡਾ ਸਪੋਰਟ ਜੁੜਿਆ ਹੁੰਦਾ ਹੈ, ਅਤੇ ਤੁਹਾਡਾ ਉਹ ਸਪੋਰਟ ਸਿਸਟਮ ਕੌਣ ਹੈ?
1: ਸੋ ਮੇਰੇ ਲਈ ਮੇਰਾ ਸਪੋਰਟ ਸਿਸਟਮ ਮੇਰੀ ਫੈਮਿਲੀ ਹੈ, ਜਿਨ੍ਹਾਂ ਨੇ ਮੈਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਕੀਤਾ। ਮੈਨੂੰ ਸ਼ੌਂਕ ਸੀ ਜਿੱਦਾਂ ਗਿਟਾਰ ਸਿੱਖਣ ਦਾ, ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਗਿਟਾਰ ਲੈ ਕੇ ਦਿੱਤਾ, ਮੈਨੂੰ ਗਿਟਾਰ ਕਲਾਸਿਸ ਜੁਆਇਨ ਕਰਾਈਆਂ, ਉਸ ਤੋਂ ਬਾਅਦ ਜਿੱਦਾਂ ਲੋਕਡਾਊਨ ਲੱਗ ਗਿਆ ਅਤੇ ਲੋਕਡਾਊਨ ਦੇ ਵਿੱਚ ਮੈਂ ਯੂਟਿਊਬ ਤੋਂ ਹੀ ਬਹੁਤ ਜ਼ਿਆਦਾ ਸਿੱਖ ਕੇ ਉੱਥੋਂ ਆਪਣੇ ਆਪ ਨੂੰ ਬੈਟਰ ਕੀਤਾ, ਸੋ ਸਭ ਤੋਂ ਵੱਡਾ ਸਪੋਰਟ ਮੇਰੀ ਫੈਮਿਲੀ ਦਾ ਰਿਹਾ ਇਹਦੇ ਪਿੱਛੇ।
0: ਫਿਰ ਇਸ ਖੂਬਸੂਰਤ ਕਹਾਣੀ ਦੇ ਵਿੱਚ ਗਿਟਾਰ ਦੀ ਐਂਟਰੀ ਕਿਵੇਂ ਹੋਈ?
1: ਗਿਟਾਰ ਦੀ ਐਂਟਰੀ ਐਕਚੁਅਲੀ ਮੈਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਗਿਟਾਰ ਸਿੱਖਣ।

0: ਦਾ ਅਤੇ ਲੋਕਡਾਊਨ ਤੋਂ ਪਹਿਲੇ ਜਦੋਂ ਮੈਂ ਨਿਊ ਗਿਟਾਰ ਲਿੱਤਾ ਸੀ ਅਤੇ ਮੈਂ ਕਲਾਸਿਸ ਵੀ ਜੁਆਇਨ ਕੀਤੀਆਂ ਸੀ, ਪਰ ਅਚਾਨਕ ਹੀ ਲੋਕਡਾਊਨ ਲੱਗ ਗਿਆ ਅਤੇ ਮੇਰੀ ਉੱਥੇ ਹੀ ਸਾਰੀ ਪ੍ਰੈਕਟਿਸ ਪਿੱਛੇ ਪੈਣ ਲੱਗ ਗਈ ਅਤੇ ਮੈਂ ਉਸ ਤੋਂ ਬਾਅਦ ਫਿਰ ਯੂਟਿਊਬ ਤੋਂ ਸਟਾਰਟ ਕੀਤਾ ਸਿੱਖਣਾ ਹੌਲੀ ਹੌਲੀ ਕਰਕੇ, ਜਿੱਦਾਂ 1 ਸਾਲ 1.5 ਸਾਲ ਦਾ ਲੋਕਡਾਊਨ ਸੀ ਅਤੇ ਮੈਂ ਉਹਦੇ ਵਿੱਚ ਹੀ ਆਪਣੇ ਆਪ ਨੂੰ ਪ੍ਰਿਪੇਅਰ ਕਰਦਾ ਗਿਆ ਯੂਟਿਊਬ ਤੋਂ ਹੀ ਕਲਾਸਿਸ ਲੈ ਕੇ, ਅਤੇ ਮੈਂ ਕਲਾਸਿਸ ਦੇਣੀਆਂ ਵੀ ਸਟਾਰਟ ਕੀਤੀਆਂ ਅੱਗੇ
1: ਜੀ। ਅਤੇ ਕਈ ਵਾਰ ਅਜਿਹਾ ਵੀ ਹੋਇਆ ਕਿ ਤੁਸੀਂ ਕੋਈ ਗੀਤ ਗਾ ਰਹੇ ਹੋ ਅਤੇ ਤੁਸੀਂ ਆਪਣੀ ਲਾਈਨ ਭੁੱਲ ਗਏ ਅਤੇ ਉਸ ਸਮੇਂ ਗਿਟਾਰ ਨੇ ਤੁਹਾਡਾ ਸਾਥ ਦਿੱਤਾ ਅਤੇ ਗਿਟਾਰ ਨੇ ਤੁਹਾਨੂੰ ਯਾਦ ਕਰਵਾਇਆ ਕਿ ਅਗਲੀ ਲਾਈਨ ਇਹ ਵਾਲੀ ਹੈ
0: ਜੀ। ਗਿਟਾਰ ਬਹੁਤ ਜ਼ਿਆਦਾ ਹੈਲਪਫੁਲ ਰਿਹਾ ਮੇਰਾ ਇਹਨਾਂ ਚੀਜ਼ਾਂ ਦੇ ਵਿੱਚ, ਕਿਉਂਕਿ ਕਈ ਵਾਰੀ ਜਦੋਂ ਆਪਾਂ ਕੋਈ ਵੀ ਲਾਈਨ ਭੁੱਲ ਜਾਂਦੇ ਅਤੇ ਆਪਾਂ ਟਿਊਨ ਨੂੰ ਕੰਟੀਨਿਊ ਕਰ ਦਿੰਦੇ ਹਾਂ, ਨਾਲ ਹਮਿੰਗ ਕਰ ਦਿੰਦੇ ਹਾਂ ਅਤੇ ਉਹ ਫਿਰ ਚੀਜ਼ ਨੂੰ ਕਵਰ ਕਰ ਲੈਂਦੇ ਹਾਂ।
1: ਅਸੀਂ ਇੰਨੀਆਂ ਗੱਲਾਂ ਕੀਤੀਆਂ ਪਰ ਹੁਣ ਸਾਡੇ ਸੁਣਨ ਵਾਲੇ ਤੁਹਾਡੀ ਆਵਾਜ਼ ਅਤੇ ਇਸ ਗਿਟਾਰ ਦੀ ਜੁਗਲਬੰਦੀ ਸੁਣਨਾ ਚਾਹੁੰਦੇ ਨੇ ਅਤੇ ਕੋਈ ਤੁਹਾਡਾ ਫੇਵਰੇਟ ਗੀਤ ਹੋ ਜਾਏ।

0: ਬਹੁਤ ਹੀ ਸੋਹਣਾ ਗੀਤ ਗਾਇਆ। ਖੂਬਸੂਰਤ ਗੀਤ ਤੋਂ ਬਾਅਦ ਚਲੋ ਹੁਣ ਇਸ ਖੂਬਸੂਰਤ ਹਮਸਫ਼ਰ ਨਾਲ ਜੁੜੀ ਯਾਦਾਂ ਵੱਲ ਚੱਲਦੇ ਹਾਂ। ਪਹਿਲਾ ਗਿਟਾਰ ਜਿੰਨਾ ਪਿਆਰਾ ਹੁੰਦਾ ਹੈ ਉਸਨੂੰ ਸਿੱਖਣਾ ਉਨਾ ਹੀ ਦਰਦਨਾਕ ਵੀ। ਹੱਥਾਂ ਤੇ ਛਾਲੇ ਹੋਣਾ ਜਾਂ ਨੋਟਸ ਨਾ ਮਿਲਣ ਦਾ ਗੁੱਸਾ, ਤੇ ਉਸ ਸਮੇਂ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਸੀ, ਉਸ ਗੁੱਸੇ ਨੂੰ ਤੁਸੀਂ ਕਿਵੇਂ ਹੈਂਡਲ ਕੀਤਾ?
1: ਐਕਚੁਲੀ ਜਦੋਂ ਆਪਾਂ ਸਟਾਰਟਿੰਗ ਤੇ ਫਸਟ ਟਾਈਮ ਗਿਟਾਰ ਸਿੱਖਣਾ ਸਟਾਰਟ ਕਰਦੇ ਹਾਂ ਤੇ ਸਾਡੇ ਹੱਥਾਂ ਤੇ ਬਹੁਤ ਜ਼ਿਆਦਾ ਛਾਲੇ ਪੈ ਜਾਂਦੇ ਆ ਫਿੰਗਰਸ ਦੇ ਫਰੰਟ ਤੇ ਨਾ, ਤੇ ਉਹ ਬਹੁਤ ਜ਼ਿਆਦਾ ਦਰਦਨਾਕ ਰਹਿੰਦੇ ਆ। ਮੈਂ ਘਰ ਜਾ ਕੇ ਮੰਮਾ ਨੂੰ ਦੱਸ ਦਿੰਦਾ ਸੀ, ਮੰਮਾ ਆਹ ਵੇਖੋ ਮੇਰੇ ਛਾਲੇ ਪੈ ਗਏ, ਮੇਰੇ ਇਹ ਹੋ ਗਿਆ ਉੱਦਾਂ, ਤੇ ਫਿਰ ਰਾਤ ਨੂੰ ਜਾ ਕੇ ਆਪਣੇ ਉਂਗਲਾਂ ਨੂੰ ਦਬਾਉਂਦਾ ਹੁੰਦਾ ਸੀਗਾ ਤੇ ਪਹਿਲਾਂ ਸੋਚਦਾ ਸੀ ਕੁਛ ਕਿ ਇੱਦਾਂ ਔਨਲਾਈਨ ਇਹਦੇ ਲਈ ਵੀ ਕੁਛ ਆਉਂਦਾ ਕਿ ਆਪਾਂ ਫਿੰਗਰਸ ਤੇ ਕੁਛ ਫਿੰਗਰ ਟਿਪਸ ਲਗਾ ਲਈਏ ਤਾਂ ਕਿ ਸਾਨੂੰ ਪੇਨ ਨਾ ਹੋਏ, ਬਟ ਜਦ ਤੱਕ ਆਪਾਂ ਪੇਨ ਤੋਂ ਓਵਰਕਮ ਨਹੀਂ ਕਰਦੇ ਤਾਂ ਸਾਨੂੰ ਕੋਈ ਵੀ ਚੀਜ਼ ਇੰਨੀ ਈਜ਼ੀਲੀ ਮਿਲਦੀ ਨਹੀਂ ਹੈ।
0: ਜੀ ਬਿਲਕੁਲ, ਤੇ ਉਸ ਗੁੱਸੇ 'ਚ ਕਦੇ ਇਹ ਤਾਂ ਨਹੀਂ ਆਇਆ ਦਿਮਾਗ 'ਚ ਤੁਹਾਡੇ ਕਿ ਮੈਂ ਗਿਟਾਰ ਛੱਡ ਦੇਵਾਂ, ਇਹ ਤਾਂ ਬਹੁਤ ਹੈ?
1: ਬਹੁਤ ਵਾਰੀ ਆਇਆ, ਬਟ ਚਲੋ ਕਿਸੇ ਨਾ ਕਿਸੇ ਤਰ੍ਹਾਂ ਮੈਂ ਕੰਟੀਨਿਊ ਰੱਖਿਆ ਨਾ।
0: ਜੀ ਕਹਿੰਦੇ ਨੇ ਕਲਾਕਾਰ ਕਦੇ ਇਕੱਲਾ ਨਹੀਂ ਹੁੰਦਾ, ਪਰ ਕੀ ਕਦੇ ਅਜਿਹਾ ਹੋਇਆ ਕਿ ਭੀੜ 'ਚ ਵੀ ਤੁਹਾਨੂੰ ਬੇਹੱਦ ਇਕੱਲਾ ਫੀਲ ਹੋ ਰਿਹਾ ਹੋਏ, ਇਕੱਲਾ

0: ਮਹਿਸੂਸ ਹੋ ਰਿਹਾ ਹੈ ਤੇ ਉਸ ਵੇਲੇ ਸਿਰਫ ਗਿਟਾਰ ਹੀ ਤੁਹਾਡਾ ਇੱਕੋ ਇੱਕ ਸਾਥੀ ਹੋਏ?
1: ਜੀ, ਜਦੋਂ ਮੈਂ ਲਾਈਵ ਪਰਫੋਰਮ ਕਰਨਾ ਸਟਾਰਟ ਕੀਤਾ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਜਿੱਦਾਂ ਕਿ ਮੈਨੂੰ ਐਂਗਜ਼ਾਇਟੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਮੈਂ ਆਈ ਕੋਂਟੈਕਟ ਨਹੀਂ ਕਰ ਪੈਂਦਾ ਸੀਗਾ ਜਦੋਂ ਮੈਂ ਲਾਈਵ ਕਿਤੇ ਵੀ ਸੌਂਗ ਗਾਉਣੇ ਸੀਗੇ, ਤੇ ਉਹਦੇ ਲਈ ਮੈਂ ਜਦੋਂ ਰਾਤ ਨੂੰ ਮਤਲਬ ਆਫਟਰ 10 PM ਮੈਂ ਛੱਤ 'ਤੇ ਚਲੇ ਜਾਣਾ ਆਪਣੇ ਅਤੇ ਸਾਹਮਣੇ ਦੇਖ ਕੇ ਗਾਉਣ ਦੀ ਕੋਸ਼ਿਸ਼ ਕਰਦਾ ਸੀ। ਉਦੋਂ ਅੰਧੇਰਾ ਹੀ ਮੇਰੀ ਆਡੀਅੰਸ ਹੁੰਦੀ ਸੀ ਐਕਚੁਲੀ, ਮੈਂ ਇਹ ਫੀਲ ਕਰਦਾ ਸੀਗਾ ਕਿ ਹਾਂ ਮੇਰੇ ਸਾਹਮਣੇ ਬਹੁਤ ਜ਼ਿਆਦਾ ਆਡੀਅੰਸ ਬੈਠੀ ਹੋਈ ਹੈ ਅਤੇ ਮੈਂ ਫਿਰ ਗਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸ ਤੋਂ ਬਾਅਦ ਫਿਰ ਇਹ ਮੇਰੀ ਪ੍ਰੋਬਲਮ ਵੀ ਠੀਕ ਹੋ ਗਈ ਸੀ।
0: ਜੀ, ਕਿਆ ਬਾਤ ਹੈ, ਮਤਲਬ ਗਿਟਾਰ ਨੇ ਤੁਹਾਡਾ ਕਾਫੀ ਸਾਥ ਦਿੱਤਾ।
1: ਬਹੁਤ ਜ਼ਿਆਦਾ।
0: ਹਰ ਕਲਾਕਾਰ ਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਜਿਸ ਨੂੰ ਸੁਣ ਕੇ ਉਹ ਵੱਡਾ ਹੁੰਦਾ ਹੈ, ਅਤੇ ਤੁਹਾਡੀ ਜ਼ਿੰਦਗੀ ਦਾ ਰੋਲ ਮਾਡਲ ਕੌਣ ਹੈ?
1: ਜੀ, ਮੇਰੇ ਲਈ ਉਹ ਰੋਲ ਮਾਡਲ ਅਰਿਜੀਤ ਸਿੰਘ ਹੈ। ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਦਾ, ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਅਤੇ ਉਹਨਾਂ ਦਾ ਡਾਈ ਹਾਰਟ ਫੈਨ ਵੀ ਰਿਹਾ ਉਹਨਾਂ ਨੂੰ ਮਿਲਣ ਲਈ।
0: ਜੀ, ਅਤੇ ਆਪਣੇ ਉਸ ਬਚਪਨ ਦੇ ਰੋਲ ਮਾਡਲ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਕੋਈ ਹਿੱਟ ਗੀਤ ਤੁਹਾਡੇ ਆਪਣੇ ਅੰਦਾਜ਼ 'ਚ ਸੁਣਨਾ ਤਾਂ ਬਣਦਾ?
1: ਜੀ, ਜ਼ਰੂਰ।

0: ਕਮਾਲ ਹੈ, ਇਹ ਤਾਂ ਹੋ ਗਿਆ ਬਾਲੀਵੁੱਡ ਗੀਤ, ਤੇ ਤੁਸੀਂ ਖੁਦ ਦਾ ਕੋਈ ਟਰੈਕ ਵੀ ਲਿਖਿਆ ਓਰੀਜਨਲ ਜਾਂ ਗਾਇਆ ਵੀ ਹੈ?
1: ਜੀ ਮੈਂ ਲਿਖਿਆ ਸੀਗਾ, ਬਟ ਉਹਨੂੰ ਮੈਂ ਕਿਸੇ ਕਾਰਨ ਪਬਲਿਸ਼ ਨਹੀਂ ਕਰਵਾ ਪਾਇਆ, ਕਿਉਂਕਿ ਇਹਦੇ ਨਾਲ ਹੀ ਜੁੜਿਆ ਹੋਇਆ। ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ, ਮੈਨੂੰ ਆਪਣੇ ਕਾਲਜ ਟਾਈਮ 'ਤੇ ਇੱਕ ਔਫਰ ਆਇਆ ਸੀਗਾ ਕਿਸੇ ਸੌਂਗ ਲਈ, ਕਿਸੇ ਸੌਂਗ ਨੂੰ ਗਾਣਾ ਸੀਗਾ, ਅਤੇ ਉਹਦੇ 'ਚ ਮੈਂ ਆਪਣੀ ਆਵਾਜ਼ ਵੀ ਦਿੱਤੀ, ਸਾਰਾ ਕੁਛ ਹੋ ਗਿਆ, ਬਟ ਐਟ ਲਾਸਟ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਜਦੋਂ ਆਪਾਂ ਕਿਸੇ ਪੇਜ 'ਤੇ, ਕਿਸੇ ਫੇਮਸ ਪੇਜ 'ਤੇ ਇਹਨੂੰ ਪੋਸਟ ਕਰਵਾਉਣਾ, ਉਹਦੇ ਚਾਰਜਿਸ ਲੱਗਣਗੇ, ਉਹਦੇ ਇੰਨੇ ਚਾਰਜਿਸ ਆ, ਉਹਦੇ ਪ੍ਰਮੋਸ਼ਨ ਲਈ ਇੰਨੇ ਚਾਰਜਿਸ ਆ, ਸਪੋਂਸਰਸ਼ਿਪ ਲਈ ਇੰਨੇ ਚਾਰਜਿਸ ਹੈ, ਅਤੇ ਮੇਰਾ ਬਹੁਤ ਜ਼ਿਆਦਾ ਉੱਥੇ ਦਿਲ ਟੁੱਟ ਗਿਆ ਸੀ, ਕਿਉਂਕਿ ਮੇਰੇ ਕੋਲ ਇੰਨੀ ਇਨਵੈਸਟਮੈਂਟ ਤਾਂ ਸੀ ਨਹੀਂ ਕਿ ਜਿਹੜੀ ਮੈਂ ਉੱਥੇ ਲਗਾ ਪਾਵਾਂ, ਅਤੇ ਫਿਰ ਉਹਨੂੰ ਮੈਨੂੰ ਡਰੋਪ ਕਰਨਾ ਪੈ ਗਿਆ ਉਸ ਪਲਾਨ ਨੂੰ।
0: ਅਤੇ ਉਸ ਸਮੇਂ ਤਾਂ ਤੁਸੀਂ ਇਹ ਪਲਾਨ ਡਰੋਪ ਕਰਤਾ, ਪਰ ਅਗਲੇ 5 ਸਾਲਾਂ ਵਿੱਚ ਤੁਸੀਂ ਖੁਦ ਨੂੰ ਕਿੱਥੇ ਵੇਖਦੇ ਹੋ ਇਸ ਫੀਲਡ ਦੇ ਵਿੱਚ?
1: ਮੇਰਾ ਹਜੇ ਫਿਲਹਾਲ ਤਾਂ ਕੋਈ ਪਲਾਨ ਨਹੀਂ ਹੈ ਕਿ ਮੇਰਾ ਆਪਣਾ ਸੌਂਗ ਕਰਨ ਦਾ।

0: ਬਟ ਹਾਂ ਮੈਂ ਸੋਚ ਰਿਹਾ ਕਿ ਇਹਨੂੰ ਆਪਣੇ ਨਾਲ ਨਾਲ ਐਜ਼ ਏ ਹੋਬੀ ਵੀ ਕੰਟੀਨਿਊ ਰੱਖਾਂ, ਅਤੇ ਜਦੋਂ ਮੈਨੂੰ ਕੋਈ ਅੱਛਾ ਮੌਕਾ ਮਿਲੇਗਾ ਮੈਂ ਜ਼ਰੂਰ ਕਰਾਂਗਾ ਇਹਨੂੰ ਅੱਗੇ ਕੰਟੀਨਿਊ। ਅਤੇ ਹਜੇ ਫਿਲਹਾਲ ਲਈ ਮੇਰਾ ਕੋਈ ਪਲੈਨ ਨਹੀਂ ਹੈ। ਅਤੇ ਅਗਲੇ 5 ਸਾਲਾਂ ਦੇ ਵਿੱਚ ਮੈਂ ਸੋਚਦਾ ਕਿ ਮੇਰੇ ਨਾਲ ਕੁਛ ਇੱਦਾਂ ਦੀ ਆਡੀਅੰਸ ਹੋਏ ਜਿਹੜੀ ਸਿਰਫ ਮੈਨੂੰ ਹੀ ਸੁਣਨਾ ਚਾਹੁੰਦੀ ਹੋਏ।
1: ਡਿਜੀਟਲ ਦੌਰ ਹੈ, ਡਿਜੀਟਲ ਜ਼ਮਾਨਾ ਹੈ, ਅਤੇ ਅੱਜ ਦੇ ਜ਼ਮਾਨੇ 'ਚ AI ਕਾਫੀ ਜ਼ਿਆਦਾ ਚੱਲ ਰਿਹਾ, ਅਤੇ ਕਈ ਲੋਕ, ਕਈ ਸੰਗੀਤਕਾਰ AI ਤੋਂ ਸੰਗੀਤ ਬਣਾ ਰਹੇ ਨੇ, ਅਤੇ ਕਈ AI ਤੋਂ ਗਵਾ ਰਹੇ ਨੇ। ਕੀ ਤੁਹਾਨੂੰ ਵੀ ਲੱਗਦਾ ਕਿ AI ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਚੁਣੌਤੀਆਂ ਖੜੀ ਕਰੇਗਾ?
0: ਸੋ ਜਿੱਥੇ ਤੱਕ ਗੱਲ ਰਹੀ AI ਦੀ, ਦੇਖੋ ਆਪਾਂ AI ਦੇ ਨਾਲ ਕੋਈ ਵੀ ਮਿਊਜ਼ਿਕ ਬਣਾ ਸਕਦੇ ਹਾਂ, ਕਿਸੇ ਵੀ ਪਰਸਨ ਦੀ ਆਵਾਜ਼ ਚਾਹੇ ਬਣਾ ਸਕਦੇ ਹਾਂ, ਬਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਫੀਲ ਮਿਸ ਰਹੇਗੀ, ਉਹਦੇ ਵਿੱਚੋਂ ਸੋਲ ਮਿਸਿੰਗ ਰਹੇਗੀ। ਆਪਾਂ ਉਸ ਫੀਲ ਨੂੰ ਨਹੀਂ ਲਿਆ ਸਕਦੇ, ਉਹ ਮਿਊਜ਼ਿਕ ਦੇ ਵਿੱਚ ਇਮੋਸ਼ਨਸ ਨੂੰ ਨਹੀਂ ਲਿਆ ਸਕਦੇ। ਸੋ ਆਈ ਡੋਂਟ ਥਿੰਕ ਕਿ AI ਇੰਨਾ ਜ਼ਿਆਦਾ ਹੈਲਪਫੁਲ ਹੈ ਇਸ ਫੀਲਡ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ।
1: ਅਤੇ ਪ੍ਰਣਵ, ਤੁਸੀਂ ਕਿਹੜੇ ਕਿਹੜੇ ਜੋਨਰ 'ਚ ਗਾਣਾ ਗਾਣਾ ਪਸੰਦ ਕਰੋ? ਜਿਵੇਂ ਅਸੀਂ ਅਰਜੀਤ ਸਿੰਘ ਦੀ ਆਵਾਜ਼ 'ਚ ਤੁਹਾਡੇ ਮੂੰਹੋਂ ਬਾਲੀਵੁੱਡ ਸੌਂਗ ਤਾਂ ਸੁਣਿਆ, ਅਤੇ ਇਸ ਤੋਂ ਇਲਾਵਾ ਤੁਸੀਂ ਕਿਹੜਾ ਜੋਨਰ ਪਸੰਦ ਕਰਦੇ ਹੋ?
0: ਜੀ, ਮੈਨੂੰ ਪੰਜਾਬੀ ਮਿਊਜ਼ਿਕ ਬਹੁਤ ਪਸੰਦ ਹੈ, ਮੈਂ ਗਾਉਂਦਾ ਵੀ ਹਾਂ ਅਤੇ ਸੁਣਦਾ ਵੀ ਬਹੁਤ ਜ਼ਿਆਦਾ ਪੰਜਾਬੀ ਮਿਊਜ਼ਿਕ।
1: ਜੀ, ਅਤੇ ਮੈਨੂੰ ਲੱਗਦਾ ਸਾਡੀ ਲਿਸਨਰ ਲਈ ਇੱਕ ਸੌਂਗ 'ਤੇ ਬਣਦਾ।

0: ਕਮਾਲ ਹੈ। ਕਹਿੰਦੇ ਨੇ ਕਲਾਕਾਰ ਬਹੁਤ ਜਜ਼ਬਾਤੀ ਹੁੰਦਾ ਹੈ, ਕਿ ਤੁਹਾਡੇ ਦੁੱਖ ਸੁੱਖ ਜਾਂ ਉਦਾਸੀ ਤੁਹਾਡੀ ਗਾਇਕੀ 'ਚ ਮਦਦ ਕਰਦੇ ਨੇ?
1: ਜੀ, ਬਹੁਤ ਮਦਦ ਕਰਦੇ। ਐਕਚੁਲੀ ਮੈਂ ਜਦੋਂ ਨੋਟ ਕਰਦਾ ਕਿ ਜਦੋਂ ਮੈਂ ਬਹੁਤ ਜ਼ਿਆਦਾ ਉਦਾਸ ਹੋਵਾਂ ਜਾਂ ਬਹੁਤ ਜ਼ਿਆਦਾ ਕਿਸੇ ਚੀਜ਼ ਨੂੰ ਲੈ ਕੇ ਪਰੇਸ਼ਾਨ ਹੋਵਾਂ, ਅਤੇ ਕੋਈ ਵੀ ਮੈਂ ਆਪਣਾ ਗਾਣਾ ਰਿਕਾਰਡ ਕਰਾਂ ਨਾ, ਅਤੇ ਉਹਦੇ ਵਿੱਚ ਬਹੁਤ ਜ਼ਿਆਦਾ ਇਮੋਸ਼ਨਸ ਨੂੰ ਫੀਲ ਕਰ ਪਾਉਣਾ, ਅਤੇ ਆਡੀਅੰਸ ਨੂੰ ਵੀ ਇੱਦਾਂ ਹੀ ਫੀਲ ਹੁੰਦਾ।
0: ਕਿ ਕਦੇ ਅਜਿਹਾ ਵੀ ਹੋਇਆ ਪ੍ਰਣਵ ਕਿ ਤੁਸੀਂ ਸਟੇਜ 'ਤੇ ਕੋਈ ਸੈਡ ਸੌਂਗ ਗਾਉਣਾ, ਤਾਂ ਉਸ ਤੋਂ ਪਹਿਲਾਂ ਤੁਸੀਂ ਖੁਦ ਨੂੰ ਕਿਵੇਂ ਪ੍ਰਿਪੇਅਰ ਕਰਦੇ ਹੋ?
1: ਸੋ ਇੱਦਾਂ ਬਹੁਤ ਜ਼ਿਆਦਾ ਹੁੰਦਾ ਕਿ ਕਈ ਵਾਰੀ ਜਦੋਂ ਮੈਂ ਕੋਈ ਵੀ ਸੈਡ ਸੌਂਗ ਪ੍ਰਿਪੇਅਰ ਕੀਤਾ ਹੋਇਆ, ਮੈਂ ਜਦੋਂ ਉਹਨੂੰ ਪਰਫੋਰਮ ਕਰਨਾ ਅਤੇ ਉਹ ਆਪਣੇ ਅੰਦਰ ਉਹ ਫੀਲ ਨਹੀਂ ਆ ਪਾਉਂਦਾ, ਅਤੇ ਮੈਂ ਉਹਦੇ ਲਈ ਉਸ ਸੌਂਗ ਨੂੰ ਦੁਬਾਰ ਤੋਂ ਸੁਣਦਾ ਰਹਿੰਦਾ, ਉਹਨੂੰ ਫੀਲ ਕਰਦਾ ਰਹਿੰਦਾ, ਫਿਰ ਜਾ ਕੇ ਸਟੇਜ 'ਤੇ ਜਾ ਕੇ ਕਿਤੇ ਮੈਂ ਉਹ ਪਰਫੋਰਮ ਕਰ ਪਾਉਣਾ, ਤਾਂ ਜਾ ਕੇ ਉਹ ਵਾਲੇ ਇਮੋਸ਼ਨਸ ਮੈਂ ਆਪਣੇ ਅੰਦਰ ਲਿਆ ਪਾਉਣਾ ਕਿ ਮੈਂ ਆਡੀਅੰਸ ਅੱਗੇ ਪ੍ਰੈਜੈਂਟ ਕਰ ਪਾਵਾਂ।
0: ਜੀ, ਬਿਲਕੁਲ ਸਹੀ ਹੈ। ਪੇਰੈਂਟਸ ਨੂੰ ਲੱਗਦਾ ਕਿ ਸਿੰਗਿੰਗ ਦੇ ਵਿੱਚ ਅੱਗੇ ਸਕੋਪ ਨਹੀਂ ਹੈ, ਅਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਸਿੰਗਿੰਗ 'ਚ ਅੱਗੇ ਕਿੰਨਾ ਸਕੋਪ ਹੈ?
1: ਦੇਖੋ, ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਸਿੰਗਿੰਗ ਦੇ ਵਿੱਚ, ਬਹੁਤ ਜ਼ਿਆਦਾ ਲੋਕ ਆਪਣੇ ਹੀ ਮਿਊਜ਼ਿਕ ਬਣਾ ਕੇ ਆਪਣੇ ਹੀ ਪਬਲਿਸ਼ ਕਰ ਰਹੇ ਆ, ਅਤੇ ਕੰਪੀਟੀਸ਼ਨ ਤਾਂ ਜ਼ਰੂਰ ਹੈ। ਅਗਰ ਬਟ ਤੁਸੀਂ ਅਗਰ ਕੁਛ ਡਿਫਰੈਂਟ ਲੈ ਕੇ ਚੱਲ ਰਹੇ ਹੋ, ਡਿਫਰੈਂਟ ਕੰਟੀਨਿਊ ਕਰ ਰਹੇ ਹੋ, ਅਤੇ ਤੁਹਾਨੂੰ ਆਪਣੇ 'ਤੇ ਅਗਰ ਕੌਨਫੀਡੈਂਸ ਹੈ ਕਿ ਤੁਸੀਂ ਕਰ ਸਕਦੇ ਹੋ, ਤਾਂ ਉਹਨੂੰ ਡਰੋਪ ਨਹੀਂ ਕਰਨਾ ਚਾਹੀਦਾ।
0: ਜੀ, ਬਿਲਕੁਲ ਸਹੀ ਹੈ। ਸੁਪਨੇ ਦੇਖਣਾ ਸੌਖਾ ਹੈ, ਪਰ ਉਹਨਾਂ ਸੁਪਨਿਆਂ ਲਈ ਜਾ ਕੇ ਰਿਆਜ਼ ਕਰਨਾ ਓਨਾ ਹੀ ਔਖਾ ਹੈ। ਅੱਜ ਪ੍ਰਣਵ ਨਾਲ ਗੱਲਬਾਤ ਕਰਕੇ ਇੱਕ ਗੱਲ ਤਾਂ ਸਾਫ਼ ਹੈ ਕਿ ਇੱਕ ਕਲਾਕਾਰ ਸਿਰਫ ਸਟੇਜ 'ਤੇ ਇਕੱਲਾ ਖੜਾ ਨਹੀਂ ਹੁੰਦਾ, ਉਸਦੇ ਪਿੱਛੇ ਮਾਪਿਆਂ ਦੀਆਂ ਅਣਕਈਆਂ ਦੁਆਵਾਂ ਅਤੇ ਕਈ ਚੈਲੇਂਜਸ ਵੀ ਲੁਕੇ ਹੁੰਦੇ ਨੇ। ਬਹੁਤ ਬਹੁਤ ਧੰਨਵਾਦ ਪ੍ਰਣਵ ਤੁਹਾਡਾ ਯੰਗਿਸਤਾਨ ਸੈਗਮੈਂਟ ਦਾ ਹਿੱਸਾ ਬਣਨ ਲਈ, ਬਹੁਤ ਬਹੁਤ ਧੰਨਵਾਦ ਆਪਣੀ ਆਵਾਜ਼ ਨਾਲ ਸਾਡੀ ਸ਼ਾਮ ਨੂੰ ਹੋਰ ਯਾਦਗਾਰ ਬਣਾਉਣ ਦੇ ਲਈ। ਉਮੀਦ ਹੈ ਦੋਸਤੋ, ਅੱਜ ਦੀ ਇਸ ਮੁਲਾਕਾਤ ਨੇ ਤੁਹਾਨੂੰ ਕਾਫ਼ੀ ਕੁਝ ਸਿਖਾਇਆ ਹੋਏਗਾ। ਯਾਦ ਰੱਖਿਓ, ਸਫਲਤਾ ਦਾ ਕੋਈ ਸ਼ੋਰਟਕੱਟ ਨਹੀਂ ਹੁੰਦਾ, ਉਸਦੇ ਲਈ ਦਿਨ ਰਾਤ ਦੀ ਮਿਹਨਤ ਲੱਗਦੀ ਹੈ। ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਯੂਥ ਟੈਲੈਂਟ ਦੇ ਨਾਲ। ਉਦੋਂ ਤੱਕ ਲਈ ਮੈਨੂੰ ਆਰਜੇ ਭੂਮਿਕਾ ਨੂੰ ਦਿਓ ਇਜਾਜ਼ਤ।

0: ਵੈਲਕਮ ਬੈਕ ਦੋਸਤੋ, ਐਫ ਐਮ ਐਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ, ਅਤੇ ਮੈਂ ਹਾਂ ਤੁਹਾਡੀ ਦੋਸਤ ਆਰ ਜੇ ਨੇਹਾ, ਅਤੇ ਮੇਰੇ ਨਾਲ ਨੇ
1: ਅਤੇ ਮੈਂ ਹਾਂ ਜੀ ਤੁਹਾਡਾ ਦੋਸਤ ਆਰ ਜੇ ਲਲਿਤ।
0: ਹਾਂਜੀ ਦੋਸਤੋ, ਅਤੇ ਹੁਣੀ ਸੈਗਮੈਂਟ ਯੰਗਿਸਤਾਨ ਦੇ ਵਿੱਚ ਤੁਸੀਂ ਸੁਣਿਆ ਹੈ ਆਰ ਜੇ ਭੂਮਿਕਾ ਅਤੇ ਪ੍ਰਣਵ, ਸਿੰਗਰ ਪ੍ਰਣਵ ਦੀ ਗੱਲਬਾਤ ਨੂੰ, ਅਤੇ ਮੈਨੂੰ ਲੱਗਦਾ ਤੁਹਾਨੂੰ ਗੱਲਬਾਤ ਕਾਫੀ ਪਸੰਦ ਆਏਗੀ, ਕਿਉਂਕਿ ਮਿਊਜ਼ਿਕ ਦੇ ਬਾਰੇ ਉਹਨਾਂ ਨੇ ਜੋ ਵੀ ਚੀਜ਼ਾਂ ਸਾਨੂੰ ਦੱਸੀਆਂ ਨੇ, ਸਾਡੇ ਜਿਹੜੇ ਆਉਣ ਵਾਲੇ ਯੰਗ ਸਿੰਗਰਸ ਨੇ ਜਿਨ੍ਹਾਂ ਦਾ ਇੰਟਰਸਟ ਹੈਗਾ ਮਿਊਜ਼ਿਕ ਦੇ ਵਿੱਚ, ਜਾਂ ਜਿਹੜੇ ਵੀ ਬੱਚੇ ਸਾਡੇ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੈ, ਉਹਨਾਂ ਲਈ ਇਹ ਗੱਲਬਾਤ ਮੈਨੂੰ ਲੱਗਦਾ ਕਾਫੀ ਵਧੀਆ ਰਹੀ ਹੋਗੀ ਲਲਿਤ।
1: ਹਾਂ ਬਿਲਕੁਲ, ਕਿਉਂਕਿ ਕਈ ਵਾਰੀ ਹੁੰਦਾ ਆ ਕੋਈ ਆਪਾਂ ਕੰਮ ਸ਼ੁਰੂ ਕਰਨਾ ਹੁੰਦਾ ਹੈ ਨਾ, ਤਾਂ ਸਾਨੂੰ ਥੋੜ੍ਹੀ ਬਹੁਤ ਗਾਈਡੈਂਸ ਦੀ ਲੋੜ ਪੈਂਦੀ ਆ, ਅਤੇ ਮੈਨੂੰ ਲੱਗਦਾ ਪ੍ਰਣਵ ਨੇ ਕਾਫੀ ਹੈਲਪ ਕੀਤੀ ਆ ਸਾਡੇ ਲਿਸਨਰਸ ਦੀ।
0: ਬਿਲਕੁਲ ਲਲਿਤ, ਅਤੇ ਪ੍ਰਣਵ ਨੇ ਜਿੱਦਾਂ ਕਿ ਮੈਂਸ਼ਨ ਕੀਤਾ ਸੀਗਾ ਕਿ ਅਰਿਜੀਤ ਸਿੰਘ ਨੂੰ ਉਹ ਆਪਣਾ ਆਈਡੀਅਲ ਮੰਨਦੇ ਨੇ, ਅਤੇ ਐਕਚੁਲੀ ਅਰਿਜੀਤ ਸਿੰਘ ਮੈਨੂੰ ਵੀ ਬਹੁਤ ਪਸੰਦ ਹੈ, ਅਤੇ ਅਰਿਜੀਤ ਸਿੰਘ ਦਾ ਇੱਕ ਸੌਂਗ ਜਿਹੜਾ ਕਿ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਹੈ, ਅਤੇ ਸੁਣਦੇ ਹਾਂ ਅਰਿਜੀਤ ਸਿੰਘ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ। ਉਸ ਤੋਂ ਬਾਅਦ ਮਿਲਦੇ ਹਾਂ ਸਾਡੇ ਅਗਲੇ ਸੈਗਮੈਂਟ ਦੇ ਵਿੱਚ, ਜਿਹਦੇ ਵਿੱਚ ਅਸੀਂ ਤੁਹਾਨੂੰ ਰੋਜ਼ਗਾਰ ਬਾਰੇ ਦੇਵਾਂਗੇ ਕੁਝ ਨਵੀਆਂ ਅਪਡੇਟਸ ਜੋ ਕਿ ਤੁਹਾਡੇ ਲਈ ਕਾਫੀ ਯੂਜ਼ਫੁਲ ਹੋ ਸਕਦੀਆਂ ਨੇ, ਅਤੇ ਆਓ ਇੰਜੋਏ ਕਰਦੇ ਹਾਂ ਇੱਕ ਸੌਂਗ, ਉਸ ਤੋਂ ਬਾਅਦ ਮਿਲਦੇ ਹਾਂ।

0: ਵੈਲਕਮ ਬੈਕ ਦੋਸਤੋ, ਐਫ ਐਮ ਐਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ, ਮੇਰੇ ਆਰਜੇ ਨੇਹਾ
1: ਤੇ ਮੇਰੇ ਆਰਜੇ ਲਲਿਤ ਦੇ ਨਾਲ।
0: ਤੇ ਦੋਸਤੋ, ਐਂਟਰਟੇਨਮੈਂਟ ਦੇ ਨਾਲ ਨਾਲ ਇੰਪੋਰਟੈਂਟ ਇਨਫੋਰਮੇਸ਼ਨ ਵੀ ਬਹੁਤ ਜ਼ਰੂਰੀ ਹੈ, ਤੇ ਇਸ ਦੇ ਨਾਲ ਅਸੀਂ ਲੈ ਕੇ ਆ ਗਏ ਹਾਂ ਸਾਡਾ ਅੱਜ ਦਾ ਸੈਗਮੈਂਟ ਰੋਜ਼ਗਾਰ ਸਮਾਚਾਰ, ਜਿਹਦੇ ਵਿੱਚ ਅਸੀਂ ਇੰਪਲੋਇਮੈਂਟ ਦੇ ਬਾਰੇ ਤੁਹਾਨੂੰ ਦਿੰਦੇ ਹਾਂ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਜੋ ਕਿ ਤੁਹਾਡੇ ਲਈ ਹੋ ਸਕਦੀ ਹੈ ਕੁਝ
1: ਇੰਪੋਰਟੈਂਟ ਹੋ ਸਕਦੀਆਂ ਨੇ।
0: ਤੇ ਦੋਸਤੋ, ਪੰਜਾਬ ਪੁਲਿਸ ਕਾਂਸਟੇਬਲ ਭਰਤੀ ਪ੍ਰਕਿਰਿਆ ਅੱਗੇ ਵੱਧ ਰਹੀ ਹੈ ਅਤੇ ਐਡਮਿਟ ਕਾਰਡ ਜਾਰੀ ਹੋ ਚੁੱਕੇ ਨੇ। ਜਿਨ੍ਹਾਂ ਉਮੀਦਵਾਰਾਂ ਨੇ ਅਰਜ਼ੀ ਦਿੱਤੀ ਹੈ ਉਹ ਅਧਿਕਾਰਿਕ ਵੈਬਸਾਈਟ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਨੇ ਤੇ ਅਰਜ਼ੀਆਂ ਆਨਲਾਈਨ ਮੋਡ ਰਾਹੀਂ ਸਵੀਕਾਰ ਕੀਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਪੰਜਾਬ ਲੈਕਚਰਰ ਕੈਰਟ ਭਰਤੀ ਖਬਰ, ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਲੈਕਚਰਰ ਕੈਰਟ ਦੀਆਂ 829 ਨਵੀਆਂ ਅਸਾਮੀਆਂ ਲਈ ਛੋਟਾ ਨੋਟਿਸ ਜਾਰੀ ਕੀਤਾ ਹੈ। ਇਹ ਭਰਤੀ ਵੱਖ ਵੱਖ ਵਿਸ਼ਿਆਂ ਵਿੱਚ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਲਿੰਕ ਲਈ ਸਕੂਲ ਸਿੱਖਿਆ ਵਿਭਾਗ ਦੇ ਪੋਰਟਲ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ। ਕੁੱਲ ਭਰਤੀ ਵਿੱਚ ਬੈਕਲੌਗ ਅਸਾਮੀਆਂ ਅਤੇ 1013 ਅਸਾਮੀਆਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਯੋਗਤਾਵਾਂ ਦੀ ਗੱਲ ਕਰੀਏ ਤਾਂ ਐਲੀਜੀਬਿਲਿਟੀ ਸੰਬੰਧਿਤ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਮਾਸਟਰਸ ਦੀ ਡਿਗਰੀ ਘੱਟੋ ਘੱਟ 55% ਮਾਰਕਸ ਹੋਣੇ ਚਾਹੀਦੇ ਹੈ। ਕੁਝ ਅਸਾਮੀਆਂ ਲਈ ਬੀਐਡ ਯੋਗਤਾਵਾਂ ਲੋੜੀਂਦੀਆਂ ਜਾਣਕਾਰੀ ਜ਼ਰੂਰੀ ਹੋ ਸਕਦੀਆਂ ਨੇ। ਮੈਟ੍ਰਿਕ ਪੱਧਰ ਤੱਕ ਪੰਜਾਬੀ ਭਾਸ਼ਾ ਪਾਸ ਹੋਣੀ ਲਾਜ਼ਮੀ ਹੈ। ਜੇ ਏਜ ਦੀ ਗੱਲ ਕਰੀਏ ਤਾਂ 18 ਤੋਂ 37 ਸਾਲ ਤੱਕ ਦੇ ਜਿਹੜੇ ਲੋਕ ਨੇ ਉਹ ਅਪਲਾਈ ਕਰ ਸਕਦੇ ਨੇ।
1: ਅਤੇ ਦੋਸਤੋ, ਜੇ ਤੁਸੀਂ 10ਵੀਂ ਪਾਸ ਕੀਤੀ ਹੋਈ ਆ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਅਸਿਸਟੈਂਟ ਲਾਈਨਮੈਨ ਦੀ ਭਰਤੀ ਜਿਹੜੀ ਕੀ ਹੈ ਉਹ ਨਿਕਲ ਗਈ ਹੈ ਅਤੇ ਪੰਜਾਬ ਦੀਆਂ ਸਭ ਤੋਂ ਵੱਡੀਆਂ ਸਰਕਾਰੀ ਭਰਤੀਆਂ ਵਿੱਚੋਂ ਇਹ ਇੱਕ ਹੈਗੀ ਆ। ਅਤੇ ਇਸ ਸਾਲ ਇਹ ਅਸਿਸਟੈਂਟ ਲਾਈਨਮੈਨ ਲਈ ਦੋ ਵੱਖ ਵੱਖ ਜਿਹੜੇ ਨੋਟੀਫਿਕੇਸ਼ਨ ਸੀਗੇ ਉਹ ਜਾਰੀ ਹੋਏ ਸੀਗੇ, ਜਿਨ੍ਹਾਂ ਵਿੱਚ ਟੋਟਲ 6,299 ਅਸਾਮੀਆਂ ਸੀਗੀਆਂ। ਅਤੇ ਇਸ ਦੇ ਵਿੱਚ ਜਿਹੜਾ ਅਹੁਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਅਸਿਸਟੈਂਟ ਲਾਈਨਮੈਨ ਦਾ ਹੈਗਾ ਆ, ਅਤੇ ਪੂਰੇ ਪੰਜਾਬ ਵਿੱਚ ਇਸ ਦੀ ਜਿਹੜੀ ਕੀ ਹੈ ਨੌਕਰੀ ਜਿਹੜੀ ਵੈਕੈਂਸੀ ਹੋਵੇਗੀ। ਅਤੇ 10ਵੀਂ ਪਾਸ ਇਸ ਦੇ ਲਈ ਕੁਆਲੀਫਿਕੇਸ਼ਨ ਚਾਹੀਦੀ ਆ, ਅਤੇ NSC ਦਾ ਜਿਹੜਾ ਸਰਟੀਫਿਕੇਟ ਆ ਉਹ ਲਾਈਨਮੈਨ ਟ੍ਰੇਡ ਵਿੱਚ ਹੋਣਾ ਚਾਹੀਦਾ ਆ, ਅਤੇ 10ਵੀਂ ਤੁਸੀਂ ਪੰਜਾਬੀ ਵਿਸ਼ੇ ਨਾਲ ਲਾਜ਼ਮੀ ਪਾਸ ਕੀਤੀ ਹੋਣੀ ਚਾਹੀਦੀ ਆ। ਅਤੇ ਜੇ ਉਮਰ ਦੀ ਗੱਲ ਕਰੀਏ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਤੁਹਾਡੀ ਜਿਹੜੀ ਏਜ ਆ ਉਹ ਹੋਣੀ ਚਾਹੀਦੀ ਆ। ਅਤੇ ਇਸ ਦੀ ਜਿਹੜੀ ਐਪਲੀਕੇਸ਼ਨ ਔਨਲਾਈਨ ਐਪਲੀਕੇਸ਼ਨ ਦੀ ਜਿਹੜੀ ਡੇਟ ਸੀਗੀ ਉਹ 15 ਜੂਨ 2026 ਤੋਂ ਸ਼ੁਰੂ ਹੋ ਗਈ ਸੀ ਅਤੇ ਲਾਸਟ ਤਰੀਕ ਇਹਦੀ 6 ਜੁਲਾਈ 2026 ਨੂੰ ਹੈਗੀ ਆ, ਅਤੇ ਫੀਸ ਜਮ੍ਹਾਂ ਕਰਵਾਉਣ ਦੀ ਜਿਹੜੀ ਆਖਰੀ ਤਰੀਕ ਆ ਉਹ 10 ਜੁਲਾਈ 2026 ਨੂੰ ਹੈਗੀ ਆ। ਅਤੇ ਜੇ ਤੁਸੀਂ 10ਵੀਂ ਪਾਸ ਕੀਤੀ ਹੋਈ ਆ ਤਾਂ ਇਹ ਜਿਹੜੀ ਵੈਕੈਂਸੀ ਆ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਆ।
0: ਅਤੇ ਦੋਸਤੋ, ਇਸ ਦੇ ਨਾਲ ਹੀ ਪ੍ਰਸਾਰ ਭਾਰਤੀ ਨੇ ਵੀ ਵੈਕੈਂਸੀਜ਼ ਕੱਢੀਆਂ ਨੇ। ਉੱਤੋਂ DD ਨਿਊਜ਼ ਅਤੇ ਪ੍ਰਸਾਰ ਭਾਰਤੀ ਵਿੱਚ ਵੱਖ ਵੱਖ ਕੰਟਰੈਕਟ ਅਤੇ ਕੈਜੂਅਲ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਵੇਂ ਕਿ ਐਂਕਰ ਕਮ ਕੋਰਸਪੋਂਡੈਂਟ ਅਤੇ ਹੋਰ ਮੀਡੀਆ ਅਸਾਮੀਆਂ ਵੀ। ਜੇ ਯੋਗਤਾਵਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਅਸਾਮੀਆਂ ਲਈ ਗ੍ਰੈਜੂਏਸ਼ਨ ਮੀਡੀਆ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਵੱਖ ਵੱਖ ਖੇਤਰੀ ਕੇਂਦਰ ਵਿੱਚ ਮੌਕੇ ਉਪਲਬਧ ਹਨ। ਅਤੇ ਇਸ ਦੇ ਨਾਲ ਹੀ ਆਕਾਸ਼ਵਾਣੀ ਨਿਊਜ਼ ਵੈਕੈਂਸੀਜ਼ ਦੇ ਅਨੁਸਾਰ ਪੰਜਾਬੀ ਸਮੇਤ ਕੁਝ ਭਾਸ਼ਾਵਾਂ ਵਿੱਚ ਕੈਜੂਅਲ ਨਿਊਜ਼ ਰੀਡਰ ਕਮ ਟਰਾਂਸਲੇਟਰ ਅਤੇ ਪਾਰਟ ਟਾਈਮ ਕੋਰਸਪੋਂਡੈਂਟ ਲਈ ਮੌਕੇ ਸਾਹਮਣੇ ਆਏ ਹਨ। ਆਕਾਸ਼ਵਾਣੀ ਪੰਜਾਬ ਨਿਊਜ਼ ਰੀਡਰ ਕਮ ਟਰਾਂਸਲੇਟਰ, ਜੇ ਆਪਾਂ ਐਲੀਜੀਬਿਲਿਟੀ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਪੰਜਾਬੀ ਭਾਸ਼ਾ ਵਿੱਚ ਚੰਗੀ ਪਕੜ ਅਤੇ ਸਾਫ਼

0: ਉਚਾਰਨ ਅਤੇ ਅਨੁਵਾਦ ਯੋਗਤਾ ਬਹੁਤ ਜ਼ਰੂਰੀ ਨੇ। ਮੀਡੀਆ ਪੱਤਰਕਾਰਤਾ ਤਜਰਬਾ ਹੋਵੇ ਹੁਣ ਦਾ ਫਾਇਦਾ ਵੀ ਹੋ ਸਕਦਾ ਹੈ।
1: ਬਿਲਕੁਲ ਦੋਸਤੋ, ਇਹ ਤੁਹਾਨੂੰ ਅਸੀਂ ਕੁਝ ਕੁ ਜਿਹੜੀਆਂ ਵੈਕੈਂਸੀ ਬਾਰੇ ਦੱਸਿਆ, ਬਾਕੀ ਜਿਹੜੀਆਂ ਹੋਰ ਵੀ ਵੈਕੈਂਸੀਆਂ ਤੁਹਾਨੂੰ ਦੱਸਾਂਗੇ ਅਸੀਂ, ਉਹ ਇਸ ਗੀਤ ਤੋਂ ਬਾਅਦ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕਰੋ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਰੋਜ਼ਗਾਰ ਸਮਾਚਾਰ, ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸੂੰਗੀ ਕਿ ਪੰਜਾਬ ਐਂਡ ਸਿੰਧ ਬੈਂਕ ਵਿੱਚ ਲੋਕਲ ਬੈਂਕ ਆਫਿਸਰ ਦੀਆਂ 1000 ਅਸਾਮੀਆਂ ਲਈ ਭਰਤੀ ਜਾਰੀ ਕੀਤੀ ਗਈ ਸੀ। ਗ੍ਰੈਜੂਏਸ਼ਨ ਕਰ ਚੁੱਕੇ ਉਮੀਦਵਾਰ ਅਧਿਕਾਰਿਕ ਬੈਂਕ ਪੋਰਟਲ 'ਤੇ ਜਾ ਕੇ ਔਨਲਾਈਨ ਅਪਲਾਈ ਕਰ ਸਕਦੇ ਨੇ।
1: ਅਤੇ ਦੋਸਤੋ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪੰਜਾਬ ਸਿਵਲ ਸਰਵਿਸਿਜ਼ ਲਈ ਵੈਕੈਂਸੀ ਨਿਕਲ ਆਈ ਹੈ। ਇਹ ਭਰਤੀ ਪੰਜਾਬ ਸਰਕਾਰ ਦੇ ਮੌਜੂਦਾ ਗਰੁੱਪ ਏ ਅਤੇ ਗਰੁੱਪ ਬੀ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਅੰਦਰੂਨੀ ਭਰਤੀ ਹੈਗੀ ਆ, ਜਿਸ ਰਾਹੀਂ ਉਹ ਪੰਜਾਬ ਸਿਵਲ ਸਰਵਿਸਿਜ਼ ਵਿੱਚ ਹੋਰ ਤਰੱਕੀ ਕਰ ਸਕਦੇ ਨੇ। ਇਸ ਦੇ ਵਿੱਚ ਕੁੱਲ ਜਿਹੜੀਆਂ ਅਸਾਮੀਆਂ ਆ ਉਹ 26 ਦਿੱਤੀਆਂ ਗਈਆਂ ਨੇ, ਅਤੇ ਇਸ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਉਹ 5 ਜੂਨ 2026 ਨੂੰ ਕਰ ਦਿੱਤਾ ਗਿਆ ਸੀ, ਅਤੇ ਔਨਲਾਈਨ ਇਸ ਨੂੰ ਅਪਲਾਈ ਕਰਨ ਲਈ ਜਿਹੜੀ ਡੇਟ ਸੀ ਉਹ 5 ਜੂਨ 2026 ਸੀ, ਅਤੇ ਆਖਰੀ ਤਾਰੀਖ 30 ਜੂਨ 2026 ਹੈਗੀ ਆ। ਅਤੇ ਇਸ ਦੇ ਲਈ ਜਿਹੜੇ ਉਮੀਦਵਾਰ ਨੇ ਉਹ ਪੰਜਾਬ ਸਰਕਾਰ ਦੇ ਗਰੁੱਪ ਏ ਜਾਂ ਗਰੁੱਪ ਬੀ ਦੇ ਕਰਮਚਾਰੀ ਹੋਣੇ ਚਾਹੀਦੇ ਨੇ, ਅਤੇ ਘੱਟੋ ਘੱਟ 8 ਸਾਲ ਦੀ ਜਿਹੜੀ ਉਹਨਾਂ ਦੀ ਪੁਸ਼ਟੀਸ਼ੁਦਾ ਸਰਕਾਰੀ ਸੇਵਾ ਹੋਣੀ ਚਾਹੀਦੀ ਆ, ਅਤੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂ

0: ਗ੍ਰੈਜੂਏਸ਼ਨ ਕੀਤੀ ਹੋਵੇ ਅਤੇ ਪੰਜਾਬੀ ਭਾਸ਼ਾ ਜਿਹੜੀ ਕੀ ਹੈ ਉਹ ਲਾਜ਼ਮੀ ਉਹਨਾਂ ਨੇ ਪੜ੍ਹੀ ਹੋਵੇ।
1: ਅਤੇ ਦੋਸਤੋ ਅਪਲਾਈ ਕਰਨ ਲਈ ਤੁਸੀਂ PPSC ਔਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਇਸ ਜੋਬ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਹੀ ਪੰਜਾਬ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਅਸਿਸਟੈਂਟ ਡਾਇਰੈਕਟਰ ਅਟੋਰਨੀ ਦੀਆਂ 170 ਅਸਾਮੀਆਂ ਲਈ ਭਰਤੀ ਸੂਚਨਾ ਜਾਰੀ ਕੀਤੀ ਗਈ ਹੈ। ਯੋਗ ਉਮੀਦਵਾਰ PSSB ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਨੇ। ਵੈਟਰਨਰੀ ਇੰਸਪੈਕਟਰ ਭਰਤੀ ਲਈ ਵੀ ਨਵੀਂ ਅਪਡੇਟ ਸਾਹਮਣੇ ਆਈ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਦੀ ਤਰੀਕ ਅਤੇ ਅਰਜ਼ੀ ਸਥਿਤੀ ਅਧਿਕਾਰਿਕ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਨੇ। ਸਰਕਾਰੀ ਭਰਤੀਆਂ ਲਈ ਅਧਿਕਾਰਿਕ ਪੋਰਟਲ ਪੰਜਾਬ ਰਿਕਰੂਟਮੈਂਟ ਪੋਰਟਲ 'ਤੇ ਜਾ ਕੇ ਤੁਸੀਂ ਆਪਣੀ ਅਰਜ਼ੀਆਂ ਨੂੰ ਆਪਣੇ ਫੋਰਮਸ ਅਪਲਾਈ ਕਰ ਸਕਦੇ ਹੋ। ਅਤੇ ਇਹ ਜਿਹੜੀਆਂ ਸਾਡੀਆਂ ਅੱਜ ਦੀ ਇਨਫੋਰਮੇਸ਼ਨ ਸੀਗੀਆਂ, ਮੈਨੂੰ ਉਮੀਦ ਹੈ ਕਿ ਤੁਹਾਡੇ ਲਈ ਬਹੁਤ ਯੂਸਫੁਲ ਹੋ ਸਕਦੀਆਂ ਨੇ। ਇਸ ਦੇ ਨਾਲ ਹੀ ਬਹੁਤ ਹੋਰ ਵੀ ਸਾਰੀ ਇਨਫੋਰਮੇਸ਼ਨ ਹੈਗੀ ਹੈ ਇਸ ਰਿਲੇਟਿਡ, ਜੋ ਕਿ ਅਸੀਂ ਤੁਹਾਨੂੰ ਦੇਵਾਂਗੇ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: ਦੋਸਤੋ ਇਸ ਦੇ ਨਾਲ ਹੀ ਤੁਸੀਂ BFUHS ਫਰੀਦਕੋਟ ਵੱਖ ਵੱਖ ਮੈਡੀਕਲ ਅਤੇ ਗੈਰ ਅਧਿਆਪਕ ਅਸਾਮੀਆਂ ਜਿਵੇਂ ਕਿ ਫਾਰਮਾਸਿਸਟ ਮੈਡੀਕਲ ਆਫਿਸਰ ਲਈ ਭਰਤੀਆਂ ਉਪਲਬਧ ਹਨ। ਅਰਜ਼ੀ ਦੇਣ ਦੀ ਆਖਰੀ ਮਿਤੀ 12 ਜੁਲਾਈ 2026 ਹੈ ਅਤੇ ਅਰਜ਼ੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਰਾਹੀਂ ਆਨਲਾਈਨ ਵੀ ਕਰਵਾਈ ਜਾ ਸਕਦੀ ਹੈ।
1: ਅਤੇ ਦੋਸਤੋ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ ਦੀ ਜਿਹੜੀ ਵੈਕੈਂਸੀ ਆ ਉਹ ਨਿਕਲ ਆਈ ਆ ਅਤੇ ਇਹ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ ਚਲਾਉਣ ਵਾਲੀ ਸਰਕਾਰੀ ਕੰਪਨੀ ਹੈਗੀ ਆ ਅਤੇ 2026 ਵਿੱਚ ਇਸਨੇ ਵੱਡੀ ਭਰਤੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਆ ਜਿਸ ਵਿੱਚ ਤਕਨੀਕੀ ਅਤੇ ਓਪਰੇਸ਼ਨਲ ਅਹੁਦੇ ਸ਼ਾਮਲ ਨੇ ਅਤੇ ਕੁਝ ਨੋਟੀਫਿਕੇਸ਼ਨਾਂ ਅਨੁਸਾਰ ਤਕਰੀਬਨ 175 ਤੋਂ 224 ਤੱਕ ਅਸਾਮੀਆਂ ਵੱਖ ਵੱਖ ਕੈਡਰਾਂ ਵਿੱਚ ਜਾਰੀ ਕੀਤੀਆਂ ਗਈਆਂ ਨੇ ਅਤੇ ਇਸ ਦੇ ਵਿੱਚ ਜਿਹੜੀ ਐਜੂਕੇਸ਼ਨ ਐਲੀਜੀਬਿਲਿਟੀ ਆ ਉਹ BEd ਜਾਂ BTech ਤੁਸੀਂ ਸਿਵਲ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ਜਾਂ ਮਕੈਨੀਕਲ ਦੇ ਵਿੱਚ ਹੋਣੀ ਚਾਹੀਦੀ ਆ ਅਤੇ ਕੁਝ ਅਹੁਦਿਆਂ ਲਈ ਗ੍ਰੈਜੂਏਸ਼ਨ ਵੀ ਮੰਗੀ ਗਈ ਹੈ ਅਤੇ ਕਈ ਅਸਾਮੀਆਂ ਲਈ ਰੇਲਵੇਸ ਮੈਟਰੋ ਰੇਲ ਜਾਂ RRTS ਵਿੱਚ ਘੱਟੋ ਘੱਟ 3 ਸਾਲ ਦਾ ਤਜਰਬਾ ਜਿਹੜਾ ਹੈਗਾ ਆ ਉਹ ਲਾਜ਼ਮੀ ਹੋਣਾ ਚਾਹੀਦਾ ਆ ਅਤੇ ਉਮਰ ਸੀਮਾ ਇਸ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਲਈ ਵੱਧ ਤੋਂ ਵੱਧ 45 ਸਾਲ ਦੀ ਜਿਹੜੀ ਹੈ ਉਹ ਦਿੱਤੀ ਗਈ ਆ ਅਤੇ ਇਸਨੂੰ ਔਨਲਾਈਨ ਅਪਲਾਈ ਕਰਨ ਦੀ ਜਿਹੜੀ ਡੇਟ ਸੀ ਉਹ 15 ਜੂਨ 2026 ਸੀਗੀ ਅਤੇ ਆਖਰੀ ਤਾਰੀਖ 14 ਜੁਲਾਈ 2026 ਆ ਅਤੇ ਵਧੇਰੇ ਜਾਣਕਾਰੀ ਤੁਸੀਂ NHSRCL ਦੀ ਓਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਲੈ ਸਕਦੇ ਹੋ।
0: ਅਤੇ ਦੋਸਤੋ ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਜਿਹੜੀ ਇੰਪਲੋਇਮੈਂਟ ਰਿਲੇਟਿਡ ਨਿਊਜ਼ ਹੈ ਉਹ ਤੁਹਾਡੇ ਕਿਸੇ ਨਾ ਕਿਸੇ ਕੰਮ ਜ਼ਰੂਰ ਆਈ ਹੋਏਗੀ ਕਿ ਜਿਹੜੇ ਵੀ ਸਾਡੇ ਲਿਸਨਰ ਸਾਡਾ ਅੱਜ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਲਈ ਜਿਹੜੀ ਵੀ ਇੰਪਲੋਇਮੈਂਟ ਨਿਊਜ਼ ਅਸੀਂ ਅੱਜ ਸੁਣਾਈ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਜਾ ਕੇ ਆਪਣੇ ਕਿਸੇ ਵੀ ਪੋਰਟਲ 'ਤੇ ਜਿਹੜੇ ਵਿੱਚ ਉਹਨਾਂ ਦਾ ਇੰਟਰਸਟ ਹੈ ਜਾਂ ਜਿੱਥੇ ਉਹ ਅਪਲਾਈ ਕਰ ਸਕਦੇ ਅਪਲਾਈ ਜ਼ਰੂਰ ਕਰਨ ਅਤੇ ਇਸ

ਲੋਕ ਸਾਡੀ ਜ਼ਿੰਦਗੀ ਦਾ ਹਿੱਸਾ ਤਾਂ ਬਣ ਜਾਂਦੇ ਨੇ, ਪਰ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਵਿੱਚ ਸਾਡਾ ਕਿਰਦਾਰ ਬਹੁਤ ਛੋਟਾ ਹੁੰਦਾ ਹੈ। ਸੋ ਦੋਸਤੋ, ਅਹਿਮੀਅਤ ਮੰਗੀ ਨਹੀਂ ਜਾਂਦੀ, ਮਹਿਸੂਸ ਕਰਵਾਈ ਜਾਂਦੀ ਹੈ। ਜੇ ਕਿਸੇ ਨੂੰ ਤੁਹਾਡੇ ਨਾਲ ਗੱਲ ਕਰਨ ਦਾ ਸਮਾਂ ਸਿਰਫ ਉਦੋਂ ਮਿਲੇ ਜਦੋਂ ਇਕੱਲਾ ਹੋਵੇ, ਜੇ ਤੁਹਾਡੀਆਂ ਭਾਵਨਾਵਾਂ ਤੋਂ ਵੱਧ ਉਸ ਦੀਆਂ ਤਰਜੀਹਾਂ ਹੋਣ ਤਾਂ ਸ਼ਾਇਦ ਤੁਸੀਂ ਉਸਦੀ ਜ਼ਿੰਦਗੀ ਵਿੱਚ ਤਾਂ ਹੋ ਪਰ ਪਹਿਲ ਨਹੀਂ ਹੋ। ਪਰ ਇਸ ਗੱਲ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਕੀਮਤ ਘੱਟ ਹੈ। ਯਾਦ ਰੱਖੋ, ਕਿਸੇ ਦੀ ਨਜ਼ਰ ਵਿੱਚ ਆਪਣੀ ਕੀਮਤ ਨੂੰ ਨਾ ਤੋਲੋ, ਕਿਉਂਕਿ ਹੀਰੇ ਦੀ ਪਛਾਣ ਹਰ ਕਿਸੇ ਨੂੰ ਨਹੀਂ ਹੁੰਦੀ। ਅਸੀਂ ਅਕਸਰ ਉਹਨਾਂ ਲੋਕਾਂ ਪਿੱਛੇ ਭੱਜਦੇ ਰਹਿੰਦੇ ਹਾਂ ਜੋ ਸਾਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਉਹਨਾਂ ਨੂੰ ਭੁੱਲ ਜਾਂਦੇ ਹਾਂ ਜੋ ਸਾਡੀ ਮੁਸਕਰਾਹਟ ਲਈ ਦੁਆ ਕਰਦੇ ਹਨ। ਇਸ ਕਰਕੇ ਦੋਸਤੋ, ਸਾਡੀ ਜ਼ਿੰਦਗੀ ਵਿੱਚ ਸਾਡੀ ਅਹਿਮੀਅਤ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਆਪਾਂ ਕਦੀ ਇਹ ਨਾ ਸੋਚੀਏ ਕਿ ਸਾਡੇ 'ਚ 100 ਕਮੀਆਂ ਨੇ ਅਤੇ ਅਸੀਂ ਕਿਸੇ ਦੇ ਲਾਇਕ ਨਹੀਂ ਹਾਂ। ਲਾਇਕ ਦੀ ਗੱਲ ਨਹੀਂ ਇੱਥੇ ਆਉਂਦੀ, ਇੱਥੇ ਗੱਲ ਆਉਂਦੀ ਹੈ ਕਿ ਅਸੀਂ ਆਪਣੀ ਨਜ਼ਰਾਂ ਦੇ ਵਿੱਚ ਕਿੰਨੇ ਕੁ ਲਾਇਕ ਹਾਂ, ਆਪਾਂ ਕਿੰਨਾ ਕੁ ਖੜ੍ਹੇ ਹਾਂ ਅਤੇ ਆਪਾਂ ਆਪਣੀ ਜ਼ਿੰਦਗੀ ਵਿੱਚ ਆਪਣੀ ਹੀ ਕਿੰਨੀ ਵੈਲਿਊ ਕਰਦੇ ਹਾਂ ਜੋ ਸਾਨੂੰ ਕਈ ਵਾਰ ਪਤਾ ਹੀ ਨਹੀਂ ਚੱਲਦੀ। ਇਸ ਕਰਕੇ ਆਪਣੀ ਜ਼ਿੰਦਗੀ ਨੂੰ ਇੰਨਾ ਵੀ ਜ਼ਿਆਦਾ ਨੈਗੇਟਿਵਿਟੀ ਵਿੱਚ ਨਾ ਲੈ ਕੇ ਜਾਓ ਕਿ ਤੁਹਾਨੂੰ ਇੰਝ ਲੱਗਣ ਲੱਗ ਜਾਏ ਕਿ ਬਸ ਦੂਸਰਿਆਂ ਦੇ ਅਕੋਰਡਿੰਗ ਹੀ ਤੁਹਾਡੀ ਜ਼ਿੰਦਗੀ ਸੀ, ਉਹ ਤੋਂ ਇਲਾਵਾ ਕੁਛ ਸੀ ਨਹੀਂ। ਬਹੁਤ ਸਾਰੇ ਲੋਕ ਐਸੇ ਨੇ ਜੋ ਆਪਣੀ ਜ਼ਿੰਦਗੀ ਦਾ ਫੈਸਲਾ ਇਸ ਕਰਕੇ ਬਦਲ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਲੋਕਾਂ ਦੀ ਪਰਵਾਹ ਹੁੰਦੀ ਹੈ। ਸਰ, ਲੋਕਾਂ ਦਾ ਕੀ ਹੈ, ਇਹਦਾ ਸਮਾਂ ਇਹ 'ਤੇ ਬਦਲ ਜਾਂਦੇ ਨੇ, ਇਹ ਤਾਂ ਗੱਲ ਗੱਲ 'ਤੇ ਬਦਲ ਜਾਂਦੇ ਨੇ, ਇਹਨਾਂ ਦਾ ਕੁਝ ਨਹੀਂ ਹੈ, ਇਹਨਾਂ ਦਾ ਕੁਝ ਜਾਣਾ ਵੀ ਨਹੀਂ ਹੈ, ਜਾਏਗਾ ਤਾਂ ਕਿਹਦਾ, ਸਾਡਾ ਜਾਏਗਾ, ਕਿਉਂਕਿ ਅਸੀਂ ਇਹਨਾਂ ਬਾਰੇ ਜ਼ਿਆਦਾ ਸੋਚ ਲਿਆ ਅਤੇ ਅਸੀਂ ਇਹ ਸੋਚ ਲਿਆ ਕਿ ਯਾਰ ਉਹ ਮੇਰੇ ਬਾਰੇ ਕੀ ਸੋਚਣਗੇ। ਇਸ ਕਰਕੇ ਤੁਹਾਡੀ ਕਿਸਮਤ ਤੁਹਾਡੇ ਹੱਥ ਹੁੰਦੀ ਹੈ ਅਤੇ ਆਪਣੀ ਕੀਮਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਦੇ ਵੀ ਨਾ ਕੱਟਣ ਦਿਓ। ਪ੍ਰੋਗਰਾਮ ਲਵ ਯੂ ਜ਼ਿੰਦਗੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਮੈਂ ਹਾਂ ਜੀ ਤੁਹਾਡੇ ਹਰ ਜੇ ਦੋਸਤ ਸੁਰਬੀ, ਇੰਜੋਏ ਕਰਦੇ ਰਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਪੋਜ਼ਿਟਿਵਿਟੀ ਦੇ ਨਾਲ ਭਰਿਆ ਹੋਇਆ। ਲਓ ਜੀ, ਇੱਕ ਗੀਤ ਪੇਸ਼ ਕਰਨ ਜਾ ਰਹੀ ਹਾਂ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 800 ਕਿਲੋਹਰਟਸ FM 102.7 MHz DTH ਦੀ AIR ਪੰਜਾਬ ਸੇਵਾ DRM 864 ਕਿਲੋਹਰਟਸ FM 100.6 MHz ਵਿਵਿਧ ਭਾਰਤੀ FM 103.6 MHz ਅੰਮ੍ਰਿਤਸਰ FM 100.9 MHz FM 100.8 MHz ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਲਵ ਯੂ ਜ਼ਿੰਦਗੀ ਨਾਮ ਦੇ ਵਿੱਚ ਬਹੁਤ ਕੁਝ ਖਾਸ ਹੈ, ਯਾਨੀ ਕਿ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ। ਬਟ ਕੀ ਅਸੀਂ ਆਪਣੀ ਜ਼ਿੰਦਗੀ ਨੂੰ ਇੰਨਾ ਪਿਆਰ ਸੱਚੀ ਦੇ ਵਿੱਚ ਕਰ ਪਾਉਂਦੇ ਹਾਂ? ਸ਼ਾਇਦ ਨਹੀਂ। ਦੇਖੋ ਦੋਸਤੋ, ਗੱਲ ਮੈਂ ਅੱਜ ਕਰ ਰਹੀ ਸੀ ਵੈਲਿਊ ਦੀ, ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੀ ਬਹੁਤ ਵੈਲਿਊ ਹੈ, ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਾਡੀ ਇੰਨੀ ਕੁ ਵੈਲਿਊ ਹੈ, ਇਹ ਸਾਨੂੰ ਕਈ ਵਾਰ ਨਹੀਂ ਪਤਾ ਹੁੰਦਾ। ਪਰ ਜਦੋਂ ਇਸ ਗੱਲ ਦਾ ਅਹਿਸਾਸ ਹੁੰਦਾ ਤਾਂ ਸਾਨੂੰ ਬਹੁਤ ਹਰਟ ਹੁੰਦੇ ਆ। ਇਸ ਕਰਕੇ ਆਪਾਂ ਦੁਖੀ ਹੋ ਜਾਂਦੇ ਹਾਂ, ਕਿਉਂਕਿ ਅਸੀਂ ਕਿਸੇ ਤੋਂ ਬਹੁਤ

ਜ਼ਿਆਦਾ ਉਮੀਦਾਂ ਲਗਾ ਲੈਂਦੇ ਹਾਂ, ਐਕਸਪੈਕਟੇਸ਼ਨਸ ਜਿਹਨੂੰ ਕਿਹਾ ਜਾਂਦਾ। ਜਦੋਂ ਅਸੀਂ ਕਿਸੇ ਤੋਂ ਇੰਨੀਆਂ ਜ਼ਿਆਦਾ ਐਕਸਪੈਕਟੇਸ਼ਨਸ ਲਗਾ ਦਿੰਦੇ ਹਾਂ ਨਾ, ਅਤੇ ਉਹ ਬੰਦਾ ਸਾਡੀ ਉਮੀਦ 'ਤੇ ਨਹੀਂ ਉਤਰਦਾ, ਖੜਾ ਉਤਰਦਾ, ਫਿਰ ਸਾਡਾ ਦਿਲ ਟੁੱਟ ਜਾਂਦਾ। ਤਾਂ ਹੀ ਕਹਿੰਦੇ ਨੇ ਕਿ ਕਿਸੇ ਦੇ ਜਾਣ ਦਾ ਇੰਨਾ ਬੁਰਾ ਨਹੀਂ ਲੱਗਦਾ ਜ਼ਿੰਦਗੀ 'ਚੋਂ, ਜਿੰਨਾ ਬੁਰਾ ਕਿਸੇ ਦੇ ਨਾਲ ਰਹਿ ਕੇ ਲੱਗਦਾ ਹੈ ਕਿ ਉਹਦੇ ਨਾਲ ਜ਼ਿੰਦਗੀ ਵਿੱਚ ਰਹਿ ਕੇ ਵੀ ਤੁਹਾਡੀ ਅਹਿਮੀਅਤ ਜ਼ੀਰੋ ਹੈ, ਤੁਹਾਡਾ ਕੋਈ ਹੱਕ ਨਹੀਂ ਹੈ। ਸੋ ਜ਼ਿੰਦਗੀ ਦਾ ਇੱਕ ਸਬਕ ਵੀ ਹੈ, ਇੱਕ ਬੀਜ ਜਦੋਂ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਨਾ, ਤਾਂ ਉਸਨੂੰ ਵੀ ਲੱਗਦਾ ਹੋਵੇਗਾ ਕਿ ਉਸਨੂੰ ਹਨੇਰੀ ਵਿੱਚ ਸੁੱਟ ਦਿੱਤਾ ਗਿਆ। ਉਹ ਸੋਚਦਾ ਹੋਏਗਾ ਯਾਰ ਕਿ ਇੱਥੇ ਤਾਂ ਕੁਝ ਵੀ ਨਹੀਂ ਹੈ, ਪਰ ਉਹੀ ਬੀਜ ਨਾ ਇੱਕ ਦਿਨ ਦਰਖਤ ਬਣ ਕੇ ਛਾ ਦਿੰਦਾ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਨਾ, ਜੇ ਅੱਜ ਕੋਈ ਤੁਹਾਡੀ ਕਦਰ ਨਹੀਂ ਕਰ ਰਿਹਾ ਨਾ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਅਹਿਮੀਅਤ ਨਹੀਂ ਹੈ, ਸ਼ਾਇਦ ਤੁਹਾਡਾ ਸਮਾਂ ਅਜੇ ਆਉਣਾ ਬਾਕੀ ਹੈ। ਇਸ ਕਰਕੇ ਖੁਦ ਨੂੰ ਇੰਨਾ ਕਾਬਲ ਬਣਾ ਲਓ ਕਿ ਕਿਸੇ ਦੀ ਮਨਜ਼ੂਰੀ ਦੀ ਲੋੜ ਹੀ ਨਾ ਪਵੇ। ਤੁਹਾਡੀ ਪਛਾਣ, ਤੁਹਾਡੀ ਮਿਹਨਤ ਹੋਵੇ, ਕਿਸੇ ਦਾ ਸਾਥ ਨਹੀਂ, ਇਹ ਤੁਹਾਨੂੰ ਖੁਦ ਨੂੰ ਦੇਖਣਾ ਪਏਗਾ ਕਿ ਤੁਹਾਡੀ ਕੀਮਤ ਐਕਚੁਅਲ ਵੀ ਤੁਹਾਡੀ ਲਾਈਫ

0: ਸਾਰਾ ਤੁਹਾਡਾ ਸਮਾਂ ਅਜੇ ਆਉਣਾ ਬਾਕੀ ਹੈ। ਇਸ ਕਰਕੇ ਖੁਦ ਨੂੰ ਇੰਨਾ ਕਾਬਲ ਬਣਾ ਲਓ ਕਿ ਕਿਸੇ ਦੀ ਮਨਜ਼ੂਰੀ ਦੀ ਲੋੜ ਹੀ ਨਾ ਪਵੇ। ਤੁਹਾਡੀ ਪਛਾਣ, ਤੁਹਾਡੀ ਮਿਹਨਤ ਹੋਵੇ, ਕਿਸੇ ਦਾ ਸਾਥ ਨਹੀਂ। ਇਹ ਤੁਹਾਨੂੰ ਖੁਦ ਨੂੰ ਦੇਖਣਾ ਪਏਗਾ ਕਿ ਤੁਹਾਡੀ ਕੀਮਤ ਐਕਚੁਅਲ ਵੀ ਤੁਹਾਡੀ ਲਾਈਫ ਵਿੱਚ ਕਿੰਨੀ ਹੈ। ਸੋ ਅਕਸਰ ਅਸੀਂ ਆਪਣੀ ਅਹਿਮੀਅਤ ਦੂਜੇ ਦੀ ਨਜ਼ਰ ਨਾਲ ਤੋਲਣ ਲੱਗ ਜਾਂਦੇ ਹਾਂ, ਅਤੇ ਇਹ ਨਾ ਮੈਨੂੰ ਲੱਗਦਾ 50-60% ਲੋਕ ਐਸੇ ਹੈ ਵੀ ਨੇ ਜੋ ਦੂਸਰਿਆਂ 'ਤੇ ਬਹੁਤ ਡਿਪੈਂਡ ਕਰਦੇ ਨੇ। ਉਹਦੀ ਜ਼ਿੰਦਗੀ ਵਿੱਚ ਸਾਡੀ ਅਹਿਮੀਅਤ ਬਹੁਤ, ਕੁਝ ਲੋਕਾਂ ਨੂੰ ਵਹਿਮ ਹੁੰਦਾ, ਬਟ ਜਦੋਂ ਮੁਸੀਬਤ ਆਉਂਦੀ ਹੈ ਨਾ, ਕਹਿੰਦੇ ਉਦੋਂ ਹੀ ਪਤਾ ਚੱਲਦਾ ਫਿਰ ਆਪਣੀਆਂ ਦਾ ਵੀ, ਉਦੋਂ ਕੌਣ ਸੱਚਾ ਹੈ ਅਤੇ ਕੌਣ ਤੁਹਾਡੇ ਨਾਲ ਹੈ, ਉਹ ਤੁਹਾਡੇ ਨਾਲ ਉੱਥੇ ਖੜਾ ਹੋ ਜਾਏਗਾ। ਪਰ ਜੋ ਤੁਹਾਡੇ ਨਾਲ ਕਦੇ ਸਹੀ ਨਹੀਂ, ਮਤਲਬ ਜੋ ਤੁਹਾਡੇ ਨਾਲ ਰਿਹਾ ਤਾਂ ਰਿਹਾ ਬਟ ਤੁਹਾਡੇ ਨਾਲ ਕਦੇ ਸਹੀ ਨਹੀਂ, ਉਹਦੇ ਬਾਰੇ ਤੁਹਾਨੂੰ ਕਦੀ ਜ਼ਿੰਦਗੀ 'ਚ ਪਤਾ ਨਹੀਂ ਲੱਗੇਗਾ। ਤੋ ਇਸ ਕਰਕੇ ਦੋਸਤੋ, ਆਪਣੀ ਜ਼ਿੰਦਗੀ ਵਿੱਚ ਅਹਿਮੀਅਤ ਜਿਹੜੀ ਹੈ ਤੁਸੀਂ ਖੁਦ ਕਰਨੀ ਹੈ, ਔਰ ਆਪਣੇ ਆਪ ਨੂੰ ਕਦੇ ਵੀ ਇੰਨਾ ਜ਼ਿਆਦਾ ਕਮਜ਼ੋਰ ਨਾ ਸਮਝੋ ਕਿ ਤੁਸੀਂ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਡੀਮੋਟੀਵੇਟ ਕਰ ਦਿਓ, ਔਰ ਇਹ ਸੋਚਣ ਲੱਗ ਜਾਓ ਕਿ ਤੁਹਾਡੇ ਵਿੱਚ ਤਾਂ ਬਹੁਤ ਸਾਰੀ ਕਮੀ ਹੈ। ਔਰ ਤੁਸੀਂ ਹਮੇਸ਼ਾ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕਿਉਂਕਿ ਹੱਸਣਾ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਤੁਸੀਂ ਬਿਨਾਂ ਗੱਲ 'ਤੇ ਹੱਸਣ ਲੱਗ ਜਾਓ, ਨਹੀਂ ਨਹੀਂ, ਬਿਨਾਂ ਗੱਲ ਤੋਂ ਨਹੀਂ ਹੱਸਣਾ, ਹੱਸਣਾ ਜ਼ਰੂਰ ਹੈ ਬਟ ਇੱਕ ਖੁਸ਼ੀ ਦੇ ਵਿੱਚ, ਮਨ ਦੀ ਖੁਸ਼ੀ ਵਿੱਚ। ਮਨ ਦੀ ਖੁਸ਼ੀ ਕਦੋਂ ਹੋਏਗੀ? ਜਦੋਂ ਤੁਸੀਂ ਖੁਦ ਨੂੰ ਪਿਆਰ ਕਰੋਗੇ। ਪ੍ਰੋਗਰਾਮ ਲਵ ਯੂ ਜ਼ਿੰਦਗੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਜਿੱਥੇ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਨਾਲ ਦੀ ਨਾਲ ਅਸੀਂ ਤੁਹਾਨੂੰ ਹੁਣ ਵਧੀਆ ਜਿਹੀ ਕਹਾਣੀ ਵੀ ਸੁਣਾਵਾਂਗੇ, ਇੰਸਪੀਰੇਸ਼ਨ ਸਟੋਰੀ। ਜਾਣਾ ਕਿਤੇ ਨਹੀਂ, ਬਣੇ ਰਹਿਣਾ ਸਾਡੇ ਨਾਲ। ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ ਤੁਹਾਡੀ ਦੋਸਤ ਆਰ ਜੇ ਸੁਰਪ੍ਰੀਤ ਨਾਲ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ 'ਚ ਕੱਲ੍ਹ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ, ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਅਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਕੱਲ੍ਹ 25 ਜੂਨ ਤੋਂ ਵੋਟਰ ਸੂਚੀਆਂ ਦੀ ਇੱਕ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਕਰੇਗਾ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਰੈਸਟਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਵੇਗੀ। ਖਰੜਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਐਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਵੇਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਿੱਤਰਾ ਨੇ ਦੱਸਿਆ,
1: ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫਿਸਰਸ ਹੈ, ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਵ ਕੀਤਾ ਗਿਆ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 crores ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਫੇਜ਼ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਐਨਿਊਮਰੇਸ਼ਨ ਫਾਰਮ ਕਹਿੰਦੇ ਹੈ।
0: ਕੁਝ ਮੀਡੀਆ ਰਿਪੋਰਟਾਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਉਹਨਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦਿਆਂ ਉਹਨਾਂ ਦੱਸਿਆ,
1: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ। ਉਸ ਸੰਬੰਧ 'ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਬਿਲਕੁਲ ਵੀ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
0: ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਭ ਤੋਂ ਵੱਧ ਮੈਪਿੰਗ ਮਾਨਸਾ ਜ਼ਿਲ੍ਹੇ ਵਿੱਚ 96.07% ਤੇ ਸਭ ਤੋਂ ਘੱਟ ਮੋਹਾਲੀ ਜ਼ਿਲ੍ਹੇ ਵਿੱਚ 69.05% ਹੋਈ ਹੈ। ਕੱਲ੍ਹ ਮੁੱਖ ਚੋਣ ਅਧਿਕਾਰੀ ਨੇ 25 ਜੂਨ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀਆਂ BLOs ਦੇ ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਭਰਨ ਤੇ ਇਕੱਤਰ ਕਰਨ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਵੀ ਕੀਤੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਇਹ ਰੇਲਵੇ ਬ੍ਰਿਜ ਭੀੜ ਭੜੱਕੇ ਵਾਲੇ 2 ਰੇਲਵੇ ਕਰਾਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਰੇਲਵੇ ਫਾਟਕ 'ਤੇ ਬਣਨਗੇ। ਇਹਨਾਂ ਦੋਵੇਂ ਰੇਲਵੇ ਓਵਰ ਬ੍ਰਿਜ ਬਣਨ ਨਾਲ ਟ੍ਰੈਫਿਕ ਜਾਮ ਦੀ ਮੁਸ਼ਕਲ ਤੋਂ ਰਾਹਤ ਮਿਲੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਕੇਂਦਰ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੀ ਸੰਯੁਕਤ ਸਕੱਤਰ ਬੰਦਨਾ ਪ੍ਰੇਸ਼ੀ ਮੁਤਾਬਕ ਪੰਜਾਬ ਨੂੰ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ DAP ਉਪਲਬਧ ਕਰਵਾਈ ਗਈ ਹੈ, ਜੋ ਸੂਬੇ ਦੀ ਲੋੜ ਤੋਂ ਵੀ ਵੱਧ ਹੈ। ਇਸ ਵੇਲੇ ਸੂਬੇ ਕੋਲ 4,27,000 ਮੀਟ੍ਰਿਕ ਟਨ ਯੂਰੀਆ ਅਤੇ 98,000 ਮੀਟ੍ਰਿਕ ਟਨ DAP ਦਾ ਭੰਡਾਰ ਮੌਜੂਦ ਹੈ। BJP ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਹ ਜਾਣਕਾਰੀ

ਦੋਸਤੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਪੂਰੇ 6:20 ਤੇ ਤੁਸੀਂ ਹੁਣ ਸੁਣੋਗੇ ਜੀ ਪ੍ਰਦੇਸ਼ਿਕ ਚੈਨਲ ਤੋਂ ਸਾਡੀ ਪ੍ਰਦੇਸ਼ਿਕ ਖਬਰਾਂ ਅਤੇ

ਸੂਬੇ ਦੇ ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ 10 ਜੂਨ ਨੂੰ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਹਰ ਮਸਲੇ ਦਾ ਹੱਲ ਪੂਰੀ ਪਾਰਦਰਸ਼ਤਾ, ਮੈਰਿਟ ਤੇ ਮਿੱਥੇ ਸਮੇਂ ਅੰਦਰ ਯਕੀਨੀ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਤੇ ਤੁਰੰਤ ਨਿਪਟਾਰੇ ਵਾਸਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ ਕਰਵਾਈ ਗਈ NRI ਮਿਲਣੀ 2026 ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਉਦੇਸ਼ NRIs ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਸੁਣਨਾ ਤੇ ਉਹਨਾਂ ਦੇ ਹੱਲ ਯਕੀਨੀ ਬਣਾਉਣਾ ਏ। ਇਸ ਮਿਲਣੀ ਵਿੱਚ ਮੋਹਾਲੀ, ਰੂਪਨਗਰ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਮੰਤਰੀ ਨੇ ਦੱਸਿਆ ਕਿ ਜਨਵਰੀ 2022 ਤੋਂ ਮਈ 2026 ਤੱਕ NRI ਵਿਭਾਗ ਕੋਲ 26,828 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 25,870 ਦਾ ਨਿਪਟਾਰਾ ਕੀਤਾ ਜਾ ਚੁੱਕਿਆ। ਇਸ ਦੌਰਾਨ 1,187 FIR ਦਰਜ ਕੀਤੀਆਂ ਗਈਆਂ ਅਤੇ 1,451 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਦੇਸ਼ ਭਰ ਵਿੱਚੋਂ ਅਜਿਹਾ ਪਹਿਲਾ ਸੂਬਾ ਬਣ ਗਿਆ ਜਿਸਨੇ ਆਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦੀ ਅਧਿਕਾਰਤ ਸ਼ੁਰੂਆਤ ਅੱਜ ਆਬਜ਼ਰਵੇਸ਼ਨ ਹੋਮ ਫਾਰ ਬੋਆਇਜ਼ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਮੋਹਰੀ ਉਪਰਾਲਾ ਸੰਸਥਾਗਤ ਦੇਖਭਾਲ ਅਧੀਨ ਰਹਿ ਰਹੇ ਬੱਚਿਆਂ ਨੂੰ ਆਜ਼ਾਦ ਅਤੇ ਸਨਮਾਨਜਨਕ ਜੀਵਨ ਜਿਉਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਵਾਸਤੇ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਪ੍ਰੋਗਰਾਮ ਤਹਿਤ ਬੱਚਿਆਂ ਦੀਆਂ ਜ਼ਰੂਰਤਾਂ ਮੁਤਾਬਕ ਵਿਸ਼ੇਸ਼ ਰੂਪ ਵਿੱਚ ਪ੍ਰੋਗਰਾਮ ਬਣਾਇਆ ਗਿਆ। ਆਬਜ਼ਰਵੇਸ਼ਨ ਹੋਮ ਦੇ ਬੱਚੇ ਜੋ ਆਰਸੀ ਦੇਖਭਾਲ, ਸੁਰੱਖਿਆ, ਕਾਉਂਸਲਿੰਗ, ਸਿੱਖਿਆ ਅਤੇ ਮੁੜ ਵਸੇਬੇ ਲਈ ਸੰਸਥਾ 'ਚ ਰਹਿ ਰਹੇ ਨੇ ਲਈ ਸਿਖਲਾਈ ਦੌਰਾਨ ਮੁੱਖ ਧਿਆਨ ਅਨੁਸ਼ਾਸਨ, ਆਤਮ ਵਿਸ਼ਵਾਸ, ਕਾਉਂਸਲਿੰਗ, ਸਪੋਰਟਸ ਅਤੇ ਲਾਭਦਾਇਕ ਰੋਜ਼ੀ ਰੋਟੀ ਦੇ ਹੁਨਰ 'ਤੇ ਹੋਵੇਗਾ। ਇਸ ਦੇ ਨਾਲ ਹੀ ਸਪੈਸ਼ਲ ਹੋਮਸ ਦੇ ਬੱਚੇ ਜਿਨ੍ਹਾਂ ਨੂੰ ਵਿਵਹਾਰਕ ਸੁਧਾਰ, ਵੋਕੇਸ਼ਨਲ ਟ੍ਰੇਨਿੰਗ ਅਤੇ ਸਮਾਜਿਕ ਮੁੱਖ ਧਾਰਾ 'ਚ ਮੁੜ ਸ਼ਾਮਲ ਕਰਨ ਦੀ ਵਧੇਰੇ ਲੋੜ ਹੁੰਦੀ ਹੈ, ਉਹਨਾਂ ਵਾਸਤੇ ਹੁਨਰ ਸਿਖਲਾਈ ਨੂੰ ਲੰਮੇ ਸਮੇਂ ਦੇ ਮੁੜ ਵਸੇਬਾ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਫਰੀਦਕੋਟ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਸ੍ਰੀ ਗੋਇਲ ਨੇ ਤਲਵੰਡੀ ਸੜਕ ਫਰੀਦਕੋਟ ਵਿਖੇ ਰਾਜਸਥਾਨ ਫੀਡਰ ਨਹਿਰ ਤੇ ਫਰੀਦਕੋਟ ਕੋਟਕਪੂਰਾ ਸੜਕ ਤੇ ਸਰਹੰਦ ਫੀਡਰ ਨਹਿਰ ਉੱਪਰ ਬਣੇ ਸਿੰਗਲ ਸਪੈਨ ਸਟੀਲ ਪੁਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਫਰੀਦਕੋਟ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਉੱਪਰ ਬਣੇ ਇਹ ਪੁਲ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਨੇ। ਪਹਿਲਾਂ ਇਹਨਾਂ ਸਥਾਨ 'ਤੇ ਬਣੇ ਪੁਲ ਲਗਭਗ 60 ਸਾਲ ਪੁਰਾਣੇ ਸਨ, ਜਿਨ੍ਹਾਂ ਕਾਰਨ ਵੱਧ ਰਹੀ ਟ੍ਰੈਫਿਕ ਦੇ ਮੱਦੇਨਜ਼ਰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਸਨ। ਸੂਬੇ ਦੇ ਜਨਤਕ ਟਰਾਂਸਪੋਰਟ ਨੈਟਵਰਕ ਵਿੱਚ ਢਾਂਚਾਗਤ ਚੁਣੌਤੀਆਂ ਨੂੰ ਹੱਲ ਕਰਨ ਅਤੇ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਵਾਸਤੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਿੰਨੀ ਬੱਸ ਆਪਰੇਟਰਾਂ ਦੀ ਐਸੋਸੀਏਸ਼ਨ ਦੇ ਕੁਝ ਪੱਧਰੀ ਵਫਦ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਸਿਵਲ ਸਕੱਤਰੇਤ ਵਿਖੇ ਇਸ ਮੀਟਿੰਗ ਦੌਰਾਨ ਮੰਤਰੀ ਨੇ ਐਸੋਸੀਏਸ਼ਨ ਵੱਲੋਂ ਆਪਣੀਆਂ ਸੰਚਾਲਨ ਸਬੰਧੀ ਮੁਸ਼ਕਲਾਂ ਬਾਰੇ ਸੌਂਪੇ ਗਏ ਵੇਰਵੇ ਸਮੇਤ ਪੱਤਰ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ। ਵਾਹਨਾਂ ਦੀ ਪਾਸਿੰਗ ਫੀਸ ਵਿੱਚ ਭਾਰੀ ਵਾਧੇ ਨਾਲ ਸੰਬੰਧਿਤ ਮੁੱਖ ਸ਼ਿਕਾਇਤਾਂ 'ਤੇ ਚਰਚਾ ਕਰਦਿਆਂ ਵਿੱਤ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਹਨਾਂ ਦੀਆਂ ਵਿੱਤੀ ਦੇਣਦਾਰੀਆਂ ਨੂੰ ਘੱਟ ਕਰਨ ਲਈ ਸਾਰੇ ਕਾਨੂੰਨੀ ਹੱਲ ਉੱਤੇ ਵਿਚਾਰ ਕਰੇਗੀ। ਪੰਜਾਬ ਵਿੱਚ ਕੈਂਸਰ ਦੇਖਭਾਲ ਸੇਵਾਵਾਂ ਦੇ ਖੇਤਰ 'ਚ ਰਾਜ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਖੋਜ ਕੇਂਦਰ ਨੇ ਆਪਣੀ ਸੰਗਰੂਰ ਇਕਾਈ ਵਿੱਚ ਅਪਗ੍ਰੇਡ ਕੀਤੀ ਟੈਲੀਥਰੈਪੀ ਮਸ਼ੀਨ ਨਾਲ ਆਪਣੀਆਂ ਰੇਡੀਓਥਰੈਪੀ ਸਹੂਲਤਾਂ ਨੂੰ ਅਪਡੇਟ ਕੀਤਾ। ਇਹ ਇਲਾਜ ਸਮਰੱਥਾ ਨੂੰ ਵਧਾਏਗਾ, ਕੁਸ਼ਲਤਾ 'ਚ ਸੁਧਾਰ ਕਰੇਗਾ ਅਤੇ ਰੇਡੀਏਸ਼ਨ ਥਰੈਪੀ ਦੀ ਲੋੜ ਵਾਲੇ ਕੈਂਸਰ ਮਰੀਜ਼ਾਂ ਵਾਸਤੇ ਉਡੀਕ ਸਮੇਂ ਨੂੰ ਮਹੱਤਵਪੂਰਨ ਤੌਰ 'ਤੇ ਘਟਾਏਗਾ। ਭਾਭਾ ਸੈਂਟਰ ਦੇ ਡਾਇਰੈਕਟਰ ਡਾਕਟਰ ਆਸ਼ੀਸ਼ ਗੁਲਾ ਨੇ ਕਿਹਾ ਕਿ ਇਹ ਵਿਕਾਸ ਖੇਤਰ ਦੇ ਮਰੀਜ਼ਾਂ ਲਈ ਸਮੇਂ ਸਿਰ ਅਤੇ ਪਹੁੰਚਯੋਗ ਕੈਂਸਰ ਇਲਾਜ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਸ਼ਾ ਵਰਕਰ ਐਂਡ ਫੈਸਿਲੀਟੇਟਰਸ ਯੂਨੀਅਨ ਪੰਜਾਬ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਤੇ ਸਬ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਨਾਲ ਉਹਨਾਂ ਨੂੰ ਜੀਵਨ ਬੀਮਾ ਯੋਜਨਾ ਮੁਹੱਈਆ ਕਰਵਾਉਣ 'ਚ ਨਿਭਾਈ ਅਹਿਮ ਭੂਮਿਕਾ ਲਈ ਉਹਨਾਂ ਦਾ ਧੰਨਵਾਦ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਅੱਜ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਆਉਂਦੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਏਗਾ। ਇਹਨਾਂ ਸੂਬਿਆਂ 'ਚ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲ ਪੰਜਾਬ 'ਚ ਬਠਿੰਡਾ 41.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਫਰੀਦਾਬਾਦ 'ਚ ਭੋਪਾਨੀ 41.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ 'ਚ ਕੱਲ੍ਹ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ

0: ਪੱਤਰ ਰੱਖਿਆ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਮੀਡੀਅਮ ਵੇਵ 300।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਦੀ ਇਸ ਵੱਡੀ ਪ੍ਰਾਪਤੀ ਸਦਕਾ ਉਸ ਨੂੰ ਦੇਸ਼ ਦੇ ਸਭ ਤੋਂ ਵਕਾਰੀ IIT ਬੋਂਬੇ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿੱਚ ਦਾਖਲਾ ਮਿਲਿਆ। ਇਹ ਬਹੁਤ ਵੱਡੀ ਗੱਲ ਸੀ। ਇੰਨੀ ਵੱਡੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦਾ ਜਿੱਦਾਂ ਸੁਪਨਾ ਸੀਗਾ, ਉਹ ਅੱਜ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿੱਚ ਦਾਖਲ ਹੋ ਚੁੱਕਿਆ ਸੀ। ਪਰ ਕਿਹਦੇ ਸਦਕਾ? ਆਪਣੀ ਮਿਹਨਤ ਸਦਕਾ। ਇਹ ਮਿਹਨਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਜ਼ਿੰਦਗੀ ਵਿੱਚ ਹਿੰਮਤ ਰੱਖਣੀ ਬਹੁਤ ਜ਼ਰੂਰੀ ਹੈ, ਇਹ ਵੀ ਗੱਲ ਸਿਖਾਉਂਦੀ ਹੈ। ਅਤੇ ਹਾਰਨਾ ਜਿਹੜਾ ਜ਼ਰੂਰੀ ਨਹੀਂ ਹੈ, ਇਹ ਵੀ ਗੱਲ ਸਿਖਾਉਂਦੀ ਹੈ। ਛੋਟੀ ਛੋਟੀ ਚੀਜ਼ਾਂ ਸਹੂਲਤਾਂ ਨੂੰ ਲੈ ਕੇ ਅਸੀਂ ਬਹਾਨੇ ਬਣਾ ਲੈਂਦੇ ਹਾਂ। ਇਹਨੂੰ ਮੈਂ ਬਹਾਨਾ ਹੀ ਕਹੂੰਗੀ ਕਿ ਅਸੀਂ ਬਹੁਤ ਸਾਰੇ ਬਹਾਨੇ ਕ੍ਰੀਏਟ ਕਰਦੇ ਹਾਂ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹ ਨਹੀਂ ਕਰ ਸਕਦੇ, ਸਾਡੇ ਕੋਲ ਪੈਸਾ ਨਹੀਂ ਹੈ, ਸਾਡੇ ਕੋਲ ਸਹੂਲਤ ਨਹੀਂ ਹੈ। ਅਗਰ ਅੱਜ ਤੇਰੇ ਕੋਲ ਪੈਸਾ ਵੀ ਨਹੀਂ ਹੈ ਨਾ, ਤਾਂ ਤੁਸੀਂ ਪੈਸਾ ਵੀ ਬਣਾ ਸਕਦੇ ਹੋ, ਉਹ ਵੀ ਮਿਹਨਤ ਕਰਕੇ। ਕੁਛ ਸਮਾਂ ਜ਼ਰੂਰ ਲੱਗੇਗਾ, ਜ਼ਰੂਰੀ ਨਹੀਂ ਹੈ ਕਿ ਇੱਕੋ ਸਮੇਂ ਵਿੱਚ ਤੁਹਾਨੂੰ ਸਭ ਕੁਝ ਮਿਲ ਜਾਵੇ। ਉਹਦੇ ਵਾਸਤੇ ਸਬਰ ਤਾਂ ਚਾਹੀਦਾ ਹੀ ਹੈ, ਪੇਸ਼ੈਂਸ ਤਾਂ ਚਾਹੀਦੀ ਹੈ ਨਾ, ਪੇਸ਼ੈਂਸ ਰੱਖਣੀ ਹੈ ਬਹੁਤ ਜ਼ਰੂਰੀ ਹੈ। ਸੋ ਜਗਦੀਪ ਦੀ ਸਫਲਤਾ ਨੇ ਨਾ ਪੰਜਾਬ ਦੇ ਪੇਂਡੂ ਖੇਤਰ ਦੇ ਬੱਚਿਆਂ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ ਕਿ ਸਰਕਾਰੀ ਸਕੂਲਾਂ ਅਤੇ ਪਿੰਡਾਂ ਵਿੱਚ ਪੜ੍ਹ ਕੇ ਵੀ ਦੇਸ਼ ਦੇ ਟੌਪ 'ਤੇ ਪਹੁੰਚਿਆ ਜਾ ਸਕਦਾ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਮਹਿੰਗੀਆਂ ਸਹੂਲਤਾਂ ਦੀ ਮੁਹਤਾਜ ਨਹੀਂ ਹੁੰਦੀ, ਬਲਕਿ ਸੱਚੀ ਲਗਨ ਅਤੇ ਸਖ਼ਤ ਮਿਹਨਤ ਨਾਲ ਕਿਸੇ ਵੀ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ। ਇਸ ਕਰਕੇ ਦੋਸਤੋ, ਤੁਸੀਂ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਬਣੇ ਰਹੋ ਇਸੇ ਤਰੀਕੇ ਨਾਲ ਚੈਨਲ ਦੇ ਨਾਲ ਸਾਡੇ FM 102.7 ਮੇਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਹੈ ਅਤੇ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ।

ਮੈਂ ਕਿਹਾ ਜੀ ਕੀ ਹਾਲ ਚਾਲ ਹੈ ਸਭ ਦਾ, ਠੀਕ ਤਾਂ ਹੋ? ਮੈਂ ਕਿਹਾ ਜ਼ਿਆਦਾ ਸੀਰੀਅਸ ਨਾ ਹੋ ਜਾਇਓ, ਇਸ ਕਰਕੇ ਅਸੀਂ ਥੋੜ੍ਹਾ ਜਿਹਾ ਮੂਡ ਚੇਂਜ ਕਰਾਂਗੇ ਜੀ। ਮੈਂ ਨਾ ਬੈਠੇ ਬੈਠੇ ਵੈਸੇ ਸੋਚ ਰਹੀ ਸੀਗੀ, ਸੋਚ ਰਹੀ ਸੀ ਮੈਨੂੰ ਹੀ ਨਹੀਂ ਪਤਾ, ਪਰ ਮੈਂ ਖਿਆਲਾਂ ਦੇ ਵਿੱਚ ਖੋ ਗਈ। ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਜੇ ਮੈਂ ਇੰਨਾ ਸੋਚ ਸਕਦੀ ਹਾਂ ਤਾਂ ਸਾਡੇ ਸਰੋਤੇ ਕਿੰਨਾ ਸੋਚਦੇ ਹੋਣਗੇ। ਸੋ ਇੱਥੇ ਇੱਕ ਗੱਲ ਇਹ ਵੀ ਹੈ ਕਿ ਇਹ ਉਹ ਕੰਮ ਹੈ ਜੋ ਅਸੀਂ ਬਿਨਾਂ ਤਨਖਾਹ ਤੋਂ ਕਰਦੇ ਹਾਂ, ਯਾਨੀ ਕਿ ਓਵਰ ਥਿੰਕਿੰਗ ਦਾ ਕੰਮ। ਮੇਰੇ ਪਿਆਰੇ ਦੋਸਤੋ, ਓਵਰ ਥਿੰਕ ਕਰਨਾ ਚੰਗੀ ਗੱਲ ਨਹੀਂ ਹੈ, ਇਸ ਨਾਲ ਸਾਨੂੰ ਬਹੁਤ ਜ਼ਿਆਦਾ ਵੱਡੇ ਵੱਡੇ ਖਿਆਲ ਆਉਣ ਲੱਗ ਜਾਂਦੇ ਨੇ। ਅੱਛਾ, ਓਵਰ ਥਿੰਕ ਵੀ ਬੜੀ ਅਲੱਗ ਅਲੱਗ ਤਰੀਕੇ ਦੀ ਹੁੰਦੀ ਹੈ, ਮੈਂ ਉਹਦੇ 'ਤੇ ਗੱਲ ਕਰਦੀ ਹਾਂ ਕਿ ਕਿਸ ਤਰੀਕੇ ਦੀ ਆਪਾਂ ਓਵਰ ਥਿੰਕ ਕਰਦੇ ਹਾਂ ਬਿਨਾਂ ਕਿਸੇ ਵਜ੍ਹਾ ਦੇ ਓਵਰ ਥਿੰਕ ਹੁੰਦੀ ਹੈ। ਜਿਵੇਂ ਨਾ ਕੁਝ ਲੋਕ ਦਿਨ ਵਿੱਚ 8 ਘੰਟੇ ਕੰਮ ਕਰਦੇ ਨੇ, ਪਰ ਸਾਡਾ ਦਿਮਾਗ 24 ਘੰਟੇ ਓਵਰ ਟਾਈਮ ਕਰਦਾ ਰਹਿੰਦਾ। ਕੋਈ 2 ਮਿੰਟ ਮੈਸੇਜ ਦਾ ਜਵਾਬ ਨਾ ਦੇਵੇ ਨਾ ਤਾਂ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਹਾਂ, ਭਲਾ ਕੀ ਕਿਤੇ ਨਾਰਾਜ਼ ਤਾਂ ਨਹੀਂ ਹੋ ਗਿਆ, ਕਿਤੇ ਉਹਨੇ ਮੇਰਾ ਮੈਸੇਜ ਨਹੀਂ ਦੇਖਿਆ, ਸ਼ਾਇਦ ਮੇਰੀ ਕੋਈ ਗੱਲ ਮਾੜੀ ਲੱਗ ਗਈ ਹੋਣੀ ਹੈ, ਸ਼ਾਇਦ ਹੁਣ ਕਦੇ ਗੱਲ ਹੀ ਨਾ ਕਰੇ। ਅਤੇ ਅਗਲੇ ਪਲ ਪਤਾ ਕੀ ਹੁੰਦਾ, ਇਹ ਪਤਾ ਲੱਗਦਾ ਕਿ ਸਾਹਮਣੇ ਵਾਲਾ ਤਾਂ ਫੋਨ ਚਾਰਜ 'ਤੇ ਲਗਾ ਕੇ ਸੁੱਤਾ ਪਿਆ। ਸੋ ਦੋਸਤੋ, ਇੱਦਾਂ ਦੀਆਂ ਛੋਟੀਆਂ ਛੋਟੀਆਂ ਓਵਰ ਥਿੰਕ ਅਸੀਂ ਡੇਲੀ ਕਰਦੇ ਹਾਂ। ਇੱਕ ਗੱਲ, ਅੱਛਾ ਮੈਂ ਨਾ ਕੁਝ ਲੋਕ ਇੱਦਾਂ ਦੇ ਵੀ ਦੇਖੇ ਆ ਜਿਹੜੇ ਨਾ ਇੱਕ ਵਾਰੀ ਗੱਲ ਕਹਿ ਦੇਣਗੇ ਅਤੇ ਬਾਅਦ ਵਿੱਚ ਅਗਰ ਉਹਨਾਂ ਨੂੰ ਬਾਈ ਚਾਂਸ ਅਸੀਂ ਕਹਿ ਦਈਏ ਕਿ ਤੁਹਾਡੇ ਬਾਰੇ ਨਾ ਫਲਾਣਾ ਬੰਦਾ ਇਹ ਗੱਲ ਕਰ ਰਿਹਾ ਸੀਗਾ, ਉਹਨੇ ਟੈਨਸ਼ਨ ਹੀ ਲੈ ਕੇ ਪੈ ਜਾਂਦੇ ਆ। ਅੱਛਾ ਕਿਹੜੀ ਗੱਲ ਕਰ ਰਹੇ ਸੀ, ਮੇਰੇ ਬਾਰੇ ਬੁਰਾ ਤਾਂ ਨਹੀਂ ਕਿਹਾ ਸੀਗਾ, ਹੋਰ ਤਾਂ ਨਹੀਂ ਕੁਝ ਕਹਿੰਦੇ ਸੀਗੇ ਮੇਰੇ ਬਾਰੇ? ਇੱਦਾਂ ਉਹਦਾ ਉਹ ਗੱਲ ਫੜ ਕੇ ਬੈਠ ਜਾਂਦੀ, ਫਿਰ ਉਹਨਾਂ ਨੂੰ ਬੈਠ ਕੇ ਸਮਝਾਉਣਾ ਪੈਂਦਾ ਉਹ ਨਹੀਂ ਨਹੀਂ ਚੰਗੀ ਗੱਲ ਹੀ ਕਰ ਰਹੇ ਸੀਗੇ, ਕੁਝ ਨੈਗੇਟਿਵ ਵੇ ਦੇ ਨਾਲ ਨਹੀਂ ਕਿਹਾ, ਪੋਜ਼ਿਟਿਵ ਵੇ ਦੇ ਨਾਲ ਹੀ ਕਿਹਾ ਹੈ, ਕੁਝ ਬੁਰਾ ਨਹੀਂ ਹੈ। ਅਤੇ ਉਹ ਬੰਦਾ 1/2 ਘੰਟੇ ਬਾਅਦ ਫਿਰ ਇਹ ਕੁਸ਼ਚਨ ਪੁੱਛਦਾ ਕਿ ਸੱਚੀ ਨਾ ਮੇਰੇ ਬਾਰੇ ਕੁਝ ਬੁਰਾ ਤਾਂ ਨਹੀਂ ਕਿਹਾ ਨਾ, ਚੰਗਾ ਕਿਹਾ ਹੈ ਨਾ, ਚੰਗੇ ਕੰਮ ਕਰੋਗੇ ਤਾਂ ਚੰਗਾ ਹੀ ਕਹਿਣਗੇ ਨਾ, ਇਸ ਕਰਕੇ ਚੰਗਾ ਕੰਮ ਵੀ ਕਰਦੇ ਰਹੋ, ਚੰਗਾ ਕੰਮ ਹੀ ਕਰਿਓ, ਬੁਰਾ ਕੰਮ ਨਾ ਕੋਈ ਕਰਿਓ, ਬਾਅਦ ਵਿੱਚ ਕਹੋਗੇ ਕਿ ਮੈਂ ਕਿਹਾ ਸੀ। ਨਹੀਂ ਨਹੀਂ ਜੀ, ਚੰਗਾ ਕੰਮ ਕਰੋ ਤਾਂ ਕਿ ਦੁਨੀਆਂ ਦੇ ਵਿੱਚ ਅਸੀਂ ਜੋ ਕੰਮ ਕਰ ਰਹੇ ਹਾਂ ਦੂਸਰਿਆਂ ਨੂੰ ਵੀ ਚੰਗਾ ਲੱਗੇ, ਸਾਡੇ ਦਿਲ ਨੂੰ ਵੀ ਚੰਗਾ ਲੱਗੇ। ਇਸ ਕਰਕੇ ਇੰਨਾ ਓਵਰ ਥਿੰਕ ਨਾ ਕਰੋ, ਕਿਸੇ ਦਾ ਮੈਸੇਜ ਆਇਆ ਨਹੀਂ ਹੈ ਕੋਈ ਗੱਲ ਨਹੀਂ, ਡੋਂਟ ਵਰੀ। ਇਸ ਚੀਜ਼ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਨਾ ਇਨਸਿਕਿਓਰ ਹੋ ਚੁੱਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਚਿੱਲ ਮਾਰੋ ਯਾਰ, ਬੰਦਾ ਰਿਪਲਾਈ ਕਰ ਰਿਹਾ ਤਾਂ ਠੀਕ ਹੈ, ਨਹੀਂ ਰਿਪਲਾਈ ਕਰ ਰਿਹਾ ਤਾਂ ਇਟਸ ਓਕੇ, ਕਈ ਵਾਰ ਬੰਦਾ ਬਹੁਤ ਜ਼ਿਆਦਾ ਬਿਜ਼ੀ ਵੀ ਹੁੰਦਾ, ਇਸ ਕਰਕੇ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਅੱਛਾ, ਕਈ ਵਾਰ ਪਤਾ ਕੀ ਹੁੰਦਾ, ਅਸੀਂ ਆਪਣੇ ਦਿਮਾਗ ਦੇ ਵਿੱਚ ਇੰਨੀਆਂ ਕਹਾਣੀਆਂ ਬਣਾ ਲੈਂਦੇ ਹਾਂ ਨਾ,

ਕਿ ਜੇ ਉਹਨਾਂ ਨੂੰ ਲਿਖ ਲਈਏ ਨਾ ਤੇ ਤਿੰਨ ਚਾਰ ਮੈਨੂੰ ਲੱਗਦਾ ਨਾ ਸਾਡੇ ਕੀ ਕਹਿੰਦੇ ਉਹਨੂੰ ਸੀਰੀਅਲ ਬਣ ਜਾਣਗੇ। ਹਾਂ ਐਗਜੈਕਟਲੀ, ਅਸੀਂ ਇੰਨਾ ਜ਼ਿਆਦਾ ਸੋਚਦੇ ਹਾਂ, ਇੰਨਾ ਜ਼ਿਆਦਾ। ਔਰ ਕਈ ਵਾਰ ਨਾ ਅਸੀਂ ਇੱਦਾਂ ਦੀ ਗੱਲਾਂ ਵੀ ਸੋਚ ਲੈਂਦੇ ਹਾਂ ਜਿਹੜੀ ਕਿ ਸਮੇਂ ਤੋਂ ਹੀ ਪਾਰ ਹੈ, ਮਤਲਬ ਕਹਿ ਲਾ ਮੈਂ ਕਿ ਤੁਸੀਂ ਕਦੀ ਸੋਚਿਆ ਨਹੀਂ ਹੋਣੀਆਂ। ਅਸੀਂ ਬੈਠੇ ਬੈਠੇ ਜਿਹੜੇ ਕੁਆਰੇ ਹੈ ਉਹ ਆਪਣਾ ਵਿਆਹ ਕਰ ਲੈਂਦੇ ਨੇ, ਜਿਹਨਾਂ ਕੋਲ ਜਿਹੜੇ ਘੁੰਮਣ ਨਹੀਂ ਜਾ ਸਕਦੇ ਬੈਠੇ ਬੈਠੇ ਘੁੰਮ ਲੈਂਦੇ ਨੇ, ਅਤੇ ਜਿਹੜੇ ਲੋਕ ਕੀ ਕਹਾਂ ਮੈਂ ਨੌਕਰੀ ਨਹੀਂ ਕਰ ਸਕਦੇ ਬਹਾਨੇ ਲੱਭਦੇ ਨੇ, ਉਹ ਬੈਠੇ ਬੈਠੇ ਨੌਕਰੀ ਵੀ ਕਰ ਲੈਂਦੇ ਨੇ। ਇਹੀ ਤਾਂ ਸਾਰੇ ਬਹਾਨੇ ਹੈ ਜੀ ਸਭ ਦੇ, ਇੰਨੇ ਬਹਾਨੇ, ਇੰਨਾ ਓਵਰ ਥਿੰਕ ਕਰਨਾ। ਅੱਛਾ ਇੱਕ ਓਵਰ ਥਿੰਕ ਹੁੰਦੀ ਹੈ ਕਿਸੇ ਚੀਜ਼ ਨੂੰ ਲੈ ਕੇ, ਤੁਸੀਂ ਬਹੁਤ ਸੀਰੀਅਸ ਹੋ ਕੰਮ ਕਰ ਰਹੇ ਹੋ ਅਤੇ ਤੁਸੀਂ ਉਹ ਨਹੀਂ ਕਰ ਪਾ ਰਹੇ ਹੈ ਨਾ, ਓਵਰ ਥਿੰਕ ਇੱਕ ਹੁੰਦਾ ਪਰੇਸ਼ਾਨ ਕਰ ਦੇਣ ਵਾਲੀ, ਉਹ ਤਾਂ ਚਲੋ ਮੰਨ ਲੈਂਦੇ ਹਾਂ, ਬਟ ਇਹ ਕੀ ਫਜ਼ੂਲ ਜਿਹੀ ਗੱਲਾਂ ਲੈ ਕੇ ਓਵਰ ਥਿੰਕ ਕਰੀ ਜਾਣੀ, ਅੱਜ ਮੈਂ ਇਹ ਰੰਗ ਪਾਇਆ ਤਾਂ ਕਿਤੇ ਲੋਕ ਮੈਨੂੰ ਬਾਰੇ ਆ ਤਾਂ ਨਹੀਂ ਸੋਚ ਰਹੇ ਹੋਣਗੇ ਕੀ। ਬਟ ਮਤਲਬ ਮੈਂ ਹੁਣ ਕੀ ਕਹਾਂ, ਮੈਂ ਕੁਝ ਨਹੀਂ ਕਹਿ ਸਕਦੀ ਮੈਂ, ਇਸ ਕਰਕੇ ਦੋਸਤੋ ਇੰਨੀ ਜ਼ਿਆਦਾ ਪਰਵਾਹ ਨਾ ਕਰਿਆ ਕਰੋ, ਛੋਟੀ ਮੋਟੀ ਗੱਲਾਂ ਨੂੰ ਨਾ ਇਗਨੋਰ ਮਾਰਿਆ ਕਰੋ, ਕੋਈ ਤੁਹਾਡੇ ਬਾਰੇ ਕੀ ਸੋਚਦਾ ਸੋਚ ਲੈਣ ਦਿਓ, ਤੁਸੀਂ ਆਪਣਾ ਇੰਜੋਏ ਕਰੋ, ਉਹਨਾਂ ਨੂੰ ਆਪਣਾ ਹੀ ਸੋਚ ਲੈਣ ਦਿਓ। ਕਦਮ ਅੱਛਾ ਅੱਛਾ, ਕਈ ਵਾਰ ਨਾ ਮੈਸੇਜ ਦੀ ਮੈਂ ਇਸ ਕਰਕੇ ਗੱਲ ਕਰ ਰਹੀ ਹਾਂ ਕਿਉਂਕਿ ਅੱਧਾ ਓਵਰ ਥਿੰਕ ਸਾਨੂੰ ਮੈਸੇਜ ਕਰਕੇ ਹੁੰਦਾ। ਭਲਾ ਪਤਾ ਕਿੱਦਾਂ, ਅਗਰ ਕਿਸੇ ਨੇ, ਅਸੀਂ ਕਈ ਵਾਰ ਕਿਸੇ ਨੂੰ ਮੈਸੇਜ ਕਰਦੇ ਹਾਂ, ਅਸੀਂ ਨਾ ਉੱਥੇ ਲਿਖ ਦਿੰਦੇ ਹਾਂ ਠੀਕ ਹੈ, ਮਨ ਦੇ ਵਿੱਚ ਅਸੀਂ ਪਤਾ ਕੀ ਸੋਚਦੇ ਹਾਂ, ਯਾਰ ਉਹਨੂੰ ਕਿਤੇ ਔਖਾ ਤਾਂ ਨਹੀਂ ਲੱਗੇਗਾ, ਠੀਕ ਹੈ ਇੱਦਾਂ ਕਰਦੇ ਹਾਂ, ਠੀਕ ਹੈ ਜੀ ਲਾ ਦਿੰਦੇ ਹਾਂ ਪਿੱਛੇ, ਜੀ ਕਹਿ ਕੇ ਥੋੜ੍ਹੀ ਇੱਜ਼ਤ ਦੇ ਦਾਂਗੇ, ਅਗਲਾ ਬੰਦਾ ਬੁਰਾ ਤਾਂ ਨਹੀਂ ਮੰਨੇਗਾ। ਕੀ ਲੋਜਿਕ ਹੋਇਆ, ਮਤਲਬ ਅਸੀਂ ਮਨ ਦੇ ਵਿੱਚ ਸੋਚ ਰਹੇ ਹਾਂ ਯਾਰ ਇੱਦਾਂ ਲਿਖੀਏ ਕਿਤੇ ਸਾਡੀ ਟੋਨ ਇੱਦਾਂ ਤਾਂ ਨਹੀਂ ਹੋ ਜਾਏਗੀ, ਮੈਸੇਜ ਦੇ ਵਿੱਚ ਕਦੇ ਟੋਨ ਦਾ ਨਹੀਂ ਪਤਾ ਚੱਲਦਾ, ਪਰ ਜੋ ਸਾਡੇ ਓਵਰ ਥਿੰਕ ਜੋ ਸਾਡੇ ਦਿਮਾਗ ਦੇ ਵਿੱਚ ਗੱਲਾਂ ਚੱਲਦੀਆਂ ਨੇ ਇਹ ਸਾਨੂੰ ਬਹੁਤ ਕੁਝ ਕਹਿ ਦਿੰਦੀਆਂ ਨੇ ਕਿ ਇੱਦਾਂ ਨਹੀਂ ਕਰਨਾ ਜੀ, ਉੱਦਾਂ ਨਹੀਂ ਕਰਨਾ। ਅੱਛਾ ਫਿਰ ਕੀ ਹੁੰਦਾ ਕਿ ਹੁਣ ਫੀਲਿੰਗ ਲੱਭਣ ਵਾਲੀ ਬਹੁਤ ਮੁਸ਼ਕਿਲ ਹੈ ਕਿ ਆਪਾਂ ਕਿੱਦਾਂ ਫੀਲਿੰਗ ਨੂੰ ਬਿਆਨ ਕਰੀਏ ਮੈਸੇਜ ਦੇ ਵਿੱਚ, ਨਾ ਇਹ ਸਿਰਫ ਠੀਕ ਹੈ ਜਾਂ ਗੁੱਸੇ ਵਾਲਾ ਠੀਕ ਹੈ ਜਾਂ ਫਿਰ ਸੀਰੀਅਸ ਵਾਲਾ, ਅਗਲੇ ਬੰਦੇ ਨੂੰ ਕਿੱਦਾਂ ਪਤਾ ਲੱਗੇਗਾ। ਅਸਲ ਵਿੱਚ ਸਮੱਸਿਆ ਲੋਕਾਂ ਵਿੱਚ ਘੱਟ ਅਤੇ ਸਾਡੀ ਕਲਪਨਾ ਦੇ ਵਿੱਚ ਜ਼ਿਆਦਾ ਹੁੰਦੀ ਹੈ, ਅਗਲਾ ਬੰਦਾ ਤਾਂ ਭਾਵੇਂ ਸੋਚੇ ਨਾ, ਅਸੀਂ ਐਵੇਂ ਬਸ ਆਪਣੇ ਵੱਲੋਂ ਹੀ ਲਾ ਕੇ ਸੋਚ ਲੈਂਦੇ ਹਾਂ। ਸੋ ਜ਼ਿੰਦਗੀ ਦਾ ਇੱਕ ਸੌਖਾ ਜਿਹਾ ਨਿਯਮ ਹੈ, ਜੋ ਗੱਲ ਹੋਈ ਹੀ ਨਹੀਂ ਉਸਦੀ ਚਿੰਤਾ ਹੀ ਕਿਉਂ ਕਰਨੀ, ਹੈ ਨਾ। ਪਰ ਨਹੀਂ, ਅਸੀਂ ਤਾਂ ਭਵਿੱਖ ਦੀਆਂ ਉਹਨਾਂ ਸਮੱਸਿਆਵਾਂ ਦੀ ਵੀ ਟੈਨਸ਼ਨ ਲੈ ਲੈਂਦੇ ਹਾਂ ਜਿਨ੍ਹਾਂ ਦਾ ਕੋਈ ਅਤਾ ਪਤਾ ਹੀ ਨਹੀਂ ਹੈ, ਪਤਾ ਨਹੀਂ ਹੋਣੀਆਂ ਕਿ ਨਹੀਂ ਹੋਣੀਆਂ, ਫਿਰ ਵੀ ਸੋਚੀ ਜਾ ਰਹੇ ਹਾਂ। ਇਸ ਲਈ ਦੋਸਤੋ ਥੋੜ੍ਹਾ ਹੱਸੋ, ਥੋੜ੍ਹਾ ਛੱਡੋ ਅਤੇ ਆਪਣੇ ਦਿਮਾਗ ਨੂੰ ਥੋੜ੍ਹਾ ਰਿਲੈਕਸ ਕਰੋ, ਕਦੀ ਕਦੀ ਛੁੱਟੀ ਵੀ ਦੇ ਦਿਆ ਕਰੋ, ਕਿਉਂਕਿ ਜ਼ਿੰਦਗੀ ਦਾ ਮਜ਼ਾ ਸੋਚਣ ਵਿੱਚ ਨਹੀਂ ਹੈ, ਜੀਣ ਦੇ ਵਿੱਚ ਹੈ। ਇਸ ਕਰਕੇ ਆਪਣੇ ਦਿਮਾਗ ਦੇ ਉਸ ਬੋਝ ਨੂੰ ਘਟਾਓ ਅਤੇ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਇੰਜੋਏ ਕਰੋ, ਕਿਉਂਕਿ ਜ਼ਿੰਦਗੀ ਦੇਖੋ ਨਾ, ਮੈਂ ਹਮੇਸ਼ਾ ਕਹਿੰਦੀ ਕਿ ਇੰਨੀ ਸੋਹਣੀ ਜੀ ਤਾਂ ਜ਼ਿੰਦਗੀ ਹੈ ਨਾ, ਕਿਉਂ ਐਵੇਂ ਓਵਰ ਥਿੰਕ ਕਰਕੇ ਬਰਬਾਦ ਕਰੀ ਜਾ ਰਹੇ ਹੋ, ਇੰਨਾ ਨਹੀਂ ਸੋਚੀਦਾ ਹੁੰਦਾ ਜ਼ਿੰਦਗੀ ਦੇ ਵਿੱਚ, ਹਰ ਇੱਕ ਚੀਜ਼ ਬਹੁਤ ਸੋਹਣੀ ਹੁੰਦੀ ਹੈ ਅਤੇ ਆਪਣੇ ਆਪ ਨੂੰ ਨਾ ਡੀਮੋਟੀਵੇਟ ਵੀ ਨਹੀਂ ਕਰੀਦਾ ਹੁੰਦਾ। ਇਹ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਹਾਂ, ਮੈਂ ਕਹਿੰਦੀ ਰਹੂੰਗੀ, ਕਿਉਂਕਿ ਜ਼ਿੰਦਗੀ ਕੈਸੀ ਹੈ ਪਹੇਲੀ, ਸੁਣੇਗਾ ਨਾ ਕਭੀ ਇਹ ਹਸਾਏ ਕਭੀ ਇਹ ਰੁਲਾਏ, ਕੁਛ ਗਾਣੇ ਦਿਲ ਦੇ ਬਹੁਤ ਕਰੀਬ ਹੁੰਦੇ ਨੇ ਅਤੇ ਬਹੁਤ ਕੁਛ ਸਿਖਾਉਂਦੇ ਨੇ। ਲਓ ਜੀ ਕੀ ਸੁਣੋ ਅਤੇ ਫਿਰ ਬਾਅਦ 'ਚੋਂ ਮੈਂ ਆਉਂਦੀ ਹਾਂ ਜੀ।

ਤੇ ਮੈਨੂੰ ਜੇ ਪ੍ਰੋਗਰਾਮ ਦਾ ਹੀ ਨਹੀਂ ਪਤਾ ਚੱਲਿਆ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਰੇ ਦੇ ਨਾਲ ਗੱਲਬਾਤ ਕਰਦੇ ਹੋਏ ਨਿਕਲ ਗਿਆ, ਤੇ ਫਿਰ ਹੁਣ ਓਵਰਥਿੰਕ ਕਰੋਗੇ ਕਿ ਨਹੀਂ ਕਰੋਗੇ? ਨਹੀਂ ਕਰੋਗੇ? ਜੀ ਹਾਂ, ਦੇਖੋ ਓਵਰਥਿੰਕ ਵੀ ਨਾ ਇੱਕ ਉਹ ਕਲਾ ਹੈ ਜਿਸ ਵਿੱਚ ਇਨਸਾਨ ਇੱਕ ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਬਣਾ ਲੈਂਦਾ ਕਿ ਅਖੀਰ ਵਿੱਚ ਖੁਦ ਹੀ ਉਸ ਤੋਂ ਡਰ ਜਾਂਦਾ, ਖੁਦ ਹੀ ਪਰੇਸ਼ਾਨ ਹੋ ਜਾਂਦਾ ਤਾਂ ਬਾਕੀਆਂ ਨੂੰ ਵੀ ਪਰੇਸ਼ਾਨ ਕਰ ਦਿੰਦਾ। ਚਲੋ ਜੀ ਦੋਸਤੋ, ਅੱਜ ਲਈ ਇੰਨਾ ਹੀ ਹੈ। ਜੇ ਅੱਜ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਲੱਗ ਰਿਹਾ ਕਿ ਮੈਂ ਤੁਹਾਡੀ ਹੀ ਗੱਲ ਕਰ ਰਹੀ ਹਾਂ, ਕਹਾਣੀ ਸੁਣਾ ਰਹੀ ਹਾਂ, ਅਤੇ ਘਬਰਾਓ ਨਾ, ਮੈਂ ਤੁਹਾਡੀ ਕਹਾਣੀ ਸੁਣਾ ਰਹੀ ਹਾਂ ਕਿਉਂਕਿ ਮੈਨੂੰ ਪਤਾ ਹੈ ਹਰ ਕਿਸੇ ਦੇ ਨਾਲ ਹੀ ਹੁੰਦਾ ਹੈ। ਪਰ ਟੈਨਸ਼ਨ ਨਾ ਲਓ, ਮੈਂ ਤੁਹਾਡਾ ਫੋਨ ਨਹੀਂ ਹੈਕਣ ਵਾਲੀ, ਨਾ ਉਹਨਾਂ ਵਿੱਚ ਕੁਝ ਕੱਢਣ ਵਾਲੀ ਹਾਂ। ਸੋ ਹਮੇਸ਼ਾ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਜ਼ਿੰਦਗੀ ਨੂੰ ਇੰਨਾ ਵੀ ਸੀਰੀਅਸ ਨਾ ਲਓ ਪਲੀਜ਼, ਕਿਉਂਕਿ ਜਿੰਨੀ ਟੈਨਸ਼ਨ ਅਸੀਂ ਲੈਂਦੇ ਹਾਂ ਨਾ, ਉਹਨਾਂ ਤਾਂ ਸਾਡੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ, ਨਿੱਕੀ ਜਿਹੀ ਗੱਲ ਵਿੱਚ ਇੰਨਾ ਪਰੇਸ਼ਾਨ ਹੋ ਜਾਂਦੀਆਂ ਨਾ ਆਪਾਂ, ਇੰਨਾ ਜ਼ਿਆਦਾ ਕਿ ਬਸ ਫਿਰ ਦੂਸਰੇ ਨੂੰ ਵੀ ਪਰੇਸ਼ਾਨ, ਆਪ ਵੀ ਪਰੇਸ਼ਾਨ ਹੋਣਾ। ਹੁਣ ਤੁਸੀਂ ਕੀ ਕਰਨਾ ਜੀ? ਆਪਣਾ ਧਿਆਨ ਰੱਖਣਾ, ਆਪਣੇ ਘਰਦਿਆਂ ਦਾ ਧਿਆਨ ਰੱਖਣਾ, ਆਪਣਿਆਂ ਦਾ ਖਿਆਲ ਰੱਖੋ। ਸਭ ਤੋਂ ਜ਼ਰੂਰੀ ਗੱਲ ਹੈ ਕਿ ਰਾਤ ਤੋਂ ਸੌਣ ਤੋਂ ਪਹਿਲਾਂ ਉਹ ਪੁਰਾਣੀਆਂ ਚੈਟਾਂ ਨਾ ਪੜ੍ਹ ਲੈਣਾ, ਨਹੀਂ ਤਾਂ ਫਿਰ ਓਵਰਥਿੰਕ ਦੀ ਨਾਈਟ ਸ਼ੁਰੂ ਕਰ ਦੇਵੋਗੇ, ਸ਼ਿਫਟ ਸ਼ੁਰੂ ਹੋ ਜਾਏਗੀ ਤੁਹਾਡੀ ਓਵਰਨਾਈਟ ਦੀ। ਇਸ ਕਰਕੇ ਪੁਰਾਣੀਆਂ ਚੈਟਾਂ ਨੂੰ ਗੋਲੀ ਮਾਰੋ, ਜਿਹਨੇ ਰਿਪਲਾਈ ਕੀਤਾ ਹੋਇਆ ਉਹਨੂੰ ਰਿਪਲਾਈ ਕਰ ਦਿਓ, ਜਿਹਨੇ ਨਹੀਂ ਰਿਪਲਾਈ ਕੀਤਾ ਇਟਸ ਓਕੇ, ਨਾ ਸਹੀ ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ। ਇਸ ਕਰਕੇ ਇੰਜੋਏ ਕਰਦੇ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕਿਉਂਕਿ ਜ਼ਿੰਦਗੀ ਬਹੁਤ ਸੋਹਣੀ ਹੈ। ਜ਼ਿੰਦਗੀ ਨੂੰ ਲਵ ਯੂ ਜ਼ਿੰਦਗੀ ਕਹਿੰਦੇ ਰਹੋ, ਖਾਓ ਪੀਓ ਮੌਜ ਕਰੋ, ਜ਼ਿੰਦਗੀ ਦਾ ਮਾਣ ਮਾਰੋ, ਆਪਣੀ ਸੁਰਬੀ ਆਰ ਜੇ ਸੁਰਬੀ ਨੂੰ ਹੁਣ ਇਜਾਜ਼ਤ ਦਿਓ ਦੋਸਤ ਨੂੰ। ਉਮੀਦ ਕਰਦੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਾ ਹੋਏਗਾ, ਅਤੇ ਬਸ ਫਿਰ ਅੱਜ ਲਈ ਇੰਨਾ ਹੀ ਜੀ। ਅਗਲੇ ਆਰ ਜੇ ਪਹੁੰਚ ਚੁੱਕੇ ਨੇ ਆਪਣਾ ਪ੍ਰੋਗਰਾਮ ਲੈ ਕੇ, ਮੈਨੂੰ ਹੁਣ ਇਜਾਜ਼ਤ ਦਿਓ ਜੀ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਰੱਬ ਰਾਖਾ।

ਪੰਜਾਬ ਵਿੱਚ ਕੱਲ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ 'ਚ ਕ੍ਰੋਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਇਹਨਾਂ 'ਤੇ ਕਰੀਬ 113 ਕਰੋੜ ਰੁਪਏ ਦੀ ਲਾਗਤ ਆਵੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਸਾਉਣੀ ਸੀਜ਼ਨ 2026 ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਆਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ ਵਿੱਚ ਰਹਿ ਰਹੇ ਬੱਚੇ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਫਰੀਦਕੋਟ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਪੰਜਾਬ ਪੁਲਿਸ ਨੇ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਗੈਂਗਸਟਰ ਵਿਰੋਧੀ ਕਾਰਜ ਬਲ ਨੇ ਸੂਬੇ ਭਰ ਵਿੱਚੋਂ ਕੁੱਲ 713 ਗੈਰ ਕਾਨੂੰਨੀ ਹਥਿਆਰ ਕੀਤੇ ਬਰਾਮਦ। ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੇ ਆਪਣੀ ਸੰਗਰੂਰ ਇਕਾਈ ਵਿੱਚ ਅਪਗ੍ਰੇਡ ਕੀਤੀ ਟੈਲੀਥੈਰੇਪੀ ਮਸ਼ੀਨ ਨਾਲ ਆਪਣੀਆਂ ਰੇਡੀਓਥੈਰੇਪੀ ਸਹੂਲਤਾਂ ਨੂੰ ਅਪਡੇਟ ਕੀਤਾ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਵੱਲੋਂ ਰੂਪਨਗਰ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ। ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ ਤੇ ਹੁਣ ਤੋਂ ਕੁਝ ਇਹਨਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ।

ਖਾਸ ਸੈਗਮੈਂਟਸ ਤੁਹਾਡੇ ਵਾਸਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਲੈ ਕੇ ਆਈ ਹਾਂ। ਦੋਸਤੋ, ਸਭ ਤੋਂ ਪਹਿਲਾਂ ਤਾਂ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਲੇਡੀ ਸੁਪਰ ਸਟਾਰ ਜਾਂ ਫਿਰ ਲੇਡੀ ਅਮਿਤਾਭ ਦੇ ਨਾਮ ਨਾਲ ਮਸ਼ਹੂਰ ਇੱਕ ਖੂਬਸੂਰਤ ਅਦਾਕਾਰਾ ਬਾਰੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਟੀਵੀ ਦੀ ਇੱਕ ਹਸਤੀ, ਇੱਕ ਅਜਿਹੀ ਸ਼ਖਸੀਅਤ ਜਿਨ੍ਹਾਂ ਦੀ ਸ਼ੁਰੂਆਤ ਤੇ ਫਿਲਮ ਤੋਂ ਹੋਈ ਸੀ, ਪਰ ਉਸ ਤੋਂ ਬਾਅਦ ਉਹ ਹੱਸਣ ਤੇ ਹਸਾਉਣ ਵਾਲੀ ਰਾਣੀ ਬਣ ਗਈ। ਇਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਦੇ ਗੋਸਿਪਸ ਵੀ ਲੈ ਕੇ ਆਈਆਂ ਕਿ ਫਿਲਮੀ ਦੁਨੀਆ ਦੇ ਵਿੱਚ, ਬਾਲੀਵੁੱਡ ਦੇ ਵਿੱਚ ਕੀ ਕੁਝ ਚੱਲ ਰਿਹਾ, ਕੀ ਅੱਜ ਕੱਲ੍ਹ ਵਾਇਰਲ ਨਿਊਜ਼ ਜਿਹੜੀ ਹੈ ਸੁਣਨ ਵਿੱਚ, ਦੇਖਣ ਵਿੱਚ ਆ ਰਹੀ ਹੈ। ਅਤੇ ਇਸ ਦੇ ਨਾਲ ਹੀ ਨਾਲ ਪ੍ਰੋਗਰਾਮ ਦੇ ਆਖਿਰ ਵਿੱਚ ਤੁਹਾਨੂੰ ਦੱਸਾਂਗੇ ਲੇਟੈਸਟ ਫਿਲਮਾਂ ਬਾਰੇ, ਉਹਨਾਂ ਫਿਲਮਾਂ ਦੀ ਵੀ ਗੱਲ ਕਰਾਂਗੇ ਜੋ ਕਿ ਬੀਤੇ ਦਿਨੋਂ ਰਿਲੀਜ਼ ਹੋ ਚੁੱਕੀਆਂ, ਅਤੇ ਉਹਨਾਂ ਫਿਲਮਾਂ ਬਾਰੇ ਵੀ ਗੱਲਬਾਤ ਕਰਾਂਗੇ ਜੋ ਕਿ ਇਸ ਹਫ਼ਤੇ ਰਿਲੀਜ਼ ਹੋਣ ਜਾ ਰਹੀਆਂ ਹੈ। ਅਤੇ ਮੈਂ ਕਿਹਾ ਜੀ ਪ੍ਰੋਗਰਾਮ ਬਾਰੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ, ਸਾਰੇ ਹੀ ਫਲੇਵਰਸ ਜਿਹੜੇ ਰੱਖ ਦਿੱਤੇ, ਬਟ ਫਲੇਵਰਸ ਦਾ ਜੇਕਰ ਮਜ਼ਾ ਚੱਖਣਾ ਹੈ ਤਾਂ ਤੁਹਾਨੂੰ ਬਣੇ ਰਹਿਣਾ ਪਏਗਾ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਮੈਂ ਕਿਹਾ ਜੀ ਗੱਲਬਾਤ ਕੀਤੀ ਹੈ ਇੱਕ ਖਾਸ ਅਦਾਕਾਰਾ ਦੀ ਜਿਸਨੂੰ ਲੇਡੀ ਸੁਪਰ ਸਟਾਰ ਵੀ ਕਿਹਾ ਜਾਂਦਾ ਹੈ। ਹੁਣ ਦੇਖੋ, ਅਗਰ ਆਪਾਂ ਐਕਟਰਸ ਦੀ ਗੱਲ ਕਰਦੇ ਤਾਂ ਐਕਟਰਸ ਨੂੰ ਤਾਂ ਆਪਾਂ ਅਸੀਂ ਅਕਸਰ ਸੁਣਦੇ ਹਾਂ ਸੁਪਰ ਸਟਾਰ, ਠੀਕ। ਪਰ ਇੱਕ ਅਦਾਕਾਰਾ ਜਿਸ ਦੇ ਨਾਂ ਨਾਲ ਟਾਈਟਲ ਲੱਗਾ ਹੈ ਲੇਡੀ ਸੁਪਰ ਸਟਾਰ ਦਾ, ਅਤੇ ਇਸਨੂੰ ਲੇਡੀ ਅਮਿਤਾਭ ਵੀ ਕਿਹਾ ਜਾਂਦਾ, ਇਹ ਸ਼ਖਸੀਅਤ ਕੌਣ ਹੈ ਅਤੇ ਇਸ ਦੇ ਪਿੱਛੇ ਕੀ ਕਹਾਣੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਮ ਦੇ ਨਾਲ ਇਹ ਟਾਈਟਲ ਲੱਗੇ, ਇਸ ਬਾਰੇ ਜਾਣਾਂਗੇ। ਪਰ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਇੱਕ ਮਿੱਠੇ ਜਿਹੇ ਗੀਤ ਦੇ ਨਾਲ ਹੋ ਜਾਵੇ ਅਤੇ ਮੈਂ ਕਿਹਾ ਜੀ ਮਜ਼ਾ ਆ ਜਾਏਗਾ। ਅਤੇ ਇਸ ਨਾਲ ਹੀ ਬਾਹਰ ਜੇ ਮੌਸਮ ਦੀ ਗੱਲ ਕਰੀਏ, ਉਹ ਵੀ ਬੜਾ ਸੋਹਣਾ ਹੋਇਆ ਪਿਆ, ਠੰਡੀ ਠੰਡੀ ਹਵਾ ਚੱਲਦੀ ਪਈ ਹੈ। ਅਤੇ ਮੈਂ ਕਿਹਾ ਜੀ ਠੰਡੀ ਠੰਡੀ ਹਵਾ ਜਦ ਚੱਲਦੀ ਹੈ ਤਾਂ ਫਿਰ ਚੇਤੇ ਆਉਂਦੇ ਹੈ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ।

ਕਿ ਜੀ ਠਹਿਰ ਜੋ ਜਾਣਾ ਕਿਤੇ ਨਹੀਂ, ਬੇਸ਼ੱਕ ਮੌਸਮ ਬਹੁਤ ਸੋਹਣਾ ਹੋਇਆ ਪਿਆ ਪਰ ਤੁਹਾਡੀ ਦੋਸਤ ਅੱਜ ਨਹੀਂ ਹਰ ਲੈਣਾ ਹਾਜ਼ਰ ਲੈ ਕੇ ਪ੍ਰੋਗਰਾਮ ਮੈਂ ਕਿਹਾ ਜੀ ਫਿਲਮੀ ਦੁਨੀਆ, ਅਤੇ ਫਿਰ ਫਿਲਮੀ ਦੁਨੀਆ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ। ਮੈਂ ਕਿਹਾ ਜੀ ਫਿਲਮੀ ਦੁਨੀਆ ਉਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਫਿਲਮੀ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਤਮਾਮ ਹਸਤੀਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਐਕਟਿੰਗ ਦੇ ਨਾਲ, ਆਪਣੀ ਦਮਦਾਰ ਆਵਾਜ਼ ਦੇ ਨਾਲ, ਆਪਣੀ ਕਲਮ ਦੇ ਨਾਲ ਅਤੇ ਡਾਇਲੋਗ ਡਿਲੀਵਰੀ ਦੇ ਨਾਲ ਬੇਮਿਸਾਲ ਕੰਮ ਕੀਤਾ, ਜੋ ਅੱਜ ਵੀ ਜਿਹੜਾ ਹੈ ਇੱਕ ਮਿਸਾਲ ਦੇ ਤੌਰ 'ਤੇ ਅਸੀਂ ਅਕਸਰ ਦੇਖਦੇ ਹਾਂ ਪਰਿਵਾਰ ਦੇ ਨਾਲ ਜਾਂ ਦੋਸਤਾਂ ਦੇ ਨਾਲ। ਬਸ ਫਿਰ ਜ਼ਰੂਰੀ ਹੁੰਦਾ ਸਮੇਂ ਸਮੇਂ 'ਤੇ ਜਿਹੜੀ ਟੈਲੈਂਟ

ਪਰਸਨੈਲਿਟੀਜ਼ ਹੈ ਨਾ, ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ ਇਸ ਖਾਸ ਹਸਤੀ ਬਾਰੇ। ਨਾਮ ਹੈ ਜੀ ਵਿਜੇ ਸ਼ਾਂਤੀ। ਪੇਸ਼ੇ ਤੋਂ ਇੱਕ ਅਦਾਕਾਰਾ, ਇਸ ਦੇ ਨਾਲ ਹੀ ਨਾਲ ਫਿਲਮ ਨਿਰਮਾਤਾ ਤੇ ਸਿਆਸਤਦਾਨ ਵੀ ਨੇ। ਦੋਸਤੋ, ਵਿਜੇ ਸ਼ਾਂਤੀ ਦੱਖਣੀ ਫਿਲਮਾਂ ਦੇ ਵਿੱਚ ਇਹਨਾਂ ਨੇ ਆਪਣੇ ਕਰੀਅਰ ਦੀ ਜਿਹੜੀ ਹੈ ਸ਼ੁਰੂਆਤ ਕੀਤੀ। ਲੇਡੀ ਸੁਪਰ ਸਟਾਰ ਤੇ ਲੇਡੀ ਅਮਿਤਾਭ ਦੇ ਨਾਂ ਨਾਲ ਮਸ਼ਹੂਰ ਹੋਈ ਵਿਜੇ ਸ਼ਾਂਤੀ। 24 ਜੂਨ 1966 ਨੂੰ ਇਹਨਾਂ ਦਾ ਜਨਮ ਹੋਇਆ ਤੇ 1980 ਦੇ ਵਿੱਚ, ਯਾਨੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਤੇ ਪਹਿਲੀ ਫਿਲਮ ਤਮਿਲ ਦੇ ਵਿੱਚ ਕੀਤੀ। ਤੇ ਬਸ ਇਸ ਤੋਂ ਬਾਅਦ ਤਮਿਲ ਫਿਲਮਾਂ ਦੇ ਨਾਲ ਡੈਬਿਊ ਕਰਨ ਤੋਂ ਬਾਅਦ ਉਹਨਾਂ ਦਾ ਫਿਲਮੀ ਸਫ਼ਰ ਜਿਹੜਾ ਹੈ ਸ਼ੁਰੂ ਹੋ ਚੁੱਕਾ ਸੀ ਅਤੇ ਇਸ ਤੋਂ ਬਾਅਦ ਸਮੇਂ ਸਮੇਂ 'ਤੇ ਉਹਨਾਂ ਨੇ ਤੇਲਗੂ ਦੇ ਵਿੱਚ ਵੀ ਫਿਲਮਾਂ ਕੀਤੀਆਂ, ਕੰਨੜ, ਮਲਿਆਲਮ ਅਤੇ ਹਿੰਦੀ ਸਿਨੇਮਾ ਦੇ ਵਿੱਚ ਵੀ ਕੰਮ ਕੀਤਾ। ਦੋਸਤੋ, ਵਿਜੇ ਸ਼ਾਂਤੀ ਦੀ ਜੇਕਰ ਗੱਲ ਕਰੀਏ, ਇਹ ਸਾਊਥ ਦੀ ਤੇਲਗੂ ਸਿਨੇਮਾ ਦੇ ਵਿੱਚ ਉਹਨਾਂ ਅਦਾਕਾਰਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਬੈਕ ਟੂ ਬੈਕ ਜਿਹੜਾ ਹੈ ਲਗਾਤਾਰ 5 ਇੰਡਸਟਰੀ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ। ਇਹਨਾਂ ਦੀ ਸਾਦਗੀ, ਇਹਨਾਂ ਦੀ ਐਕਟਿੰਗ ਅਤੇ ਇਸ ਦੇ ਨਾਲ ਹੀ ਨਾਲ ਇਹਨਾਂ ਦੀ ਖੂਬਸੂਰਤੀ ਦੇ ਕਰਕੇ ਫਿਲਮਾਂ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਸ਼ੰਸਾ ਮਿਲੀ। ਪਰ ਖੂਬਸੂਰਤੀ ਦੇ ਨਾਲ ਨਾਲ ਇਹ ਅਦਾਕਾਰਾ ਆਪਣੇ ਅੰਦਾਜ਼ ਕਰਕੇ ਵੀ ਬੜੀ ਮਸ਼ਹੂਰ ਸੀ। ਜਿਵੇਂ ਅਸੀਂ ਬਾਲੀਵੁੱਡ ਦੇ ਵਿੱਚ ਐਂਗਰੀ ਯੰਗ ਮੈਨ ਬਾਰੇ ਗੱਲਬਾਤ ਕਰਦੇ ਹਾਂ, ਯਾਨੀ ਕਿ ਅਮਿਤਾਭ ਬੱਚਨ ਜੀ ਬਾਰੇ, ਉੱਦਾਂ ਹੀ ਇਹਨਾਂ ਦੀਆਂ ਫਿਲਮਾਂ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਕਿਰਦਾਰ ਸੀਗੇ, ਵੂਮਨ ਸੈਂਟ੍ਰਿਕ ਕਿਰਦਾਰ ਤਾਂ ਸੀਗੇ ਹੀ ਜਿਨ੍ਹਾਂ ਵਿੱਚ ਇਹਨਾਂ ਨੇ ਲੀਡ ਰੋਲ ਕੀਤਾ, ਇਸ ਦੇ ਨਾਲ ਹੀ ਨਾਲ ਬਹੁਤ ਦਮਦਾਰ ਭੂਮਿਕਾਵਾਂ ਇਹਨਾਂ ਨੇ ਫਿਲਮਾਂ ਦੇ ਜ਼ਰੀਏ ਕੀਤੀਆਂ। ਅਤੇ ਹੁਣ ਥੋੜ੍ਹਾ ਥੋੜ੍ਹਾ ਹਿੰਟ ਤੁਹਾਨੂੰ ਮਿਲ ਗਿਆ ਹੋਇਆ ਕਿ ਆਖਿਰ ਇਹਨਾਂ ਦੇ ਨਾਮ ਦੇ ਨਾਲ ਇਹ ਟਾਈਟਲ ਕਿਸ ਤਰ੍ਹਾਂ ਜੁੜਿਆ। ਥੋੜ੍ਹਾ ਹੋਰ ਵਿਸਤਾਰ ਵਿੱਚ ਗੱਲ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਇਹਨਾਂ ਦੀ ਹੀ ਫਿਲਮ ਦਾ। ਹਿੰਦੀ ਸਿਨੇਮਾ ਦੇ ਵਿੱਚ ਇਹਨਾਂ ਨੇ ਡੈਬਿਊ ਕੀਤਾ ਸੀਗਾ 1989 ਦੇ ਵਿੱਚ ਫਿਲਮ ਈਸ਼ਵਰ ਦੇ ਨਾਲ। ਫਿਲਮ ਦੇ ਵਿੱਚ ਓਪੋਜਿਟ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਅਨਿਲ ਕਪੂਰ ਨੇ ਅਤੇ ਫਿਲਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ ਹੀ ਤੇਲਗੂ ਫਿਲਮ ਸਵਾਤੀ ਮੁਥਿਯਮ ਦਾ ਇਹ ਰੀਮੇਕ ਸੀ। ਇਸ ਫਿਲਮ ਦੇ ਗੀਤਾਂ ਨੂੰ ਕੰਪੋਜ਼ ਕੀਤਾ ਵਨ ਆਫ ਦੀ ਫੇਵਰੇਟ ਜੋੜੀ ਆਫ ਆਲ ਟਾਈਮ ਲਕਸ਼ਮੀਕਾਂਤ ਪਿਆਰੇ ਲਾਲ ਨੇ। ਅਤੇ ਲਓ ਜੀ ਫਿਰ ਅਗਲਾ ਗੀਤ ਉਹਨਾਂ ਦੀ ਹੀ ਫਿਲਮ ਈਸ਼ਵਰ ਤੋਂ ਪਲੇ ਕਰਨ ਜਾ ਰਹੀ ਹਾਂ। ਆਵਾਜ਼ ਹੈ ਜੀ ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਨਿਤਿਨ ਮੁਕੇਸ਼ ਦੀ।

ਦੋਸਤੋ, ਇੱਕ ਸਮਾਂ ਸੀ ਜਦ ਵਿਜੇ ਸ਼ਾਂਤੀ ਆਪਣੇ ਕਰੀਅਰ ਦੇ ਪੀਕ ਉੱਤੇ ਸੀ। ਉਸ ਸਮੇਂ ਉਹ ਫਿਲਮ ਇੱਕ ਫਿਲਮ ਵਾਸਤੇ ਜਿਹੜੇ ਹੈ ਕਿਹਾ ਜਾਂਦਾ ਕਿ 1 ਕਰੋੜ ਜਿਹੜੇ ਹੈ ਫਿਲਮ ਵਾਸਤੇ ਜਿਹੜੀ ਹੈ ਫੀਸ ਲੈਂਦੇ ਸੀ, ਜਿਸ ਨੇ ਉਹਨਾਂ ਨੂੰ ਹਾਈਐਸਟ ਪੇਡ ਫੀਮੇਲ ਐਕਟਰ ਵੀ ਉਸ

ਜਾਂ ਫਿਲਮਾਂ ਦੇ ਵਿੱਚ ਦਮਦਾਰ ਅਦਾਇਗੀ ਨਾਲ ਨਜ਼ਰ ਆਈ ਵਿਜੇ ਸ਼ਾਂਤੀ। ਅਕਸਰ ਹਿੰਦੀ ਸਿਨੇਮਾ ਦੀ ਜੇਕਰ ਅਸੀਂ ਗੱਲ ਕਰਦੇ ਹਾਂ, ਹਿੰਦੀ ਸਿਨੇਮਾ ਦੇ ਵਿੱਚ ਜੇਕਰ ਅਸੀਂ ਪੁਰਾਣੀਆਂ ਫਿਲਮਾਂ ਦੇਖੀਏ ਤਾਂ ਜ਼ਿਆਦਾਤਰ ਫਿਲਮਾਂ ਦੇ ਵਿੱਚ ਫੀਮੇਲ ਕੈਰੈਕਟਰਸ ਜਿਹੜੇ ਹੈ ਉਸਦੀ ਬਜਾਏ ਮੇਲ ਕੈਰੈਕਟਰਸ ਨੂੰ ਜਿਹੜਾ ਹੈ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਸੀ, ਅਤੇ ਫੀਮੇਲ ਕੈਰੈਕਟਰ ਨੂੰ ਅੱਗੇ ਲਿਆਉਣਾ ਦਮਦਾਰ ਐਕਟਿੰਗ ਦੇ ਨਾਲ, ਇਹ ਆਪਣੇ ਆਪ 'ਚ ਹੀ ਤਾਰੀਫ ਦੇ ਲਾਇਕ ਹੈ। ਅਤੇ ਵਿਜੇ ਸ਼ਾਂਤੀ ਨੂੰ ਨਾ ਸਿਰਫ ਸਾਊਥ ਦੇ ਵਿੱਚ ਬਲਕਿ ਹਿੰਦੀ ਸਿਨੇਮਾ ਦੇ ਵਿੱਚ ਵੀ ਉਹਨਾਂ ਨੇ ਆਪਣੀ ਜਿਹੜੀ ਹੈ ਪਹਿਚਾਣ ਬਣਾਈ। ਇਸੇ ਕਰਕੇ ਉਹਨਾਂ ਨੂੰ ਲੇਡੀ ਅਮਿਤਾਭ ਕਿਹਾ ਜਾਂਦਾ ਹੈ। ਵਿਸਾਰ ਦੇ ਨਾਲ ਗੱਲ ਕਰੀਏ ਤਾਂ ਜਿਵੇਂ ਅਮਿਤਾਭ ਬੱਚਨ ਆਪਣੀਆਂ ਫਿਲਮਾਂ ਦੇ ਵਿੱਚ, ਪੁਰਾਣੀਆਂ ਫਿਲਮਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਐਂਗਰੀ ਯੰਗ ਮੈਨ ਦੇ ਨਾਂ ਨਾਲ ਮਸ਼ਹੂਰ ਸੀ। ਕਾਰਨ ਕਿਉਂਕਿ ਉਹ ਫਿਲਮਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਕਰੀਨ ਪ੍ਰੈਜੈਂਸ ਸੀਗਾ ਉਹ ਬਹੁਤ ਜ਼ਿਆਦਾ ਸੀਰੀਅਸ ਨਜ਼ਰ ਆਉਂਦਾ ਸੀ, ਅਗਰੈਸ਼ਨ ਅਤੇ ਇਸ ਦੇ ਨਾਲ ਹੀ ਨਾਲ ਜਿਹੜਾ ਉਹਨਾਂ ਦੇ ਕਿਰਦਾਰ ਦੇ ਵਿੱਚ ਮਿਲਦਾ ਹੁੰਦਾ ਸੀ, ਜਿਸ ਕਰਕੇ ਉਹਨਾਂ ਨੂੰ ਐਂਗਰੀ ਯੰਗ ਮੈਨ ਕਿਹਾ ਜਾਂਦਾ ਸੀ। ਅਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਵਿਜੇ ਸ਼ਾਂਤੀ ਤਾਂ ਉਹਨਾਂ ਦੀ ਫਿਲਮ ਤੇਜਸਵਨੀ ਦੇ ਵਿੱਚ ਉਹਨਾਂ ਦਾ ਕੁਝ ਅਜਿਹਾ ਹੀ ਕਿਰਦਾਰ ਸੀ, ਜਿਸ ਤੋਂ ਬਾਅਦ ਉਹਨਾਂ ਦੇ ਨਾਂ ਨਾਲ ਇਹ ਟਾਈਟਲ ਲੱਗਣਾ ਸ਼ੁਰੂ ਹੋ ਗਿਆ। ਦੋਸਤੋ, ਇਸ ਫਿਲਮ ਦੀ ਜੇਕਰ ਗੱਲ ਕਰੀਏ ਤੇਜਸਵਨੀ ਦੀ 1994 ਦੇ ਵਿੱਚ ਆਈ ਫਿਲਮ, ਇਸ ਫਿਲਮ ਨੇ ਵਿਜੇ ਨੂੰ ਨਾ ਸਿਰਫ ਹਿੰਦੀ ਸਿਨੇਮਾ ਦੇ ਵਿੱਚ ਬਲਕਿ ਨੈਸ਼ਨਲ ਮੀਡੀਆ ਦੇ ਵਿੱਚ ਵੀ ਕੁਝ ਸਮੇਂ ਵਾਸਤੇ ਸੈਂਸੇਸ਼ਨ ਬਣਾਇਆ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 1988 ਦੇ ਵਿੱਚ ਵਿਜੇ ਸ਼ਾਂਤੀ ਦਾ ਵਿਆਹ ਹੋਇਆ ਅਤੇ ਇਸ ਤੋਂ ਬਾਅਦ ਵੀ ਲਗਾਤਾਰ ਉਹ ਫਿਲਮਾਂ ਦੇ ਵਿੱਚ ਨਜ਼ਰ ਆਉਂਦੇ ਰਹੇ। ਹਿੰਦੀ ਸਿਨੇਮਾ ਦੇ ਵਿੱਚ ਦੋਸਤੋ ਉਹਨਾਂ ਨੇ ਬੇਸ਼ੱਕ ਉਹਨਾਂ ਦਾ ਜਿਹੜਾ ਕਰੀਅਰ ਸੀਗਾ ਉਹ ਬੇਸ਼ੱਕ ਘੱਟ ਸੀ, ਬਹੁਤ ਜ਼ਿਆਦਾ ਸਮਾਂ ਉਹਨਾਂ ਨੇ ਕੰਮ ਨਹੀਂ ਕੀਤਾ, ਪਰ ਜਿੰਨੀਆਂ ਵੀ ਫਿਲਮਾਂ ਕੀਤੀਆਂ ਬੇਮਿਸਾਲ ਕੀਤੀਆਂ। ਅਤੇ ਆਪਣੇ ਕਰੀਅਰ ਦੇ ਵਿੱਚ ਅਨੁਮਾਨ ਲਗਾਈਏ ਤਾਂ ਉਹਨਾਂ ਨੇ ਕੁੱਲ 200 ਫੀਚਰ ਫਿਲਮਾਂ ਜਿਹੜੀਆਂ ਕੀਤੀਆਂ ਅਤੇ 40 ਸਾਲਾਂ ਦਾ ਇਹ ਫਿਲਮੀ ਕਰੀਅਰ ਉਹਨਾਂ ਦਾ ਰਿਹਾ, ਜਿਸ ਤੋਂ ਬਾਅਦ ਉਹਨਾਂ ਨੇ ਸਿਆਸਤ ਦੇ ਵਿੱਚ ਕਦਮ ਰੱਖਿਆ। ਅਤੇ ਅੱਜ ਉਹਨਾਂ ਦੇ ਜਨਮਦਿਨ ਦੇ ਦਿਨ ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਦੱਖਣੀ ਸਿਨੇਮਾ ਦੀ ਇਸ ਲੇਡੀ ਵਾਸਤੇ, ਸੁਪਰ ਸਟਾਰ ਵਾਸਤੇ ਇੰਨਾ ਹੀ। ਇਸ ਤੋਂ ਬਾਅਦ ਗੱਲਬਾਤ ਕਰਾਂਗੇ ਇੱਕ ਹੋਰ ਅਦਾਕਾਰਾ ਬਾਰੇ। ਉਹ ਅਦਾਕਾਰਾ ਦੇ ਨਾਲ ਨਾਲ ਕੋਮੇਡੀ ਕੁਈਨ ਵੀ ਜੇਕਰ ਕਹੀਏ ਤਾਂ ਗਲਤ ਨਹੀਂ ਹੋਏਗਾ। ਅਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।

ਹਾਂਜੀ ਮੈਗੀ ਜੀ, ਵੈਲਕਮ ਬੈਕ ਪ੍ਰੋਗਰਾਮ ਟਿਊਨ ਇਨ ਕੀਤਾ ਹੋਇਆ ਤੁਸੀਂ ਐਫਐਮ ਰੇਨਬੋ ਤੇ ਸੁਣ ਰਹੇ ਹੋ ਫਿਲਮੀ ਦੁਨੀਆ ਆਪਣੇ ਦੋਸਤ ਅਰਜੇ ਨਿਹਾਲ ਦੇ ਨਾਲ। ਦੋਸਤੋ, ਗੱਲਬਾਤ ਕਰ ਰਹੇ ਹਾਂ ਅਸੀਂ ਇੱਕ ਅਦਾਕਾਰਾ ਦੀ ਜਿਨ੍ਹਾਂ ਨੇ ਆਪਣੀ ਮੁਸਕੁਰਾਹਟ ਨਾਲ, ਆਪਣੀ ਕੌਮੇਡੀ ਦੇ ਨਾਲ ਘਰ ਘਰ ਦੇ ਵਿੱਚ ਇੱਕ ਅਲੱਗ ਪਹਿਚਾਣ ਬਣਾਈ। ਟੀਵੀ ਦੇ ਨਾਲ ਜੁੜੀ ਇਹ ਖਾਸ ਸ਼ਖਸੀਅਤ, ਗੱਲ ਕਰ ਰਹੇ ਹਾਂ ਸਮੋਨਾ ਚੱਕਰਵਰਤੀ ਦੀ। 24 ਜੂਨ ਯਾਨੀ ਅੱਜ ਦੇ ਹੀ ਦਿਨ 1988 ਦੇ ਵਿੱਚ ਯੂਪੀ ਦੇ ਲਖਨਊ ਪੈਦਾ ਹੋਈ ਸਮੋਨਾ। ਪਰ ਬਚਪਨ ਦੇ ਵਿੱਚ ਜਿਵੇਂ ਹਰ ਕੋਈ ਫਿਲਮਾਂ ਟੀਵੀ ਦੇਖ ਕੇ ਫਿਲਮਾਂ ਦੇ ਵਿੱਚ ਕੰਮ ਕਰਨ ਦੀ ਖੁਆਇਸ਼ ਰੱਖਦਾ, ਸਮੋਨਾ ਦੀ ਇਹ ਖੁਆਇਸ਼ ਨਹੀਂ ਸੀ ਕਿਉਂਕਿ ਉਹਨਾਂ ਨੂੰ ਤੇ ਆਸਮਾਨ ਪਸੰਦ ਸੀ। ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਬਚਪਨ ਦੇ ਵਿੱਚ ਉਹ ਏਅਰ ਹੋਸਟੈਸ ਬਣਨਾ ਚਾਹੁੰਦੇ ਸੀ, ਪਰ ਕਹਿੰਦੇ ਨਾ ਡੈਸਟੀਨੀ ਦੇ ਸਾਡੇ ਵਾਸਤੇ ਕੁਝ ਹੋਰ ਹੀ ਪਲਾਨਸ ਹੁੰਦੇ ਆ। ਤੇ 11 ਸਾਲ ਦੀ ਉਮਰ ਸੀ ਜਦ 1999 ਦੇ ਵਿੱਚ ਉਹਨਾਂ ਨੂੰ ਇੱਕ ਫਿਲਮ ਵਾਸਤੇ ਸਿਲੈਕਟ ਕੀਤਾ ਗਿਆ। ਫਿਲਮ ਸੀ ਮਨ, ਜਿਸ ਵਿੱਚ ਮੁੱਖ ਕਿਰਦਾਰ ਦੀ ਅਸੀਂ ਗੱਲ ਕਰੀਏ ਤਾਂ ਨਜ਼ਰ ਆਏ ਆਮਿਰ ਖਾਨ ਤੇ ਉਹਨਾਂ ਦੇ ਸਾਥ ਦਿੱਤਾ ਮਨੀਸ਼ਾ ਕੋਇਰਾਲਾ ਨੇ। ਤੇ ਇਸ ਫਿਲਮ ਦੇ ਵਿੱਚ ਇੱਕ ਛੋਟੀ ਜਿਹੀ ਨੰਨ੍ਹੀ ਜਿਹੀ ਗੁੜੀਆ ਦਾ ਜਿਹੜਾ ਹੈ ਕਿਰਦਾਰ ਜਿਹੜਾ ਉਹ ਸਮੋਨਾ ਨੇ ਹੀ ਕੀਤਾ ਸੀ। ਤੇ ਹੁਣ ਆਈ ਐਮ ਸ਼ਿਓਰ ਕਿ ਤੁਸੀਂ ਜਾ ਕੇ ਨਾ ਦੁਬਾਰਾ ਉਹ ਫਿਲਮ ਦੇਖੋਗੇ ਤੇ ਫਿਰ ਤੁਹਾਨੂੰ ਜਦੋਂ ਮੂਵੀ ਦੇਖੋਗੇ ਨਾ ਫਿਰ ਤੁਹਾਨੂੰ ਕਲੈਰਿਟੀ ਹੋ ਜਾਏਗੀ ਕਿ ਹਾਂ ਉਹ ਛੋਟੇ ਬੱਚੇ ਦਾ ਜਿਹੜਾ ਕਿਰਦਾਰ ਸੀ ਨਾ ਉਹ ਸਮੋਨਾ ਹੀ ਸੀ। ਤੇ ਚਾਈਲਡ ਆਰਟਿਸਟ ਦੀ ਤੌਰ 'ਤੇ ਉਹਨਾਂ ਨੇ ਫਿਲਮਾਂ ਦੇ ਵਿੱਚ ਡੈਬਿਊ ਵੀ ਕਰ ਲਿਆ। ਉਸ ਤੋਂ ਬਾਅਦ ਬਹੁਤ ਸਾਰੇ ਟੀ ਵੀ ਸ਼ੋਅਜ਼ ਕੀਤੇ। ਅਤੇ ਜੇਕਰ ਗੱਲ ਕਰੀਏ ਏਅਰ ਹੋਸਟੈਸ ਬਣਨ ਦੇ ਸੁਪਨੇ ਦੀ, ਤਾਂ ਮੈਂ ਕਿਹਾ ਜੀ ਡੈਸਟੀਨੀ ਪਹਿਲਾਂ ਹੀ ਸੋਚ ਚੁੱਕੀ ਸੀ ਕਿ ਉਹਨਾਂ ਨੂੰ ਆਸਮਾਨ ਨੇ ਬਟ ਟੀ ਵੀ ਦੀ ਕੌਮੇਡੀ ਕੁਈਨ ਜ਼ਰੂਰ ਬਣਾਉਣਾ ਹੈ। ਬਹੁਤ ਸਾਰੇ ਟੀ ਵੀ ਸ਼ੋਅਜ਼ ਕੀਤੇ ਪਰ ਉਹਨਾਂ ਨੂੰ ਪਹਿਚਾਣ ਮਿਲੀ ਨਤਾਸ਼ਾ ਕਪੂਰ ਦੇ ਕਿਰਦਾਰ ਦੇ ਨਾਲ। ਸੀਰੀਅਲ ਆਇਆ ਸੋਨੀ ਟੀ ਵੀ 'ਤੇ ਬੜੇ ਅੱਛੇ ਲੱਗਤੇ ਹਨ, ਜਿਸ ਵਿੱਚ ਉਹਨਾਂ ਨੇ ਰਾਮ ਕਪੂਰ ਦੀ ਭੈਣ ਦਾ ਕਿਰਦਾਰ ਕੀਤਾ। ਇਸ ਕਿਰਦਾਰ ਨੇ ਉਹਨਾਂ ਨੂੰ ਬਹੁਤ ਸ਼ੋਹਰਤ ਦਿਲਾਈ। 2012 ਦੇ ਵਿੱਚ ਕੌਮੇਡੀ ਸਰਕਸ ਦੇ ਨਾਲ ਜੁੜੇ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਜੋੜੀ ਬਣੀ ਉਸ ਸ਼ੋਅ ਦੇ ਵਿੱਚ ਕਪਿਲ ਸ਼ਰਮਾ ਦੇ ਨਾਲ। ਅਤੇ ਕਪਿਲ ਸ਼ਰਮਾ ਦੀ ਇਹ ਸੀਰੀਅਲ ਦੇ ਵਿੱਚ ਬਣੀ ਜੋੜੀ ਕਿਸ ਤਰ੍ਹਾਂ ਵਰਲਡ ਵਾਈਡ ਫੇਮਸ ਹੋ ਗਈ ਇਸ ਬਾਰੇ ਗੱਲ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਪਿਆਰਾ ਜਿਹਾ ਗੀਤ। ਤੁਹਾਡੇ ਸਾਰੇ ਪਾਸੇ ਰੇਡੀਓ ਸੈੱਟ 'ਤੇ ਆ ਰਿਹਾ ਜੀ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਏਗਾ। ਫਿਲਮ ਮਨ ਅਤੇ ਆਵਾਜ਼ ਹੈ ਜੀ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ।

ਹਾਂਜੀ, ਮੈਂ ਕਿਹਾ ਜੀ ਤੁਸੀਂ ਸੋਚ ਰਹੇ ਹੋ ਨਾ ਕਿ ਪ੍ਰੋਗਰਾਮ ਦੇ ਵਿੱਚ ਗੀਤ ਖਤਮ ਹੋ ਗਿਆ ਅਤੇ ਮੈਡਮ ਜੀ ਕਿੱਥੇ ਚਲੇ ਗਏ, ਅਤੇ ਮੈਡਮ ਜੀ ਕਿੱਥੇ ਨਹੀਂ ਗਏ, ਮੈਡਮ ਜੀ ਇੱਥੇ ਹੀ ਨੇ। ਗੀਤ ਸੁਣਿਆ ਤੁਸੀਂ ਤਿਨਕ ਦਿਨ ਤਾਨਾ। ਇਸ ਤੋਂ ਬਾਅਦ ਮੈਂ ਕਿਹਾ ਜੀ ਗੱਲ ਕਰ ਰਹੇ ਹਾਂ ਆਪਾਂ ਸਮੋਨਾ ਚੱਕਰਵਰਤੀ ਦੀ, ਗੱਲ ਜਾਰੀ ਰੱਖਾਂਗੇ, ਪਰ ਕਿਉਂਕਿ ਹੁਣ ਸਮਾਂ ਹੋ ਰਿਹਾ ਹੈ 7:30, ਅਤੇ ਹੁਣ ਜੇਕਰ ਗੱਲ ਕਰੀਏ ਤਾਂ ਦੋਸਤੋ ਇਸ ਵੇਲੇ ਪੂਰੇ ਹੀ ਵਿਸ਼ਵ ਦੇ ਵਿੱਚ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਹੈ ਚਰਚਾ ਹੋ ਰਹੀ ਹੈ, ਅਤੇ ਹਾਲ ਹੀ ਦੇ ਵਿੱਚ

0: 2029, he passed away. Rest in peace, Michael Jackson. Yes, and his movie has also been released, not in India, but it is worldwide. And people are crazy about Michael Jackson. What can be said about that?
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਐਫ ਐਮ 102.7 ਮੈਗਾ ਹਰਟਸ ਡੀ ਟੀ ਐਚ ਦੀ ਏ ਆਈ ਆਰ ਪੰਜਾਬ ਸੇਵਾ ਡੀ ਆਰ ਐਮ 864 ਕਿਲੋ ਹਰਟਸ ਐਫ ਐਮ 100.6 ਮੈਗਾ ਹਰਟਸ ਵਿਵਿਧ ਭਾਰਤੀ ਐਫ ਐਮ 103.6 ਮੈਗਾ ਹਰਟਸ ਅੰਮ੍ਰਿਤਸਰ ਐਫ ਐਮ 100.9 ਮੈਗਾ ਹਰਟਸ ਐਫ ਐਮ 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

ਦੋਸਤੋ, ਦੁਨੀਆ ਭਰ ਦੇ ਵਿੱਚ ਨਿਗਾਹਾਂ ਇਸ ਟਾਈਮ ਜਿਹੜੀਆਂ ਟਿੱਕੀਆਂ ਹੋਈਆਂ ਉਹ ਟਿੱਕੀਆਂ ਹੋਈਆਂ ਵਰਲਡ ਕੱਪ 'ਤੇ। ਫੀਫਾ ਵਰਲਡ ਕੱਪ 2026 ਜਿਹੜਾ ਇਸ ਟਾਈਮ ਚੱਲ ਰਿਹਾ ਜੀ। ਅਤੇ ਮੈਂ ਕਿਹਾ ਜੀ, ਖੇਡਾਂ ਉਹ ਜ਼ਰੀਆ ਨੇ ਜਿਸ ਵਿੱਚ ਅਸੀਂ ਲੋਕ ਇੱਕ ਦੂਸਰੇ ਦੇ ਨਾਲ ਜੁੜਦੇ ਹਾਂ। ਅਤੇ ਜੇਕਰ ਤੰਦਰੁਸਤੀ ਦੀ ਗੱਲ ਕਰੀਏ ਜਾਂ ਫਿਰ ਸਮਾਜ ਦੇ ਵਿੱਚ ਖੁਸ਼ਹਾਲੀ ਦੀ, ਤਾਂ ਖੇਡਾਂ ਦਾ ਬਹੁਤ ਬਹੁਤ ਜ਼ਿਆਦਾ ਡੂੰਘਾ ਅਸਰ ਹੈ। ਫਿਲਮੀ ਦੁਨੀਆ ਪ੍ਰੋਗਰਾਮ ਟਿਊਨ ਇਨ ਕੀਤਾ ਹੋਇਆ ਤੁਸੀਂ ਅਤੇ ਬਣੇ ਹੋਏ ਆਪਣੇ ਦੋਸਤ ਆਰ ਜੇ ਨੇਹਾ ਰਲਹਨ ਦੇ ਨਾਲ। ਮੈਂ ਕਿਹਾ ਜੀ, ਗੱਲਬਾਤ ਕਰ ਰਹੇ ਅਸੀਂ ਸੁਮੋਨਾ ਚੱਕਰਵਰਤੀ ਦੀ, ਜੋ ਇੱਕ ਚਾਈਲਡ ਆਰਟਿਸਟ ਤੋਂ ਜਿਨ੍ਹਾਂ ਨੇ ਟੀਵੀ ਦੇ ਵਿੱਚ ਜਿਹੜਾ ਹੈ ਕੰਮ ਕੀਤਾ, ਟੀਵੀ ਐਕਟਰੈਸ ਕਹਿ ਸਕਦੇ ਹਾਂ, ਅਤੇ ਇਸ ਦੇ ਨਾਲ ਹੀ ਨਾਲ ਕੋਮੇਡੀਅਨ ਵੀ ਨੇ ਬਹੁਤ ਸਾਰੇ। ਉਹਨਾਂ ਨੇ ਕਪਿਲ ਸ਼ਰਮਾ ਦੇ ਨਾਲ ਸ਼ੋਜ਼ ਕੀਤੇ ਜਿਸ ਵਿੱਚ ਮੰਜੂ ਸ਼ਰਮਾ ਯਾਨੀ ਕਿ ਕਪਿਲ ਸ਼ਰਮਾ ਦੀ ਬੀਵੀ ਦਾ ਕਿਰਦਾਰ ਉਹਨਾਂ ਨੇ ਕੀਤਾ ਕੋਮੇਡੀ ਨਾਈਟਸ ਵਿਦ ਕਪਿਲ ਦੇ ਵਿੱਚ, ਜਿਹੜਾ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਅਤੇ ਇਸ ਤੋਂ ਬਾਅਦ ਜਦ ਕੁਝ ਸਾਲਾਂ ਬਾਅਦ ਕਪਿਲ ਸ਼ਰਮਾ ਸ਼ੋਅ ਰਿਲੀਜ਼ ਹੋਇਆ ਅਤੇ ਉਸ ਵਿੱਚ ਸਰਲਾ ਅਤੇ ਭੂਰੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਏ, ਅਤੇ ਸਾਰੇ ਹੀ ਦਰਸ਼ਕਾਂ ਨੂੰ ਆਪਣੇ ਮਾਸੂਮ ਜਿਹੇ ਚਿਹਰੇ ਨਾਲ ਖੁਦ ਵੀ ਹਾਜ਼ਰ, ਨਾਲ ਹੀ ਨਾਲ ਦਰਸ਼ਕਾਂ ਨੂੰ ਵੀ ਹਸਾਉਣ ਦਾ ਕੰਮ ਕਰਦੇ। ਅੱਜ ਵੀ ਦੋਸਤੋ, ਹਾਲਾਂਕਿ ਕਪਿਲ ਸ਼ਰਮਾ ਸ਼ੋਅ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਨਾਲ ਨਹੀਂ ਕਰ ਰਹੇ, ਪਰ ਫਿਰ ਵੀ ਅੱਜ ਵੀ ਕਪਿਲ ਸ਼ਰਮਾ ਦੀ ਬੀਵੀ ਦੇ ਨਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ, ਮੰਜੂ ਸ਼ਰਮਾ। ਅਤੇ ਟੀਵੀ ਤੋਂ ਇਲਾਵਾ ਸੁਮੋਨਾ ਚੱਕਰਵਰਤੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਬਰਫੀ ਅਤੇ ਕਿੱਕ ਵਰਗੀਆਂ ਹਿੰਦੀ ਫਿਲਮਾਂ ਦੇ ਵਿੱਚ ਸਪੋਰਟਿੰਗ ਕਿਰਦਾਰ ਵੀ ਕੀਤੇ। ਅਤੇ ਇਸ ਦੇ ਨਾਲ ਹੀ ਨਾਲ ਇੱਕ ਟਰੈਵਲ ਬੇਸਡ ਸ਼ੋਜ਼ ਦੁਬਈ ਡਾਇਰੀਸ ਅਤੇ ਸਵਿਸ ਮੇਡ ਐਡਵੈਂਚਰਸ ਦੇ ਵਿੱਚ ਉਹਨਾਂ ਨੇ ਹੋਸਟ ਦਾ ਕੰਮ ਵੀ ਕੀਤਾ। ਸੁਮੋਨਾ ਨੇ ਬਹੁਤ ਸਾਰੇ ਅਵਾਰਡਸ ਵੀ ਜਿੱਤੇ ਹੈ। UP ਸਰਕਾਰ ਵੱਲੋਂ ਉਹਨਾਂ ਨੂੰ ਯਸ਼ ਭਾਰਤੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ, ਅਤੇ ਇਸ ਦੇ ਨਾਲ ਨਾਲ 2024 ਦੇ ਵਿੱਚ ਉਹਨਾਂ ਨੂੰ

ਵੈਂਚਰ ਰਿਐਲਿਟੀ ਸ਼ੋਅ ਦੇ ਵਿੱਚ ਵੀ ਦੇਖਣ ਨੂੰ ਮਿਲੇ, ਜਿਸ ਵਿੱਚ ਉਹਨਾਂ ਦੇ ਹੌਸਲੇ ਉਹਨਾਂ ਦੇ ਕਿਰਦਾਰ ਨੂੰ ਕਾਫੀ ਜ਼ਿਆਦਾ ਦਰਸ਼ਕਾਂ ਨੇ ਪਸੰਦ ਕੀਤਾ। ਜਿੱਥੇ ਉਹ ਕੋਮੇਡੀ ਨਾਈਟਸ ਦੇ ਵਿੱਚ ਹਮੇਸ਼ਾ ਉਹਨਾਂ ਨੂੰ ਮੁਸਕੁਰਾਉਂਦੇ ਹੋਏ ਦੇਖਿਆ, ਉੱਥੇ ਹੀ ਇਸ ਖਤਰੋਂ ਕੇ ਖਿਲਾੜੀ ਵਰਗੇ ਸ਼ੋਅ ਦੇ ਵਿੱਚ ਉਹਨਾਂ ਦਾ ਸਕਰੀਨ 'ਤੇ ਨਜ਼ਰ ਆਉਣਾ ਆਪਣੇ ਆਪ 'ਚ ਕਾਬਿਲ ਤਾਰੀਫ ਸੀ। ਅਤੇ ਗੱਲ ਕੀਤੀ ਹੈ ਸਮੋਨਾ ਦੀ, ਗੱਲ ਕੀਤੀ ਹੈ ਉਹਨਾਂ ਦੀ ਫਿਲਮ ਬਰਫੀ ਦੀ, ਅਤੇ ਲਓ ਜੀ ਫਿਰ ਅਗਲਾ ਗੀਤ ਸਵਨੰਦ ਕਿਰਕਰੇ ਦੀ ਆਵਾਜ਼ ਦੇ ਵਿੱਚ ਬਰਫੀ ਫਿਲਮ ਤੋਂ।

ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਸ ਦੇ ਨਾਲ ਹੀ ਨਾਲ ਫਿਲਮ ਦਾ ਜਿਹੜਾ ਪਹਿਲਾ ਪਾਰਟ ਸੀਗਾ ਉਸ ਵਿੱਚ ਰਾਕੇਸ਼ ਬੇਦੀ ਜਿਹੜੇ ਨੇ ਉਹ ਪਾਕਿਸਤਾਨ ਵਿੱਚ ਜਿਹੜੇ ਹੈ ਨਜ਼ਰ ਆਉਂਦੇ ਨੇ ਉੱਥੇ ਦੇ ਬਹੁਤ ਫਿਲਮ ਦੀ ਜਿਹੜੀ ਹੈ ਕਹਾਣੀ ਬੜੀ ਜ਼ਬਰਦਸਤ ਹੈ ਫੁੱਲ ਆਫ ਐਕਸ਼ਨ ਹੈ ਅਤੇ ਫਿਲਮ ਦੀ ਕਹਾਣੀ ਦੱਸ ਕੇ ਮੈਂ ਜਿਹੜਾ ਹੈ ਤੁਹਾਡੇ ਲਈ ਸਰਪ੍ਰਾਈਜ਼ ਜਿਹੜਾ ਖੋਲੂੰਗੀ ਨੀ ਤੁਹਾਨੂੰ ਪੂਰੀ ਮੂਵੀ ਦੇਖਣੀ ਪਏਗੀ ਅਤੇ ਪ੍ਰੋਗਰਾਮ ਦੇ ਵਿੱਚ ਅਗਲੀ ਖਬਰ ਜਿਹੜੀ ਹੈ ਉਸ ਬਾਰੇ ਚੱਲਦੇ ਹਾਂ ਜੀ ਅੱਗੇ ਗੱਲਬਾਤ ਕਰਦੇ ਹਾਂ ਅਸੀਂ ਕਿ ਬੋਰਡਰ ਦੇਖੀ ਅਸੀਂ ਉਸ ਤੋਂ ਬਾਅਦ ਬਹੁਤ ਸਾਲਾਂ ਬਾਅਦ ਇਸਦਾ ਸੀਕੁਅਲ ਵੀ ਦੇਖਿਆ ਅਤੇ ਹੁਣ ਬੋਰਡਰ 3 ਦਾ ਵੀ ਐਲਾਨ ਕਰ ਦਿੱਤਾ ਗਿਆ ਜੀ ਹਾਂ ਇਹ ਫਿਲਮ ਜਿਹੜੀ ਹੈ ਇੱਕ ਬਹਾਦਰ ਸਿਪਾਹੀ ਦੀ ਕਹਾਣੀ 'ਤੇ ਬੇਸ ਰਹੇਗੀ ਅਤੇ ਇਸ ਗੱਲ ਦੀ ਜਿਹੜੀ ਹੈ ਪੁਸ਼ਟੀ ਕੀਤੀ ਹੈ ਫਿਲਮ ਦੀ ਨਿਰਮਾਤਾ ਨਿਧੀ ਦੱਤਾ ਨੇ ਦੋਸਤੋ ਬਾਲੀਵੁੱਡ ਐਕਸ਼ਨ ਸਟਾਰ ਸੰਨੀ ਦਿਓਲ ਦੀਆਂ ਫਿਲਮਾਂ ਬੋਰਡਰ ਅਤੇ ਬੋਰਡਰ 2 ਨੂੰ ਬਹੁਤ ਪਸੰਦ ਕੀਤਾ ਗਿਆ ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਵੀ ਇਸ ਫਿਲਮ ਅਤੇ ਇਸ ਫਿਲਮ ਦੇ ਗੀਤਾਂ ਦੇ ਨਾਲ ਜੁੜੀਆਂ ਅਤੇ ਫਿਲਮਾਂ ਵਿੱਚ ਦਰਸਾਈਆਂ ਗਈਆਂ ਕਹਾਣੀਆਂ ਨੇ ਦੇਸ਼ ਭਗਤੀ ਨੂੰ ਵੀ ਪ੍ਰੇਰਿਤ ਕੀਤਾ ਅਤੇ ਹੁਣ ਜਿਹੜੀ ਨਿਰਮਾਤਾ ਹੈ ਇਸ ਫਿਲਮ ਦੇ ਉਹਨਾਂ ਨੇ ਇੱਕ ਵਾਰ ਫਿਰ ਐਲਾਨ ਕਰ ਦਿੱਤਾ ਹੈ ਕਿ ਬਹੁਤ ਜਲਦ ਬੋਰਡਰ 3 ਫਿਲਮ ਦਾ ਕੰਮ ਸ਼ੁਰੂ ਹੋਏਗਾ ਅਤੇ ਦਰਸ਼ਕਾਂ ਨੂੰ ਇਸ ਸੌਗਾਤ ਮਿਲੇਗੀ ਅਤੇ ਜੇਕਰ ਕਹਾਣੀ ਦੀ ਗੱਲ ਕਰੀਏ ਤਾਂ ਦੋਸਤੋ ਬੋਰਡਰ 3 ਦੀ ਜਿਹੜੀ ਕਹਾਣੀ ਹੈ ਉਸਦੇ ਬਾਰੇ ਵੀ ਖੁਲਾਸਾ ਕਰਦੇ ਹੋਏ ਨਿਧੀ ਦੱਤਾ ਨੇ ਦੱਸਿਆ ਹੈ ਕਿ ਇਹ ਫੌਜੀ ਨੇਤਾ ਜਨਰਲ ਹਰਬਖਸ਼ ਸਿੰਘ ਦੇ ਜੀਵਨ 'ਤੇ ਆਧਾਰਿਤ ਹੋਏਗੀ ਅਤੇ ਫਿਲਮ 1965 ਦੇ ਵਿੱਚ ਜੋ ਭਾਰਤ ਪਾਕਿਸਤਾਨ ਦੀ ਜੰਗ ਹੋਈ ਸੀ ਉਸ ਵਿੱਚ ਜਨਰਲ ਹਰਬਖਸ਼ ਸਿੰਘ ਦੀ ਭੂਮਿਕਾ ਨੂੰ ਦਿਖਾਇਆ ਜਾਏਗਾ ਅਤੇ ਅਜਿਹੀਆਂ ਫਿਲਮਾਂ ਸ਼ੁਰੂ ਤੋਂ ਹੀ ਦਰਸ਼ਕਾਂ ਦੇ ਦਿਲ ਨੂੰ ਛੂ ਜਾਂਦੀਆਂ ਕਿਉਂਕਿ ਇਹ ਫਿਲਮਾਂ ਨਹੀਂ ਹੁੰਦੀਆਂ ਇਹ ਕਹਾਣੀਆਂ ਨਹੀਂ ਹੁੰਦੀਆਂ ਇਹ ਅਸਲ ਜ਼ਿੰਦਗੀ 'ਤੇ ਆਧਾਰਿਤ ਹੁੰਦੀਆਂ ਜਿਨ੍ਹਾਂ ਨੂੰ ਦੇਖ ਕੇ ਦੇਸ਼ ਪ੍ਰੇਮ ਦੀ ਜਿਹੜੀ ਭਾਵਨਾ ਹੈ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ ਅਤੇ ਲਓ ਜੀ ਫਿਰ ਫਿਲਮ ਦੀ ਗੱਲ ਕੀਤੀ ਹੈ ਅਤੇ ਚੇਤਾ ਆ ਰਿਹਾ ਹੈ ਬੋਰਡਰ ਫਿਲਮ ਦਾ ਰੂਪ ਕੁਮਾਰ ਰਾਠੌਰ ਦੀ ਆਵਾਜ਼ ਦੇ ਵਿੱਚ ਗਾਇਆ ਗੀਤ ਅਤੇ ਲਓ ਜੀ ਫਿਰ ਫਟਾਫਟ ਸੁਣਦੇ ਹੋ ਅਤੇ ਗੀਤ ਸੁਣ ਕੇ ਵਾਪਿਸ ਆਓ ਕਿਉਂਕਿ ਤੁਹਾਡੇ ਵਾਸਤੇ ਅਪਕਮਿੰਗ ਫਿਲਮਸ ਦਾ ਦੀ ਫੁੱਲ ਔਨ ਡੋਸ ਤੁਹਾਡੇ ਵਾਸਤੇ ਲੈ ਕੇ ਆ ਰਹੀ ਹਾਂ

ਬਿਲਕੁਲ ਜੀ, ਸਮੇਂ ਦੀਆਂ ਸੂਈਆਂ ਵੀ ਜਿਹੜੀਆਂ ਕਿੜੀ ਦੀਆਂ ਸੂਈਆਂ, ਉਹ ਵੀ ਕਹਿ ਰਹੀਆਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਏ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਜਿਵੇਂ ਕਿ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਵਾਸਤੇ ਲੇਟੈਸਟ ਮੂਵੀਜ਼ ਦਾ ਖਜ਼ਾਨਾ ਲੈ ਕੇ ਆਊਂਗੀ ਕਿ ਕਿਹੜੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਜਾਂ ਰਿਲੀਜ਼ ਹੋ ਚੁੱਕੀਆਂ। ਅਤੇ ਲਓ ਜੀ, ਇਸ ਸੂਚੀ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬੀ ਐਡਵੈਂਚਰ ਡਰਾਮਾ 40 ਦਿਨ ਦੀ, ਜੋ ਕਿ ਰਿਲੀਜ਼ ਹੋ ਚੁੱਕੀ ਹੈ। ਬੜਾ ਹੀ ਇੰਤਜ਼ਾਰ ਸੀ, ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਸੀ। ਔਰ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਤਰਨਵੀਰ ਸਿੰਘ ਜਗਪਾਲ ਨੇ। ਅਤੇ ਇਸ ਫਿਲਮ ਦੀ ਕਹਾਣੀ ਬੇਸਡ ਹੈ ਗੁਰਪ੍ਰੀਤ, ਡਾਕਟਰ ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ। ਅਤੇ ਸਟਾਰਕਾਸਟ ਦੀ ਜੇਕਰ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ, ਦੇਵੀ ਮਕਸੂਸਪੁਰੀ, ਦ੍ਰਿਸ਼ਟੀ ਤਲਵਾਰ, ਸੁਖਸ਼ਨ ਵੜੈਚ ਜਿਹੜੇ ਹੈ, ਨਿਰਮਲ ਰਿਸ਼ੀ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਜ਼ਿੰਦਗੀ

ਦੇ ਫਲਸਫੇ ਦੱਸਦੀ ਹੈ ਕਹਾਣੀ। ਇਹ ਕਹਾਣੀ ਸਿਰਫ ਕਹਾਣੀ ਨਹੀਂ ਹੈ, ਇਹ ਯਾਤਰਾ ਹੈ। ਦੁਨੀਆਂ ਦੀਆਂ ਵੱਖ ਵੱਖ ਨਿਯਮਤਾਂ ਨੂੰ ਸਮਝਣ ਦੀ, ਕੁਦਰਤ ਨੂੰ ਸਮਝਣ ਦੀ। ਬਾਲੀਵੁੱਡ ਵੱਲ ਰੁਖ ਕਰੀਏ ਤਾਂ ਦੋਸਤੋ, ਬਾਲੀਵੁੱਡ ਦੇ ਵਿੱਚ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਰੋਮਾਂਟਿਕ ਕਾਮੇਡੀ ਡਰਾਮਾ ਕੋਕਟੇਲ 2। ਕੋਕਟੇਲ ਦਾ ਸੀਕੁਅਲ ਪਾਰਟ ਹੈ ਅਤੇ ਇਸ ਵਿੱਚ ਮੇਨ ਲੀਡ ਦੇ ਵਿੱਚ ਨਜ਼ਰ ਆਉਣਗੇ ਤੁਹਾਨੂੰ ਸ਼ਾਹਿਦ ਕਪੂਰ, ਕ੍ਰਿਤੀ ਸੈਨਨ, ਰਸ਼ਮਿਕਾ ਮੰਡਾਨਾ। ਅਤੇ ਬੜੀ ਹੀ ਜ਼ਬਰਦਸਤ ਕਹਾਣੀ ਹੈ। ਅਤੇ ਕਹਾਣੀ ਜੇ ਫਿਲਮ ਦੀ ਗੱਲ ਕਰੀਏ ਤਾਂ ਕਹਾਣੀ ਬੇਸਡ ਹੈ ਅੱਜ ਕੱਲ੍ਹ ਦੇ ਮੋਡਰਨ ਰਿਲੇਸ਼ਨਸ਼ਿਪਸ ਦੇ ਉੱਤੇ, ਪਿਆਰ ਅਤੇ ਮੁਹੱਬਤ 'ਤੇ। ਇਸ ਤੋਂ ਬਾਅਦ ਦੋਸਤੋ, ਇਹ ਤਾਂ ਫਿਲਮਾਂ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਨਾਲ ਇਸ ਹਫ਼ਤੇ ਰਿਲੀਜ਼ ਹੋਣ ਜਾ ਰਹੀਆਂ ਫਿਲਮਾਂ ਬਾਰੇ ਵੀ ਤੁਹਾਨੂੰ ਦੱਸ ਦਈਏ। ਮੈਂ ਕਿਹਾ ਜੀ, ਫਿਰ ਆਪਸ਼ਨ ਹੋਣਾ ਚਾਹੀਦਾ ਤੁਹਾਡੇ ਤੋਂ ਕਿ ਦੋਨਾਂ ਵਿੱਚੋਂ ਕਿਹੜੀ ਫਿਲਮ ਦੇਖਣੀ ਹੈ। ਅਤੇ ਇਸ ਹਫ਼ਤੇ ਜੇਕਰ ਗੱਲ ਕਰੀਏ ਅਪਕਮਿੰਗ ਫਿਲਮ ਦੀ ਅਤੇ ਹਿੰਦੀ ਸਿਨੇਮਾ ਦੇ ਵਿੱਚ, ਬਾਲੀਵੁੱਡ ਦੇ ਵਿੱਚ ਆ ਰਹੀ ਹੈ ਜੀ ਵੈਲਕਮ ਟੂ ਦ ਜੰਗਲ। ਇੱਕ ਜੰਗਲ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਜਿਹੜੇ ਹੈ ਲੋਕ ਜੰਗਲ ਦੇ ਵਿੱਚ ਜਾਂਦੇ ਆ, ਕਿਸ ਤਰ੍ਹਾਂ ਫਸ ਜਾਂਦੇ, ਕਿਸ ਤਰ੍ਹਾਂ ਦੇ ਚੈਲੰਜਸ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਇਸ ਵਿੱਚ ਨਜ਼ਰ ਆਏਗੀ ਫੁੱਲ ਜਿਹੜੀ ਹੈ ਐਕਸ਼ਨ ਥ੍ਰਿਲਰ ਐਡਵੈਂਚਰਸ ਫਿਲਮ ਹੈ। ਇਸ ਵਿੱਚ ਅਕਸ਼ੇ ਕੁਮਾਰ ਨਜ਼ਰ ਆਉਣਗੇ ਤੁਹਾਨੂੰ ਅਤੇ ਉਹਨਾਂ ਦੇ ਨਾਲ ਨਾਲ ਫਿਲਮ ਦੇ ਵਿੱਚ ਨਜ਼ਰ ਆਉਣਗੇ ਸੁਨੀਲ ਸ਼ੈੱਟੀ, ਪਰੇਸ਼ ਰਾਵਲ, ਅਰਸ਼ਦ ਵਾਰਸੀ, ਦਿਸ਼ਾ ਪਟਾਨੀ, ਜੈਕਲੀਨ ਫਰਨਾਡੀਜ਼, ਰਵੀਨਾ ਟੰਡਨ ਅਤੇ ਲਾਰਾ ਦੱਤਾ। ਇਸ ਤੋਂ ਬਾਅਦ ਗੱਲ ਕਰੀਏ ਇੱਕ ਮੋਸਟ ਅਵੇਟਿਡ ਪੰਜਾਬੀ ਫਿਲਮ, ਜਿਸ ਦੇ ਪਹਿਲੇ ਪਾਰਟ ਨੇ ਪੰਜਾਬੀ ਸਿਨੇਮਾ ਦੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਸੀ, ਨਵੇਂ ਰਿਕਾਰਡਸ ਬਣਾਏ, ਇੱਕ ਨਵੀਂ ਜਗ੍ਹਾ ਬਣਾਈ ਪੰਜਾਬੀ ਸਿਨੇਮਾ ਦੀ ਦੇਸ਼ ਵਿੱਚ, ਦੁਨੀਆਂ ਵਿੱਚ। ਜੀ ਹਾਂ, ਗੱਲ ਕਰੀ ਹੈ ਕੈਰੀ ਓਨ ਜੱਟਾ, ਜਿਸ ਦਾ ਫੋਰਥ ਪਾਰਟ ਜਿਹੜਾ ਹੈ ਰਿਲੀਜ਼ ਹੋਣ ਜਾ ਰਿਹਾ ਇਸ ਹਫ਼ਤੇ। ਅਤੇ ਮੈਂ ਕਿਹਾ ਜੀ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਦੀ ਜੇਕਰ ਕੋਮੇਡੀ ਤੁਹਾਨੂੰ ਪਸੰਦ ਹੈ, ਜੇਕਰ ਉਹਨਾਂ ਦੀ ਟਾਈਮਿੰਗ, ਡਾਇਲੋਗ ਡਿਲੀਵਰੀ ਪਸੰਦ ਹੈ ਬੀਨੂ ਢਿੱਲੋਂ ਦੀ, ਤਾਂ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਤੁਹਾਨੂੰ। ਅਤੇ ਇਹ ਸਨ ਫਿਲਮਾਂ, ਲੇਟੈਸਟ ਫਿਲਮਾਂ ਦਾ ਅਪਡੇਟ। ਅਤੇ ਮੈਂ ਕਿਹਾ ਜੀ, ਹੁਣ ਕੈਲੰਡਰ ਵਿੱਚ ਮਾਰਕ ਕਰ ਲਓ ਕਿ ਕਿਹੜੀ ਫਿਲਮ ਦੇਖਣ ਜਾਣੀ ਹੈ। ਟਿਕਟਸ ਵਗੈਰਾ ਪਹਿਲਾਂ ਹੀ ਬੁੱਕ ਕਰ ਲਓ, ਫਿਰ ਨਾ ਕਹਿਣਾ ਹਾਊਸਫੁੱਲ ਸੀ। ਅਤੇ ਇਸ ਦੇ ਨਾਲ ਹੀ ਮੈਨੂੰ, ਯਾਨੀ ਕਿ ਆਪਣੇ ਦੋਸਤ ਆਰਜੇ ਨੇਹਾ ਰਲਨ ਨੂੰ ਦਿਓ ਇਜਾਜ਼ਤ। ਫਿਲਮੀ ਦੁਨੀਆ ਪ੍ਰੋਗਰਾਮ ਵਿੱਚ ਅੱਜ ਵਾਸਤੇ ਇੰਨਾ ਹੀ, ਹੁਣ ਮੈਂ ਤੁਹਾਨੂੰ ਮਿਲਾਂਗੀ 2 ਮਿੰਟ 'ਤੇ, ਹਾਜ਼ਰ ਹੋਵਾਂਗੀ ਲੈ ਕੇ ਪ੍ਰੋਗਰਾਮ ਇਨਫੋ ਟਾਈਮਸ। ਤਦ ਤੱਕ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਸਾਰਿਆਂ ਵਾਸਤੇ ਪੇਸ਼ ਹੈ ਜੀ।

FM 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਰਾਤ ਦੇ 8 ਵਜ ਰਹੇ ਤੇ ਪੇਸ਼ ਹੈ FM ਨਿਊਜ਼ ਹੈਡਲਾਈਨਜ਼।

ਇਹਨਾਂ ਪਰ ਚੱਲਣ ਵਾਲੀ ਵਿਸ਼ੇਸ਼ ਦੀ ਬਰਸੋਤ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਵਿੱਚ ਕ੍ਰੋਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਮੁੱਖ ਰੇਲਵੇ ਫਾਟਕਾਂ ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦੀ ਨੀਂਹ ਪੱਥਰ ਰੱਖੀ। ਇਹਨਾਂ ਨੇ ਕਰੀਬ 113 ਕਰੋੜ ਰੁਪਏ ਦੀ ਲਾਗਤ ਆਵੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਸਾਉਣੀ ਸੀਜ਼ਨ 2026 ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਆਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਪੰਜਾਬ ਪੁਲਿਸ ਨੇ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਜਨਵਰੀ ਤੋਂ ਹੁਣ ਤੱਕ ਗੈਂਗਸਟਰ ਵਿਰੋਧੀ ਕਾਰਜ ਬਲ ਨੇ ਸੂਬੇ ਭਰ ਵਿੱਚੋਂ ਗੋਲਾ ਬਾਰੂਦ ਸਮੇਤ 713 ਗੈਰ ਕਾਨੂੰਨੀ ਹਥਿਆਰ ਕੀਤੇ ਬਰਾਮਦ। ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੇ ਸੰਗਰੂਰ ਇਕਾਈ ਵਿੱਚ ਅਪਗ੍ਰੇਡ ਕੀਤੀ ਟੈਲੀਥੈਰੇਪੀ ਮਸ਼ੀਨ ਨਾਲ ਆਪਣੀਆਂ ਰੇਡੀਓਥੈਰੇਪੀ ਸਹੂਲਤਾਂ ਨੂੰ ਅਪਡੇਟ ਕੀਤਾ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਵੱਲੋਂ ਰੂਪਨਗਰ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁੱਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। FM ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 9 ਵਜੇ ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਹੈ ਪ੍ਰੋਗਰਾਮ ਇਨਫੋ ਟਾਈਮਜ਼।

ਅਫਮਨ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਚਲਾਉਂਦੇ ਹੋ, ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ ਤੇ ਬਣੇ ਹੋਏ ਆਪਣੀ ਦੋਸਤ ਆਰਜੇ ਨੇਹਾ ਰਲਹਨ ਦੇ ਨਾਲ। ਤੇ ਮੈਂ ਕਿਹਾ ਜੀ ਚਿਹਰੇ ਤੇ ਮਿੱਠੀ ਜੀ ਮੁਸਕਾਨ, ਦਿਲ ਵਿੱਚ ਜੋਸ਼, ਪਿਆਰ ਤੇ ਦੋਵੇਂ ਹੱਥ ਜੋੜ, ਮੈਂ ਹਾਂ ਤੁਹਾਡੀ ਦੋਸਤ ਤੇ ਹੋਸਟ ਤੇ ਹਾਜ਼ਰ ਹਾਂ ਸਟੂਡੀਓ ਦੇ ਵਿੱਚ ਲੈ ਕੇ ਤੁਹਾਡੇ ਵਾਸਤੇ ਬਹੁਤ ਸਾਰੀ ਇਨਫੋਰਮੇਸ਼ਨ ਦਾ ਡੋਜ਼। ਤੇ ਮੈਂ ਕਿਹਾ ਜੀ ਅੱਜ ਪ੍ਰੋਗਰਾਮ ਇਨਫੋ ਟਾਈਮਸ ਦੇ ਵਿੱਚ ਗੱਲਬਾਤ ਕਰਾਂਗੇ, ਇਨਫੋਰਮੇਸ਼ਨ, ਜਾਣਕਾਰੀ ਸਾਂਝਾ ਕਰਾਂਗੇ। ਕਿਉਂਕਿ ਕਹਿੰਦੇ ਜਿਹੜੀ ਚੀਜ਼ ਅਸੀਂ ਜਿੰਨੀ ਜ਼ਿਆਦਾ ਦੂਜੇ ਨਾਲ ਵੰਡਦੇ ਹਾਂ, ਸ਼ੇਅਰ ਕਰਦੇ ਹਾਂ, ਉਨੀ ਚੀਜ਼ ਜਿਹੜੀ ਹੈ ਉਹ ਵੱਧਦੀ ਹੈ। ਇਨਫੋਰਮੇਸ਼ਨ ਯਾਨੀ ਕਿ ਜਾਣਕਾਰੀ, ਅਤੇ ਜਾਣਕਾਰੀ ਜੇਕਰ ਗੱਲ ਕਰੀਏ ਤਾਂ ਆਉਂਦਾ ਇੱਕ ਸ਼ਬਦ ਗਿਆਨ। ਅਤੇ ਮੈਂ ਕਿਹਾ ਜੀ ਜਿੰਨੀ ਜ਼ਿਆਦਾ ਜਾਣਕਾਰੀ ਹੁੰਦੀ ਹੈ, ਸਹੀ ਜਾਣਕਾਰੀ, ਉਨਾ ਹੀ ਗਿਆਨ ਵਿੱਚ ਵਾਧਾ ਹੁੰਦਾ। ਅਤੇ ਵਾਧਾ ਗਿਆਨ ਵਿੱਚ ਤਾਂ ਹੀ ਹੁੰਦਾ ਜਦੋਂ ਅਸੀਂ ਦੂਸਰਿਆਂ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ। ਅਤੇ ਪ੍ਰੋਗਰਾਮ ਇਨਫੋ ਟਾਈਮਸ ਵੀ ਤੁਹਾਡੇ ਵਾਸਤੇ ਬਹੁਤ ਸਾਰੀ ਇਨਫੋਰਮੇਸ਼ਨ ਦਾ ਡੋਜ਼ ਜਿਹੜਾ ਹੈ ਲੈ ਕੇ ਆਇਆ, ਤਾਂ ਕਿ ਸਾਡੇ ਜਿਹੜੇ ਫਰੈਂਡਸ ਨੇ, ਸਾਡੇ ਜਿਹੜੇ ਸਰੋਤੇ ਨੇ, ਉਹ ਕਿਸੇ ਵੀ ਜਾਣਕਾਰੀ ਤੋਂ ਮਿਸ ਉਹਨਾਂ ਤੋਂ ਨਾ ਹੋ ਜਾਏ। ਅਤੇ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਵਾਸਤੇ ਟਿਊਨ ਇਨ ਛੇਤੀ ਛੇਤੀ ਕਰ ਲਓ, ਅਤੇ ਆਪਣੇ ਦੋਸਤਾਂ ਨੂੰ ਵੀ ਕਹਿ ਦਿਓ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਪੇਸ਼ ਕਰਨ ਜਾ ਰਹੀ ਹਾਂ ਜੀ, ਆਵਾਜ਼ ਹੈ ਸਤਿੰਦਰ ਸਰਤਾਜ ਦੀ। ਅਤੇ ਇਸ ਤੋਂ ਬਾਅਦ ਮੈਂ ਕਿਹਾ ਜੀ ਤਿਆਰ ਹੋ ਜਾਓ, ਜੇਕਰ ਕਾਪੀ ਪੈੱਨ ਨਾਲ ਰੱਖਣਾ, ਚੇਤਾ ਭੁੱਲ ਜਾਂਦਾ ਤਾਂ ਫਿਰ ਰੱਖ ਸਕਦੇ ਹੋ, ਪਰ ਮਿਲਦੇ ਹਾਂ ਇਸ ਗੀਤ ਦੇ ਉਸ ਪਾਰ। ਤਦ ਤੱਕ ਇੰਜੋਏ ਕਰੋ ਇਹ ਗੀਤ।

ਹਾਂਜੀ ਮੈਗੀ ਜੀ, ਦੁਨੀਆ ਦੇ ਵਿੱਚ ਕਿਤੇ ਮਰਜ਼ੀ ਚਲੇ ਜਾਓ, ਜਿੱਥੇ ਤੁਹਾਡਾ ਮਨ ਉੱਥੇ ਚਲੇ ਜਾਓ, ਟਿਕਟਾਂ ਚਾਹੇ 2 ਦੀ ਬਜਾਏ 4 ਲੈ ਲਓ, ਪਰ ਜੇਕਰ ਸਰੀਰ ਸਹੀ ਨਹੀਂ ਹੈ, ਜੇਕਰ ਤੁਹਾਡੀ ਬੋਡੀ ਜਵਾਬ ਦੇਣਾ ਬੰਦ ਕਰ ਗਈ ਹੈ, ਮਤਲਬ ਕਿਸੇ ਵੀ ਤਰ੍ਹਾਂ ਦੀ ਤੁਹਾਡੇ 'ਚ ਵੀਕਨੈਸ ਹੈ ਜਾਂ ਪ੍ਰੋਬਲਮ ਹੈ, ਤਾਂ ਫਿਰ ਤੁਸੀਂ ਉਸ ਜਗ੍ਹਾ ਦਾ ਮਜ਼ਾ ਨਹੀਂ ਲੈ ਸਕਦੇ। ਗੱਲ ਸਿਰਫ ਇੰਨੀ ਹੈ ਕਿ ਸਭ ਤੋਂ ਜ਼ਰੂਰੀ ਹੈ ਸਿਹਤ। ਬੰਦੇ ਦੀ ਸਿਹਤ ਜੇਕਰ ਸਹੀ ਹੈ ਤਾਂ ਮੈਂ ਕਿਹਾ ਜੀ ਫਿਰ ਮਜ਼ੇ ਮਜ਼ੇ ਹੈ, ਇੱਥੇ ਹੀ ਸਵਰਗ ਹੈ, ਇੱਥੇ ਹੀ ਜੰਨਤ ਹੈ। ਅਤੇ ਪ੍ਰੋਗਰਾਮ ਇਨਫੋ ਟਾਈਮਸ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਗੱਟ ਹੈਲਥ ਦੀ, ਰਿਪੋਰਟਸ ਦੇ ਮੁਤਾਬਿਕ ਗੱਟ ਹੈਲਥ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਸਾਡੀ ਗੱਟ ਹੈਲਥ ਸਹੀ ਹੈ ਤਾਂ ਸਾਡੀ ਸਾਈਕੋਲੋਜੀਕਲ ਹੈਲਥ ਜਿਹੜੀ ਹੈ ਉਹ ਵੀ ਸਹੀ ਰਹਿੰਦੀ, ਮਤਲਬ ਸਾਡਾ ਜਿਹੜਾ ਮਾਇੰਡ ਹੈ ਉਹ ਵੀ ਬਿਲਕੁਲ 100% ਜਿਹੜਾ ਕੰਮ ਕਰਦਾ ਜੇਕਰ ਗੱਟ ਹੈਲਥ ਸਹੀ ਹੈ। ਅਤੇ ਹੁਣ ਗੱਲ ਇੱਥੇ ਆਉਂਦੀ ਕਿ ਗੱਟ ਹੈਲਥ ਆਖਿਰ ਹੈ ਕੀ। ਅਤੇ ਦੋਸਤੋ, ਗੱਟ ਹੈਲਥ ਜਿਹੜੀ ਹੈ ਇਸਦਾ ਸਿੱਧਾ ਅਰਥ ਸਾਡੀ ਪਾਚਨ ਪ੍ਰਣਾਲੀ ਯਾਨੀ ਕਿ ਡਾਈਜੈਸਟਿਵ ਸਿਸਟਮ ਦੇ ਨਾਲ ਹੈ। ਜੇਕਰ ਪੇਟ ਅਤੇ ਪੇਟ ਦੇ ਅੰਦਰ ਜਿਹੜੀਆਂ ਅੰਤੜੀਆਂ ਨੇ ਮਤਲਬ ਇੰਟੈਸਟਾਈਨਸ ਹੈ ਅਤੇ ਇਸ ਵਿੱਚ ਕੋਲਨ ਸ਼ਾਮਿਲ ਹੁੰਦੇ ਨੇ ਅਤੇ ਇਹ ਜਿਹੜੀ ਸਾਡੀ ਭੋਜਨ ਪ੍ਰਣਾਲੀ ਹੈ ਉਸ ਨੂੰ ਖਾਣਾ ਪਚਾਉਣ ਦੇ ਵਿੱਚ ਜਿਹੜਾ ਉਸ ਦੇ ਵਿੱਚ ਸਪੀਡ ਜਿਹੜੀ ਹੈ ਉਹ ਪ੍ਰੋਸੈਸ ਸਲੋ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਇਹ ਜਿਹੜੀ ਗੱਟ ਹੈਲਥ ਹੈ ਇਸ ਦੇ ਵਿੱਚ ਜਿਹੜਾ ਕੋਲਨ ਹੈ ਇਹ ਸਰੀਰ ਨੂੰ ਊਰਜਾ ਦੇਣ ਦਾ ਵੀ ਮੁੱਖ ਕੰਮ ਕਰਦਾ ਹੈ। ਅਤੇ ਗੱਟ ਹੈਲਥ ਹੁਣ ਜ਼ਰੂਰੀ ਕਿਉਂ ਹੈ ਸਵਾਲ ਤਾਂ ਇਹ ਵੀ ਆਉਂਦਾ, ਗੱਟ ਹੈਲਥ ਕਿਉਂ ਧਿਆਨ ਦੇਣ ਦੀ ਜ਼ਰੂਰਤ ਹੈ? ਦੋਸਤੋ, ਇਸ ਕਰਕੇ ਕਿਉਂਕਿ ਇੱਕ ਤੰਦਰੁਸਤ ਗੱਟ ਜਿਹੜਾ ਹੈ ਇਸ ਵਿੱਚ ਚੰਗੇ ਬੈਕਟੀਰੀਆ ਹੁੰਦੇ ਨੇ ਜੋ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਜਿਹੜੀ ਹੈ, ਇਮਿਊਨਿਟੀ ਜਿਹੜੀ ਹੈ ਉਸਨੂੰ ਵਧਾਉਂਦੇ ਨੇ ਅਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਨੇ। ਮਤਲਬ ਤੁਸੀਂ ਇੱਦਾਂ ਸਮਝ ਸਕਦੇ ਕਿ ਬਹੁਤ ਸਾਰੇ ਜਿਹੜੇ ਨਾ ਵਾਇਰਸ ਬੈਕਟੀਰੀਆ ਵਰਗੇ ਬਹੁਤ ਸਾਰੇ ਐਨੀਮਲਸ ਨੇ, ਠੀਕ ਹੈ ਜੀ, ਦੁਸ਼ਮਣ ਨੇ, ਜਿਨ੍ਹਾਂ ਤੋਂ ਜਿਹੜੀ ਹੈ ਸੇਫਟੀ ਕਰਦੀ ਹੈ ਸਾਡੀ ਗੱਟ ਹੈਲਥ। ਸਾਡੀ ਇਮਿਊਨਿਟੀ ਅਗਰ ਅੱਛੀ ਹੈ, ਗੱਟ ਸਾਡੇ ਅੰਦਰ ਗੱਟ ਹੈਲਥ ਅੱਛੀ ਹੈ

ਤੇ ਡੈਫੀਨੇਟਲੀ ਜਿਹੜੇ ਐਨੀਮਲਸ ਨੇ ਵਾਇਰਸ ਬੈਕਟੀਰੀਆ ਇਹ ਸਾਨੂੰ ਛੂ ਵੀ ਨਹੀਂ ਸਕਦੇ। ਹੁਣ ਗੱਟ ਹੈਲਥ ਸਹੀ ਹੈ ਜਾਂ ਫਿਰ ਨਹੀਂ ਇਹ ਪਤਾ ਕਿੱਦਾਂ ਚੱਲਦਾ? ਅਤੇ ਜੇਕਰ ਕਿਸੇ ਇਨਸਾਨ ਦੇ ਵਿੱਚ ਬਾਰ ਬਾਰ ਕਿਸੇ ਨੂੰ ਐਸੀਡਿਟੀ ਦੀ ਪ੍ਰੋਬਲਮ ਹੁੰਦੀ ਹੈ, ਠੀਕ ਹੈ ਜੀ, ਗੈਸ ਦੀ ਸਮੱਸਿਆ ਹੁੰਦੀ ਹੈ, ਕਬਜ਼ ਰਹਿੰਦੀ ਹੈ ਜਾਂ ਫਿਰ ਬਲੋਟਿੰਗ ਰਹਿੰਦੀ ਹੈ, ਚਿੜਚਿੜਾਪਨ ਰਹਿੰਦਾ, ਥਕਾਵਟ ਮਹਿਸੂਸ ਕਰਦੇ ਹੋ, ਅਤੇ ਇਹ ਸਿਮਟਮਸ ਨੇ ਕਿ ਤੁਹਾਡੀ ਗੱਟ ਹੈਲਥ ਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਹੈ ਅਤੇ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਮੈਂ ਕਿਹਾ ਜੀ ਬਹੁਤ ਸਾਰੀਆਂ ਸਟੱਡੀਜ਼ ਹੋਈਆਂ ਜਿਸ ਵਿੱਚ ਇਹ ਕਿਹਾ ਗਿਆ ਹੈ, ਇਹ ਚੀਜ਼ ਪ੍ਰੂਫ ਹੋਈ ਹੈ ਕਿ ਜੇਕਰ ਗੱਟ ਹੈਲਥ ਖਰਾਬ ਹੁੰਦੀ ਹੈ ਤਾਂ ਸਾਨੂੰ ਬਹੁਤ ਸਾਰੇ ਸਾਈਕੋਲੋਜੀਕਲ ਇਸ਼ੂਜ਼ ਵੀ ਹੋਣ ਲੱਗ ਪੈਂਦੀਆਂ। ਫੋਰ ਐਗਜ਼ਾਮਪਲ ਸਟ੍ਰੈਸ, ਐਨਜ਼ਾਇਟੀ, ਡਿਪਰੈਸ਼ਨ ਵਰਗੀਆਂ ਚੀਜ਼ਾਂ ਵੀ ਅਕਸਰ ਰਹਿੰਦੀਆਂ ਵਾ, ਅਤੇ ਇਸ ਨੂੰ ਅਗਰ ਆਪਾਂ ਚਾਹੁੰਦੇ ਦਿਮਾਗ ਸਾਡਾ ਹੈਲਦੀ ਰਹੇ ਤਾਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਕੰਮ ਕੀਤਾ ਜਾਏ ਡਾਈਜੈਸਟਿਵ ਸਿਸਟਮ 'ਤੇ, ਆਪਣੀ ਗੱਟ ਹੈਲਥ 'ਤੇ। ਹੁਣ 3 F ਦੱਸਾਂਗੇ ਮੈਂ ਤੁਹਾਨੂੰ, ਇਹ ਅਜਿਹੇ ਰੂਲਸ ਇਹਨਾਂ ਨੂੰ ਕਹਿ ਸਕਦੇ, ਅਜਿਹੇ ਪ੍ਰੋਟੋਕੋਲਸ ਕਹਿ ਸਕਦੇ ਹੋ ਆਪਣੀ ਹੈਲਦੀ ਬੋਡੀ ਵਾਸਤੇ, ਜਿਸ ਨੂੰ ਅਪਣਾ ਕੇ ਤੁਸੀਂ ਬਿਲਕੁਲ ਫਿੱਟ ਐਂਡ ਫਾਈਨ ਰਹਿ ਸਕਦੇ ਹੋ ਅਤੇ ਗੱਟ ਹੈਲਥ ਤੁਹਾਡੀ ਮੈਂ ਕਿਹਾ ਜੀ ਇੱਕਦਮ ਅੱਛੀ ਹੋ ਜਾਏਗੀ। ਅਤੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਅਸੀਂ ਤਾਂ ਆਪਣੀ ਡਾਈਟ, ਫਾਈਬਰਸ ਡਾਈਟ, ਜਿਹੜੀ ਤੁਸੀਂ ਜੋ ਵੀ ਖਾਣਾ ਖਾਂਦੇ ਹੋ ਉਸ ਵਿੱਚ ਫਾਈਬਰਸ ਐਡ ਔਨ ਕਰੋ। ਕਾਰਨ ਫਾਈਬਰਸ ਉਸ ਸਿਰਫ ਪਾਚਨ, ਖਾਣਾ ਪਚਾਉਣ ਦਾ ਕੰਮ ਨਹੀਂ ਕਰਦੇ, ਬਹੁਤ ਸਾਰੀਆਂ ਸਰੀਰ ਦੇ ਵਿੱਚ ਅਜਿਹੀਆਂ ਪ੍ਰੋਬਲਮਸ ਹੁੰਦੀਆਂ ਵਾ ਜਿਸ ਤੋਂ ਵੀ ਬਚਾਉਂਦੇ ਹੈ। ਸਰੀਰ ਮੇਂ ਫਾਈਬਰ ਜੇਕਰ ਸਰੀਰ ਵਿੱਚ ਹੋਣ ਤਾਂ ਇਹ ਪੇਟ ਦੇ ਅੰਦਰ ਜਿੰਨੇ ਵੀ ਗੁੱਡ ਬੈਕਟੀਰੀਆ ਨੇ ਉਹਨਾਂ ਨੂੰ ਇਨਕਰੀਜ਼ ਕਰਦੇ ਹੈ, ਅਤੇ ਇਸ ਦੇ ਨਾਲ ਹੀ ਨਾਲ ਜਿਹੜੀਆਂ ਸਾਡੀਆਂ ਇੰਟੈਸਟਾਈਨਸ ਹੈ ਉਹਨਾਂ ਦੀ ਕਲੀਨਿੰਗ ਕਰਦੇ ਆ। ਇੰਟੈਸਟਾਈਨ ਅਗਰ ਅਸੀਂ ਗੱਲ ਕਰੀਏ ਤਾਂ ਆਮ ਭਾਸ਼ਾ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਨਾਲੀ ਹੁੰਦੀ ਹੈ, ਜੇਕਰ ਉਹ ਸਾਫ਼ ਹੈ, ਜੇਕਰ ਉਹਦੇ ਵਿੱਚ ਕੁਛ ਨਹੀਂ ਹੈ, ਇੱਕਦਮ ਸਾਫ਼ ਹੈ ਉਹ ਰਸਤਾ ਨਾਲੀ, ਬਿਲਕੁਲ ਸਾਫ਼ ਹੈ, ਤੁਸੀਂ ਕੁਛ ਵੀ ਖਾ ਰਹੇ ਹੋ ਉਹ ਇੰਟੈਸਟਾਈਨ ਵਿੱਚੋਂ ਹੋ ਕੇ ਜਾ ਰਿਹਾ ਹੈ, ਅੱਛੀ ਤਰ੍ਹਾਂ ਡਾਈਜੈਸਟ ਹੋ ਰਿਹਾ। ਪਰ ਜਦੋਂ ਅਸੀਂ ਬਹੁਤ ਸਾਰਾ ਜੰਕ ਫੂਡ ਖਾ ਲੈਂਦੇ ਹਾਂ, ਓਇਲੀ ਫੂਡ ਖਾ ਲੈਂਦੇ ਹਾਂ, ਬੈਠੇ ਰਹਿੰਦੇ ਹਾਂ ਇੱਕ ਜਗ੍ਹਾ 'ਤੇ, ਅਤੇ ਜਿਹੜੀ ਨਾਲੀ ਹੈ ਯਾਨੀ ਕਿ ਇੰਟੈਸਟਾਈਨ ਜਿਹੜੀ ਪਾਈਪ ਹੈ ਉਹ ਭਰ ਜਾਂਦੀ ਹੈ, ਜਿਹਦੇ ਕਰਕੇ ਐਸੀਡਿਟੀ ਵਰਗੀ ਪ੍ਰੋਬਲਮ, ਬਲੋਟਿੰਗ ਵਰਗੀ ਪ੍ਰੋਬਲਮ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਅਤੇ ਸਿੰਪਲ ਇਹਦਾ ਸੋਲਿਊਸ਼ਨ ਇਹ ਹੈ, ਫਾਈਬਰਸ ਖਾਣਾ ਖਾਓ, ਕਿਉਂਕਿ ਈਜ਼ੀ ਟੂ ਡਾਈਜੈਸਟ ਹੁੰਦਾ ਹੈ, ਅਤੇ ਸਾਡੇ ਇਹਦੇ ਨਾਲ ਜਿਹੜਾ ਕੋਲੈਸਟਰੋਲ ਉਸ ਦੇ ਵਿੱਚ ਵੀ ਉਸਨੂੰ ਵੀ ਘੱਟ ਰੱਖਦਾ, ਅਤੇ ਜਿਹਦੇ ਕਰਕੇ ਸਾਡਾ ਜਿਹੜਾ ਹਰਟ ਹੈ, ਦਿਲ ਹੈ, ਉਹ ਵੀ ਸਹੀ ਰਹਿੰਦਾ, ਤੰਦਰੁਸਤ ਰਹਿੰਦਾ। ਅਤੇ ਇਸ ਤੋਂ ਬਾਅਦ ਦੂਸਰੀ ਕਿਹੜੀ ਚੀਜ਼ ਹੈ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈ ਸੀਡਸ ਖਾਓ, ਜਿਸ ਵਿੱਚ ਚੀਆ ਸੀਡਸ ਜਿਹੜੇ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ, ਤੁਸੀਂ ਐਡ ਔਨ ਕਰ ਸਕਦੇ ਹੋ, ਮੇਵੇ ਐਡ ਔਨ ਕਰ ਸਕਦੇ ਹੋ, ਅਲਸੀ ਦੇ ਸੀਡਸ ਐਡ ਔਨ ਕਰ ਸਕਦੇ ਹੋ, ਬਦਾਮ, ਪਿਸਤਾ, ਇਹ ਚੀਜ਼ਾਂ ਐਡ ਔਨ ਕਰ ਸਕਦੇ ਹੋ। ਇਸ ਤੋਂ ਬਾਅਦ ਦੂਸਰੇ ਨੰਬਰ 'ਤੇ ਹੈ ਜੀ ਦੂਸਰਾ ਐਫ, ਯਾਨੀ ਕਿ ਫਰਮੈਂਟਿਡ ਫੂਡ, ਯਾਨੀ ਕਿ ਜਦੋਂ ਇੱਦਾਂ ਦਾ ਭੋਜਨ ਜਿਹਦੇ ਵਿੱਚ ਜਿਹਨੂੰ ਪਕਾਉਣ ਵਾਸਤੇ ਚੂਲ੍ਹਾ ਜਾਂ ਫਿਰ ਤੇਜ਼ ਤਾਪਮਾਨ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ, ਉਸ ਖਾਣੇ ਨੂੰ ਜਿਹੜਾ ਹੈ ਆਪਣੇ ਡੇਲੀ ਦੇ ਵਿੱਚ ਜਿਹੜਾ ਹੈ ਉਸਨੂੰ ਐਡ ਔਨ ਕਰੋ, ਕਿਉਂਕਿ ਫਰਮੈਂਟਿਡ ਫੂਡ ਜਿਹੜਾ ਇਹਦੇ ਵਿੱਚ ਇਹ ਪ੍ਰੋਸੈਸਡ ਫੂਡ ਹੁੰਦਾ ਅਤੇ ਇਹਦੇ ਵਿੱਚ ਹੈਲਦੀ ਬੈਕਟੀਰੀਆ ਜਿਹੜੇ ਹੁੰਦੇ ਆ ਜੋ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਆ। ਅਤੇ ਤੀਸਰਾ ਹੈ ਫਾਸਟਿੰਗ। ਫਾਸਟਿੰਗ ਮਤਲਬ ਆਪਣੇ ਪੇਟ ਦੀ ਸਿਹਤ ਵਾਸਤੇ ਜਿਹੜਾ ਹੈ ਫਾਸਟਿੰਗ ਗਲਤ ਨਹੀਂ ਹੈ, ਯਾਨੀ ਕਿ ਸਵੇਰ ਦੀ ਡਾਈਟ ਬਿਲਕੁਲ ਨਹੀਂ ਮਿਸ ਕਰਨੀ, ਸਵੇਰ ਨੂੰ ਖਾਣਾ ਖਾਣਾ, ਦੁਪਹਿਰ ਨੂੰ ਖਾਣਾ, ਰਾਤ ਦਾ ਖਾਣਾ ਤੁਸੀਂ ਜਿਹੜਾ ਸਕਿੱਪ ਕਰ ਸਕਦੇ ਹੋ। ਅਤੇ ਜਦੋਂ ਤੁਸੀਂ ਇਹ ਡਿਨਰ ਜਦੋਂ ਸਕਿੱਪ ਕਰਦੇ ਹੋ, ਮਤਲਬ ਹਰ ਰੋਜ਼ ਨਹੀਂ ਕਹਿ ਰਹੀ ਹਾਂ, ਹਫ਼ਤੇ ਦੇ ਵਿੱਚ ਜੇਕਰ ਤੁਹਾਨੂੰ ਬਲੋਟਿੰਗ ਵਰਗੇ ਇਸ਼ੂਜ਼ ਹੈ, ਅਤੇ ਜੇਕਰ ਤੁਸੀਂ 3 ਚੀਜ਼ਾਂ ਅਪਣਾਉਂਦੇ ਹੋ ਤਾਂ ਤੁਹਾਡੀ ਗੱਟ ਹੈਲਥ ਜਿਹੜੀ ਹੈ ਮੈਂ ਕਿਹਾ ਜੀ ਬਿਲਕੁਲ ਸਹੀ ਹੋ ਜਾਏਗੀ। ਅਤੇ ਉਮੀਦ ਕਰਦੀ ਹਾਂ ਸਿਹਤ ਦਾ ਖੂਬ ਧਿਆਨ ਰੱਖੋਗੇ, ਕਿਉਂਕਿ ਦੋਸਤੋ ਜੇਕਰ ਸਿਹਤ ਹੈ ਤਾਂ ਬਾਕੀ ਤਾਂ ਹੀ ਦੁਨੀਆ ਦੇ ਸਾਰੇ ਤੁਸੀਂ ਆਨੰਦ ਮਾਣ ਸਕਦੇ ਹੋ। ਜੇਕਰ ਸਿਹਤ ਢਿੱਲੀ ਮਿੱਠੀ ਪੈ ਗਈ ਤਾਂ ਮੈਂ ਕਿਹਾ ਜੀ ਫਿਰ ਤਾਂ ਕੰਮ ਬਣ ਗਿਆ, ਪਲੈਨਸ ਜਿਹੜੇ ਤੁਹਾਡੇ ਫਿਰ ਇੱਦਾਂ ਦੇ ਬਣੇ ਹੀ ਰਹਿ ਜਾਂਦੇ ਆ। ਅਤੇ ਇਸ ਕਰਕੇ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਸਿਹਤ ਜ਼ਰੂਰੀ ਹੈ। ਅਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਪੇਸ਼ ਕਰਨ ਜਾ ਰਹੀ ਹਾਂ ਅਤੇ ਇਸ ਤੋਂ ਬਾਅਦ ਜਾਣਾਂਗੇ, ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਵਾਸਤੇ ਨਾਲ ਸਾਂਝਾ ਕਰਾਂਗੇ, ਪਰ ਇਸ ਗੀਤ ਦੇ ਉਸ ਪਾਰ।

ਦੋਸਤੋ, ਬਾਕੀ ਦੇ ਕੰਮ ਬਾਅਦ, ਪਹਿਲਾਂ ਸਿਹਤ ਜ਼ਰੂਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈਣ ਵਾਲੀ ਇੱਕ ਬਿਮਾਰੀ ਅਜਿਹੀ ਵੀ ਹੈ ਜੋ ਆਉਣ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੰਦੀ? ਜੀ ਹਾਂ, ਗੱਲ ਕਰੀਏ ਹਾਈ ਬਲੱਡ ਪ੍ਰੈਸ਼ਰ, ਜਿਸ ਨੂੰ ਖਾਮੋਸ਼ ਕਾਤਲ ਜੇਕਰ ਕਿਹਾ ਜਾਏ ਤੇ ਗਲਤ ਨਹੀਂ ਹੋਵੇਗਾ। ਦੋਸਤੋ, ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸਾਲਾਂ ਤੱਕ ਪਤਾ ਹੀ ਨਹੀਂ ਲੱਗਦਾ ਕਿ ਉਹ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। ਨਾ ਸਿਰ ਦਰਦ, ਨਾ ਚੱਕਰ, ਨਾ ਕੋਈ ਖਾਸ ਤਕਲੀਫ, ਪਰ ਇਸ ਦੌਰਾਨ ਇਹ ਬਿਮਾਰੀ ਚੁੱਪਚਾਪ ਦਿਲ, ਦਿਮਾਗ, ਗੁਰਦਿਆਂ ਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਰਹਿੰਦੀ ਹੈ। ਪਰ ਇਸ ਖਾਮੋਸ਼ ਸਾਇਲੈਂਟ ਕਿਲਰ ਦੇ ਕਾਰਨ ਕੁਝ ਤਾਂ ਕਾਰਨ ਹੋਣਗੇ, ਕੁਝ ਤਾਂ ਸਿਮਟਮਸ ਨੇ ਜੋ ਕਿ ਅਸੀਂ ਧਿਆਨ ਵਿੱਚ ਰੱਖ ਕੇ ਆਪਣਾ ਖਿਆਲ ਰੱਖ ਸਕਦੇ ਹਾਂ। ਡਾਕਟਰਾਂ ਮੁਤਾਬਿਕ ਜੇਕਰ ਗੱਲ ਕਰੀਏ ਤਾਂ ਜ਼ਿਆਦਾ ਨਮਕ ਵਾਲਾ ਜੇਕਰ ਖਾਣਾ ਖਾਂਦੇ ਹਾਂ ਅਸੀਂ, ਜ਼ਿਆਦਾ ਤਣਾਅ ਵਾਲੇ ਮਾਹੌਲ ਵਿੱਚ ਰਹਿੰਦੇ ਹਾਂ, ਮੋਟਾਪਾ ਸਰੀਰ ਦਾ, ਸਰੀਰਕ ਕਸਰਤ ਦੇ ਵਿੱਚ ਕਮੀ ਅਤੇ ਗਲਤ ਜੀਵਨ ਸ਼ੈਲੀ ਜਿਹੜੀ ਹੈ ਸਾਡੀ, ਉਹ ਇਸ ਦੇ ਮੁੱਖ ਕਾਰਨ ਨੇ। ਦੋਸਤੋ, ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਕੁਝ ਖੋਜਾਂ ਅਨੁਸਾਰ, ਕੁਝ ਰਿਸਰਚਸ ਇਹ ਵੀ ਕਹਿੰਦੀਆਂ ਕਿ ਬਹੁਤ ਜ਼ਿਆਦਾ ਜਦੋਂ ਅਸੀਂ ਗਿਲਟ ਦੇ ਵਿੱਚ ਹੁੰਦੇ ਹਾਂ ਜਾਂ ਫਿਰ ਡਰ ਦਾ ਮਾਹੌਲ ਹੁੰਦਾ ਸਾਡੇ ਅੰਦਰ, ਜਾਂ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਦਬਾਅ ਵੀ ਕੁਝ ਲੋਕਾਂ ਦੇ ਵਿੱਚ ਤਣਾਅ ਵਧਾ ਸਕਦਾ ਹੈ ਜੋ ਬਲੱਡ ਪ੍ਰੈਸ਼ਰ 'ਤੇ ਅਸਰ ਪਾਉਂਦਾ ਹੈ। ਇਸ ਲਈ ਸਿਰਫ ਆਸਤਾ ਹੀ ਨਹੀਂ, ਸਿਹਤ ਜਾਂਚ ਵੀ ਜਿਹੜੀ ਹੈ ਉਨੀ ਹੀ ਜ਼ਿਆਦਾ ਜ਼ਰੂਰੀ ਹੈ। ਪਰ ਇਹ ਜਿਹੜਾ ਅਸੀਂ ਗੱਲ ਕਰਦੇ ਹਾਂ ਇਸ ਬਲੱਡ

ਕਲਚਰ ਦੀ ਇਹ ਅਸਲ ਦੇ ਵਿੱਚ ਹੋਣਾ ਕਿੰਨਾ ਚਾਹੀਦਾ। ਅਤੇ ਦੋਸਤੋ ਜਿਹੜਾ ਨੰਬਰ ਹੈ ਤੁਹਾਡਾ ਬਲੱਡ ਪ੍ਰੈਸ਼ਰ ਦਾ ਉਹ 80-120 ਹੋਣਾ ਚਾਹੀਦਾ। ਜੇਕਰ ਇਸ ਤੋਂ ਵੱਧ ਹੈ ਤਾਂ ਵੀ ਪਰੇਸ਼ਾਨੀ ਹੈ, ਜੇਕਰ ਇਸ ਤੋਂ ਘੱਟ ਹੈ ਤਾਂ ਵੀ ਪਰੇਸ਼ਾਨੀ ਹੈ। ਮਤਲਬ ਦੋਨਾਂ ਸੂਰਤਾਂ ਦੇ ਵਿੱਚ ਪਰੇਸ਼ਾਨੀ ਹੈ ਅਤੇ ਜ਼ਰੂਰੀ ਹੈ ਇਸ ਨੂੰ ਬੈਲੈਂਸ ਰੱਖਣਾ। ਅਤੇ ਹੁਣ ਕੀ ਕਰਨਾ ਚਾਹੀਦਾ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਵਧੀਆ ਹੋਇਆ, ਅਤੇ ਕੁਝ ਟਿਪਸ ਨੇ। ਸਭ ਤੋਂ ਪਹਿਲਾਂ ਤਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਐਡ ਆਨ ਕੀਤੀ ਜਾਏ। ਨਮਕ ਜਿਹੜਾ ਇਹ ਘੱਟ ਖਾਣਾ ਚਾਹੀਦਾ, ਅਤੇ ਇਨਵਾਇਰਮੈਂਟ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਮਾਹੌਲ ਨੂੰ ਖੁਸ਼ਨੁਮਾ ਬਣਾਉਣਾ ਚਾਹੀਦਾ। ਅਤੇ ਜਦ ਨਸ਼ਿਆਂ ਤੋਂ ਦੂਰ ਰਹਾਂਗੇ, ਮਿਲ ਜੁਲ ਕੇ ਰਹਾਂਗੇ, ਕੁਦਰਤ ਦੇ ਵਿੱਚ ਰਹਾਂਗੇ, ਅਤੇ ਡੈਫੀਨੇਟਲੀ ਜਿਹੜਾ ਬਲੱਡ ਪ੍ਰੈਸ਼ਰ ਹੈ ਇਹ ਬੈਲੈਂਸ ਰਹੇਗਾ, ਅਤੇ ਸਾਡੀ ਜਿਹੜੀ ਸਿਹਤ ਹੈ, ਸਾਡੀ ਜਿਹੜੀ ਬੋਡੀ ਹੈ ਇਹ ਵੀ ਹੈਲਦੀ ਰਹੇਗੀ। ਦੋਸਤੋ ਹੁਣ ਯਾਦ ਰੱਖਣਾ ਕਿ ਬਲੱਡ ਪ੍ਰੈਸ਼ਰ ਜਿਹੜਾ ਇਹ ਤੁਹਾਨੂੰ ਪਤਾ ਨਹੀਂ ਚੱਲੇਗਾ, ਪਰ ਇਸਦਾ ਖਤਰਾ ਜਿਹੜਾ ਹਰ ਇੱਕ ਪ੍ਰੋਬਲਮ ਤੋਂ ਜ਼ਿਆਦਾ ਖਤਰਨਾਕ ਹੈ। ਅਤੇ ਇਸ ਕਰਕੇ ਆਪਣਾ ਬਲੱਡ ਪ੍ਰੈਸ਼ਰ ਛੋਟੀਆਂ ਛੋਟੀਆਂ ਚੀਜ਼ਾਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅਪਣਾ ਸਕਦੇ ਹਾਂ ਅਤੇ ਆਪਣੇ ਆਪ ਨੂੰ ਫਿਟ ਐਂਡ ਫਾਈਨ ਬਣਾ ਸਕਦੇ ਹਾਂ। ਅਤੇ ਪ੍ਰੋਗਰਾਮ FM ਰੇਨਬੋ ਸੁਣਨ ਵਾਲੇ ਸਾਰੇ ਸਰੋਤੇ ਇਸ ਟਾਈਮ ਜੁੜੇ ਹੋਏ ਹੋ, ਅਤੇ ਖਾਸ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ। ਅਤੇ ਇਸ ਦੇ ਨਾਲ ਹੋਰ ਵੀ ਬਹੁਤ ਸਾਰੀ ਜਾਣਕਾਰੀ ਭਰਪੂਰ ਅੱਜ ਪ੍ਰੋਗਰਾਮ ਹੈ, ਅਤੇ ਇਸ ਵਾਸਤੇ ਜਾਣਾ ਕਿਤੇ ਨਹੀਂ, ਬਣੇ ਰਹਿਣਾ। ਪਰ ਸਿਆਣੇ ਕਹਿੰਦੇ ਆ ਜਦ ਅਸੀਂ ਆਪਣਾ ਧਿਆਨ ਰੱਖਦੇ ਨਾ, ਚੰਗਾ ਖਾਂਦੇ ਹਾਂ, ਚੰਗਾ ਪੀਂਦੇ ਹਾਂ, ਟਾਈਮ 'ਤੇ ਸੋਂਦੇ ਹਾਂ, ਟਾਈਮ 'ਤੇ ਉੱਠਦੇ ਹਾਂ, ਅਤੇ ਚਿਹਰੇ 'ਤੇ ਨਾ ਇੱਕ ਅਲੱਗ ਹੀ ਨੂਰ ਆ ਜਾਂਦਾ। ਨੂਰ ਜਿਵੇਂ ਆਸਮਾਨ 'ਚ ਜੇਕਰ ਅਸੀਂ ਗੱਲ ਕਰੀਏ ਤਾਂ ਚੰਨ ਵਰਗਾ ਨੂਰ ਵੀ ਕਹਿ ਸਕਦੇ ਹਾਂ। ਮਤਲਬ ਚਿਹਰੇ 'ਤੇ ਚਮਕ ਆ ਜਾਂਦੀ ਹੈ। ਅਤੇ ਇੱਕ ਚਮਕ ਵਾਲਾ ਗਾਣਾ ਹੀ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੀ ਹਾਂ, ਸ਼ਾਨ ਅਤੇ ਕੈਲਾਸ਼ ਖੇਰ ਦੀ ਆਵਾਜ਼ ਦੇ ਵਿੱਚ।

ਸਿਆਣੇ ਕਹਿੰਦੇ ਨੇ ਜੇਕਰ ਸੋਹਣੀ ਸਵੇਰ ਦੀ ਸ਼ੁਰੂਆਤ ਦਾ ਰਾਜ਼ ਪੁੱਛੀਏ ਤਾਂ ਰਾਜ਼ ਛੁਪਿਆ ਹੈ ਰਾਤ ਦੀ ਰੂਟੀਨ ਤੇ। ਹਾਂਜੀ, ਮੈਂ ਕਿਹਾ ਜੀ ਇਨਫੋ ਟਾਈਮਸ ਸੁਣ ਰਹੇ ਹੋ ਤੁਸੀਂ ਆਪਣੀ ਦੋਸਤ ਆਰਜੇ ਨੇਹਾ ਰਲਾ ਦੇ ਨਾਲ, ਤੇ ਇਨਫੋਰਮੇਸ਼ਨ ਦੀ ਡੋਜ਼ ਫੁੱਲ ਔਨ ਹੈ ਜੀ। ਤੇ ਕਿਸੇ ਸਿਆਣੇ ਤੋਂ ਪੁੱਛਿਆ ਕਿ ਬਾਪੂ ਜੀ ਇਹ ਦੱਸੋ ਕਿ ਇੱਕ ਚੰਗੀ ਸਵੇਰ ਚੰਗੇ ਦਿਨ ਦਾ ਰਾਜ਼ ਕੀ ਹੈ? ਤੇ ਬਾਪੂ ਜੀ ਕਹਿੰਦੇ ਨੇ ਕਿ ਚੰਗੀ ਸਵੇਰ ਦਾ ਰਾਜ਼ ਸਿਰਫ ਇੰਨਾ ਹੈ, ਜੇਕਰ ਸਵੇਰ ਤੋਂ ਪਹਿਲਾਂ ਯਾਨੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਗਲੇ ਦਿਨ ਦਾ ਸਾਰਾ ਪਲਾਨ ਕਰ ਲਿੱਤਾ ਜਾਏ ਕਿ ਸਵੇਰੇ ਕੀ ਬਣਾਉਣਾ ਹੈ, ਕੀ ਪਾਉਣਾ ਹੈ, ਕੀ ਕੰਮ ਕਰਨੇ, ਸਭ ਪਹਿਲਾਂ ਹੀ ਜੇਕਰ ਪਲਾਨ ਕਰ ਦਿੱਤੇ ਲੈ ਜਾਣ ਤਾਂ ਬਸ ਫਿਰ ਇਹੀ ਹੈ ਚੰਗੀ ਸਵੇਰ ਚੰਗੇ ਦਿਨ ਦਾ ਰਾਜ਼। ਮੈਂ ਕਿਹਾ ਜੀ ਦੌੜ ਭੱਜ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਹੈਲਦੀ ਤਾਂ ਖਾਣਾ ਖਾਣਾ ਚਾਹੁੰਦੇ ਹਾਂ, ਅਸੀਂ ਗੱਲਾਂ ਵੀ ਕਰਦੇ ਹਾਂ ਕਿ ਹੈਲਦੀ ਖਾਣਾ ਖਾਣਾ ਚਾਹੀਦਾ ਹੈ ਜਿਹਦੇ ਵਿੱਚ ਬਹੁਤ ਸਾਰੇ ਫਾਈਬਰਸ ਹੋਣ, ਜਿਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟਸ ਹੋਣ, ਪਰ ਕਿਹੜਾ ਖਾਣਾ ਜਿਹੜਾ ਅਸੀਂ ਆਸਾਨੀ ਨਾਲ ਬਣਾ ਸਕਦੇ ਹਾਂ, ਜੋ ਬਣਨ ਵਿੱਚ ਵੀ ਸਮਾਂ ਘੱਟ ਲਏਗਾ ਪਰ ਸਾਡੇ ਸਰੀਰ ਨੂੰ ਹਰ ਇੱਕ ਇੰਪੋਰਟੈਂਟ ਨਿਊਟ੍ਰੀਐਂਟਸ ਪਹੁੰਚਾਏਗਾ ਐਂਡ ਸਪੈਸ਼ਲੀ ਸਾਡੀ ਗਟ ਹੈਲਥ ਵਾਸਤੇ ਬਹੁਤ ਜ਼ਿਆਦਾ ਅੱਛਾ ਹੈ, ਬਹੁਤ ਜ਼ਿਆਦਾ ਫਾਇਦੇਮੰਦ ਹੈ। ਮੈਂ ਕਿਹਾ ਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਰੈਸਿਪੀ ਦੱਸਣ ਜਾ ਰਹੀ ਹੈ, ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦੀ ਹੈ ਮੂੰਗ ਦਾਲ ਖਿਚੜੀ। ਹੁਣ ਨਾਮ ਸੁਣ ਕੇ ਨੱਕ ਬਿਲਕੁਲ ਨਹੀਂ ਬਣਾਉਣਾ, ਮੂੰਹ ਵੀ ਨਹੀਂ ਬਣਾਉਣਾ, ਕਿਉਂਕਿ ਖਿਚੜੀ ਦੇ, ਮੂੰਗ ਦਾਲ ਦੀ ਖਿਚੜੀ ਦੇ ਬਹੁਤ ਸਾਰੇ ਫਾਇਦੇ ਨੇ। ਜਿੱਥੇ ਸੋਚਿਆ ਕਦੇ ਜਦੋਂ ਵੀ ਅਸੀਂ ਬਿਮਾਰ ਹੁੰਦੇ ਹਾਂ ਖਿਚੜੀ ਹੀ ਕਿਉਂ ਸਾਨੂੰ ਕਹੀ ਜਾਂਦੀ ਕਿ ਮੂੰਗ ਦਾਲ ਦੀ ਖਿਚੜੀ ਖਾਓ? ਕਾਰਨ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਛੁਪੀਆਂ ਹੋਈਆਂ। ਮੂੰਗ ਦਾਲ ਸਰੀਰ ਵਾਸਤੇ ਬਹੁਤ ਅੱਛੀ ਹੁੰਦੀ ਹੈ, ਇਸ ਵਿੱਚ ਹਰ ਇੱਕ ਐਸੈਂਸ਼ੀਅਲ ਨਿਊਟ੍ਰੀਐਂਟਸ ਹੈ ਜੋ ਕਿ ਸਾਡੇ ਸਰੀਰ ਨੂੰ ਚਾਹੀਦੇ ਹੈ ਅਤੇ ਪ੍ਰੋਟੀਨ ਨਾਲ ਭਰੀ ਹੋਈ ਹੈ ਅਤੇ ਸਾਡੇ ਸਰੀਰ ਵਿੱਚ ਈਜ਼ੀ ਟੂ ਡਾਈਜੈਸਟ ਹੈ, ਯਾਨੀ ਕਿ ਗਟ ਹੈਲਥ ਵਾਸਤੇ ਬਹੁਤ ਚੰਗੀ ਹੈ। ਇਸ ਤੋਂ ਬਾਅਦ ਜੇਕਰ ਗੱਲ ਕਰੀਏ ਦਲੀਆ, ਦਲੀਆ ਅਜਿਹੀ ਚੀਜ਼ ਹੈ ਜੋ ਕਿ ਈਜ਼ੀ ਟੂ ਮੇਕ ਹੈ, ਇਹ ਮਿੱਠਾ ਵੀ ਬਣਾਇਆ ਜਾ ਸਕਦਾ ਹੈ, ਇਹ ਨਮਕੀਨ ਵੀ ਬਣਾਇਆ ਜਾ ਸਕਦਾ, ਜਿੱਦਾਂ ਤੁਸੀਂ ਤੁਹਾਨੂੰ ਪਸੰਦ ਹੈ ਆਪਣੇ ਟੇਸਟ ਅਨੁਸਾਰ ਬਣਾ ਸਕਦੇ ਹੋ, ਪਰ ਫਾਇਦੇ ਇਸਦੇ ਵੀ ਬਹੁਤ ਜ਼ਿਆਦਾ। ਅਤੇ ਜੇਕਰ ਤੁਸੀਂ ਵੇਟ ਗੇਨ ਕਰਨਾ ਹੈ, ਲੌਂਗ ਲਾਸਟਿੰਗ ਐਨਰਜੀ ਚਾਹੀਦੀ ਹੈ, ਅਤੇ ਫਾਈਬਰ ਰਿਚ ਪੋਰਿਜ ਯਾਨੀ ਕਿ ਦਲੀਆ ਇੱਕ ਬੈਸਟ ਆਪਸ਼ਨ ਹੈ। ਇਸ ਤੋਂ ਬਾਅਦ ਗੱਲ ਕਰੀਏ ਇਡਲੀ ਦੀ, ਇਡਲੀ ਦੋਸਤੋ ਇੱਕ ਸਪੰਜੀ ਇਡਲੀ ਜਦੋਂ ਅਸੀਂ ਖਾਂਦੇ ਹਾਂ ਇਹ ਸਾਡੇ ਸਾਊਥ ਇੰਡੀਅਨ ਆਈਟਮ ਮੰਨੀ ਜਾਂਦੀ ਹੈ, ਪਰ ਸਰੀਰ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਹੈ, ਈਜ਼ੀ ਟੂ ਡਾਈਜੈਸਟ ਹੈ ਅਤੇ ਸਾਡੀ ਗਟ ਹੈਲਥ ਨੂੰ ਵੀ ਜਿਹੜਾ ਹੈ ਬਹੁਤ ਪ੍ਰਮੋਟ ਕਰਦੀ ਹੈ। ਅਤੇ ਇਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਜੋ ਕਿ ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਰੀਲਸ ਦੇ ਵਿੱਚ ਜਾਂ ਸ਼ੋਰਟਸ ਵਿੱਚ ਦੇਖੀ ਹੋਏਗੀ, ਉਹ ਹੈ ਚਿੱਲਾ। ਬੇਸਣ ਦਾ ਚਿੱਲਾ ਬਹੁਤ ਈਜ਼ੀ ਹੈ ਬਣਾਉਣਾ। ਬੇਸਣ ਲੈਣਾ ਹੈ, ਸਬਜ਼ੀਆਂ ਜਿਹੜੀਆਂ ਤੁਹਾਨੂੰ ਪਸੰਦ ਹੈ ਸਬਜ਼ੀਆਂ ਲੈ ਲਓ, ਹਲਦੀ, ਨਮਕ ਅਤੇ ਜੀਰਾ ਇਹਨਾਂ ਨੂੰ ਮਿਕਸ ਕਰੋ ਅਤੇ ਇਸ ਦੇ ਨਾਲ ਹੀ ਇੱਕ ਬੇਟਰ ਜਿਹਾ ਬਣ ਜਾਏਗਾ, ਅਤੇ ਉਸਨੂੰ ਪੈਨ ਦੇ ਵਿੱਚ ਕੁੱਕ ਕਰੋ, ਗਰੀਸ

ਕਰੋ ਅਤੇ ਸਰਵ ਕਰੋ, ਆਪਣੇ ਘਰਦਿਆਂ ਨੂੰ ਵੀ ਖਿਲਾਓ ਅਤੇ ਖੁਦ ਵੀ ਖਾਓ। ਅਤੇ ਇਹ ਜਿਹੜੀ ਕੁਝ ਚੀਜ਼ਾਂ ਤੁਹਾਨੂੰ ਦੱਸੀਆਂ, ਇਸ ਦੇ ਨਾਲ ਹੀ ਨਾਲ ਇੱਕ ਹੋਰ ਆਪਸ਼ਨ ਹੈ, ਉਹ ਹੈ ਰਾਈ ਕਰਡ। ਜੇਕਰ ਅਸੀਂ ਕਰਡ ਖਾਂਦੇ ਹਾਂ, ਦਹੀਂ ਖਾਂਦੇ ਹਾਂ ਜੇਕਰ ਅਸੀਂ, ਤਾਂ ਇਹ ਵੀ ਸਾਡੀ ਗਟ ਹੈਲਥ ਨੂੰ ਬਹੁਤ ਪੋਜ਼ੀਟਿਵ ਅਸਰ ਪਾਉਂਦੇ ਆ, ਬਹੁਤ ਜਲਦੀ ਜਿਹੜੀ ਹੈ ਗਟ ਹੈਲਥ ਇੰਪਰੂਵ ਹੁੰਦੀ ਹੈ। ਕਾਰਨ ਗਟ ਦਹੀਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਪ੍ਰੋਬਾਇਓਟਿਕ ਰਿਚ ਹੁੰਦਾ ਹੈ, ਜੋ ਕਿ ਗਟ ਹੈਲਥ ਨੂੰ ਤਾਂ ਸਹੀ ਰੱਖਦਾ ਹੀ ਹੈ, ਅਤੇ ਨਾਲ ਹੀ ਜਿਹੜੀ ਐਨਰਜੀ ਹੈ ਸਰੀਰ ਦੀ ਉਸਨੂੰ ਵੀ ਮੇਨਟੇਨ ਕਰਕੇ ਰੱਖਦਾ। ਅਤੇ ਇਹ ਸੀ ਸੁਪਰ ਫੂਡਸ ਜਿਹੜੇ ਕਿ ਤੁਸੀਂ ਈਜ਼ੀਲੀ ਬਣਾ ਸਕਦੇ ਹੋ, ਈਜ਼ੀਲੀ ਮਿਲ ਜਾਂਦੇ ਹੈ ਅਤੇ ਤੁਹਾਡਾ ਟਾਈਮ ਵੀ ਜਿਹੜਾ ਘੱਟ ਲੈਣਗੇ, ਅਤੇ ਬਣਾਓ ਖਾਓ, ਆਪਣੀ ਸਿਹਤ ਦਾ ਪੂਰਾ ਪੂਰਾ ਧਿਆਨ ਰੱਖੋ। ਅਤੇ ਮੈਂ ਕਿਹਾ ਜੀ ਜੇਕਰ ਕਿਸੇ ਨਾਲ ਘੁੰਮਣ ਫਿਰਨ ਜਾਣਾ ਹੋਏ ਤਾਂ ਫਿਰ ਯਾਦ ਰੱਖੋ ਜਿੱਥੇ ਜਾ ਰਹੇ ਹੋ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਹੈਲਦੀ ਲੈ ਕੇ ਜਾਣਾ, ਜੋ ਉਹਨਾਂ ਦੀ ਗਟ ਹੈਲਥ ਨੂੰ ਸਹੀ ਰੱਖੇ।

ਹਾਂਜੀ ਮੈਗੀ ਜੀ, ਜਦੋਂ ਕਿਸੇ ਨਾਲ ਮੁਲਾਕਾਤ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਉਸ ਪਲ ਨੂੰ ਫੋਨ ਦੇ ਵਿੱਚ ਕੈਦ ਕਰਦੇ ਹਾਂ, ਯਾਨੀ ਕਿ ਤਸਵੀਰ ਖਿੱਚਦੇ ਹਾਂ, ਤਾਂ ਕਿ ਉਹ ਪਲ ਜਿਹੜਾ ਹੈ ਸਾਨੂੰ ਹਮੇਸ਼ਾ ਯਾਦ ਰਹੇ।

ਪਰ ਕੀ ਤੁਸੀਂ ਸੋਚਦੇ ਹੋ ਜਾਂ ਕਦੇ ਸੋਚਿਆ ਕਿ ਜਿਹੜੀਆਂ ਅਸੀਂ ਤਸਵੀਰਾਂ ਖਿੱਚਦੇ ਹਾਂ ਜਾਂ ਫਿਰ ਮੈਸੇਜਿਸ ਕਰਦੇ ਹਾਂ, ਈਮੇਲਸ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸਲ ਵਿੱਚ ਸਾਂਭੀਆਂ ਕਿੱਥੇ ਜਾਂਦੀਆਂ? ਜੇ ਤੁਹਾਨੂੰ ਲੱਗਦਾ ਦੋਸਤੋ ਕਿ ਇਹ ਸਾਡੇ ਸਭ ਦੇ ਮੋਬਾਈਲ 'ਚ ਕੰਪਿਊਟਰ ਵਿੱਚ ਹੀ ਰਹਿੰਦਾ, ਤਾਂ ਅੱਜ ਹੀ ਇਹ ਜਾਣਕਾਰੀ ਤੁਹਾਨੂੰ ਹੈਰਾਨ ਕਰੇਗੀ, ਕਿਉਂਕਿ ਇਹ ਸਭ ਜਿਹੜੀਆਂ ਚੀਜ਼ਾਂ ਹੈ, ਇਹ ਸਾਰਾ ਜਿਹੜਾ ਬੈਕਅਪ ਹੈ, ਚਾਹੇ ਫੋਟੋਜ਼ ਦੀ ਗੱਲ ਕਰੀਏ, ਵੀਡੀਓਜ਼ ਦੀ ਗੱਲ ਕਰੀਏ, ਡਾਕੂਮੈਂਟਸ, ਮੈਸੇਜਿਸ, ਨੈੱਟਫਲਿਕਸ ਦੀਆਂ ਫਿਲਮਾਂ ਤੱਕ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਇਹਨਾਂ ਨੂੰ ਸਟੋਰ ਕਰਨ ਦਾ ਕੰਮ ਕਰਦਾ ਹੈ ਕਲਾਊਡ ਕੰਪਿਊਟਿੰਗ। ਜੀ ਹਾਂ, ਅਤੇ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਦੁਨੀਆ ਦਾ ਹਰ 11ਵਾਂ ਕਲਾਊਡ ਡਿਵੈਲਪਰ ਜਿਹੜਾ ਹੈ ਉਹ ਹਿੰਦੁਸਤਾਨੀ ਹੈ, ਉਹ ਇੰਡੀਅਨ ਹੈ। ਜੀ ਹਾਂ, ਗੱਲ ਹੁਣ ਸਭ ਤੋਂ ਪਹਿਲਾਂ ਕਰਦੇ ਹਾਂ ਕਲਾਊਡ ਕੰਪਿਊਟਿੰਗ ਅਸਲ ਵਿੱਚ ਹੁੰਦੀ ਕੀ ਹੈ। ਸੌਖੀ ਭਾਸ਼ਾ ਵਿੱਚ ਦੋਸਤੋ ਕਹੀਏ ਤਾਂ ਕਲਾਊਡ ਕੋਈ ਆਸਮਾਨ ਵਾਲਾ ਬੱਦਲ ਨਹੀਂ ਹੈ, ਸਗੋਂ ਇਹ ਦੁਨੀਆ ਭਰ ਵਿੱਚ ਮੌਜੂਦ ਵੱਡੇ ਵੱਡੇ ਜਿਹੜੇ ਡੇਟਾ ਸੈਂਟਰਸ ਆ ਉਹਨਾਂ ਦਾ ਇੱਕ ਜਾਲ ਕਹਿ ਸਕਦੇ ਹਾਂ। ਜਦੋਂ ਅਸੀਂ ਆਪਣੀਆਂ ਫੋਟੋਜ਼ ਯਾਨੀ ਗੂਗਲ ਫੋਟੋਜ਼ 'ਤੇ ਸੇਵ ਕਰਦੇ ਹਾਂ ਜਾਂ ਜੀਮੇਲ ਵਰਤਦੇ ਹਾਂ, ਤਾਂ ਬਹੁਤ ਸਾਰਾ ਜਿਹੜਾ ਸਾਡਾ ਡੇਟਾ ਹੈ ਉਹ ਇੰਟਰਨੈੱਟ ਰਾਹੀਂ ਇਹਨਾਂ ਸਾਰੇ ਸਰਵਰਾਂ ਤੱਕ ਸੰਭਾਲਿਆ ਜਾਂਦਾ ਹੈ, ਸੇਵ ਰੱਖਿਆ ਜਾਂਦਾ ਹੈ, ਅਤੇ ਇਸੇ ਪ੍ਰਣਾਲੀ ਨੂੰ ਕਲਾਊਡ ਕੰਪਿਊਟਿੰਗ ਕਿਹਾ ਜਾਂਦਾ ਹੈ। ਕਲਾਊਡ ਨੈਟਿਵ ਕੰਪਿਊਟਿੰਗ ਫਾਊਂਡੇਸ਼ਨ ਯਾਨੀ CNCF ਦੀ ਜੇਕਰ ਅਸੀਂ ਤਾਜ਼ਾ ਰਿਪੋਰਟ 'ਤੇ ਚਾਂਕ ਮਾਰੀਏ ਤਾਂ ਭਾਰਤ ਵਿੱਚ ਇਸ ਵੇਲੇ ਦੋਸਤੋ ਲਗਭਗ 22.5 ਲੱਖ ਕਲਾਊਡ ਡਿਵੈਲਪਰਸ ਕੰਮ ਕਰ ਰਹੇ ਨੇ। ਐਡਾ ਵੱਡਾ ਨੰਬਰ ਜੋ ਕਿ ਦੁਨੀਆ ਭਰ ਵਿੱਚ ਭਾਰਤ ਨੂੰ ਜਿਹੜਾ ਹੈ ਇੱਕ ਖਾਸ ਅਹੁਦੇ 'ਤੇ ਪਹੁੰਚਾ ਰਿਹਾ ਹੈ। ਦੁਨੀਆ ਭਰ ਦੇ ਕਰੀਬ 2 ਕਰੋੜ ਕਲਾਊਡ ਡਿਵੈਲਪਰਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਵਿੱਚ 11% ਇੰਡੀਅਨਸ ਨੇ। ਇਸਦਾ ਮਤਲਬ ਇਹ ਹੈ ਕਿ ਦੁਨੀਆ ਦਾ ਹਰ 11ਵਾਂ ਕਲਾਊਡ ਡਿਵੈਲਪਰ ਆਪਣੇ ਭਾਰਤ ਦਾ ਹੈ, ਅਤੇ ਹੈ ਨਾ ਜੀ, ਇਹ ਮਾਣ ਵਾਲੀ ਗੱਲ। ਹੋਰ ਵੀ ਦਿਲਚਸਪ ਗੱਲ ਤੁਹਾਨੂੰ ਦੱਸਦੇ ਚਲੀਏ ਕਿ ਭਾਰਤ ਦੇ 70% ਕਲਾਊਡ ਡਿਵੈਲਪਰਾਂ ਦੀ ਉਮਰ 35 ਸਾਲ ਤੋਂ ਘੱਟ ਹੈ, ਯਾਨੀ 18 ਤੋਂ ਲੈ ਕੇ 35 ਸਾਲ ਤੱਕ ਹੈ। ਯਾਨੀ ਦੇਸ਼ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ, ਸਾਡਾ ਜਿਹੜਾ ਯੂਥ ਹੈ, ਉਹ ਡਿਜੀਟਲ ਦੁਨੀਆ ਦਾ ਭਵਿੱਖ ਤਿਆਰ ਕਰ ਰਿਹਾ ਹੈ, ਸਾਡਾ ਡੇਟਾ ਸੰਭਾਲ ਰਿਹਾ ਹੈ। ਅਤੇ ਹੁਣ ਤੁਹਾਨੂੰ ਇਹ ਵੀ ਦੱਸਦਾ ਕਿ ਕਲਾਊਡ ਡਿਵੈਲਪਰ ਹੁੰਦੇ ਕੌਣ ਆ। ਅਸਲ ਵਿੱਚ ਕਲਾਊਡ ਡਿਵੈਲਪਰ ਉਹ ਮਾਹਰ ਹੁੰਦੇ ਨੇ ਜੋ ਇੰਟਰਨੈੱਟ 'ਤੇ ਚੱਲਣ ਵਾਲੀਆਂ ਐਪਸ ਅਤੇ ਸੋਫਟਵੇਅਰ ਬਣਾਉਂਦੇ ਨੇ, ਉਹਨਾਂ ਨੂੰ ਤੇਜ਼, ਸੁਰੱਖਿਅਤ ਅਤੇ ਭਰੋਸੇਯੋਗ ਬਣਾਉਂਦੇ ਨੇ ਕਿ ਹਰ ਕੋਈ ਉਹਨਾਂ ਨੂੰ ਬਿਨਾਂ ਕਿਸੇ ਦਿੱਕਤ ਯੂਜ਼ ਕਰ ਸਕਣ। ਅਤੇ ਅੱਜ ਬੈਂਕਿੰਗ ਤੋਂ ਲੈ ਕੇ ਔਨਲਾਈਨ ਐਜੂਕੇਸ਼ਨ, ਹੋਸਪਿਟਲਸ, ਐਂਟਰਟੇਨਮੈਂਟ ਦੀ ਦੁਨੀਆ, ਹਰ ਇੱਕ ਏਰੀਆ ਦੇ ਵਿੱਚ, ਹਰ ਇੱਕ ਖੇਤਰ ਦੇ ਵਿੱਚ ਕਲਾਊਡ ਟੈਕਨੋਲੋਜੀ ਉੱਤੇ ਹੀ ਨਿਰਭਰ ਹੈ। ਅਤੇ ਦੋਸਤੋ, ਇਹ ਅੰਕੜੇ ਜਿਹੜੇ ਹੈ ਸਿਰਫ ਇੱਕ ਰਿਪੋਰਟ ਨਹੀਂ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਹੁਣ ਸਿਰਫ ਟੈਕਨੋਲੋਜੀ ਵਰਤਣ ਵਾਲਾ ਦੇਸ਼ ਨਹੀਂ ਹੈ, ਇਸ ਨੂੰ ਬਣਾਉਣ ਅਤੇ ਦੁਨੀਆ ਤੱਕ ਪਹੁੰਚਾਉਣ ਵਾਲਾ ਦੇਸ਼ ਵੀ ਹੈ।

ਦੋਸਤੋ, ਅੱਜ ਦੁਨੀਆ ਭਰ ਜੇਕਰ ਅਸੀਂ ਕਹੀਏ ਤਾਂ ਸਾਡੀ ਮੁੱਠੀ ਦੇ ਵਿੱਚ ਹੈ। ਇੱਕ ਕਲਿੱਕ ਕਰਦੇ ਹਾਂ ਤੇ ਹਜ਼ਾਰਾਂ ਲੱਖਾਂ ਕਰੋੜਾਂ ਚੀਜ਼ਾਂ ਸਾਡੀ ਸਕਰੀਨ ਦੇ ਉੱਤੇ ਪੇਸ਼ ਹੋ ਜਾਂਦੀਆਂ ਨੇ। ਜੇਕਰ ਕੋਈ ਚੀਜ਼ ਦੇਖਣੀ ਹੈ, ਫਿਲਮ ਦੇਖਣੀ ਹੈ ਜਾਂ ਕੋਈ ਗੀਤ ਸੁਣਨਾ, ਸਾਡੇ ਮੋਬਾਈਲ 'ਤੇ ਹੀ ਹਰ ਇੱਕ ਗੀਤ ਮੌਜੂਦ ਹੈ ਅਤੇ ਆਪਣੇ ਮੋਬਾਈਲ 'ਤੇ ਅਸੀਂ ਸੁਣ ਵੀ ਲੈਂਦੇ ਹਾਂ। ਤਾਂ ਸ਼ਾਇਦ ਸਾਨੂੰ ਇਹ ਅਹਿਸਾਸ ਵੀ ਨਹੀਂ ਕਿ ਸਮਾਂ ਅਜਿਹਾ ਵੀ ਸੀ ਇੱਕ ਜਦੋਂ ਇਹ ਗੀਤ ਸੁਣਨ ਲਈ ਵੱਡੇ ਵੱਡੇ ਰਿਕਾਰਡ ਪਲੇਅਰ ਅਤੇ ਨਾਜ਼ੁਕ ਜੀਆਂ ਜਿਹੜੀਆਂ ਡਿਸਕਾਂ ਹੁੰਦੀਆਂ ਸੀ। ਲੋਕ ਇਹਨਾਂ ਦੇ ਰਾਹੀਂ ਹੀ ਆਪਣੇ ਪਸੰਦੀਦਾ ਗਾਇਕਾਂ ਨੂੰ ਸੁਣਦੇ ਸੀ ਅਤੇ ਉਹਨਾਂ ਦੇ ਗੀਤਾਂ ਦੇ ਉੱਤੇ ਥਿਰਕਦੇ ਸੀ। 1948 ਦੀ ਗੱਲ ਕਰੀਏ ਤਾਂ ਇੱਕ ਅਜਿਹੀ ਖੋਜ ਹੋਈ ਜਿਸ ਨੇ ਸੰਗੀਤ ਸੁਣਨ ਦਾ ਢੰਗ ਹੀ ਬਦਲ ਦਿੱਤਾ। ਜੀ ਹਾਂ, ਸਾਲ 1948 ਨਿਊਯਾਰਕ ਦੇ ਪ੍ਰਸਿੱਧ ਵਾਲਡੋਰਫ ਆਸਟ੍ਰੇਲੀਆ ਹੋਟਲ ਦੇ ਵਿੱਚ ਕੋਲੰਬੀਆ ਰਿਕਾਰਡਸ ਨੇ ਦੁਨੀਆ ਦਾ ਪਹਿਲਾ 33 RPM ਲੌਂਗ ਪਲੇਇੰਗ ਰਿਕਾਰਡ, ਜਿਸ ਨੂੰ ਅਸੀਂ LP ਰਿਕਾਰਡ ਦੇ ਨਾਂ ਨਾਲ ਜਾਣਦੇ ਹਾਂ, ਉਹ ਪੇਸ਼ ਕੀਤਾ। ਹੁਣ ਸੋਚ ਰਹੇ ਹੋਵੋਗੇ ਤੁਸੀਂ ਕਿ ਇਸ ਵਿੱਚ ਖਾਸ ਕੀ ਸੀ, ਕਿਉਂਕਿ ਦੋਸਤੋ ਇਸ ਤੋਂ ਪਹਿਲਾਂ 78 RPS ਸ਼ੈਲਿਕ ਰਿਕਾਰਡ ਚੱਲਦੇ ਸਨ। ਉਹ ਕਾਫੀ ਭਾਰੀ ਹੁੰਦੇ ਸੀ, ਆਸਾਨੀ ਨਾਲ ਟੁੱਟ ਜਾਂਦੇ ਸੀ ਅਤੇ ਇੱਕ ਪਾਸੇ 'ਤੇ ਸਿਰਫ 3 ਤੋਂ 5 ਮਿੰਟ ਦਾ ਗੀਤ ਹੀ ਸੁਣ ਸਕਦੇ ਸੀ, ਰਿਕਾਰਡ ਹੋ ਸਕਦਾ ਸੀ। ਮਤਲਬ ਜੇਕਰ ਕੋਈ ਲੰਬਾ ਗੀਤ ਹੈ, ਉਹ ਸੁਣਨ ਵਿੱਚ ਬਹੁਤ ਅਲੱਗ ਅਲੱਗ ਜਿਹੜੇ ਹੈ ਰਿਕਾਰਡ ਬਦਲਣਾ ਪੈਂਦਾ ਸੀ ਬਾਰ ਬਾਰ, ਪਰ LP ਰਿਕਾਰਡ ਨੇ ਇਹ ਸਮੱਸਿਆ ਹੀ ਖਤਮ ਕਰ ਦਿੱਤੀ। ਨਵੀਂ ਮਾਈਕਰੋਗ ਰੂਪ ਤਕਨੀਕ ਕਾਰਨ ਇਸ ਨੇ ਬਹੁਤ ਬਰੀਕ ਖਾਂਚਿਆਂ ਵਿੱਚ ਜ਼ਿਆਦਾ ਆਡੀਓ ਰਿਕਾਰਡ ਕੀਤਾ ਜਾ ਸਕਦਾ ਸੀ ਅਤੇ ਇੱਕ ਪਾਸੇ ਉੱਤੇ 20 ਮਿੰਟ ਤੋਂ ਵੱਧ ਸੰਗੀਤ ਸੰਭਾਲਿਆ ਜਾ ਸਕਦਾ ਸੀ। ਅਤੇ ਹੁਣ ਇਹ ਜਿਹੜੇ ਅੰਕੜੇ ਨੇ, ਇਹ ਜਿਹੜੇ ਨੰਬਰ ਨੇ, ਸੋਚਣ ਲਈ ਵੀ ਮਜਬੂਰ ਕਰਦੇ ਨੇ, ਕਿਉਂਕਿ ਅੱਜ ਤਾਂ ਆਪਾਂ ਇੱਕ ਕਲਿੱਕ ਮਾਰਦੇ ਹਾਂ, ਚਾਹੇ ਯੂਟਿਊਬ ਹੋਏ ਜਾਂ ਫਿਰ ਕੋਈ ਵੀ ਮਿਊਜ਼ਿਕ ਵਾਲਾ ਐਪ, ਅਤੇ ਆਸਾਨੀ ਨਾਲ ਉਹ ਗੀਤ ਸਾਡਾ ਪਸੰਦੀਦਾ ਨਵਾਂ ਹੋਏ ਪੁਰਾਣਾ ਈਜ਼ੀਲੀ ਪਲੇ ਹੋ ਜਾਂਦਾ। ਪਰ ਇਹ ਚੀਜ਼ਾਂ ਜੋ ਅੱਜ ਅਸੀਂ ਯੂਜ਼ ਕਰਦੇ ਹਾਂ, ਇਹਨਾਂ ਨੂੰ ਇੱਥੇ ਤੱਕ ਪਹੁੰਚਣ ਵਿੱਚ ਬਹੁਤ ਸਾਰੀ ਮਿਹਨਤ ਹੋਈ ਹੈ। ਅਤੇ 20 June 1948 ਨੂੰ ਦੋਸਤੋ ਨਿਊਯਾਰਕ ਵਿੱਚ ਹੋਏ ਇੱਕ ਵਿਸ਼ੇਸ਼ ਪ੍ਰਦਰਸ਼ਨ ਦੌਰਾਨ 12 ਇੰਚ ਦਾ ਇਹ ਜਿਹੜਾ LP ਰਿਕਾਰਡ ਹੈ, ਇਸਦੇ 45 ਮਿੰਟ ਲੰਬੀ ਸਿਫਨੀ ਚਲਾ ਕੇ ਇਸ ਸਮਰੱਥਾ ਨੂੰ ਦੁਨੀਆ ਨੂੰ ਦਿਖਾ ਦਿੱਤਾ ਕਿ ਲੋਕ ਹੈਰਾਨ ਰਹਿ ਗਏ ਕਿ ਹੁਣ ਪੂਰਾ ਜਿਹੜਾ ਗੀਤ ਹੈ, ਜਿਹੜਾ ਪ੍ਰੋਗਰਾਮ ਹੈ, ਉਹ ਬਿਨਾਂ ਰੁਕਾਵਟ ਜਿਹੜਾ ਆਸਾਨੀ ਨਾਲ ਸੁਣਿਆ ਜਾ ਸਕਦਾ। ਅਤੇ ਇੱਥੇ ਹੀ ਜਨਮ ਹੋਇਆ ਮਿਊਜ਼ਿਕ ਐਲਬਮ ਦੇ ਵਿਚਾਰ ਦਾ। ਅਤੇ ਪਹਿਲੀ ਵਾਰ ਕਲਾਕਾਰ ਆਪਣੇ ਗੀਤਾਂ ਨੂੰ ਸਿਰਫ ਇਕੱਲੇ ਗੀਤ ਵਜੋਂ ਨਹੀਂ, ਸਗੋਂ ਪੂਰੀ ਕਹਾਣੀ ਜਾਂ ਥੀਮ ਵਾਲੀ ਐਲਬਮ ਦੇ ਰੂਪ ਵਿੱਚ ਪੇਸ਼ ਕਰਨ ਲੱਗੇ। ਅਤੇ ਉਹ ਸਾਲ ਸੀ, ਅਤੇ ਉਸ ਤੋਂ ਬਾਅਦ ਹੈ ਲਗਾਤਾਰ ਹਰ ਇੱਕ ਦੌਰ ਦੇ ਵਿੱਚ ਅਸੀਂ ਬੇਮਿਸਾਲ ਐਲਬਮ ਸੁਣੀਆਂ ਵਾਂ, ਉਹਨਾਂ 'ਤੇ ਨੱਚੇ ਵੀ ਹਾਂ, ਅਤੇ ਅੱਜ ਵੀ ਉਹ ਗੀਤ ਅਸੀਂ ਸੁਣਦੇ

ਹਾਂ ਅਤੇ ਬਹੁਤ ਆਨੰਦ ਮਾਣਦੇ ਹਾਂ। ਅਤੇ ਪ੍ਰੋਗਰਾਮ ਇਨ ਫੋਰ ਟਾਈਮਸ ਦੇ ਵਿੱਚ ਦੁਬਾਰਾ ਮਿਲਾਂਗੇ, ਪਰ ਹੁਣ ਵੇਲਾ ਹੋ ਗਿਆ ਜੀ ਗੀਤ ਦਾ, ਹਾਲੇ ਚੱਲੀ ਨਹੀਂ, ਹਜੇ ਜਾ ਨਹੀਂ ਰਹੀ, ਹਜੇ ਸਮਾਂ ਬਹੁਤ ਬਾਕੀ ਹੈ। ਮੈਂ ਕਿਹਾ ਜੀ ਪੂਰੇ 14 ਮਿੰਟ ਬਾਕੀ ਹੈ ਤੁਹਾਡੇ ਨਾਲ ਗੱਲਬਾਤ ਦੇ, ਪਰ ਪਹਿਲਾਂ ਸੁਣਦੇ ਹਾਂ ਪਿਆਰਾ ਜਿਹਾ ਗੀਤ। ਆਵਾਜ਼ ਹੈ ਜੀ ਦਿਲਜੀਤ ਦੁਸਾਂਝ, ਸਮੇਂ ਬਹੁਤ ਬਦਲ ਗਿਆ ਅਤੇ ਫਿਰ ਗੀਤ ਸੁਣਦੇ ਹਾਂ। ਗੀਤ ਦਾ ਟਾਈਟਲ ਹੈ ਟਾਈਮ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਅਤੇ ਡੀਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

ਦੋਸਤੋ, ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਮੋਸਟਲੀ ਜਿਹੜੇ ਆ ਅਲਾਰਮ ਲਗਾ ਕੇ ਸੋਂਦੇ ਹਾਂ। ਸਵੇਰ ਨੂੰ ਜਿੰਨੇ ਵੀ ਅਸੀਂ ਉੱਠਣਾ ਹੁੰਦਾ ਹੈ, 5 ਵਜੇ, 4 ਵਜੇ, 6 ਵਜੇ, ਅਸੀਂ ਅਲਾਰਮ ਸੈੱਟ ਕਰਕੇ ਸੋਂਦੇ ਹਾਂ। ਪਰ ਜ਼ਰਾ ਸੋਚੋ ਕਿ ਜਦੋਂ ਇਹ ਡਿਜੀਟਲ ਕਲੋਕਸ ਨਹੀਂ ਆਈਆਂ ਸੀਗੀਆਂ, ਮੋਬਾਈਲ ਫੋਨ ਨਹੀਂ ਸੀਗੇ, ਸਮਾਰਟ ਵਾਚ, ਡਿਜੀਟਲ ਘੜੀਆਂ, ਕੁਝ ਵੀ ਨਹੀਂ ਸੀ, ਤਾਂ ਲੋਕ ਸਮਾਂ ਅਸਲ ਵਿੱਚ

ਹਾਂਜੀ ਮੈਗੀ ਜੀ, ਪ੍ਰੋਗਰਾਮ ਇਨਫੋ ਟਾਈਮਸ ਹੁਣ ਉਸ ਮੌਕੇ ਤੇ ਪਹੁੰਚ ਗਿਆ ਜਿੱਥੇ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਪਰ ਮੈਂ ਕਿਹਾ ਜੀ, ਇਜਾਜ਼ਤ ਇੱਦਾਂ ਕਿੱਦਾਂ ਲੈ ਸਕਦੀ ਹੈ? ਜਾਂਦੇ ਜਾਂਦੇ ਤੁਹਾਨੂੰ ਕੁਝ ਦੱਸਣ ਜਾ ਰਹੀ ਹਾਂ ਕੁਝ ਖਾਸ ਪਲੇਸਿਸ ਬਾਰੇ ਜਿੱਥੇ ਤੁਸੀਂ ਇਸ ਸਮਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਜਾ ਸਕਦੇ ਹੋ। ਕਿਉਂਕਿ ਜੀ ਜੂਨ ਦਾ ਮਹੀਨਾ, ਜੂਨ ਮਹੀਨੇ ਦੇ ਆਖਰੀ ਦਿਨ ਚੱਲ ਰਹੇ ਹੈ ਅਤੇ ਆਖਰੀ ਦਿਨ ਯਾਨੀ ਕਿ ਛੁੱਟੀਆਂ ਦੇ ਉਹ ਦਿਨ ਜਦੋਂ ਪਰਿਵਾਰ ਦੇ ਨਾਲ ਮੈਮਰੀਜ਼ ਬਣਾਉਣ ਦਾ ਸਮੇਂ ਹੈ। ਅਤੇ ਦੋਸਤੋ, ਇਹਨਾਂ ਛੁੱਟੀਆਂ ਦੇ ਵਿੱਚ ਤੁਸੀਂ ਭੀੜ ਭੜੱਕੇ ਤੋਂ ਦੂਰ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਆਨੰਦ ਮਾਣ ਸਕਦੇ ਹੋ ਬਰੋਟ ਵੈਲੀ ਦਾ। ਅਤੇ ਬਰੋਟ ਵੈਲੀ ਦੀ ਜੇਕਰ ਗੱਲ ਕਰੀਏ ਤਾਂ ਸਮੁੰਦਰ ਤਲ ਤੋਂ 6000 ਫੁੱਟ ਦੀ ਉਚਾਈ 'ਤੇ ਸਥਿਤ ਇਹ ਵੈਲੀ ਬਹੁਤ ਹੀ ਸੋਹਣੀ ਹੈ ਅਤੇ ਕੁਦਰਤ ਪ੍ਰੇਮੀਆਂ ਵਾਸਤੇ, ਵਾਤਾਵਰਨ ਪ੍ਰੇਮੀਆਂ ਵਾਸਤੇ ਬੈਸਟ ਜਗ੍ਹਾ ਹੈ। ਅਤੇ ਇੱਥੇ ਵਗਦੀ ਜੇਕਰ ਗੱਲ ਕਰੀਏ ਓਹਲ ਨਦੀ ਦੀ ਤਾਂ ਚਾਰੇ ਪਾਸੇ ਫੈਲੇ ਦੇਵਦਾਰ ਦੇ ਜੰਗਲ ਜਿੱਥੇ ਤੁਹਾਨੂੰ ਕੁਝ ਪਲ ਸ਼ਾਂਤੀ ਦੇ ਦੇਣਗੇ, ਉੱਥੇ ਹੀ ਤੁਹਾਡੀ ਜਿਹੜੀ ਮਨ ਦੀ ਥਕਾਵਟ ਉਸ ਨੂੰ ਵੀ ਜਿਹੜਾ ਹੈ ਦੂਰ ਕਰਨਗੇ। ਅਤੇ ਓਹਲ ਨਦੀ ਦੀ ਗੱਲ ਕਰ ਲਈ, ਉਸ ਤੋਂ ਬਾਅਦ ਗੱਲ ਕਰੀਏ ਤਾਂ ਐਡਵੈਂਚਰ ਪਸੰਦ ਲੋਕਾਂ ਲਈ, ਇੱਥੇ ਟਰਾਊਨ ਮੱਛੀ ਫੜਨ ਵਾਸਤੇ ਵੀ ਜਿਹੜਾ ਇੱਕ ਖੇਤਰ ਹੈ। ਇਸ ਦੇ ਨਾਲ ਹੀ ਨਾਲ ਜੇਕਰ ਗੱਲ ਕਰੀਏ ਤਾਂ ਵਾਈਲਡ ਲਾਈਫ ਸੈਂਚੁਰੀ ਹੈ ਜਿੱਥੇ ਜਾਇਆ ਜਾ ਸਕਦਾ ਹੈ। ਅਤੇ ਹਰ ਇੱਕ ਪਾਸੇ ਜੇਕਰ ਦੋਸਤੋ ਬਰੋਟ ਦੀ ਗੱਲ ਕਰੀਏ ਤਾਂ ਖੂਬਸੂਰਤੀ ਦੀ ਮਿਸਾਲ ਹੈ। ਹਰ ਪਾਸੇ ਚੁੱਪ, ਸ਼ਾਂਤੀ, ਸੁੰਦਰਤਾ, ਤਾਜ਼ਗੀ ਤੁਹਾਨੂੰ ਇੱਕ ਆਪਣੇ ਆਪ ਦੇ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਵੀ ਦਿੰਦੀ ਹੈ, ਖੁਦ ਦੀ ਆਵਾਜ਼ ਸੁਣਨ ਦਾ ਮੌਕਾ, ਖੁਦ ਦੀ ਧੜਕਣ ਸੁਣਨ ਦਾ ਮੌਕਾ ਵੀ ਦਿੰਦੀ ਹੈ। ਅਤੇ ਅੱਜ ਦਾ ਇਨਫੋ ਟਾਈਮਸ ਪ੍ਰੋਗਰਾਮ ਇੱਥੇ ਹੀ ਤੁਹਾਡੇ ਤੋਂ ਵਾਈਂਡ ਅਪ ਕਰਨ ਦੀ ਮੈਂ ਇਜਾਜ਼ਤ ਚਾਹੁੰਦੀ ਹਾਂ ਅਤੇ ਮਿਲਾਂਗੇ ਤੁਹਾਨੂੰ ਬਹੁਤ ਜਲਦ। ਅਤੇ ਮੈਂ ਕਿਹਾ ਜੀ, ਇੱਕ ਪਿਆਰਾ ਜਿਹਾ ਗੀਤ ਤੁਹਾਡੇ ਵਾਸਤੇ ਆ ਰਿਹਾ ਹੈ ਪਹਾੜਾਂ ਤੋਂ ਹੀ।

FM News Headlines. ਪੰਜਾਬ ਵਿੱਚ ਕੱਲ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਵਿੱਚ ਕ੍ਰੋਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਮੁੱਖ ਰੇਲਵੇ ਫਾਟਕਾਂ ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਉੱਤੇ ਕਰੀਬ 113 ਕਰੋੜ ਰੁਪਏ ਦੀ ਲਾਗਤ ਆਵੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ, ਸਾਉਣੀ ਸੀਜ਼ਨ 2026 ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਆਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਪੰਜਾਬ ਪੁਲਿਸ ਨੇ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਜਨਵਰੀ ਤੋਂ ਹੁਣ ਤੱਕ ਗੈਂਗਸਟਰ ਵਿਰੋਧੀ ਕਾਰਜ ਬਲ ਨੇ ਸੂਬੇ ਭਰ ਵਿੱਚੋਂ ਗੋਲਾ ਬਾਰੂਦ ਸਮੇਤ 713 ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ। ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੇ ਸੰਗਰੂਰ ਇਕਾਈ ਵਿੱਚ ਅਪਗ੍ਰੇਡ ਕੀਤੀ ਟੈਲੀਥੈਰੇਪੀ ਮਸ਼ੀਨ ਨਾਲ ਆਪਣੀਆਂ ਰੇਡੀਓਥੈਰੇਪੀ ਸਹੂਲਤਾਂ ਨੂੰ ਅਪਡੇਟ ਕੀਤਾ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਵੱਲੋਂ ਰੂਪਨਗਰ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਅਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਉੱਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਦਿਲ ਚਾਹਤਾ ਹੈ।

ਮੈਂ ਕਿਹਾ ਜੀ ਦਿਲ ਦੀ ਗੱਲ ਹੋਈ ਹੈ ਅਤੇ ਕਹਿੰਦੇ ਦਿਲ ਤੋਂ ਬੱਚਾ ਹੈ ਜੀ, ਥੋੜ੍ਹਾ ਕੱਚਾ ਹੈ ਜੀ, ਰੋਤਾ ਹੈ ਦਾੜੀ ਮਾਰ ਕੇ, ਹੱਸਦਾ ਹੈ ਦਿਨਾਂ ਬਾਅਦ। ਦੋਸਤੋ, ਰਾਤ ਦੇ ਇਸ ਖਾਸ ਮਹਿਫਿਲ ਦੇ ਵਿੱਚ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਤੁਸੀਂ ਭੇਜਣੀ ਹੈ ਸਾਡੇ ਤੱਕ। ਨੰਬਰ ਹੈ ਜੀ 9855 10 10 27। ਇਸ ਨੰਬਰ ਦੇ ਜ਼ਰੀਏ ਤੁਸੀਂ ਲਿਖ ਭੇਜਣਾ ਹੈ ਸਾਨੂੰ ਆਪਣਾ ਪਸੰਦੀਦਾ ਗੀਤ, ਗੀਤ ਦੇ ਨਾਲ ਕੋਈ ਜੁੜੀ ਕਹਾਣੀ ਹੈ, ਕੋਈ ਖਾਸ ਕਿੱਸਾ ਜਾਂ ਕਿਸੇ ਦੀ ਯਾਦ, ਅਤੇ ਸਾਂਝੀ ਕਰ ਸਕਦੇ ਹੋ ਆਪਣੀ ਦੋਸਤ ਦੇ ਨਾਲ। ਕਹਿੰਦੇ ਦਿਲ ਕੋ ਬਹਿਲਾਨੇ ਕਾ ਸਾਮਾਨ ਨਾ ਸਮਝਾ ਜਾਏ, ਦਿਲ ਕੋ ਬਹਿਲਾਨੇ ਕਾ ਸਾਮਾਨ ਨਾ ਸਮਝਾ ਜਾਏ, ਹਮਕੋ ਇਤਨਾ ਵੀ ਆਸਾਨ ਨਾ ਸਮਝਾ ਜਾਏ। ਫਰਮਾਇਸ਼ੀ ਪ੍ਰੋਗਰਾਮ ਹੈ ਅਤੇ ਮੈਂ

ਇਹ ਜੀ ਸਭ ਤੋਂ ਪਹਿਲਾਂ ਜਿਹਨਾਂ ਦੇ ਮੈਸੇਜ ਆਣਗੇ ਉਹਨਾਂ ਨੂੰ ਫਟਾਫਟ ਮੌਕਾ ਮਿਲੇਗਾ, ਉਹਨਾਂ ਦੀ ਫਰਮਾਇਸ਼ ਪੂਰੀ ਉਹਨਾਂ ਦੀ ਕੀਤੀ ਜਾਏਗੀ। ਅਤੇ ਇਸ ਦੇ ਨਾਲ ਹੀ ਨਾਲ ਇੱਕ ਗੁਜ਼ਾਰਿਸ਼ ਹੋਰ ਹੈ ਕਿ ਗੀਤਾਂ ਦੀ ਜਿਹੜੀ ਫਰਮਾਇਸ਼ ਭੇਜਣੀ ਹੈ ਤੁਸੀਂ, ਉਹ ਹਿੰਦੀ ਅਤੇ ਪੰਜਾਬੀ ਫਿਲਮੀ ਗੀਤ ਹੀ ਹੋਣੇ ਚਾਹੀਦੇ ਆ, ਕਿਉਂਕਿ ਕਈ ਵਾਰ ਬਹੁਤ ਸਾਰੇ ਦੋਸਤ ਮੈਸੇਜਿਸ ਤਾਂ ਭੇਜ ਦਿੰਦੇ ਆ, ਬੜੇ ਪਿਆਰੇ ਸੁਨੇਹੇ ਵੀ ਨਾਲ ਲਿਖਦੇ ਆ, ਪਰ ਉਹਨਾਂ ਦੇ ਗੀਤ ਫਿਲਮੀ ਨਹੀਂ ਹੁੰਦੇ, ਜਿਸ ਕਰਕੇ ਉਹਨਾਂ ਦੀ ਫਰਮਾਇਸ਼ ਫਿਰ ਨਾ ਚਾਹੁੰਦੇ ਹੋਏ ਵੀ ਪੂਰੀ ਨਹੀਂ ਕੀਤੀ ਜਾਂਦੀ। ਅਤੇ ਲਓ ਜੀ ਫਿਰ ਫਟਾਫਟ ਪ੍ਰੋਗਰਾਮ ਦੇ ਵਿੱਚ ਜੁੜਨ ਦਾ ਮੈਂ ਤੁਹਾਨੂੰ ਰਸਤਾ ਦੱਸ ਦਿੱਤਾ ਹੈ, ਅਤੇ ਰਸਤਾ ਬਿਲਕੁਲ ਸਾਫ਼ ਹੈ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਅਤੇ ਮੈਂ ਕਿਹਾ ਜੀ ਇਸ ਰਸਤੇ 'ਤੇ ਫਟਾਫਟ ਆ ਜਾਓ। ਨੰਬਰ ਦੁਬਾਰਾ ਦੁਹਰਾ ਰਹੀ ਹਾਂ, 9855-10-10-27 9855-10-10-27। ਅਤੇ ਮੈਂ ਕਿਹਾ ਜੀ ਇਸ ਰਸਤੇ ਦੇ ਵਿੱਚ, ਇਸ ਮਹਿਫਿਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ ਤੱਕ ਪਹੁੰਚੇ ਨੇ ਉਹਨਾਂ ਵੱਲ ਰੁੱਖ ਕਰਦੇ, ਉਹਨਾਂ ਦੀ ਫਰਮਾਇਸ਼ ਵੱਲ ਦੇਖਦੇ ਹਾਂ ਕਿ ਕਿਹੜੀ ਫਰਮਾਇਸ਼ ਇਹ ਅੱਜ ਪਹੁੰਚੇ ਨੇ ਲੈ ਕੇ ਪ੍ਰੋਗਰਾਮ ਦੇ ਵਿੱਚ। ਅਤੇ ਲਓ ਜੀ ਫਿਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆ ਚੁੱਕੇ ਨੇ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਜੀ, ਅਤੇ ਇਹਨਾਂ ਦੀ ਫਰਮਾਇਸ਼ ਹੈ ਜੀ ਕਹਿੰਦੇ ਰੋਮਾਂਸ ਫਿਲਮ ਦਾ ਜਿਹੜਾ ਹੈ ਗੀਤ ਸੁਣਾ ਦਿੱਤਾ ਜਾਏ। ਅਤੇ ਮੈਂ ਕਿਹਾ ਜੀ ਗੀਤ ਇਹਨਾਂ ਨੇ ਲਿਖ ਕੇ ਭੇਜਿਆ ਹੈ, ਦਿਲ ਕੀ ਆਸਮਾਨ ਪੇ ਗਮ ਕੀ ਗਟਾ ਛਾਈ। ਅਤੇ ਲਓ ਜੀ ਫਿਰ ਇਹਨਾਂ ਦੇ ਦਿਲ 'ਤੇ ਜਿਹੜੀ ਗਮ ਕੀ ਗਟਾ ਛਾਈ ਹੈ, ਦਿਲ ਕੀ ਆਸਮਾਨ, ਉਹ ਦੂਰ ਕਰਦੇ ਹਾਂ। ਅਤੇ ਲਓ ਜੀ ਫਿਰ ਸੁਣਦੇ ਹਾਂ ਇਸ ਫਿਲਮ ਦਾ ਹੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਜੀ ਅਮਿਤ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ। ਅਤੇ ਉਮੀਦ ਕਰਦੇ ਹਾਂ ਇਹਨਾਂ ਦੇ ਦਿਲ ਦੇ ਆਸਮਾਨ ਦੀ ਗੱਟਾ ਤਾਂ ਦੂਰ ਹੋਏਗੀ ਹੋਏਗੀ, ਤੁਹਾਡਾ ਵੀ ਗਮ ਜਿਹੜਾ, ਦੁੱਖ ਤਕਲੀਫ, ਜੇਕਰ ਕੋਈ ਵਿਚਾਰ ਹੈ ਪਰੇਸ਼ਾਨ ਕਰੀ ਬੈਠਾ, ਤਾਂ ਗੀਤ ਸੁਣ ਕੇ ਉਹ ਆਪਣੇ ਆਪ ਜਿਹੜੀ ਹੈ ਦੂਰ ਹੋ ਜਾਏਗੀ।

0: ਮੈਂ ਕਿਹਾ ਜੀ ਯਾਦ ਤੂੰ ਆਇਆ ਕਿ ਪ੍ਰੋਗਰਾਮ ਦਿਲ ਚਾਹਤਾ ਹੈ ਤੇ ਮੈਂ ਕਿਹਾ ਜੀ ਅੱਜ ਕੋਈ ਦਿਲ ਦੀਆਂ ਕੋਈ ਖਾਸ ਜੇਕਰ ਤੁਸੀਂ ਸ਼ਾਇਰੋ ਸ਼ਾਇਰੀ ਦੇ ਸ਼ੌਕੀਨ ਹੋ ਤੇ ਮੈਂ ਕਿਹਾ ਜੀ ਗੀਤ ਦੇ ਨਾਲ ਫਰਮਾਇਸ਼ੀ ਗੀਤ ਦੇ ਨਾਲ ਲਿਖ ਕੇ ਭੇਜੋ ਕਿਉਂਕਿ ਅੱਜ ਜੇਕਰ ਬਾਹਰ ਵੈਦਰ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਹਾਵਣਾ ਮੌਸਮ ਹੋਇਆ ਪਿਆ ਤੇ ਮੈਂ ਕਿਹਾ ਜੀ ਫਟਾਫਟ ਫਿਰ ਆਪਣੀ ਫਰਮਾਇਸ਼ ਭੇਜੋ ਆਪਣੇ ਦੋਸਤ ਨੂੰ ਤੇ ਤੁਹਾਡੀ ਫਰਮਾਇਸ਼ ਜਿਹੜੀ ਹੈ ਪੂਰੀ ਕਰੇਗੀ ਅੱਜ ਪੂਰਾ ਕਰਨ ਦਾ ਜ਼ਿੰਮਾ ਮੇਰਾ ਹੈ ਅਤੇ ਲਓ ਜੀ ਫਿਰ ਅਗਲੇ ਮੈਸੇਜ ਵੱਲ ਝਾਂਗ ਮਾਰ ਲੈਂਦੇ ਹਾਂ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਬੜੀ ਦੂਰੋਂ ਆਇਆ ਮੈਂ ਕਿਹਾ ਜੀ ਇਹ ਆਇਆ ਹੈ ਹਨੂੰਮਾਨਗੜ੍ਹ ਰਾਜਸਥਾਨ ਤੋਂ ਹੀ ਆਇਆ ਪਰ ਪਿੰਡ ਦੂਸਰਾ ਹੈ ਤਹਿਸੀਲ ਦੂਸਰੀ ਹੈ ਤਹਿਸੀਲ ਪਾਦਰਾ ਪਿੰਡ ਕਲਾਨਾ ਤੋਂ ਮੈਸੇਜ ਆਇਆ ਜੀ ਵਿਕਰਮ ਕਡਵਾਸਰਾ ਸਚਿਨ ਸਤੀਸ਼ ਯੋਗੇਸ਼ ਅਤੇ ਯੂਧਵ ਕਡਵਾਸਰਾ ਜਿਹੜੇ ਨੇ ਮੈਸੇਜ ਕਰ ਰਹੇ ਨੇ ਅਤੇ ਇਹਨਾਂ ਨੇ ਭੇਜੀ ਹੈ ਜੀ ਫਿਲਮ ਕਹਿੰਦੇ ਨਮਕ ਹਲਾਲ ਫਿਲਮ ਜਿਹੜੀ ਹੈ ਉਹਦਾ ਸਾਨੂੰ ਗੀਤ ਸੁਣਾ ਦਿੱਤਾ ਜਾਏ ਅਤੇ ਮੈਂ ਕਿਹਾ ਜੀ ਫਿਰ ਨਮਕ ਹਲਾਲ ਫਿਲਮ ਦਾ ਗੀਤ ਸੁਣ ਲੈਂਦੇ ਹਾਂ ਗੀਤ ਦੇ ਬੋਲ ਨੇ ਪੱਗ ਗੁੰਗਰੂ ਬਾਂਧ ਅਤੇ ਗੀਤ ਤਾਂ ਜ਼ਰੂਰ ਸੁਣਾਂਗੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗਾਇਆ ਗੀਤ ਕਿਆ ਬਹੁਤ ਹੀ ਬੇਮਿਸਾਲ ਗੀਤ ਬਹੁਤ ਹੀ ਸੋਹਣਾ ਗੀਤ ਹੈ ਅਤੇ ਇਸ ਦੇ ਨਾਲ ਹੀ ਨਾਲ ਕੁਝ ਹੋਰ ਮੈਸੇਜਿਸ ਵੀ ਨੇ ਉਹਨਾਂ ਵੱਲ ਵੀ ਝਾਂਕ ਮਾਰ ਲੈਂਦੇ ਹਾਂ ਜੀ ਅਗਲਾ ਮੈਸੇਜ ਆਇਆ ਹੈ ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਹੀ ਸਰਵਜੀਤ ਸਿੰਘ ਜੋਸਨ ਸਰਵਜੀਤ ਕੌਰ ਗੁਰਮਨ ਮੈਲਬੋਰਨ ਆਸਟ੍ਰੇਲੀਆ ਤੋਂ ਅਦਰਸ਼ਪਾਲ ਸਿੰਘ ਅਤੇ ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਕੁਝ ਹੋਰ ਸਾਥੀ ਵੀ ਸਾਡੇ ਤੱਕ ਜੁੜੇ ਨੇ ਅਤੇ ਇਹਨਾਂ ਨੇ ਭੇਜੀ ਹੈ ਫਿਲਮ ਦੀ ਫਰਮਾਇਸ਼ ਪੱਥਰ ਕੇ ਸਨਮ ਅੱਛਾ ਜੀ ਰਾਧੇਸ਼ਾਮ ਸ਼ਰਮਾ ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਨੇ ਫਰਮਾਇਸ਼ ਭੇਜੀ ਹੈ ਜੀ ਅਤੇ ਲਿਖਦੇ ਨੇ ਕਿ ਦਿਲ ਚਾਹਤਾ ਪ੍ਰੋਗਰਾਮ ਸੁਣ ਰਹੇ ਹਾਂ ਸਤਿ ਸ਼੍ਰੀ ਅਕਾਲ ਅਤੇ ਤੁਹਾਨੂੰ ਵੀ ਜੀ ਅਤੇ ਲਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਪਸੰਦ ਅਤੇ ਇੱਕ ਗੀਤ ਸੁਣਦੇ ਹਾਂ ਪਰ ਇੱਕ ਹੋਰ ਮੈਸੇਜ ਆ ਗਿਆ ਇਹ ਕਹਿ ਰਹੇ ਨੇ ਸਾਨੂੰ ਵੀ ਫਟਾਫਟ ਸ਼ਾਮਿਲ ਕਰ ਲਿੱਤੇ ਜੇ ਅਤੇ ਲਓ ਜੀ ਫਿਰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਅਨਿਲ ਸ਼ਰਮਾ ਜੈਵੀਰ ਸਿੰਘ ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ ਸਾਹਿਲ ਅਤੇ ਬਿੱਟਾ ਬਜਾਜ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ ਅਤੇ ਸੁਣਦੇ ਹਾਂ ਇਹ ਗੀਤ
1: ਬਜ਼ੁਰਗੋਂ ਨੇ

ਇੱਕ ਬਹੁਤ ਹੀ ਊਰਜਾ ਨਾਲ ਭਰਿਆ ਗੀਤ ਸੁਣਿਆ ਤੁਸੀਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਪਗ ਗੁੰਗਰੂ ਬਾਂਧ ਮੀਰਾ ਨਾਚੀ ਥੀ। ਅਤੇ ਮੈਂ ਕਿਹਾ ਜੀ ਇਸ ਗੀਤ ਦਾ ਤੁਸੀਂ ਆਨੰਦ ਤਾਂ ਮਾਨਿਆ ਹੀ, ਇਸ ਦੇ ਨਾਲ ਹੀ ਨਾਲ ਇਸ ਗੀਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੀ ਸੀ। ਚੀਜ਼ਾਂ ਬਹੁਤ ਸਾਰੀਆਂ, ਜ਼ਿੰਦਗੀ ਦੇ ਕੁਝ ਫਲਸਫੇ ਵੀ ਜੁੜੇ ਸੀ ਕਿ ਜਿੱਥੇ ਅਸੀਂ ਹੈਗੇ ਹਾਂ ਉੱਥੇ ਰਹਿਣਾ ਚਾਹੀਦਾ, ਅਤੇ ਉੱਥੇ ਉਸ ਜਿਸ ਦਾ ਅਸੀਂ ਖਾਂਦੇ ਹਾਂ, ਮਤਲਬ ਲੋਇਲਟੀ ਦੀ ਗੱਲ ਕੀਤੀ ਗਈ ਹੈ ਇੱਥੇ, ਇੱਥੇ ਪੈਸ਼ਨ ਦੀ ਗੱਲ ਕੀਤੀ ਗਈ ਹੈ, ਇੱਥੇ ਸਮਰਪਣ ਦੀ ਗੱਲ ਕੀਤੀ ਗਈ ਹੈ। ਬਹੁਤ ਸਾਰੀਆਂ ਚੀਜ਼ਾਂ ਇਸ ਗੀਤ ਦੇ ਵਿੱਚ ਸੁਣੀਆਂ। ਅਤੇ ਹੁਣ ਪ੍ਰੋਗਰਾਮ ਦਾ ਅੱਗੇ ਅਸੀਂ ਪ੍ਰੋਗਰਾਮ ਵੱਲ ਵੱਧਦੇ ਹਾਂ ਕਿਉਂਕਿ ਬਹੁਤ ਸਾਰੇ ਮੈਸੇਜਸ ਸਾਡਾ ਇੰਤਜ਼ਾਰ ਕਰ ਰਹੇ ਹੈ ਕਿ ਕਦੋਂ ਸਾਡੀ ਵਾਰੀ ਆਏਗੀ। ਅਤੇ ਲਓ ਜੀ ਫਿਰ ਗ੍ਰੀਨ ਸਕਰੀਨ ਸਾਡੀ ਹੋ ਚੁੱਕੀ ਹੈ, ਅਤੇ ਗ੍ਰੀਨ ਸਕਰੀਨ ਨੂੰ ਇੱਕ ਇੱਕ ਕਰਕੇ ਆਪਾਂ ਸਾਰੇ ਮੈਸੇਜਸ ਸ਼ਾਮਿਲ ਕਰਦੇ ਹਾਂ। ਅਤੇ ਮੈਂ ਕਿਹਾ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਮੈਸੇਜ ਕਰ ਰਹੇ ਨੇ ਯਸ਼ਪਾਲ ਦਿਮਾਨ, ਕ੍ਰਿਸ਼ਨਾ, ਰਾਹੁਲ, ਸ਼ੁਭਮ, ਪ੍ਰਿਯੰਕਾ, ਆਂਸ਼ਲ, ਕੁੰਜ, ਪ੍ਰਵੀਨ, ਚਿਰਾਗ, ਰਜਤ, ਰਾਜੇਸ਼ ਅਤੇ ਪੂਰਾ ਤਿਮਾਨ ਪਰਿਵਾਰ, ਬਹੁਤ ਬਹੁਤ ਸ਼ੁਕਰੀਆ, ਨਮਸਕਾਰ ਭੇਜ ਰਹੇ ਨੇ। ਅਤੇ ਇਹਨਾਂ ਦੀ ਫਰਮਾਇਸ਼ ਹੈ ਜੀ, ਕਹਿੰਦੇ ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ, ਆਵਾਜ਼ ਮਹਿੰਦਰ ਕਪੂਰ, ਗੀਤ ਸੁਣਾ ਦਿੱਤਾ ਜਾਏ। ਅਤੇ ਜ਼ਰੂਰ ਜੀ, ਬਹੁਤ ਪਿਆਰਾ ਇਹ ਵੀ ਗੀਤ ਹੈ, ਹਮਰਾਜ਼ ਫਿਲਮ ਦਾ, ਸੁਣਾਂਗੇ। ਪਰ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਚੰਡੀਗੜ੍ਹ ਤੋਂ, ਸਤੀਸ਼ ਅਨੇਜਾ, ਬਿਮਲਾ ਅਨੇਜਾ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਰੇਨਬੋ ਜਲੰਧਰ ਕਾ ਸਭਕਾ ਪਸੰਦੀਦਾ ਚੈਨਲ ਬਣ ਚੁੱਕਾ ਹੈ, ਜਿਸੇ ਸੁਣਕਰ ਹਰ ਇੱਕ ਸ਼ਰੋਤਾ ਆਨੰਦਮਈ ਹੋ ਜਾਂਦਾ ਹੈ, ਪੂਰੀ ਟੀਮ ਕੋ ਵਧਾਈ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰ ਭਰੇ ਮੈਸੇਜ ਵਾਸਤੇ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਵੀ ਸ਼ਾਮਿਲ ਹੋ ਚੁੱਕੇ ਨੇ। ਅਤੇ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਦਾ ਮੈਸੇਜ ਆਇਆ ਹੈ। ਅਤੇ ਇਹਨਾਂ ਦੇ ਨਾਲ ਹੀ ਨਾਲ ਪਿੰਡ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ ਮੈਸੇਜ ਕਰ ਰਹੇ ਨੇ। ਅਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤਹਿ ਦਿਲੋਂ ਪਿਆਰ ਤੁਹਾਨੂੰ ਸਭ ਨੂੰ। ਅਤੇ ਇੱਕ ਹੋਰ ਮੈਸੇਜ ਆਇਆ ਜੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਮੈਸੇਜ ਆਇਆ ਹੈ। ਅਤੇ ਬਾਕੀ ਦੇ ਮੈਸੇਜਿਸ ਵੀ ਇੱਕ ਇੱਕ ਕਰਕੇ ਸ਼ਾਮਿਲ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਫਰਮਾਇਆ ਇਹ ਗੀਤ।

ਗੁੱਡ ਈਵਨਿੰਗ ਲਿਖ ਕੇ ਭੇਜੀ ਹੈ ਜੀ ਸੋਨੂ ਰਵੀ ਰਾਜ ਗੁਲਸ਼ਨ ਲੱਕੀ ਬਲਦੇਵ ਨਗਰ ਜਲੰਧਰ ਤੋਂ ਮੈਸੇਜ ਕਰ ਰਹੇ ਨੇ ਤੇ ਲਿਖਦੇ ਨੇ ਕ੍ਰਿਸ਼ਨਾ ਕੋਟੇਜ ਫਿਲਮ ਦਾ ਗੀਤ ਸੁਣਾ ਦਿੱਤਾ ਜਾਏ ਤੇ ਬਹੁਤ ਬਹੁਤ ਸ਼ੁਕਰੀਆ ਜੀ। ਅਗਲੀ ਨਮਸਕਾਰ ਸਾਡੇ ਤੱਕ ਪਹੁੰਚੀ ਹੈ ਮਜਨੂ ਕਾਟੇਲਾ ਤੋਂ, ਕਮਲ ਬਾਲੂਜਾ ਮਧੂ ਬਾਲੂਜਾ ਸਾਗਰ ਤੇ ਸਤਨਾ ਮੱਧ ਪ੍ਰਦੇਸ਼ ਤੋਂ, ਉਮੰਗ ਮਲਿਕ ਆਕਾਂਸ਼ਾ ਮਲਿਕ ਤੇ ਮਾਹੀ ਮਲਿਕ। ਦੋਸਤੋ ਫਰਮਾਇਸ਼ ਇਹਨਾਂ ਦੀ ਆਈ ਹੈ, ਕਹਿੰਦੇ ਫਿਲਮ ਨਿਗਾਹੇ ਦਾ ਜਿਹੜਾ ਹੈ ਗੀਤ ਸੁਣਾ ਦਿੱਤਾ ਜਾਏ ਤੇ ਗੀਤ ਦੇ ਬੋਲ ਨੇ ਸਾਵਨ ਕੇ ਜੂਲੋ ਨੇ। ਗੀਤ ਸੁਣਾਂਗੇ ਬਿਲਕੁਲ ਜੀ, ਗੀਤ ਸੁਣਾਂਗੇ ਤੇ ਇਸ ਤੋਂ ਬਾਅਦ ਚੱਕ 14 PS ਸ਼੍ਰੀ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਨੇ ਨਮਸਕਾਰ ਭੇਜੀ ਹੈ ਤੇ ਲਿਖਦੇ ਨੇ ਕੋਈ ਵੀ ਪੰਜਾਬੀ ਗੀਤ ਸ਼ਾਮਿਲ ਕੀਤਾ ਜਾਏ। ਇਸ ਤੋਂ ਬਾਅਦ ਮਜਨੂ ਕਟਿੱਲਾ ਤੋਂ ਇੱਕ ਵਾਰ ਦੁਬਾਰਾ ਫਿਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਬਹੁਤ ਸ਼ੁਕਰੀਆ ਜੀ ਇੰਨੇ ਪਿਆਰ ਵਾਸਤੇ। ਅਤੇ ਪਿੰਡ ਲੋਹਗੜ੍ਹ ਠਾਕੁਰਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ, ਗੁਰਨੂਰ, ਸ਼ੁਭਦੀਪ, ਗੁਰਲਾਲ ਅਤੇ ਅਵਿਰਾਜ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਇੱਕ ਕਰਦੇ ਹਾਂ ਜੀ ਪਹਾੜਗੰਜ ਮੁਲਤਾਨੀ ਟਾਂਡਾ ਤੋਂ ਵੀ, ਜਿੱਥੋਂ ਮੈਸੇਜ ਆਇਆ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਜੀ ਮੈਸੇਜ ਕਰ ਰਹੇ ਨੇ, ਬਹੁਤ ਸਾਰੇ ਇਹਨਾਂ ਨੇ ਮੈਸੇਜ ਭੇਜਦੇ। ਮੈਂ ਕਿਹਾ ਜੀ ਅੱਗੇ ਤਾਂ 2-3 ਫਰਮਾਇਸ਼ਾਂ ਭੇਜਦੀਆਂ, ਅੱਜ ਤਾਂ ਇਹਨਾਂ ਨੇ 4-4 ਫਰਮਾਇਸ਼ਾਂ ਭੇਜੀਆਂ, ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰ ਵਾਸਤੇ। ਪਰ ਫਰਮਾਇਸ਼ੀ ਪ੍ਰੋਗਰਾਮ ਹੈ, ਬਹੁਤ ਸਾਰੇ ਦੋਸਤ ਮੈਸੇਜ ਕਰ ਰਹੇ ਨੇ ਅਤੇ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਹੀ ਫਰਮਾਇਸ਼ ਜਿਹੜੀ ਹੈ ਤੁਹਾਡੀ ਕਬੂਲ ਕੀਤੀ ਜਾਏਗੀ। ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਬੋਧਰਾਜ ਖੋਰਵਾਲ, ਮਾਨੂ ਪ੍ਰਕਾਸ਼, ਗੀਤਿਕਾ ਖੋਰਵਾਲ ਦਾ ਮੈਸੇਜ ਅਤੇ ਇਸ ਦੇ ਨਾਲ ਹੀ ਕਰਨਵੀਰ ਹਾਊਸ ਪੁੱਚੋ ਕੈਂਚੀਆ ਬਠਿੰਡਾ ਪੰਜਾਬ ਤੋਂ ਵੀ ਪਹੁੰਚੇ ਜੀ ਸਾਡੇ ਤੱਕ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਏਕਮ, ਦਮਨ ਅਤੇ

ਜੋਤ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰਨ ਦੀ ਇਹਨਾਂ ਦੀ ਜਿਹੜੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ। ਅਤੇ ਲਓ ਜੀ ਫਿਰ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹਨਾਂ ਸਾਰੇ ਹੀ ਸਾਥੀਆਂ ਦੀ ਰਲੀ ਮਿਲੀ ਪਸੰਦ ਅਤੇ ਗੀਤ।

ਬਿਲਕੁਲ ਜੀ, ਚਲੇ ਆਓ ਇੱਕ ਵਾਰ ਫਿਰ ਚਲੇ ਆਓ, ਕਿਉਂਕਿ ਤੁਹਾਡੀ ਦੋਸਤ ਅਰਜੁਨ ਨੇ ਹਰਲਨ ਇੱਕ ਵਾਰ ਫਿਰ ਦੁਬਾਰਾ ਸਵਾਗਤ ਕਰਦੀ ਹਾਂ ਸਾਰੇ ਹੀ ਸਰੋਤਿਆਂ ਦਾ। ਇੰਨਾ ਪਿਆਰ ਦੇਣ ਵਾਸਤੇ, ਇੰਨਾ ਮਾਣ ਦੇਣ ਵਾਸਤੇ। ਗੋਬਿੰਦਪੁਰਾ ਸਿੱਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕਵਰ ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਦਾ ਮੈਸੇਜ ਆਇਆ ਜੀ, ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਬਹੁਤ ਸਾਰੇ ਰੁੱਖਾਂ ਵਾਲੀ ਇਮੋਜੀ ਸਾਡੇ ਤੱਕ ਪਹੁੰਚਾਈ ਹੈ। ਪਿੰਡ ਕਮੰਡੀਆ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ, ਪ੍ਰਮੀਲਾ, ਜੋਤੀ, ਸ਼ਿਵਮ, ਸਰਿਤਾ, ਸਚਿਨ, ਅਮਨ, ਤਮੰਨਾ, ਸਾਇਨਾ, ਵਿਸ਼ਨੂੰ ਟੁਕੀਆ, ਦੋਹਤੀ ਉਹਨਾਂ ਦੀ ਈਵਾ, ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਸਾਰੇ ਹੀ ਦੋਸਤਾਂ ਦਾ। ਅਤੇ ਫਰਮਾਇਸ਼ ਹੈ ਜੀ ਇਹਨਾਂ ਦੀ ਫਿਲਮ ਦਸ ਨੰਬਰੀ ਤੋਂ, ਗੀਤ ਪ੍ਰੇਮ ਕਾ ਰੋਗ ਬੜਾ ਬੁਰਾ। ਮੈਂ ਕਿਹਾ ਜੀ ਸਿਆਣੇ ਕਹਿੰਦੇ ਆ ਜਿਹੜੀਆਂ ਦਵਾਈਆਂ ਹੁੰਦੀਆਂ ਨਾ ਉਹ ਕੌੜੀਆਂ ਹੀ ਹੁੰਦੀਆਂ, ਅਤੇ ਕੌੜੀ ਦਵਾਈ ਹੀ ਸਿਹਤ ਨੂੰ ਸਹੀ ਕਰਦੀ ਹੈ ਜਦੋਂ ਕਦੇ ਤਬੀਅਤ ਖਰਾਬ ਹੋ ਜਾਂਦੀ ਹੈ, ਅਤੇ ਪ੍ਰੇਮ ਵੀ ਕੁਝ ਅਜਿਹਾ ਹੀ ਹੈ। ਇਸ ਦੇ ਨਾਲ ਹੀ ਅਨਾਰਕਲੀ ਬਾਜ਼ਾਰ ਜਗਰਾਓਂ ਪੰਜਾਬ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਗਾਵਿਆ, ਭਾਈ ਸੁੱਚਾ ਸਿੰਘ ਅਤੇ ਵਿਨੋਦ ਪੁਰੀ ਦਾ ਮੈਸੇਜ ਆਇਆ ਹੈ ਜੀ, ਅਤੇ ਇਹਨਾਂ ਨੇ ਭੇਜੀ ਹੈ ਫਿਲਮ ਦੀ ਫਰਮਾਇਸ਼ ਸ਼ੋਰ ਫਿਲਮ ਦਾ, ਕਹਿੰਦੇ ਨੇ ਗੀਤ ਸੁਣਾ ਦਿੱਤਾ ਜਾਏ। ਬਹੁਤ ਬਹੁਤ ਸ਼ੁਕਰੀਆ ਜੀ ਇਸ ਮੈਸੇਜ ਵਾਸਤੇ। ਇੱਕ ਹੋਰ

ਸ਼ਾਮਿਲ ਕਰ ਲੈਂਦੇ ਹਾਂ। ਗੀਤ ਫਰਮਾਇਸ਼ ਰਿੰਗਰਿੰਗ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਕਰੁਣਾ ਵਰਮਾ ਦੀ, ਅਤੇ ਇਹਨਾਂ ਨੇ ਫਰਮਾਇਸ਼ ਭੇਜੀ ਹੈ ਜੀ, ਸ਼ਾਮ ਤੇਰੀ ਬੰਸੀ ਪੁਕਾਰੇ ਰਾਧਾ ਨਾਮ। ਅਤੇ ਲਓ ਜੀ, ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਅਸੀਂ ਸੁਣਦੇ ਹਾਂ, ਤੁਹਾਨੂੰ ਵੀ ਸੁਣਾਉਂਦੇ ਹਾਂ ਸ਼ੋਰ ਫਿਲਮ ਦਾ ਗੀਤ, ਆਵਾਜ਼ ਮਹਿੰਦਰ ਕਪੂਰ, ਕਿ ਜੀਵਨ ਜਿਹੜਾ ਹੈ ਚੱਲਣ ਦਾ ਨਾਮ ਹੈ, ਅਤੇ ਇਸ ਜੀਵਨ ਦੇ ਵਿੱਚ ਸ਼ੁਕਰਾਨਾ ਕਰਦੇ ਹੋਏ ਚੱਲਦੇ ਹੀ ਰਹਿਣਾ ਹੈ।

ਜਿੱਦਾਂ ਸੂਰਜ ਹੈ ਨਾ, ਮੀਂਹ ਹੋਏ, ਤੂਫਾਨ ਆਏ, ਝੱਖੜ ਆਣ, ਪਰ ਫਿਰ ਵੀ ਅਗਲੀ ਸਵੇਰ ਸੂਰਜ ਆਉਂਦਾ ਹੈ ਅਤੇ ਅਜਿਹਾ ਆਉਂਦਾ ਹੈ ਪੂਰੀ ਦੁਨੀਆ ਨੂੰ ਰੋਸ਼ਨ ਕਰਦਾ ਹੈ, ਹਨੇਰੇ ਨੂੰ ਦੂਰ ਕਰਦਾ ਹੈ। ਇਸ ਤਰ੍ਹਾਂ ਹੀ ਜ਼ਿੰਦਗੀ ਹੈ, ਰੋਜ਼ ਮੌਕਾ ਮਿਲਦਾ ਜਦੋਂ ਸਵੇਰੇ ਉੱਠਦੇ ਹਾਂ ਜ਼ਿੰਦਗੀ ਨੂੰ ਰੀਸੈੱਟ ਕਰਨ ਦਾ, ਅਤੇ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ ਅਤੇ ਇਸ ਮੌਕੇ ਦਾ ਜ਼ਿਆਦਾ ਤੋਂ ਜ਼ਿਆਦਾ ਜੇਕਰ ਫਾਇਦਾ ਉਠਾਉਂਦੇ ਹਾਂ ਨਾ, ਅਤੇ ਬਸ ਫਿਰ ਸੂਰਜ ਵਾਂਗ ਸਾਡੀ ਜ਼ਿੰਦਗੀ ਵੀ ਚਮਕੇਗੀ ਅਤੇ ਸੂਰਜ ਦੀ ਰੋਸ਼ਨੀ ਸਿਰਫ ਹਨੇਰਾ ਨਹੀਂ ਦੂਰ ਕਰਦੀ, ਚਾਨਣ ਕਰਦੀ ਹੈ, ਪੂਰੀ ਦੁਨੀਆ ਨੂੰ ਸੁਨੇਹਾ ਦਿੰਦੀ ਹੈ। ਉਸੇ ਤਰ੍ਹਾਂ ਜੇਕਰ ਜ਼ਿੰਦਗੀ ਦੇ ਵਿੱਚ ਕੁਝ ਚੰਗੀਆਂ ਆਦਤਾਂ ਅਪਣਾ ਲਈਏ ਅਸੀਂ, ਹਾਲਾਂਕਿ ਹਰ ਰੋਜ਼ ਅਸੀਂ ਖੁਦ ਨੂੰ ਵਾਅਦਾ ਕਰਦੇ ਹਾਂ ਪਰ ਉਹ ਚੰਗੀਆਂ

ਜੇ ਅਗਰ ਅਪਣਾ ਲਈਏ ਤਾਂ ਜ਼ਿੰਦਗੀ ਜਿਹੜੀ ਹੈ ਹੋਰ ਸੋਹਣੀ, ਹੋਰ ਖੂਬਸੂਰਤ ਹੋ ਜਾਏਗੀ। ਮੈਂ ਕਿਹਾ ਜੀ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਗਰਨੂਰ, ਕੁਲਵਿੰਦਰ ਅਤੇ ਹਰਵਿੰਦਰ ਦਾ ਮੈਸੇਜ ਆਇਆ। ਪਹਿਲਾਂ ਤਾਂ ਸ਼ੁਕਰੀਆ, ਅਤੇ ਲਿਖਦੇ ਨੇ ਕਿਸੇ ਵੀ ਫਿਲਮੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ, ਪ੍ਰੋਗਰਾਮ ਲਾਈਵ ਸੁਣ ਰਹੇ ਹੈ ਅਤੇ ਬਹੁਤ ਹੀ ਚੰਗਾ ਲੱਗ ਰਿਹਾ, ਸ਼ੁਕਰੀਆ ਜੀ। ਪਿੰਡ ਨੰਗਲ ਖੇੜਾ ਫਗਵਾੜਾ ਪੰਜਾਬ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ, ਮੁਨੀਸ਼ ਅਤੇ ਰਾਹੁਲ ਦਾ ਮੈਸੇਜ ਆਇਆ ਅਤੇ ਬੜੇ ਹੀ ਪਿਆਰੇ ਗੀਤ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ। ਅਤੇ ਮੈਂ ਕਿਹਾ ਜੀ, ਚਲਤੇ ਚਲਤੇ ਫਿਲਮ ਦੀ ਫਰਮਾਇਸ਼ ਭੇਜੀ ਹੈ ਅਤੇ ਗੀਤ ਦੇ ਬੋਲ ਨੇ, ਮੇਰੇ ਇਹ ਗੀਤ ਯਾਦ ਰੱਖਣਾ। ਅਤੇ ਦੋਸਤੋ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਬਹੁਤ ਸਾਰੇ ਗੁਲਾਬ ਦੇ ਫੁੱਲਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਰਹੇ ਨੇ, ਤਹਿ ਦਿਲੋਂ ਸ਼ੁਕਰੀਆ। ਜਲਾਲਾਬਾਦ ਵੈਸਟ ਤੋਂ ਸ੍ਰੀ ਜਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ ਮੈਸੇਜ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਹੀ ਨਾਲ ਇੱਕ ਹੋਰ ਮੈਸੇਜ ਆਇਆ ਜੀ ਸਾਡੇ ਤੱਕ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ ਮੈਸੇਜ ਕਰ ਰਹੇ ਨੇ ਅਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਹੀ ਦੋਸਤਾਂ ਦਾ। ਅਤੇ ਲਓ ਜੀ, ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਆਵਾਜ਼ ਹੈ ਜੀ ਅਲਕਾ ਯਾਗਨਿਕ ਅਤੇ ਅਭਿਜੀਤ ਭੱਟਾਚਾਰਿਆ ਦੀ।

ਮੈਂ ਕਿਹਾ ਸੀ ਇਹ ਸਿਲਸਿਲਾ ਫਰਮਾਇਸ਼ੀ ਗੀਤਾਂ ਦਾ ਜਿਸ ਵਿੱਚ ਜੁੜੇ ਹੋਏ ਤੁਸੀਂ ਆਪਣੇ ਦੋਸਤ ਦੇ ਨਾਲ, ਪ੍ਰੋਗਰਾਮ ਦਿਲ ਚਾਹਤਾ ਹੈ ਜਿਸ ਵਿੱਚ ਬਹੁਤ ਸਾਰੇ ਤੁਹਾਡੇ ਦਿਲ ਨੂੰ ਪਸੰਦ ਗੀਤ ਅਸੀਂ ਸੁਣੇ, ਬਹੁਤ ਸਾਰੇ ਦੋਸਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਈਆਂ, ਪਿਆਰੇ ਪਿਆਰੇ ਮਿੱਠੇ ਮਿੱਠੇ ਗੀਤ ਦੋਸਤਾਂ ਨੇ ਭੇਜੇ। ਇਸ ਦੇ ਨਾਲ ਹੀ ਕੁਝ ਹੋਰ ਮੈਸੇਜਿਸ ਵੀ ਸਾਡੇ ਤੱਕ ਪਹੁੰਚੇ ਨੇ, ਇਹਨਾਂ 'ਤੇ ਵੀ ਫਟਾਫਟ ਝਾਂਕ ਮਾਰ ਲੈਂਦੇ ਹਾਂ। ਕਿਉਂਕਿ ਦੇਖੋ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ, ਅਸੀਂ ਸਾਰੇ ਪਰਿਵਾਰ ਸਾਰੇ ਹੀ ਦੋਸਤਾਂ ਨੂੰ ਨਾਲ ਲੈ ਕੇ ਚੱਲੋ, ਤਾਂ ਹੀ ਜ਼ਿੰਦਗੀ ਦੇ ਸਫ਼ਰ ਦਾ ਜਿਹੜਾ ਇਸ ਲਈ ਆਨੰਦ ਆਉਂਦਾ ਹੈ। ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਅਤੇ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਦਾ ਮੈਸੇਜ ਆਇਆ ਹੈ, ਸਤਿ ਸ਼੍ਰੀ ਅਕਾਲ ਲਿਖ ਕੇ ਭੇਜੀ ਹੈ ਅਤੇ ਲਿਖਦੇ ਨੇ ਪ੍ਰੋਗਰਾਮ ਦਿਲ ਚਾਹਤਾ ਹੈ ਲਾਈਵ ਸੁਣ ਰਹੇ ਹਾਂ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ, ਅੱਜ ਕੋਈ ਵੀ ਗੀਤ ਸੁਣਾ ਦਿਓ। ਬਹੁਤ ਸ਼ੁਕਰੀਆ ਜੀ ਇਸ ਵਿਸ਼ਵਾਸ ਵਾਸਤੇ। ਅਤੇ ਇਸ ਦੇ ਨਾਲ ਹੀ ਨਾਲ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਵਹਾਕਰ, ਨਿਰਮਲਾ, ਵਿਸ਼ਾਲ ਮੈਸੇਜ ਕਰ ਰਹੇ ਨੇ ਅਤੇ ਇਹਨਾਂ ਦੇ ਹੀ ਸਾਥੀ ਜੋ ਮਲਕਾਪੁਰ ਵਿੱਚ ਰਹਿੰਦੇ ਨੇ, ਸੋਪਾਨ, ਤਾਇਡੇ, ਨਾਰਾਇਣ ਅਤੇ ਆਸ਼ੀਸ਼ ਵੀ ਪ੍ਰੋਗਰਾਮ ਸੁਣ ਰਹੇ ਨੇ ਇਹਨਾਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਜੀ, ਇੰਝ ਹੀ ਰਲ ਮਿਲ ਕੇ ਰਿਹਾ ਕਰੋ ਅਤੇ ਪ੍ਰੋਗਰਾਮ ਸੁਣਦੇ ਰਿਹਾ ਕਰੋ। ਗ੍ਰਾਮ ਪੰਚਾਇਤ ਕਾਲੇਗਾਓਂ ਜ਼ਾਫਰਾਬਾਦ ਤੋਂ ਸ਼੍ਰੀ ਸੁਧਾਕਰ ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ ਰਾਜੇ, ਕੁਮਾਰ ਸੰਚਿਤ, ਕੁਮਾਰ ਪ੍ਰਥਮੇਸ਼, ਪ੍ਰਣਾਲੀ, ਸਰਵਦ, ਸਾਨਵੀ ਅਤੇ ਹਰਸ਼ਤਾ, ਬਹੁਤ ਬਹੁਤ ਸ਼ੁਕਰੀਆ ਜੀ। ਇਸ ਦੇ ਨਾਲ ਹੀ ਪ੍ਰਤਾਪ ਜਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ, ਕਿਸੇ ਵੀ ਗੀਤ ਦੀ ਇਹਨਾਂ ਨੇ ਫਰਮਾਇਸ਼ ਭੇਜੀ ਹੈ ਅਤੇ ਮੈਸੇਜ ਇਹਨਾਂ ਨੇ ਕੀਤਾ ਹੈ ਸਿਰਸਾ, ਹਰਿਆਣਾ ਤੋਂ। ਅਤੇ ਇੱਕ ਹੋਰ ਮੈਸੇਜ ਆਇਆ ਹੈ, ਲਿਖਦੇ ਨੇ ਕਿ ਫਿਲਮ ਦਾ ਗੀਤ ਸੁਣਾ ਦਿੱਤਾ ਜਾਏ, ਚਲਤੀ ਕਾ ਨਾਮ ਗਾੜੀ, ਅਤੇ ਗੀਤ ਦੀ ਫਰਮਾਇਸ਼ ਭੇਜੀ ਹੈ ਸਾਡੇ ਤੱਕ ਇਹਨੇ ਜੀ ਸਰੋਤੇ, ਰਜਕ ਮੁਹੰਮਦ, ਸਨੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਅਤੇ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਸਾਰੇ ਹੀ ਦੋਸਤਾਂ ਦਾ। ਅਤੇ ਇਸ ਦੇ ਨਾਲ ਹੀ ਨਾਲ ਇੱਕ ਹੋਰ ਮੈਸੇਜ ਜਿਹੜਾ ਉਹ ਸਾਡੇ ਤੱਕ ਪਹੁੰਚਿਆ ਹੈ ਜੀ, ਚੂੜੀਆਂ ਬਾਜ਼ਾਰ ਤੋਂ ਮੈਸੇਜ ਭੇਜ ਰਹੇ ਨੇ, ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ, ਸਤਿ ਸ਼੍ਰੀ ਅਕਾਲ ਲਿਖ ਕੇ ਭੇਜੀ ਹੈ। ਬਲਵਿੰਦਰ ਸਰਾਂ, ਗੁਨਤਾਸ, ਰਮਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ, ਸਿੱਖਾਂ, ਹਨੂੰਮਾਨਗੜ੍ਹ ਤੋਂ ਮੈਸੇਜ ਕਰ ਰਹੇ ਨੇ ਅਤੇ ਬਹੁਤ ਬਹੁਤ ਸ਼ੁਕਰੀਆ। ਅਤੇ ਲਓ ਜੀ ਫਿਰ ਇੱਕ ਹੋਰ ਮੈਸੇਜ ਸਾਡੇ ਤੱਕ ਭੇਜ ਰਹੇ ਨੇ, ਦਿਗਦਰਸ਼ਨ, ਕਵਿਤਾ ਗੋੜ, ਮੈਰਿਟ ਕੈਂਟ ਤੋਂ, ਅਤੇ ਇਹਨਾਂ ਦੇ ਨਾਲ ਹੀ ਗੁਲਾਬ ਦੇ ਫੁੱਲਾਂ ਦੇ ਨਾਲ ਅਤੇ ਹੱਥ ਜੋੜ ਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਵਿਕਰਮ ਕਡਵਾਸਰਾ, ਸਚਿਨ, ਸਤੀਸ਼, ਯੋਗੇਸ਼ ਅਤੇ ਯੁਧਵ ਕਡਵਾਸਰਾ ਨੇ। ਅਤੇ ਮੈਂ ਕਿਹਾ ਜੀ ਇਹਨਾਂ ਦੀ ਫਰਮਾਇਸ਼ ਪੂਰੀ ਹੋ ਚੁੱਕੀ ਹੈ ਅਤੇ ਇਹਨਾਂ ਨੇ ਸ਼ੁਕਰੀਆ ਕਿਹਾ ਹੈ, ਠੀਕ ਹੈ ਜੀ। ਅਤੇ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਅਤੇ SKG ਦਾ। ਅਤੇ ਇਹਨਾਂ ਨੇ ਬਹੁਤ ਹੀ ਸੋਹਣਾ ਇੱਕ

ਪੋਸਟਰ ਜਿਹਾ ਬਣਾ ਕੇ ਭੇਜਿਆ ਆਪਣੀ ਫਰਮਾਇਸ਼ ਦਾ, ਅਤੇ ਇਹਨਾਂ ਦੀ ਫਰਮਾਇਸ਼ ਹੈ ਜੀ ਰਾਣੀ ਰੂਪਮਤੀ ਦਾ, ਕਹਿੰਦੇ ਗੀਤ ਸੁਣਾ ਦਿੱਤਾ ਜਾਏ, ਆ ਲੋਟ ਕੇ ਆ ਜਾ ਮੇਰੇ ਗੀਤ ਬੁਲਾਏ। ਅਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਹੀ ਦੋਸਤਾਂ ਦਾ। ਅਤੇ ਰਾਣੀ ਰੂਪਮਤੀ ਫਿਲਮ ਦਾ ਗੀਤ ਦੀ ਫਰਮਾਇਸ਼ ਕੀਤੀ ਹੈ, ਆਵਾਜ਼ ਹੈ ਜੀ ਮੁਕੇਸ਼ ਦੀ। ਗੀਤ ਸੁਣਨ ਤੋਂ ਪਹਿਲਾਂ ਇੱਕ ਹੋਰ ਮੈਸੇਜ ਸ਼ਾਮਿਲ ਕਰ ਰਹੇ ਹਾਂ, ਆਦਰਸ਼ ਨਗਰ ਮਲੋਟ ਤੋਂ ਜੋ ਸਾਡੇ ਤੱਕ ਪਹੁੰਚਿਆ ਹੈ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ, ਬਹੁਤ ਸ਼ੁਕਰੀਆ। ਅਤੇ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਿਬ ਵਾਸਤੇ।

ਦੋਸਤੋ, ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪਵਾਰ, ਡੈਨੀ ਪਵਾਰ, ਮਨੀਸ਼ ਪਵਾਰ ਰਾਮਦੇਵਰਾ ਤੋਂ, ਦਿਨੇਸ਼ ਚੌਹਾਨ ਡਾਂਗਰੀ ਤੋਂ, ਬਾਬੂ ਰਾਮ ਜੈਪਾਲ ਖਲੀਫੋ ਕੀ ਬਾਬੜੀ ਤੋਂ, ਖੁਦਾ ਬਖਸ਼ ਖਲੀਫਾ ਮੈਸੇਜ ਕਰ ਰਹੇ ਨੇ। ਨਿਊ ਦਿੱਲੀ ਤੋਂ ਕਮਲੇਸ਼, ਮੁਕੁਲ, ਸਚਿਨ, ਦੀਪਾਂਸ਼ੂ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ। ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਛਿੰਪਾ, ਈਸ਼ਾਨ ਛਿੰਪਾ, ਪੂਜਾ ਪਰਿਹਾਰ, ਬਹੁਤ ਬਹੁਤ ਸ਼ੁਕਰੀਆ ਤਹਿ ਦਿਲੋਂ ਸਾਰੇ ਹੀ ਸਰੋਤਿਆਂ ਦਾ। ਤੇ ਇਸ ਦੇ ਨਾਲ ਹੀ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੁੰਨੀ, ਕਾਕਾ ਬਿੱਟੂ, ਲਾਡੀ ਮਾਸਟਰ ਮੋਹਨ ਜਨਕ ਨਗਰ ਜਲੰਧਰ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਅਤੇ ਇੱਕ ਹੋਰ ਮੈਸੇਜ, ਦਤਰੰਗੀ ਪਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਨੀ ਵਰਮਾ, ਪਾਰਸਮਨੀ, ਪੁਸ਼ਪਿੰਦਰ, ਨੋਖੇਲਾਲ ਵਰਮਾ ਦਾ ਪਹੁੰਚ ਚੁੱਕਾ ਜੀ। ਅਤੇ ਅਲੀਕਾ, ਡੱਬਵਾਲੀ, ਬਸੰਤ ਸਿੰਘ ਚੰਨ, ਯਸ਼ਿਕਾ, ਯੁਵਰਾਜ ਗਾਂਧੀ, ਕੁਲਦੀਪ ਗਾਂਧੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਅਤੇ ਉੱਤਮ ਨਗਰ ਦਿੱਲੀ ਤੋਂ ਇੱਕ ਵਾਰ ਫਿਰ ਦੁਬਾਰਾ ਮੈਸੇਜ ਆ ਚੁੱਕਾ ਹੈ ਸਾਡੇ ਕੋਲ। ਮੈਂ ਕਿਹਾ ਜੀ, ਇੱਕ ਪ੍ਰੋਗਰਾਮ ਦੇ ਵਿੱਚ ਇੱਕ ਮੈਸੇਜ ਹੀ ਤੁਹਾਡਾ ਕਬੂਲ ਕੀਤਾ ਜਾਏਗਾ। ਅਤੇ ਇਸ ਨਾਲ ਹੀ ਪ੍ਰੋਗਰਾਮ ਦਿਲ ਚਾਹਤਾ ਹੈ ਜੀ ਪੇਸ਼ ਕਰਨ ਵਾਲੇ ਆਰਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਜੀ, ਧੰਨਵਾਦ। ਪਿੰਡ ਅਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਮੈਸੇਜ ਕਰ ਰਹੇ ਨੇ ਅਤੇ ਇਸ ਦੇ ਨਾਲ ਹੀ ਧੰਨਵਾਦ ਕਰ ਰਹੇ ਨੇ। ਅਤੇ ਬਹੁਤ ਬਹੁਤ ਸ਼ੁਕਰੀਆ। ਰਾਮ ਸਿੰਘਪੁਰ ਜ਼ਿਲ੍ਹਾ ਸ਼੍ਰੀਗੰਗਾਨਗਰ ਰਾਜਸਥਾਨ ਤੋਂ ਅਸ਼ੋਕ ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ ਅਤੇ ਮਨੂ ਬੱਬਰ ਦਾ ਮੈਸੇਜ ਆਇਆ ਜੀ। ਗਾਓ

ਹਾਰ ਹੇੜਾ ਤੋਂ ਵੀ ਹਰ ਵਾਰ ਦੀ ਤਰ੍ਹਾਂ ਸਈਦ ਮਸਰੂਰ, ਸ਼ਾਇਨਾ ਹਸਨ, ਨਕਸਾ, ਨਾਜ਼ੀਆ, ਆਫੀਆ, ਇਬਰਾਹਿਮ ਸਦਾਮ ਅਤੇ ਅਦੀਬ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰਨ ਦੀ ਗੁਜ਼ਾਰਿਸ਼ ਲੈ ਕੇ ਪਹੁੰਚੇ ਨੇ। ਗਾਓਂ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ, ਕਮਲ ਸਾਹਨੀ, ਪਿੰਗਾ ਵਾਲਾ ਚੌਂਕ, ਗਰਾਇਆ, ਜਲੰਧਰ ਤੋਂ ਮੈਸੇਜ ਭੇਜਿਆ, ਜਿਨ੍ਹਾਂ ਨੇ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਸਾਰੇ ਹੀ ਦੋਸਤਾਂ ਦਾ ਤਹੇ ਦਿਲੋਂ। ਕਰਨਵੀਰ ਸਿੰਘ, ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ, ਅਤੇ ਇਹਨਾਂ ਸਾਰੇ ਹੀ ਦੋਸਤਾਂ ਦਾ ਦਿਲੋਂ ਧੰਨਵਾਦ ਮੈਸੇਜ ਕਰਨ ਵਾਸਤੇ। ਧੰਨਵਾਦ ਪ੍ਰੋਗਰਾਮ ਦੇ ਵਿੱਚ ਫਰਮਾਇਸ਼ੀ ਗੀਤ ਨੂੰ ਆਪਣੇ ਮੁਕੰਮਲ ਬਣਾਉਣ ਵਾਸਤੇ, ਅਤੇ ਇਸ ਦੇ ਨਾਲ ਹੀ ਨਾਲ ਆਪਣੀਆਂ ਫਰਮਾਇਸ਼ਾਂ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਸੁਰ ਲਗਾਉਣ ਵਾਸਤੇ, ਇੱਕ ਸੋਹਣਾ ਮਾਹੌਲ ਬਣਾਉਣ ਵਾਸਤੇ। ਅਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਚਲਤੀ ਕਾ ਨਾਮ ਗਾੜੀ ਫਿਲਮ ਦਾ, ਅਤੇ ਗੀਤ ਹੈ ਮੈਂ ਸਿਤਾਰੋ ਕਾ ਤਾਰਾਨਾ, ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

ਮੈਂ ਕਿਹਾ ਜੀ ਰਨਸ ਤਾਂ ਹਰ ਰੋਜ਼ ਹੀ ਕਰਦੇ ਹਾਂ ਅਸੀਂ, ਹਰ ਘੜੀ ਹੀ ਕਰਦੇ ਹਾਂ, ਪਰ ਉਸ ਰੱਬ ਦੀ, ਉਸ ਕੁਦਰਤ ਦੇ ਵਿੱਚ ਵਿਸ਼ਵਾਸ ਕਰਕੇ, ਜੇ ਰਨਜ ਜੇ ਸ਼ਿਕਵਿਆਂ ਨੂੰ ਪਰਾਂ ਕਰਕੇ ਜਿਸ ਪਲ ਦੇ ਵਿੱਚ ਜੀਏ, ਤਾਂ ਮੈਂ ਕਿਹਾ ਜੀ ਦੁਨੀਆਂ ਦੀ ਹੋਰ ਇਸ ਤੋਂ ਵੱਡੀ ਕੋਈ ਦੌਲਤ ਨਹੀਂ ਹੋਏਗੀ। ਇਸ ਦੇ ਨਾਲ ਹੀ ਨਾਲ ਇੱਕ ਹੋਰ ਮੈਸੇਜ ਦਿਲ ਤੋਂ ਧੰਨਵਾਦ ਕਰ ਰਹੇ ਨੇ ਸੁਰਿੰਦਰ ਕੁਮਾਰ, ਸੋਪਤੀ, ਨੀਤੂ ਸੋਪਤੀ, ਸਾਹਿਲ ਸੋਪਤੀ, ਨੇਹਾ, ਰਿਤਿਕ, ਰਾਹੁਲ, ਮੇਘਾ ਅਤੇ ਪੂਰਾ ਸੋਪਤੀ ਪਰਿਵਾਰ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੋਂ ਮੈਸੇਜ ਕਰ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤਹੇ ਦਿਲੋਂ। ਅਤੇ ਇਸ ਦੇ ਨਾਲ ਹੀ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਪੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਨੇ ਭੇਜੀ ਹੈ। ਅਤੇ ਹੋਲੀ ਚੌਂਕ ਉੱਤਮ ਨਗਰ ਤੋਂ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ, ਦੀਪਾਂਸ਼ੂ, ਕਮਲੇਸ਼ ਮੈਸੇਜ ਕਰ ਰਹੇ ਨੇ। ਅਤੇ ਇੱਕ ਹੋਰ ਮੈਸੇਜ, ਪ੍ਰੋਗਰਾਮ ਦਾ ਆਖਰੀ ਮੈਸੇਜ ਜੋ ਸ਼ਾਮਿਲ ਕਰਨ ਜਾ ਰਹੀ ਹਾਂ, ਉਹ ਹੈ ਜੀ ਸਾਡੇ ਤੱਕ ਪਹੁੰਚਾਇਆ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਅਤੇ ਵਿਲੀਜ਼ ਡਿਕੈਸਟਰੋ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚਾਵਾਂ ਦੇ ਨਾਲ ਤੁਹਾਡੇ ਮੈਸੇਜਿਸ ਸਾਡੇ ਤੱਕ ਪਹੁੰਚਦੇ ਹੈ, ਜੋ ਕਿ ਦੱਸਦੇ ਹੈ ਤੁਹਾਡਾ ਸਾਡੇ ਪ੍ਰਤੀ ਪਿਆਰ, ਆਕਾਸ਼ਵਾਣੀ ਪ੍ਰਤੀ ਪਿਆਰ, FM ਰੇਨਬੋ ਦੇ ਪ੍ਰਤੀ ਪਿਆਰ। ਅਤੇ ਪਿਆਰ ਇਸ ਤਰ੍ਹਾਂ ਹੀ ਬਰਕਰਾਰ ਰਹਿਣਾ ਚਾਹੀਦਾ। ਜਾਂਦੇ ਜਾਂਦੇ ਤੁਹਾਡੇ ਤੋਂ ਇਜਾਜ਼ਤ ਤਾਂ ਲੈਂਦੀ ਹਾਂ ਪ੍ਰੋਗਰਾਮ ਇੱਥੇ ਹੀ ਵਾਈਂਡ ਅਪ ਕਰਨ ਦੀ, ਕਿਉਂਕਿ ਤੁਹਾਨੂੰ ਮਿਲਾਂਗੀ 10 ਵਜੇ ਲੈ ਕੇ ਸ਼ਾਮੀ ਗਜ਼ਲ। ਅਤੇ ਜਾਂਦੇ ਜਾਂਦੇ ਮੈਂ ਕਿਹਾ ਜੀ ਜੇਕਰ ਆਗਾਜ਼ ਗੀਤ ਨਾਲ ਹੋਇਆ ਸੀ ਅਤੇ ਵਿਦਾ ਵੀ ਤਾਂ ਫਿਰ ਗੀਤ ਦੇ ਨਾਲ ਹੀ ਹੋਣੀ ਚਾਹੀਦੀ ਹੈ। ਅਤੇ ਲਓ ਜੀ ਫਿਰ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੀ ਹਾਂ।

ਦੋਸਤੋ, ਸ਼ਾਮੀ ਗਜ਼ਲ ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਾ ਹੈ। ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਗਜ਼ਲ ਸੁਣਦੇ ਹਾਂ ਅਤੇ ਨਾਲ ਹੀ ਨਾਲ ਗਜ਼ਲ ਦੇ ਰਾਹੀਂ ਕੁਝ ਦੇਰ ਜ਼ਿੰਦਗੀ ਦੀ ਜਿਹੜੀ ਰਫ਼ਤਾਰ ਹੈ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਸ ਰਫ਼ਤਾਰ ਨੂੰ ਘੱਟ ਕਰਨਾ ਕਿਉਂ ਹੈ? ਕਿਉਂਕਿ ਜਦ ਇਹ ਰਫ਼ਤਾਰ ਘੱਟਦੀ ਹੈ ਤਾਂ ਹੀ ਅਸਲ ਵਿੱਚ ਅਸੀਂ ਇਸ ਸਮੇਂ ਨੂੰ ਮਹਿਸੂਸ ਕਰ ਪਾਉਂਦੇ ਹਾਂ। ਜੋ ਚੀਜ਼ਾਂ ਸਾਡੇ ਆਸ ਪਾਸ ਹੋ ਰਹੀਆਂ ਉਹਨਾਂ ਨੂੰ ਸਮਝ ਪਾਉਂਦੇ ਹਾਂ। ਅਤੇ ਇਸ ਦੇ ਨਾਲ ਹੀ ਜਜ਼ਬਾਤ, ਤਲਸੁਬ, ਤਸੱਵੁਰ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਜਦ ਕੁਝ ਪਲ ਖੁਦ ਦੇ ਨਾਲ ਬੈਠਦੇ ਹਾਂ। ਇਸ 'ਤੇ ਹੀ ਕਿਆ ਖੂਬ ਮਿਰਜ਼ਾ ਦਾਊਦ ਲਿਖਦੇ ਨੇ। ਉਹਨਾਂ ਦੀ ਲਿਖਤ ਪੜ੍ਹਨ ਤੋਂ ਪਹਿਲਾਂ ਗੱਲ ਕਰੀਏ ਮਿਲਣ ਦੀ। ਜ਼ਿੰਦਗੀ ਦੇ ਵਿੱਚ ਸਭ ਤੋਂ ਖੂਬਸੂਰਤ ਹੈ ਜਦ ਕਿਸੇ ਨੂੰ ਮਿਲਦੇ ਹਾਂ, ਕਿਸੇ ਨਵੀਂ ਥਾਂ ਨੂੰ ਮਿਲਦੇ ਹਾਂ, ਕਿਸੇ ਨਵੇਂ ਸ਼ਖਸ ਨੂੰ ਮਿਲਦੇ ਹਾਂ। ਜਦ ਮਿਲਣਾ ਹੁੰਦਾ ਤਾਂ ਉਹ ਅਹਿਸਾਸ ਬੜਾ ਅਸਹਿਜ ਮਹਿਸੂਸ ਹੁੰਦਾ, ਅਨਕੰਫਰਟੇਬਲ ਹੁੰਦੇ ਹਾਂ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਉਸ ਥਾਂ, ਉਸ ਜਗ੍ਹਾ, ਉਸ ਇਸ ਸ਼ਖਸ ਦੇ ਨਾਲ ਦੋਸਤੀ ਹੁੰਦੀ ਹੈ ਅਤੇ ਹਰ ਇੱਕ ਚੀਜ਼ ਆਸਾਨ ਲੱਗਣ ਲੱਗ ਪੈਂਦੀ ਹੈ, ਉਹ ਮਿਲਣ ਖੂਬਸੂਰਤ ਹੋ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜਦ ਸਮਝ ਆ ਜਾਂਦੀ ਹੈ ਇੱਕ ਦੂਸਰੇ ਦੀ ਅਤੇ ਫਿਰ ਮਨ ਬਾਰ ਬਾਰ ਚਾਹੁੰਦਾ ਹੈ ਮਿਲਣਾ। ਇਸ 'ਤੇ ਹੀ ਮਿਰਜ਼ਾ ਸਾਹਿਬ ਲਿਖਦੇ ਨੇ, ਜੋ ਵਾਦਾ ਮੁਹੱਬਤ ਕਾ ਤੇਰੀ ਨੋਸ਼ ਕੀਆ ਹੈ, ਜੋ ਵਾਦਾ ਮੁਹੱਬਤ ਕਾ ਤੇਰੀ ਨੋਸ਼ ਕੀਆ ਹੈ, ਇੱਕ ਬਾਰ ਵੋ ਆਲਮ ਕਿਉਂ ਫਰਾਮੋਸ਼ ਕੀਆ ਹੈ, ਆਈ ਸਾਕੀ ਏ ਬਦਮਸਤ ਮੈਂ ਇਸ਼ਕ ਨੇ ਤੇਰੀ, ਲੈ ਹੋਸ਼ ਮੁਝੇ ਹੋਸ਼ ਸੁਣ ਬੇਹੋਸ਼ ਕੀਆ ਹੈ। ਪ੍ਰੋਗਰਾਮ ਦੀ ਪਹਿਲੀ ਗਜ਼ਲ ਅਤੇ ਗਜ਼ਲਕਾਰ ਨੇ ਮਹਿੰਦੀ ਹਸਨ।

ਮੈਂ ਗਜ਼ਲ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕੀਤੀ ਜਦੋਂ ਪਹਿਲੀ ਵਾਰ ਕਿਸੇ ਦੇ ਨਾਲ ਮੁਲਾਕਾਤ ਹੁੰਦੀ ਹੈ, ਉਸ ਪਹਿਲੀ ਮੁਲਾਕਾਤ ਤੋਂ ਜੋ ਸਾਨੂੰ ਅਸਹਿਜ ਬਣਾਉਂਦੀ ਹੈ, ਉਸ ਅਸਹਿਜ ਤੋਂ ਹੌਲੀ ਹੌਲੀ ਦੋਸਤੀ ਅਤੇ ਫਿਰ ਦੋਸਤੀ ਤੋਂ ਇੱਕ ਖਾਸ ਰਿਸ਼ਤਾ ਬਣਨ ਤੱਕ ਦਾ ਸਫ਼ਰ ਬਹੁਤ ਸਾਰੇ ਮੁਸ਼ਕਿਲਾਂ ਨਾਲ ਭਰਿਆ ਹੁੰਦਾ। ਇੱਥੇ ਇਮਤਿਹਾਨ ਹੁੰਦਾ ਹੈ ਜਜ਼ਬਾਤਾਂ ਦਾ, ਇਮਤਿਹਾਨ ਹੁੰਦਾ ਹੈ ਇਨਸਾਨ ਦੇ ਵੱਖ ਵੱਖ ਭਾਵਾਂ ਦਾ। ਇੱਥੇ ਪਰਖਿਆ ਜਾਂਦਾ ਇਸ ਇਮਤਿਹਾਨ ਦੇ ਵਿੱਚ ਉਸਦੇ ਅੰਦਰ ਦਾ ਸਬਰ, ਸੰਤੋਖ ਅਤੇ ਹਲੀਮੀ। ਅਤੇ ਜਦ ਇਹ ਸਭ ਮਿਲਦੇ ਹੈ, ਇੱਕ ਖਾਸ ਰਿਸ਼ਤਾ ਬਣਦਾ ਹੈ ਸਾਹਮਣੇ ਵਾਲੇ ਦੇ ਨਾਲ, ਕੁਦਰਤ ਦੇ ਨਾਲ, ਅਤੇ ਬਸ ਮਨ ਦੇ ਵਿੱਚ ਇਹੀ ਆਉਂਦਾ ਹੈ ਰਫਤਾ ਰਫਤਾ ਵੋ ਮੇਰੀ ਜ਼ਿੰਦਗੀ ਕਾ ਹਿੱਸਾ ਹੋ ਗਏ। ਇਸ 'ਤੇ ਹੀ ਇਮਰਾਨ ਸ਼ਮਸ਼ਾਦ ਨਰਮੀ ਲਿਖਦੇ ਨੇ, ਰਫਤਾ ਰਫਤਾ ਸਭ ਕੁਛ ਅੱਛਾ ਹੋ ਜਾਏਗਾ, ਆੜੇ ਤਿਰਛੇ ਮੰਜ਼ਰ ਸੀਧੇ ਹੋ ਜਾਏਂਗੇ, ਉਲਟਾ ਸੀਧਾ ਸਭ ਕੁਛ ਅੱਛਾ ਹੋ ਜਾਏਗਾ, ਦੁੱਖ ਸੇ ਸੁੱਖ ਕਾ ਰਿਸ਼ਤਾ ਜਿਸ ਦਿਨ ਜਾਣ ਗਏ ਹਮ, ਰੋਣਾ ਹੱਸਣਾ ਸਭ ਕੁਛ ਅੱਛਾ ਹੋ ਜਾਏਗਾ, ਰਫਤਾ ਰਫਤਾ ਰਫਤਾ ਰਫਤਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।
1: आगाज तो होता है अंजाम नहीं होता, जब मेरी कहानी में वो नाम नहीं होता। जब जुल्फ की कालक में गुल जाए कोई राही, बदनाम सही लेकिन गुमनाम नहीं होता।

ਐਫਐਮ 102.7 ਮੈਗਾਹਰਟਜ਼ ਟਿਊਨ ਇਨ ਕੀਤਾ ਹੋਇਆ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ, ਦਿਲ ਸੇ ਦਿਲ ਤੱਕ। ਰਾਤ ਦੇ 10:30 ਵੱਜ ਚੁੱਕੇ ਨੇ ਤੇ ਪੇਸ਼ ਹੈ ਜੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਇਸ ਗੀਤਾਂ ਦੀ ਖਾਸ ਮਹਿਫਿਲ ਦੇ ਵਿੱਚ ਤੁਹਾਡੇ ਨਾਲ ਹੈ ਦੋਸਤ ਤੁਹਾਡੀ ਆਰਜੇ ਨੇਹਾ ਰਲਹਨ। ਅਤੇ ਇਸ ਅੱਧੇ ਘੰਟੇ ਦੀ ਗੀਤਾਂ ਭਰੀ ਜਿਹੜੀ ਮਹਿਫਿਲ ਹੈ ਇਸ ਵਿੱਚ ਆਨੰਦ ਮਾਣਾਂਗੇ ਪੁਰਾਣੇ ਹਿੰਦੀ ਗੀਤਾਂ ਦਾ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਫਜ਼ਲ ਲਖਨਵੀ ਜੀ ਦੀ ਲਿਖਤ ਤੋਂ। ਲਿਖਦੇ ਨੇ, ਆਂਖੋਂ ਕੇ ਗੁਲਾਬੀ ਡੋਰੋ ਮੇ, ਆਂਖੋਂ ਕੇ ਗੁਲਾਬੀ ਡੋਰੋ ਮੇ ਇੱਕ ਕੈਫ ਸਾ ਪਾਇਆ ਜਾਤਾ ਹੈ, ਮੈਂ ਖਵਾਰ ਮੁਹੱਬਤ ਹੋਸ਼ ਮੇ ਆ ਸਕੀ ਕਿ ਨਜ਼ਰ ਹੈ ਜਾਮ ਨਹੀਂ।

ਦੋਸਤੋ, ਬਹੁਤ ਜਲਦ ਰਾਤ ਦੇ 11 ਵਜਣ ਵਾਲੇ ਨੇ ਅਤੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਇੱਕ ਪਿਆਰ ਕਾ ਨਗਮਾ ਹੈ। ਗੱਲ ਹੋਈ ਹੈ ਇੱਥੇ ਪਿਆਰ ਦੀ, ਗੱਲ ਹੋਈ ਹੈ ਨਗਮੇ ਦੀ। ਅਤੇ ਫਿਰ ਇਸ ਅੱਜ ਦੀ ਮਹਿਫਿਲ ਦੇ ਵਿੱਚ ਬਹੁਤ ਸਾਰੇ ਗੀਤ ਸੁਣੇ, ਗੀਤਾਂ ਦੇ ਰਾਹੀਂ ਇਸ ਖੁਸ਼ਨੁਮਾ ਵਕਤ ਦਾ ਸ਼ੁਕਰਾਨਾ ਤਾਂ ਕੀਤਾ, ਉਸਦੇ ਨਾਲ ਹੀ ਨਾਲ ਇਸ ਨੂੰ ਜੀਆ ਵੀ। ਅਤੇ ਉਮੀਦ ਕਰਦੀ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਅਤੇ ਜਾਂਦੇ ਜਾਂਦੇ ਸਾਹਿਰ ਹੁਸ਼ਿਆਰਪੁਰੀ ਸਾਹਿਬ ਦੀ ਇੱਕ ਲਿਖਤ ਹੈ, ਲਿਖਦੇ ਨੇ, ਟਾਲਨੇ ਸੇ ਵਕਤ ਕਿਆ ਟਲਤਾ ਰਹਾ, ਟਾਲਨੇ ਸੇ ਵਕਤ ਕਿਆ ਟਲਤਾ ਰਹਾ, ਆਸਤੀ ਪੇ ਸਾਂਪ ਇੱਕ ਪਲਤਾ ਰਹਾ, ਮੌਤ ਵੀ ਲੇਤੀ ਰਹੀ ਆਪਣਾ ਖਿਰਾਸ, ਕਾਰੋਬਾਰ ਏ ਜਿਸਤ ਵੀ ਚਲਤਾ ਰਹਾ। ਕਹਿੰਦਾ ਭਾਵ ਸਿਰਫ ਇੰਨਾ ਹੀ ਹੈ, ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈ ਜੋ ਕਿ ਚੱਲਦੀਆਂ ਹੀ ਰਹਿਣੀਆਂ ਹੈ, ਸਾਡੇ ਨਾਲ ਵੀ ਅਤੇ ਸਾਡੇ ਬਾਅਦ ਵੀ। ਅਤੇ ਜ਼ਰੂਰੀ ਹੈ ਇਸ ਪਲ ਦੇ ਵਿੱਚ ਰਹੀਏ, ਜਿੰਨਾ ਹੋ ਸਕੇ ਇਸ ਮੂਮੈਂਟ ਨੂੰ ਇੰਜੋਏ ਕਰੀਏ, ਸ਼ੁਕਰਾਨਾ ਕਰੀਏ ਅਤੇ ਲੰਬਾ ਜਿਹਾ ਸਾਹ ਭਰ ਕੇ ਖੁਦ ਨੂੰ ਇਹ ਵਿਸ਼ਵਾਸ ਦਿਲਾਈਏ ਕਿ ਹਰ ਇੱਕ ਚੀਜ਼ ਜਿਹੜੀ ਹੈ, ਹਰ ਇੱਕ ਸਮੱਸਿਆ, ਹਰ ਇੱਕ ਪ੍ਰੋਬਲਮ ਆਪਣੇ ਆਪ ਸੋਲਵ ਹੋ ਜਾਏਗੀ। ਹਰ ਇੱਕ ਚੀਜ਼ ਦਾ ਵਸੀਲਾ ਹੈ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਹੈ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਪੇਸ਼ ਕਰਨ ਜਾ ਰਹੀ ਹਾਂ। ਅਤੇ ਗੀਤ ਦੇ ਬੋਲ ਸੁਣਨ ਤੋਂ ਪਹਿਲਾਂ ਬਸ ਇਹੀ ਕਹਿਣਾ ਚਾਹੂੰਗੀ, ਕੱਲ੍ਹ ਸਵੇਰੇ ਜਦੋਂ ਨਵੀਂ ਸ਼ੁਰੂਆਤ ਕਰੋ, ਸੂਰਜ ਨੂੰ ਦੇਖੋ ਅਤੇ ਬਸ ਬੰਨ ਠੰਨ ਕੇ ਜ਼ਿੰਦਗੀ ਦਾ ਹੱਥ ਹੋਰ ਜ਼ੋਰ ਦੀ ਫੜ ਲੈਣਾ ਹੈ, ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ। ਇਸ ਵਿਸ਼ਵਾਸ ਦੇ ਨਾਲ ਕਿ ਜ਼ਿੰਦਗੀ ਜ਼ਿੰਦਾਬਾਦ,

ਜ਼ਿੰਦਗੀ ਖੁਸ਼ਨੁਮਾ ਹੈ। ਮੈਂ ਤੁਹਾਡੀ ਦੋਸਤ ਨੇਹਾ ਰਲਨ ਇੱਥੇ ਹੀ ਇਜਾਜ਼ਤ ਤੁਹਾਡੇ ਤੋਂ ਲੈਂਦੀ ਹਾਂ ਅਤੇ ਪਿਆਰਾ ਜਿਹਾ ਗੀਤ ਤੁਹਾਡੇ ਸਭ ਵਾਸਤੇ ਉਮੀਦ ਆ ਤੁਸੀਂ ਕਬੂਲ ਫਰਮਾਓਗੇ।

ਦੋਸਤੋ, ਰਾਤ ਦੇ 11 ਵੱਜ ਰਹੇ ਨੇ। ਸਾਡੀ ਅੱਜ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਤੁਹਾਨੂੰ ਮਿਲਾਂਗੇ ਕੱਲ, ਜਦ ਕੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ ਸਵੇਰ ਦੇ 5:53 ਦਾ। ਤਦ ਤੱਕ ਆਪਣਾ ਤੇ ਆਪਣਿਆਂ ਦਾ ਰੱਖੋ ਧਿਆਨ। ਸ਼ਬਾ ਖੈਰ, ਜੈ ਹਿੰਦ।